0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਜੀ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ, ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ, ਪੀ ਆਰ ਬਿਨਾ ਬੜਿਆਂ ਦਾ ਦਰਦ ਦਿਲ ਆ। ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ, ਕੋਈ ਕੋਈ ਭੈਣ ਭਾਈ ਰਿਸ਼ਤੇਦਾਰ ਯਾਰ ਮਿੱਤਰ ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ, ਕਿਉਂਕਿ ਜਦ ਤੱਕ ਪੀ ਆਰ ਹੋ ਨਹੀਂ ਜਾਂਦੀ ਰਾਹ ਪੱਧਰਾ ਨਹੀਂ ਹੋ ਜਾਂਦਾ, ਸਬਰ ਜਿਹਾ ਆਉਂਦਾ ਵੀ ਨਹੀਂ, ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ। ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ ਪੀ ਆਰ ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ। ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ, ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ। ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ, ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ, ਵਿਦੇਸ਼ ਤੋਂ ਸੱਦਣੇ ਆ।
0: ਪੱਕੇ ਵੀ ਕਿਉਂ ਵੇਖੋ ਆਪਣੇ ਪੀ ਆਰ ਸੋਰੀ ਕਿਉਂ ਆਪਣੇ 'ਤੇ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ, ਫਲਾਣਾ ਪੱਕਾ ਹੋ ਗਿਆ ਉਹ ਇਹਦੇ ਲਈ।
1: ਹਾਂ ਜਦ ਤੱਕ, ਅਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਕੇ ਆ, ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ। ਇਹ ਦੋ ਚੀਜ਼ਾਂ ਪ੍ਰਵਾਸੀ ਮਨਾਂ ਦੀਆਂ, ਜਾਂ ਅਸੀਂ ਛੋਟੇ ਹੁੰਦਿਆਂ ਤੋਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂਗਾ, ਮਤਲਬ ਬੰਦਾ ਹੈ ਨਾ ਆਸ਼ੀਆਨਾ ਬਣਾਉਣ ਲਈ ਹੈ ਨਾ ਤਰਸਦਾ, ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ। ਇੱਦਾਂ ਦੀਆਂ ਆਪਾਂ ਚੀਜ਼ਾਂ, ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ, ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ, ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ।
0: ਬਿਲਕੁਲ।
1: ਅਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਸਟ ਆਪਣਾ ਹੈਗਾ, ਅਤੇ ਨੈਗੇਟਿਵ ਗੇਅਰਿੰਗ ਆ, ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ। ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ, ਅਤੇ ਲੋਕ ਜਾਂ ਮਾਹਰ ਕਈ ਕਹਿੰਦੇ ਆ ਵੀ ਸਾਡਾ ਹੱਥ ਤਾਂ ਨਹੀਂ ਪੈਂਦਾ ਜੇ ਇਨਵੈਸਟਰ ਸਾਡਾ ਹੀ ਪੇਸ਼ ਨਹੀਂ ਜਾਣ ਦਿੰਦੇ। ਉਸ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ। ਇਸ ਲਈ ਜਿਹੜਾ ਸਾਡਾ ਟ੍ਰੈਜਰਰ ਆ ਜਿਮ ਚਾਮਰਸ, ਉਹਦੇ 'ਤੇ ਬੜਾ ਪ੍ਰੈਸ਼ਰ ਸੀ। ਐਂਥਨੀ ਐਲਬਨੀਜ਼ੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੇੜਨਾ ਨਹੀਂ, ਅਤੇ ਕੋਲੀਸ਼ਨ ਅਤੇ ਵਨ ਨੇਸ਼ਨ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਵਾਅਦਾ ਖਿਲਾਫੀ ਕੀਤੀ ਆ। ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ, ਤਾਂ ਇਹ ਬ੍ਰੋਕਨ ਪ੍ਰੋਮਿਸ ਆ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ, ਇਹ ਤੁਸੀਂ ਸਾਡੀ ਜ਼ੁਬਾਨ ਆ। ਇੱਦਾਂ ਦੀਆਂ ਗੱਲਾਂ ਉਦੋਂ ਐਂਥਨੀ ਐਲਬਨੀਜ਼ੀ ਉਹਨਾਂ ਨੇ ਕੀਤੀਆਂ ਸੀ। ਪਰ ਹੁਣ ਸਰਕਾਰ ਇਹ ਕਹਿ ਰਹੀ ਹੈ ਸਮੇਂ ਦੀ ਲੋੜ ਆ, ਅਸੀਂ ਚਾਹੁੰਦੇ ਹਾਂ 75,000 ਬੰਦਾ ਹੋਰ ਐਡ ਹੋਵੇ ਸਿਸਟਮ 'ਚ ਨਵੇਂ ਘਰ ਲੈ ਸਕਣ 'ਚ। ਉਹਦੇ ਲਈ ਚਲੋ 6 ਲੱਖ ਤੋਂ ਘੱਟ ਦੇ ਘਰ 'ਤੇ ਸਟੈਂਪ ਡਿਊਟੀ ਮਾਫ਼ ਆ ਜੀ, ਆਹ ਜੀ ਉਹ ਜੀ। ਬਾਕੀ ਜਿਹੜੇ ਨਵੇਂ ਇਨਵੈਸਟਰ ਆ 2027 ਔਨਵਰਡਸ ਜੁਲਾਈ 1 ਤੋਂ, ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ, ਕਰੋਂਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ। ਪਰ ਉਹਦੇ ਫਿਰ ਸਾਈਡ ਇਫੈਕਟ, ਫਸਟ ਉਹਦੇ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ, ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ ਜਿਹਨੇ ਪਹਿਲਾਂ ਹੀ ਮਹਿੰਗਾ ਘਰ ਲਿਆ ਜਾਂ ਜੋ ਵੀ ਆ ਨਾ ਸਿਸਟਮ, ਅਤੇ ਉਹ ਕਿਰਾਇਆ ਵਧਾ ਦੂਗਾ। ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ, ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ। ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ, ਇਹਦਾ ਨੁਕਸਾਨ ਹੋਣਾ। ਉਹ ਸਪੈਕੂਲੇਸ਼ਨਸ ਨੇ, ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ, ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ, ਅਤੇ ਇਹੀ ਕਾਰਨ ਸੀ ਕਿ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ। ਅਤੇ ਡਾਕਟਰ ਵਰਿੰਦਰਜੀਤ ਨੇ ਜਿਹੜੇ ਮਕਵਾਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ, ਹੈਲਥ ਇਕੋਨਮਿਸਟ ਨੇ, ਹੈਲਥ ਇਕੋਨਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ, ਗੱਲਾਂ ਬਾਤਾਂ ਨੇ, ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ। ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ, ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ, ਅਤੇ ਉਸ ਲਿਹਾਜ਼ ਨਾਲ $8.6 billion ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ। 25 billion ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹੋਸਪਿਟਲਸ ਲਈ, ਰੋਡ ਅਤੇ ਰੇਲ ਲਈ 8.6 billion ਦੀ ਆ। ਬਾਕੀ ਚੀਪਰ ਮੈਡੀਸਿਨਸ ਦੀ ਗੱਲ ਆ, ਜਿਹੜੀਆਂ ਲਾਈਫ ਸੇਵਿੰਗ ਮੈਡੀਸਿਨਸ ਨੇ ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ, ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਇਹਨਾਂ ਦੀ ਫਾਰਮਾਸੂਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ, ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ, ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ। ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ, ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ, ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਉਹ ਮਹਿੰਗੀ ਹੋ ਜਾਂਦੀ ਆ ਵੀ ਉਹਦੀ ਰੇਂਜ 'ਚ ਨਹੀਂ ਆਉਂਦੀ। ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ। ਟੈਕਸ ਕੱਟਸ ਨੇ ਆਸਟ੍ਰੇਲੀਅਨ ਕਾਮਿਆਂ ਲਈ, $250 ਦੀ ਕਹਿੰਦੇ ਆ ਵੀ ਰਿਲੀਫ ਮਿਲੂਗੀ ਹਰੇਕ ਬੰਦੇ ਨੂੰ, ਅਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 65,000 ਨਵੇਂ ਘਰ ਬਣਾਉਣ ਲਈ ਬਿਲੀਅਨਜ਼ ਰਾਖਵੇਂ ਰੱਖੇ ਗਏ ਆ, ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ, ਰੈੱਡ ਟੇਪ ਨੂੰ ਕਿੱਦਾਂ ਕੱਟਣਾ, ਰੈਗੂਲੇਟਰੀ ਬਰਡਨ ਅਪਰੂਵਲਾਂ ਹੀ ਨਹੀਂ ਮਿਲਦੀਆਂ, ਹੁਣ $10 billion ਉਹ ਅਲੱਗ ਤੋਂ ਰਾਖਵਾਂ ਰੱਖਿਆ। ਸੋ ਬਹੁਤ ਸਾਰੇ ਇੱਦਾਂ ਦੇ ਮੈਜਰਸ ਨੇ, ਪਰ ਨਾਲੋਂ ਨਾਲ ਅਸੀਂ ਹੁਣ ਗੱਲ ਮੋੜ ਕੇ ਲਿਆਉਂਦੇ ਹਾਂ ਰਿਸਰਚ ਫੈਲੋ ਡਾਕਟਰ ਵਰਿੰਦਰ ਜੀਤ ਅਤੇ ਉਹ ਸੈਂਟਰ ਫੋਰ ਹੈਲਥ ਇਕੋਨਮੀ 'ਚ ਮਕੁਆਰੀ ਯੂਨੀਵਰਸਿਟੀ ਸਿਡਨੀ 'ਚ ਰਿਸਰਚ ਫੈਲੋ ਨੇ। ਹਾਂਜੀ ਵਰਿੰਦਰ, ਸਾਡੀ ਆਵਾਜ਼ ਸੁਣ ਸਕਦੇ ਹੋ ਤੁਸੀਂ?
2: ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ।
1: ਹਾਂਜੀ ਸਤਿ ਸ਼੍ਰੀ ਅਕਾਲ। ਅਤੇ ਬਜਟ 'ਤੇ ਕੱਲ੍ਹ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ, ਵੱਖੋ ਵੱਖਰੀਆਂ ਰਾਵਾਂ ਨੇ, ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ, ਕੋਲੀਸ਼ਨ ਅਤੇ ਵਨ ਨੇਸ਼ਨ ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ ਉਹਨਾਂ ਦਾ ਚਲੋ ਹੈ ਹੀ ਵਿਰੋਧੀ ਧਿਰ, ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ, ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ, ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ?
2: ਹਾਂਜੀ, ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ, ਹਨਾ, ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ, ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ ਪੀਪਲ ਹੂ ਆਰ ਬੋਰਨ ਆਫਟਰ ਵਰਲਡ ਵਾਰ ਟੂ, ਹਨਾ, 1946 ਟੂ 1964 ਤੱਕ ਦੇ, ਜਿਨ੍ਹਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰਾ ਨਾ ਵੱਡ ਵੱਧ ਵੈਲਥ ਹੈ, 2.9 million ਔਨ ਐਵਰੇਜ, ਹਨਾ। ਤੇ ਜਿਹੜੇ ਜ਼ੂਮਰਸ ਨੇ ਜਿਨ੍ਹਾਂ ਨੂੰ ਜੈਨ ਜ਼ੀ ਕਹਿ ਦਿੰਦੇ ਆਪਾਂ, 97 ਤੋਂ 2012 ਤੱਕ ਬੋਰਨ, ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ, ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ, ਯੂਨੋ ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ। ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਹਨਾਂ ਕੋਲੇ ਵੈਲਥ ਜ਼ਿਆਦਾ ਸੀ, ਵੈਲਥ ਅਕਿਊਮੂਲੇਸ਼ਨ, ਜਿਹਨਾਂ ਕੋਲੇ ਚਾਰ ਪੈਸੇ ਹੈਗੇ ਸੀਗੇ, ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ਼, ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ, ਹੈਨਾ। ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ, ਵੀ ਸਾਰਿਆਂ ਨਾਲੋਂ ਵੱਧ ਜਿਹੜਾ ਰੌਲਾ ਇਸ ਵੇਲੇ ਪਿਆ ਹੋਇਆ ਜਿਹਦੇ ਤੋਂ ਮੇਰੇ ਖਿਆਲ ਕਾਫੀ ਲੋਕ ਹੈ ਨਾ ਉਹਨੂੰ ਲੈ ਕੇ ਕੰਸਰਨ ਨੇ, ਉਹਦੇ ਵਿੱਚ ਤਾਂ ਕੈਪੀਟਲ ਗੇਨ ਟੈਕਸ ਹੋ ਗਿਆ ਇੱਕ ਤਾਂ, ਤੇ ਦੂਜਾ ਹੋ ਗਿਆ ਉਹਦੇ ਵਿੱਚ ਤੁਹਾਡਾ ਨੈਗੇਟਿਵ ਗੇਅਰਿੰਗ, ਹੈ ਨਾ, ਨੈਗੇਟਿਵ ਗੇਅਰਿੰਗ ਰਾਤ ਤੋਂ ਕੱਲ ਤੋਂ ਹੀ ਬੰਦ ਕਰਤੀ ਸੀ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ, ਤੇ ਦੂਜਾ ਜਿਹੜੀ ਟਰਸਟੀ ਡਿਸਕ੍ਰੈਸ਼ਨਰੀ ਟਰਸਟ ਜਾਂ ਜਿਹਨਾਂ ਨੂੰ ਫੈਮਿਲੀ ਟਰਸਟ ਵੀ ਕਿਹਾ ਜਾਂਦਾ
1: ਜੀ,
2: ਉਹਨਾਂ ਤੇ ਇਹਦਾ ਇੰਪੈਕਟ ਹੈਗਾ, ਉਹਦਾ ਰੌਲਾ ਪਿਆ ਹੋਇਆ ਹੈ ਨਾ ਇਹਨਾਂ ਚੀਜ਼ਾਂ ਦਾ।
1: ਪਰ ਵਰਿੰਦਰ ਮੋਟਾ ਜਿਹਾ ਹਿਸਾਬ ਦੇਖੀਏ, ਜੇ ਆਪਾਂ ਓਵਰਆਲ ਪਿਕਚਰ ਵੱਡੀ ਪਿਕਚਰ ਦੇਖੀਏ, ਆਪਾਂ ਕਹਿੰਦੇ ਹਾਂ ਜਿਹੜੇ ਬਾਹਰਲੇ ਮੁਲਕ ਨੇ, ਵਿਦੇਸ਼ ਆ ਜਾਂ ਜਿਹੜੇ ਡਿਵੈਲਪ ਕੰਟਰੀਜ਼ ਨੇ, ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ, ਪਰ ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਿਆ, ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ, ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
2: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ। ਐਕਚੁਅਲੀ ਐਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਆਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ, ਉਸ ਤਰੀਕੇ ਨਾਲ ਦੇਖਿਆ ਜਾਏ। ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪੋਲਿਸੀਜ਼ ਨੂੰ ਹੱਥ ਪਾਇਆ, ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
1: ਜੀ,
2: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੌਪਿਕ ਹੈ ਇਲੈਕਟੋਰਲੀ ਸਪੀਕਿੰਗ, ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ, ਜਿਹੜੇ ਮੈਜਰਸ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ COVID-19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ ਹੈ ਨਾ, ਆਹ ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ, ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ, ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ ਹਾਂ।
1: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ, ਜਿਹੜੀ ਆ ਡਿਸਕ੍ਰੀਸ਼ਨਰੀ ਟਰਸਟ ਨੇ, ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਉਹ ਟਰਸਟ ਬਣਾ ਕੇ 8-10-20 ਬੰਦਿਆਂ 'ਚ ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ, ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕੱਸਿਆ ਜਾਣਾ, ਅਤੇ ਕੌਮ ਬੈਂਕ ਦਾ ਅਨੈਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 billion ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ। ਅਤੇ ਕਹਿੰਦੇ ਆ ਵੀ $36-37 billion ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ। ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੌਡਸ ਨੂੰ ਵੀ ਘਟਾਇਆ ਜਾਣਾ। ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
2: ਜੀ ਜੀ ਬਿਲਕੁਲ ਨਹੀਂ, ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ
1: ਜੀ।
2: ਉਹ ਤਾਂ ਹੋਣਾ ਚਾਹੀਦਾ ਸੀਗਾ, ਵਧੀਆ ਹੀ ਹੋਇਆ, ਮੈਂ ਤਾਂ ਓਪਨਲੀ ਕਹੂੰਗਾ ਇਸ ਗੱਲ ਬਾਰੇ। ਇਟ ਵਾਜ਼ ਲੌਂਗ ਓਵਰਡਿਊ। ਉਹ ਇੱਕ ਜਿਹਨੂੰ ਕਹਿੰਦੇ ਟੈਕਸ ਸਿਸਟਮ ਦੇ ਵਿੱਚ ਰੌਟ ਸੀ, ਹੈ ਨਾ, ਉਹ ਇੱਕ ਮਤਲਬ ਉਹਦਾ ਫਾਇਦਾ ਚੱਕਿਆ ਜਾ ਰਿਹਾ ਸੀ ਉਸ ਲੂਪ ਹੋਲ ਦਾ। ਸੋ ਇਹ ਚੰਗੀ ਗੱਲ ਹੈ, ਜਿਹੜਾ ਇਹ ਹੋਇਆ ਹੋਣਾ ਵੀ ਚਾਹੀਦਾ ਸੀ।
1: ਵੱਡੇ ਕਾਰਪੋਰੇਟ ਘਰਾਣੇ ਆ, ਹੁਣ ਉਹਨਾਂ ਦੇ ਟਰੱਸਟ ਬਣਾਏ ਹੋਣ ਤੇ, ਹੈ ਨਾ, ਉਹਨਾਂ ਕੋਲ ਬਿਲੀਅਨਸ ਦੀ ਵੈਲਥ ਆ, ਤੇ ਉਹਨੂੰ ਵੰਡ ਕੇ ਇਸ ਲਈ ਪਾਇਆ ਜਾਣਾ ਬਈ ਟੈਕਸ ਤੋਂ ਬਚ ਜਾਈਏ, ਕਿਵੇਂ ਨਾ ਕਿਵੇਂ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
2: ਨਾਟ ਫੀਲਿੰਗ ਸੌਰੀ ਫਾਰ ਦੈਮ ਪ੍ਰੀਤਿੰਦਰ ਜੀ, ਇੱਕ ਬਿਲਕੁਲ ਵੀ ਨਾਟ ਫੀਲਿੰਗ ਸੌਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ, ਹੈ ਨਾ, 36.2 billion ਓਵਰ ਦ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਜਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ 'ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ ਹੋ ਉਹਨਾਂ ਨੂੰ, ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ, ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 500,000 ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ। ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 500,000 ਪਾਤਾ, ਉਹਨਾਂ ਨੇ ਫੜ ਲਿਆ, ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦਿਓ, 10,00,000 ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ ਚ ਹੀ ਪਾ ਦੇ। ਮਤਲਬ ਗੱਲ
1: ਡਾਂਗਾਂ ਤੇ ਗਾਜ ਹੁੰਦਾ ਕਈ ਵਾਰ। ਤੇ ਵੈਸੇ ਚਲੋ ਲੋੜਾਂ ਵੀ ਹੋਣਗੀਆਂ, ਆਪਾਂ ਉਹਨਾਂ ਲਈ ਫੀਲ ਵੀ ਕਰਦੇ ਆ ਵੀ ਚਲੋ ਉਹ ਲੋਕ,
2: ਕੁਛ ਬੰਦਿਆਂ ਤੇ ਇਹਦਾ ਅਸਰ ਪਊਗਾ ਵੀ। ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ, ਦੇਖੋ ਇਹ ਕੁਛ

0: ਨਾ ਜਿਹੜੇ ਸਪੀਚ ਰਿਲੇ ਅਤੇ ਔਟਿਜ਼ਮ ਦੇ ਬਾਰਡਰ ਲਾਈਨ ਕੇਸਿਸ ਨੇ ਉਹਨਾਂ 'ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ ਜਿਹੜੇ ਡਾਟੇ ਪ੍ਰੀਲਿਮਿਨਰੀ।
1: ਬਿਲਕੁਲ ਜੀ, ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨਲ ਸਪੋਰਟ ਹੈ, ਉਹਨਾਂ ਨੇ 2 ਬਿਲੀਅਨ ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ ਅਤੇ 5 ਬਿਲੀਅਨ ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ, ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੈ ਨਾ ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਸਪੋਰਟ, ਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ। ਦੇਖੋ ਇਹ ਹੋਣਾ ਤਾਂ ਹੈ, ਕਿਉਂਕਿ ਹੋਣਾ ਕੀ ਹੈ, 2013 ਚ NDIS ਦੀ ਸਕੀਮ ਇੰਪਲੀਮੈਂਟ ਹੋਈ, ਉਸ ਤੋਂ ਪਹਿਲਾਂ ਜਿਹੜਾ ਡਿਸੇਬਿਲਟੀ ਦਾ ਪ੍ਰੋਗਰਾਮ ਸੀਗਾ ਨਾ ਉਹ ਬਿਲਕੁਲ ਵੀ ਵਧੀਆ ਨਹੀਂ ਸੀ। 2013 ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਤੇ ਹੈ ਉਹਨਾਂ ਦੀ ਜਿਹੜੀ ਗਿਣਤੀ 117% ਚ ਵਾਧਾ ਹੋਇਆ, ਉਹਨਾਂ ਮੋਰ ਦੈਨ ਡਬਲ ਹੈ ਨਾ। ਤੇ ਜਿਹੜੇ ਐਡਲਟਸ ਹੈ ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ, ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ ਹੈ ਨਾ। ਇਹ ਕਿਸੇ ਨਾ ਕਿਸੇ ਤਰੀਕੇ, ਮੈਂ ਨੀ ਕਹਿ ਰਿਹਾ ਕਿ ਹੈ ਨਾ ਇਹ ਨਜਾਇਜ਼ ਹੈ ਜਾਂ ਨਹੀਂ ਹੋਣਾ ਚਾਹੀਦਾ ਸੀ, ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ। ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ ਹੈ ਨਾ NDIS ਦੇ ਵਿੱਚ ਬੰਦੇ ਫੜੇ ਗਏ, ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ। ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ, ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨਰ ਵੀ ਬਣੇ ਨੇ ਇਹਦੇ ਚੋਂ। ਮੈਂ ਨੀ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ, ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਗੋਇੰਗ ਬੇਸਿਸ। ਦੇਖੋ ਇਹਨੂੰ ਹੈ ਨਾ ਰਿਫੋਰਮ ਦੀ ਤਾਂ ਲੋੜ ਸੀਗੀ, ਬਿਲਕੁਲ ਸੀਗੀ, ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 ਬਿਲੀਅਨ ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ।
0: ਔਰ ਡਿਫੈਂਸ ਨਾਲ ਵੀ ਜ਼ਿਆਦਾ, ਹੈਲਥ ਕੇਅਰ ਨਾਲ ਵੀ ਜ਼ਿਆਦਾ, ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਵਿੱਚ ਪੈਸਾ ਜਾ ਰਿਹਾ।
1: ਹਾਂਜੀ, ਮੈਡੀਕੇਅਰ ਨੂੰ ਮਿਲਾ ਕੇ, ਹੈਲਥ ਬਜਟ ਨੂੰ ਮਿਲਾ ਕੇ, ਸਾਰਿਆਂ ਨੂੰ ਮਿਲਾ ਕੇ ਵੀ NDIS ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ। ਸੋ ਤੁਸੀਂ ਕਿੱਦਾਂ ਇਹਨੂੰ, ਇਹ ਸਸਟੇਨੇਬਲ ਨਹੀਂ ਹੈਗੀ। ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ, ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾ ਯੋਗ ਨੇ। ਤੇ ਮੈਨੂੰ ਇਹ ਨਹੀਂ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ। ਡੀਟੇਲਸ ਆ ਰਹੀਆਂ ਨੇ, ਹੌਲੀ ਹੌਲੀ ਪਤਾ ਲੱਗੂਗਾ ਹੈ ਨਾ ਜੀ। ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ, ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ, ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ, ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ, ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ। ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਵੀ ਨੇ।
0: ਤੇ ਵਰਿੰਦਰ, ਤੁਹਾਡੀ ਜਿਹੜੀ ਯੂਨੀਵਰਸਿਟੀ ਆ ਤੇ ਤੁਹਾਡਾ ਜਿਹੜਾ ਤੁਸੀਂ ਐਜ਼ ਏ ਹੈਲਥ ਇਕਨੋਮਿਸਟ ਜਿਹੜਾ ਕੰਮ ਕਰਦੇ ਹੋ ਮਕਵਾਰੀ ਯੂਨੀਵਰਸਿਟੀ ਸੈਂਟਰ ਫੋਰ ਹੈਲਥ ਇਕਨੋਮੀ ਚ, ਤੇ ਮੈਂ ਥੋੜਾ ਜਿਹਾ ਤੁਹਾਨੂੰ ਗੱਲ ਨੂੰ ਮੋੜ ਕੇ ਉਧਰਲੇ ਪਾਸੇ ਵੀ ਲਿਜਾਣੀ ਚਾਹੁੰਦਾ ਕਿ ਜਿਹੜੀ ਚੀਪਰ ਮੈਡੀਸਿਨਸ ਦੀ ਗੱਲ ਕਰਦੇ ਆ, ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ, ਲੋੜਵੰਦ ਨੇ, ਬਜਟ 'ਚ ਉਹਨਾਂ ਲਈ ਵੀ ਮੇਰਾ ਖਿਆਲ $6 ਬਿਲੀਅਨ ਰਾਖਵਾਂ ਰੱਖਿਆ ਗਿਆ ਵੀ ਨਵੀਆਂ ਦਵਾਈਆਂ PBS ਦੇ ਵਿੱਚ ਆਉਣ, ਅਤੇ ਜਿਹੜੀ ਸਿਸਟਿਕ ਫਾਈਬਰੋਸਿਸ ਆ, ਕਰੋਨਿਕ ਕਿਡਨੀ ਡਿਜ਼ੀਜ਼ ਆ, ਕੈਂਸਰਸ ਨੇ, ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜ੍ਹੀਆਂ ਜਿਹੀਆਂ ਸਸਤੀਆਂ ਹੋਣਗੀਆਂ।
1: ਬਿਲਕੁਲ ਬਿਲਕੁਲ ਜੀ, ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਤੁਸੀਂ ਕਿਹਾ 5.9 ਨੀਅਰਲੀ 6 ਬਿਲੀਅਨ ਨਿਊ PBS ਲਿਸਟਿੰਗਸ ਦੇ ਲਈ ਦਿੱਤਾ। ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ, ਇਹਦੇ ਦੋ ਪਿੱਲਰ ਨੇ, ਦੋ ਥੰਮ ਨੇ। ਇੱਕ ਹੈਗਾ ਜੀ PBS, ਫਾਰਮਾਸੂਟੀਕਲ ਬੈਨੀਫਿਟ ਸਕੀਮ। ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੇਸੀਆਂ ਤੋਂ, ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ। ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ ਹੈ ਨਾ, ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ। ਤੇ ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ, ਤੁਸੀਂ ਐਕਸਰੇ ਕਰਵਾ ਕੇ ਆਉਂਦੇ, ਇਮੇਜਿੰਗ ਕਰਵਾ ਕੇ ਆਉਂਦੇ ਆ, ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ। ਸੋ ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ। ਇਹਨਾਂ ਦੇ ਵਿੱਚ ਇਹਨਾਂ ਨੇ PBS ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ, ਇਮਿਊਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ, ਔਰ ਨੀਅਰਲੀ 450 ਮਿਲੀਅਨ ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ। ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 ਬਿਲੀਅਨ ਦਿੱਤਾ ਹੈ, ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ। ਪਬਲਿਕ ਹਸਪਿਟਲ ਲਈ 25 ਬਿਲੀਅਨ ਦਿੱਤਾ ਹੈ।
0: ਅਕਸਰ ਕਿਹਾ ਜਾਂਦਾ ਕਈ ਜਗ੍ਹਾ ਬਲਕ ਬਿਲਿੰਗ ਨਹੀਂ ਹੁੰਦੀ, ਉੱਥੇ GP ਚਾਰਜ ਕਰਦੇ ਆ, ਤੇ ਜਿਹੜੇ ਪੇਂਡੂ ਖੇਤਰ ਆ ਉਹਨਾਂ ਨੂੰ ਵੀ ਕੋਈ ਸਹੂਲਤ ਮਿਲੂ। ਆਮ ਤੌਰ ਤੇ ਆਪਾਂ ਵੇਖਦੇ ਹਾਂ $40-50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ, ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ GP ਕੋ ਜਾਣ ਦੀ।
1: GP ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ। ਹਾਂਜੀ,
0: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਆ, ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ ਜਿਹਾ
1: ਪਹਿਲੇ ਹੈ ਤੇ ਮੁਬਾਰਕ ਕਰਮ ਹੈ ਜੀ, ਬਿਲਕੁਲ ਜੀ, ਆਰ ਐਨ ਡੀ ਮੁਬਾਰਕ ਕਦਮ ਹੈ, ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ

0: 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ ਮੈਂ ਤੇ ਤੁਸੀਂ,
1: ਹਾਂਜੀ,
0: ਇਰਾਨ ਵਾਰ ਤੋਂ ਬਾਅਦ ਇਕਾਨਮੀ ਤੇ, ਤਾਂ ਉਹਦੇ ਵਿੱਚ ਮੈਂ ਤਿੰਨ ਚੀਜ਼ਾਂ ਕਹੀਆਂ ਸੀਗੀਆਂ, ਐਨਰਜੀ, ਹਾਊਸਿੰਗ ਤੇ ਪ੍ਰੋਡਕਟਿਵਿਟੀ। ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ। ਪਹਿਲਾਂ ਘੱਟ ਹੁੰਦਾ ਸੀ
1: ਜੀ,
0: ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ, ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ 7 billion ਟੂ 2050 ਜਿਹੜੀ ਇਲੈਕਟ੍ਰਿਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ, ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ, ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ, ਪਰ ਐਨਰਜੀ 'ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਜਨਤਾ ਦੀ ਤਾਂ ਪੁਕਾਰ ਇਹ ਸੀਗੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ, ਤਾਂ ਕਿ 17 billion ਸਾਨੂੰ ਆਉਣ, ਹੈ ਨਾ, ਕੈਪੀਟਲ ਗੇਨ ਟੈਕਸ ਦਾ ਮੈਨੂੰ ਨੀ ਪਤਾ ਤੁਸੀਂ ਇਹਦੇ ਬਾਰੇ ਕਿੰਨੀ ਗੱਲ ਕੀਤੀ ਹੈ ਹਜੇ ਤੱਕ,
1: ਮੋਟਾ ਮੋਟਾ ਇੱਕ ਵਾਰ ਕਰ ਸਕਦੇ ਹੋ ਡਿਸਕਸ, ਕਿਉਂਕਿ ਜ਼ਿਆਦਾ ਗੱਲਾਂ ਹੋਈ ਗਈਆਂ ਹਜੇ।
0: ਹਾਂਜੀ, ਇਹਦੇ ਵਿੱਚ ਕੁਛ ਚੀਜ਼ਾਂ ਖਿਆਲ ਰੱਖਣ ਵਾਲੀਆਂ ਕੈਪੀਟਲ ਗੇਨ ਟੈਕਸ ਦੇ ਵਿੱਚ। 1 July 2027 ਤੋਂ ਜਿਹੜੀ ਕਰੰਟ ਸਕੀਮ ਹੈ, ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰੋਪਰਟੀ ਲਈ, ਜਸਟ ਫੋਰ ਐਨ ਐਗਜ਼ਾਮਪਲ, ਉਹਨੇ $2,00,000 ਦੀ ਪ੍ਰੋਪਰਟੀ ਵੇਚਤੀ, ਤਾਂ ਉਹਦਾ ਜਿਹੜਾ ਨਫ਼ਾ ਹੋਇਆ ਉਹ ਸੀ $1,00,000। ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ, ਠੀਕ ਹੈ ਨਾ। ਤੇ 1 July 2027 ਤੋਂ ਬਾਅਦ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 July 2017 ਤੋਂ ਬਾਅਦ ਦਾ ਜਿਹੜਾ ਨਫ਼ਾ ਉਹਦੀ ਗੱਲ ਹੋ ਰਹੀ ਹੈ। ਜੇ ਕਿਸੇ ਨੇ ਘਰ ਲਿਆ ਸੀਗਾ, ਹੈ ਨਾ, 2010 ਦੇ ਵਿੱਚ, 2010 ਤੋਂ ਲੈ ਕੇ 1 July 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ, ਉਦੋਂ ਬਾਅਦ ਵਾਲਾ ਆਊਗਾ। ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ, ਨਹੀਂ, 1 July 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਰਹੇ। ਹਾਂਜੀ, ਉਹ ਹੋਊਗਾ ਇਨਫਲੇਸ਼ਨ ਐਡਜਸਟਿਡ। ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ, ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫ਼ਾ ਹੋਇਆ $1,00,000 ਦਾ, ਤਾਂ ਉਸ $1,00,000 ਦੇ ਨਫ਼ੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ। ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ, ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ, ਤਾਂ ਜਿਹੜਾ ਤੁਹਾਡਾ ਨਫ਼ਾ ਰਹਿ ਗਿਆ ਉਹ ਰਹਿ ਗਿਆ 90 lakh ਦੀ ਬਜਾਏ, ਤੁਹਾਨੂੰ ਟੈਕਸ ਪਊਗਾ 90 ਤੇ, ਠੀਕ ਹੈ ਨਾ। ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ, ਹੁਣ ਟੈਕਸ ਪੈਣਾ ਤੁਹਾਨੂੰ 90,000 ਤੇ।
1: ਸੋ ਉਸ ਮਾਮਲੇ ਚ ਉਹਨਾਂ ਦਾ ਉਧਰੋਂ ਨੁਕਸਾਨ ਆ,
0: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ। ਹਾਂਜੀ,
1: ਸੋ ਇਹ ਹੋੜ ਘਟੂਗੀ ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਹੈ, ਇੱਕ ਬੰਦੇ ਦਾ 2 ਲੈ ਲੇ, 2 ਦਾ 3 ਲੈ ਲੇ, ਉਹਦਾ ਲੋਨ ਹੈ ਤੇ ਕਰਤਾ ਉਹਦਾ, ਖੇਸਵਾ ਕਰੀ ਜਾਂਦੇ ਲੋਕ।
0: ਬਿਲਕੁਲ ਜੀ, ਟੈਚੀ ਭਰੀ ਫਿਰਦੇ ਸੀ ਇਨਵੈਸਟਰ, ਮਤਲਬ ਉਹ ਕੀ ਸੀਗਾ, ਉਹ ਕਹਿੰਦੇ ਬੈਂਕ ਦਾ ਪੈਸਾ ਹੈ ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਸਾਡਾ ਕੀ ਜਾਂਦਾ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਘਰ ਵੇਚ ਦਿਓ, 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ। ਪੀਟਰ ਕੋਸਟੈਲੋ ਨੇ ਕੀਤੀ ਸੀ 99 ਦੇ ਵਿੱਚ, ਹਾਰਵਰਡ, ਜੌਨ ਹਾਰਵਰਡ ਵੇਲੇ, ਸੈਪਟੈਂਬਰ 99 ਦੇ ਵਿੱਚ, ਉਹ ਸ਼ਾਰਟ ਟਰਮ ਪੋਲਿਸੀ ਮੈਜਰ ਸੀਗਾ, ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਪੀਟਲ ਗਰੋਥ ਹੈ, ਇਨਵੈਸਟਮੈਂਟ ਵਧੇ। ਪਰ ਕਿਉਂਕਿ ਉਹ ਇੰਨੀ ਜ਼ਿਆਦਾ ਪਾਪੂਲਰ ਪੋਲਿਸੀ, ਲੋਕਾਂ ਦੇ ਲੋਟ ਆ ਗਈ, ਉਹਨਾਂ ਨੇ ਕਿਹਾ ਵੀ ਇਹ ਵੈਲਥ ਬਣਾਉਣ ਦਾ, ਅਮੀਰ ਹੋਣ ਦਾ ਤਰੀਕਾ, ਇਹ ਕਦੀ ਗਈ ਨਹੀਂ ਹੈ ਨਾ, ਕਿਸੇ ਨੇ ਇਹਨੂੰ ਹੱਥ ਹੀ ਨਹੀਂ ਪਾਇਆ।
1: ਸੋ 99 ਤੋਂ ਲੈ ਕੇ 26 ਤੱਕ,
0: ਹਾਂਜੀ 27 ਤੱਕ, 1 July 2027 ਤੱਕ
1: ਜੀ,
0: ਹੁਣ ਇਹਨਾਂ ਨੇ ਹੱਥ ਪਾ ਲਿਆ। ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ, ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ, ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਘਰ ਲੈਣਾ ਹੈ, ਜਿੱਦਾਂ ਕਿਸੇ ਨੇ ਮੈਲਬਰਨ ਚ ਲੈਣਾ, ਸਿਡਨੀ ਚ ਲੈਣਾ, ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ, ਸਟੈਬਿਲਿਟੀ ਆਊਗੀ ਘੱਟੋ ਘੱਟ, ਜਿਸ ਹਿਸਾਬ ਨਾਲ ਹੁਣ ਅੱਗ ਲੱਗੀ ਹੋਈ ਜੀ। ਹਾਂਜੀ, ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ। ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਅੱਜ ਕੱਲ ਤੋਂ 7:30 ਤੋਂ ਬਾਅਦ ਜੇ ਕੰਟਰੈਕਟ ਸਾਈਨ ਹੋ ਗਏ ਉਸ ਤੋਂ ਬਾਅਦ, ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ, ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ।
1: ਨੈਗੇਟਿਵ ਗੇਅਰਿੰਗ ਦਾ ਵੀ 2-4 ਲਾਈਨਾਂ 'ਚ ਐਕਸਪਲੇਨ ਹੀ ਕਰ ਦਿਓ, ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ, ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ।
0: ਹਾਂਜੀ, ਨਹੀਂ ਨਹੀਂ, ਤੇ ਉਹ $1,00,000 ਜੇ ਤੁਸੀਂ ਫਰਜ਼ ਕਰੋ ਤੁਸੀਂ $1,00,000 ਰੈਂਟਲ ਇਨਕਮ ਬਣਾਈ, ਇੰਨੀ ਤਾਂ ਵੈਸੇ ਹੁੰਦੀ ਨਹੀਂ, ਤੇ ਤੁਹਾਡਾ ਖਰਚਾ ਹੋਇਆ ਉਹਦੇ ਤੇ $30,000, ਕਿੱਥੇ ਤੁਹਾਨੂੰ ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000 ਪਰ ਤੁਹਾਡਾ ਖਰਚਾ ਹੋ ਗਿਆ $30,000 ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
1: ਜੀ
0: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ ਕੌਂਸਲ ਰੇਟ ਹੋ ਗਿਆ ਵਾਟਰ ਬਿੱਲ ਜਿਹੜੀ ਹੋ ਗਈ ਸਰਵਿਸ ਚਾਰਜਿਸ ਹੋ ਗਏ ਕੋਈ ਮੇਨਟੇਨੈਂਸ ਕਰਾਈ ਕੋਈ ਹੋਰ ਕਰਾਇਆ ਹੈ ਨਾ ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ ਜਿਹੜਾ ਉਹ 70 ਹੈ ਉਹਦੇ ਤੇ ਤੁਹਾਡੀ ਜਿਹੜੀ ਮਾਰਜਨਲ ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ ਨਾ ਡਾਕਟਰ ਹੋ ਗਏ ਹੋਰ ਹੋ ਗਏ ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ ਤਾਂ ਸਾਡੇ ਤੇ 50% 45% 45% ਹੈ ਨਾ ਹਾਈਐਸਟ ਪਲੱਸ ਮੈਡੀਕੇਅਰ ਲੈਵੀ ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ ਤੇ ਹੁਣ ਕੀ ਕਰੀਏ ਇਹਨੂੰ ਘਟਾਉਣ ਦੇ ਲਈ ਜੇ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ ਕੁਛ ਤਾਂ ਸਾਨੂੰ ਆਫਸੈਟ ਹੋਊਗਾ ਕੁਛ ਤਾਂ ਫਾਇਦਾ ਹੋਊਗਾ
1: ਆਹ ਬੜੇ ਲੋਕ ਮਾਡਲ ਬਣਾਉਂਦੇ ਆ ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ ਤਿੰਨ ਕੰਸੋਲੀਡੇਟ ਕਰ ਲਈਆਂ ਦੋ ਕੰਸੋਲੀਡੇਟ ਕਰ ਲਈਆਂ ਲੇਟਰ ਔਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ ਇਹ ਕੋਈ ਐਡਵਾਈਸ ਨਹੀਂ ਆ ਇਹ ਇੱਕ ਜਨਰਲ ਜਿਹੜੀ ਕਨਵਰਸੇਸ਼ਨ ਆ ਜਿਹੜੀ ਬਜਟ ਤੋਂ ਬਾਅਦ ਚੁੰਝ ਚਰਚਾ ਆਪਾਂ ਜਿਹਨੂੰ ਕਹਿੰਦੇ ਹਾਂ ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ ਹਾਂਜੀ ਕੰਟੀਨਿਊ ਕਰਿਓ ਵਰਿੰਦਰ ਜੀ ਹਾਂਜੀ
0: ਹਾਂਜੀ ਹਾਂਜੀ ਬਿਲਕੁਲ ਹਾਂਜੀ ਮੈਂ ਚੰਗਾ ਕੀਤਾ ਤੁਸੀਂ ਕਿਹਾ ਤਾਂ ਮਤਲਬ ਇਹ ਪਰਸਨਲ ਸਰਕਮਸਟੈਂਸਿਸ ਹਰੇਕ ਦੇ ਅਲੱਗ ਹੁੰਦੇ ਆ ਨਾ ਮੈਂ ਤਾਂ ਵੈਸੇ ਜਨਰਲ ਉਦਾਹਰਣਾਂ ਦੇ ਰਿਹਾ ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ ਹੈ ਨਾ ਸਾਰਿਆਂ ਨੂੰ
1: ਆਪਣੇ
0: ਪ੍ਰੋਫੈਸ਼ਨਲਸ ਨੂੰ ਮਿਲੋ ਹਾਂਜੀ ਅਕਾਊਂਟੈਂਟ ਨਾਲ ਗੱਲ
1: ਫਾਈਨੈਂਸ਼ੀਅਲ ਐਡਵਾਈਜ਼ਰ ਬਣੇ ਆ ਇਸ ਗੱਲਾਂ ਲਈ
0: ਹਾਂਜੀ ਮੋਰਗੇਜ ਬ੍ਰੋਕਰ ਨਾਲ ਗੱਲ ਹਾਂਜੀ ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਸ ਆ ਰਹੇ ਨੇ ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ ਬਾਇਰਸ ਨੂੰ ਜਾਂ ਜਿਹਨਾਂ ਕੋਲੇ ਕਪੈਸਿਟੀ ਘੱਟ ਹੁੰਦੀ ਹੈ ਲੋਨ ਲੈਣ ਦੀ ਹੁਣ ਜਿੱਦਾਂ ਮਾਰਕੀਟ ਦੇ ਵਿੱਚ ਉਹ ਗਏ 7,00,000 ਦਾ ਘਰ ਸੀ 6,00,000 ਦਾ ਘਰ ਸੀ ਇਨਵੈਸਟਰ ਆਇਆ ਉਹਨੇ ਕਹਿਣਾ ਮੈਂ 6,50,000 ਦਿੰਦਾ 6,00,000 ਦੀ ਬਜਾਏ ਚਲੋ ਚੱਕੋ ਉਹਨੇ ਘਰ ਲੈ ਲਿਆ ਹਨਾ ਉਹਦਾ ਪੋਰਟਫੋਲੀਓ ਬਣ ਗਿਆ ਉਹਨੇ ਪੁਰਾਣੇ ਘਰ ਚੋਂ ਇਕੁਇਟੀ ਕਢਾਈ ਉੱਥੇ ਦੇਤੀ ਤੇ ਉਹਦਾ ਬਣ ਗਿਆ ਪਰ ਜਿਹੜਾ ਫਸਟ ਹੋਮ ਬਾਇਰ ਹੈ ਜਿਹੜਾ 6,00,000 ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ ਉਹਦੇ ਲਈ ਪ੍ਰੋਬਲਮ ਹੋ ਰਹੀ
1: ਹੁਣ ਸਾਡੇ ਵਰਗੀਆਂ ਧਾਰਨਾ ਜੀ ਦਿੱਤੀਆਂ ਨਾ ਤੁਸੀਂ ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ
0: ਨਹੀਂ ਅਸੀਂ ਵੀ ਤੁਸੀਂ ਹੋਈ ਆ ਇਹ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ ਉਹ ਵੀ ਵਿਚਾਰੇ ਹਨਾ ਕੰਮ ਹੀ ਕਰੀ ਜਾਂਦੇ ਆ ਇਹਨਾਂ ਨੇ ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰੀਨਿਓਰ ਕਹਿ ਲੋ ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ
1: ਜ਼ਿਆਦਾ ਹੈ ਦੇਰ
0: ਇਜ਼ ਨਥਿੰਗ ਰੋਂਗ ਇਹ ਜਿਹੜੀ ਇੰਟਰ ਹਾਂਜੀ ਹਾਂਜੀ ਨਹੀਂ ਆਪਾਂ ਇਹ ਨਹੀਂ ਕਹਿ ਰਹੇ ਇੰਟਰ ਜਨਰੇਸ਼ਨਲ ਵੈਲਥ ਜਿਹੜੀ ਸੀਗੀ ਹੁਣ ਜਿਹਨਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ ਜਿਹਨਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ ਦੂਜੇ ਉੱਤੇ ਤੀਜਾ ਤੀਜੇ ਉੱਤੇ ਚੌਥਾ ਮਤਲਬ ਜਿਹਨਾਂ ਦੀ ਨੀਂਹ ਬਣਦੀ ਜਾ ਰਹੀ ਸੀ ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ ਹਨਾ ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ ਪ੍ਰੀਤਿੰਦਰ ਜੀ ਜਿਹੜੀ ਮੈਂ ਗੱਲ ਬਾਰ ਬਾਰ ਆਵਾਂ ਮੈਂ ਗੱਲ ਕਰਤੀ ਐਨਰਜੀ ਦੀ ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ ਜਿਹਦੇ ਵਿੱਚ ਆਹ ਦੋ ਵੱਡੇ ਵੱਡੇ ਲੀਵਰ ਸੀਗੇ ਹਨਾ ਸੀ ਕੈਪੀਟਲ ਗੇਨ ਟੈਕਸ ਦੇ ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟਿਵਿਟੀ ਦੀ ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ ਚ ਇਨਵੈਸਟ ਕਰ ਰਹੇ 70% ਆਪਣੀਆਂ ਸੇਵਿੰਗਸ ਨੂੰ ਤਾਂ ਸਮਾਲ ਬਿਜ਼ਨਸਿਸ ਦੇ ਵਿੱਚ ਇਨੋਵੇਸ਼ਨ ਦੇ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ 30% ਇੱਥੇ ਲੋਕ ਨਹੀਂ ਸੀ ਕਰਦੇ ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ 28% ਇਨਵੈਸਟਮੈਂਟ ਹੈ ਹੁਣ ਥੋੜੀ ਜਿਹੀ ਵੱਧ ਗਈ ਹੋਊ ਸ਼ਾਇਦ ਪਰ ਸਾਡੇ ਇੱਥੇ 70% ਆ ਸਮਝਦੇ ਮੇਰੀ ਗੱਲ ਕਿਉਂਕਿ ਇਹਨਾਂ ਪੋਲਿਸੀਜ਼ ਕਰਕੇ ਇਹ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ ਇਹ ਮਤਲਬ ਉਹ ਸਿੱਟਿਆ ਜਾ ਰਿਹਾ ਸੀ ਹਨਾ ਵੀ ਤੁਸੀਂ ਆਹ ਦੇਖੋ ਆਹ ਤੁਹਾਡਾ ਕੈਰਟ ਐਂਡ ਸਟੇਕ ਵਾਲਾ ਕੰਮ ਹੈ ਵੀ ਆਹ ਦੇਖੋ ਤੁਹਾਨੂੰ ਅਸੀਂ ਹਨਾ ਚੋਗ ਚੁਗਾਤੀ ਆ ਜਾਓ ਇਨਵੈਸਟ ਕਰੋ ਤੁਹਾਨੂੰ ਹੁੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ ਹੁਣ ਜਿਹੜੀ ਇਨਕਮ ਹੈ ਥੋੜੀ ਜਿਹੀ ਇਨਕਮ ਹੈ ਰੀਅਲ ਇਸਟੇਟ ਚੋਂ ਫ੍ਰੀ ਹੋ ਕੇ ਆਰ ਐਨ ਡੀ ਚ ਜਾਊਗੀ ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ ਹਨਾ ਸਟਾਰਟਅਪਸ ਦੇ ਵਿੱਚ ਜਾਊਗੀ ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੂਗਾ ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ ਐਨਰਜੀ ਸਿਕਿਉਰਿਟੀ ਹਾਊਸਿੰਗ ਸਪਲਾਈ ਤੇ ਪ੍ਰੋਡਕਟਿਵਿਟੀ ਇਨਕਰੀਜ਼
1: ਹਾਂਜੀ ਸਿਸਟਮ ਤਾਂ ਹਿੱਲੂਗਾ
0: ਕਿਤੇ ਨਾ ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ, ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ। ਹੁਣ ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਤਾਂ ਇਹਨਾਂ ਨੂੰ ਚੇਂਜਸ ਨੂੰ ਹੈ ਨਾ ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪਾਲਿਸੀਆਂ ਅਪਲਾਈ ਕਰਾਂਗੇ। ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ। ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀਆ ਤੁਸੀਂ ਗੱਲ ਕੀਤੀ ਹੈ ਨਾ, ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ। ਉਹ ਕੀ ਕਰਨਗੇ ਹੁਣ, ਹੈ ਨਾ, ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ, ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ,
1: ਮਾਈਗ੍ਰੇਸ਼ਨ
0: ਦੇ ਨੈਟ ਓਵਰ, ਹਾਂਜੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ, 25 to 26 ਚ 260,000 ਆਏ ਹੈ, ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ। ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ। ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ, ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ ਪਰ ਉਹ ਕਹਿੰਦੇ ਅਸੀਂ 2,00,000 ਤੋਂ ਥੱਲੇ ਥੱਲੇ ਕਰਾਂਗੇ। ਸੋ ਇਹ ਸਾਰੇ ਇਸ਼ੂਜ਼ ਮਤਲਬ ਹੈ ਤਾਂ ਹੈ, ਇਹ
1: ਨਹੀਂ ਗਿਣਤੀਆਂ ਮਿਣਤੀਆਂ ਤਾਂ ਹੋਣੀਆਂ, ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ, ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ, ਤੁਸੀਂ ਜੀ ਇੱਕ ਘਰ ਲੈ ਲਓ, ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ, 15 to 20% ਰਿਟਰਨ ਆਜੂ, ਆਹ ਹੋਜੂ ਆਹ ਹੋਜੂ। ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇੱਦੂ ਕੋਈ ਕੰਮ ਕਾਰ ਤੋਰ ਲਈਏ, ਕੋਈ ਹੈ ਨਾ ਰੈਸਟੋਰੈਂਟ ਲੈ ਲਈਏ, ਕੋਈ ਹੋਰ ਕੰਮ ਕਰ ਲਈਏ, ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ,
0: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ, ਲੌਂਗ ਓਵਰਡਿਊ।
1: ਨਹੀਂ ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਆਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ, ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ, ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕਿਹ ਕੋਈ ਕੰਮਾਂ 'ਚੋਂ ਕੰਮ ਆ, ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜੀਰੋਆਂ ਕਿੰਨੀਆਂ। ਪਰ ਜਦੋਂ ਉਹਨੂੰ ਸਰਲ ਢੰਗ ਨਾਲ ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ, ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ। ਅਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ, ਧੰਨਵਾਦ।
2: ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
4: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
5: ਕੀ ਹੋਇਆ
4: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: JBCO Films leke aaye ne action, emotion ate full on entertainment. Punjabi feature film Shera.
2: 5 saal baad mudiyan Shere, te mudiyan vi kede haalat ch?
3: Starring Parmesh Verma, Sonal Chauhan, Yograj Singh, Manav Vij ate hor vi ugge kalakar.
4: Main utthon vi mud ke aaya jithon koi nahi mud ke aaya.
1: Written and directed by Savio Sandhu, produced by Anmol Sahni.
3: Hun vekhna na bhulyo 15 mai ton tuhade nedle cinema ghara vich Shera.
0: Melbande Southeast ilake de sare builders te bricklayers layers layi khush khabri. Tuhadi har building de structure di ik majboot neev ate damdar pehchan den layi aa gaye ne Oz Lintels. Oz Lintel supply karde ne sare sizes de galvanized brick lintel, T bars, equal and unequal angles. ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
5: ਪਾਂਡੇ ਜੀ, ਕਿਆ ਤੁਸੀਂ ਨਾ ਲੱਕ ਪਾਏ ਹੋ ਯਾਰ? ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੀ ਹੈ, ਔਰ ਇਹ ਤੀਸਰੀ ਦੋਸਤ ਹੀ ਹੈ ਨਾ?
6: देखिए, प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।

0: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਮੈਂ ਹਾਂ ਕ੍ਰਿਸ਼ਨਨ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਤੁਸੀਂ ਸਾਡੇ ਨਾਲ ਬਣੇ ਪਏ ਹੋ ਲਾਈਵ ਵੱਖਰੇ ਵੱਖਰੇ ਪਤਾ ਨਹੀਂ ਕਿਹੜੇ ਕਿਹੜੇ ਪਲੇਟਫਾਰਮਸ ਤੋਂ, ਪਰ ਥੈਂਕ ਯੂ, ਵੈਲਕਮ। ਐਂਡ ਤੁਸੀਂ ਜਦੋਂ ਵੀ ਇਸ ਨੂੰ ਸੁਣੋਗੇ, ਅਤੇ ਮਤਲਬ ਜਦੋਂ ਵੀ ਜਿਸ ਟਾਈਮ 'ਤੇ ਸੁਣੋਗੇ, ਉਸ ਟਾਈਮ 'ਤੇ ਵੀ ਸੁਣਨ ਵਾਲਿਆਂ ਨੂੰ ਹੈਲੋ, ਹਾਏ, ਕੈਸੇ ਹੋ, ਸਭ ਠੀਕ ਠਾਕ, ਮਜ਼ਾ ਮਾ। ਖੈਰ, ਥੋੜ੍ਹੇ ਟਾਈਮ ਪਹਿਲਾਂ ਜੀ ਆਇਆ ਆਸਟ੍ਰੇਲੀਆਈ ਫੈਡਰਲ ਬਜਟ 2026, ਐਂਡ ਅਸੀਂ ਕਿਹਾ ਕਿ ਬਈ ਕਿਸ ਤਰ੍ਹਾਂ ਦਾ ਬਜਟ, ਅਤੇ ਚੈਟ ਜੀਪੀਟੀ ਨੇ ਕਿਹਾ ਇਟਸ ਗ੍ਰੇਟ, ਅਤੇ ਉਸ ਤੋਂ ਅੱਗੇ ਕੁਛ ਉਹਨੇ ਬੋਲਿਆ ਨਹੀਂ। ਮੈਂ ਕਿਹਾ ਇਸ ਦੀ ਜਾਣਕਾਰੀ ਮੈਂ ਇਸ ਤੋਂ ਜ਼ਿਆਦਾ ਹੈਵੀਲੀ ਪੈਨੀਟਰੇਟ ਕਿਸ ਤਰ੍ਹਾਂ ਕਰਵਾ ਸਕਦਾ। ਅਤੇ ਅਸੀਂ ਫਿਰ ਜੀ ਇੱਕ ਬਹੁਤ ਹੀ ਜ਼ਿਆਦਾ ਉਮਦਾ, ਬਹੁਤ ਹੀ ਜ਼ਿਆਦਾ ਸਕਿਲਡ, ਐਫੀਸ਼ੀਐਂਟ ਰਜਿਸਟਰਡ ਅਕਾਊਂਟੈਂਟ, ਸਾਡੇ ਵੱਡੇ ਭਰਾ ਕਵਲਪ੍ਰੀਤ ਸਿੰਘ ਜੀ ਨੂੰ ਇਨਵਾਈਟ ਕੀਤਾ ਸਟੂਡੀਓ 'ਤੇ। ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਬਈ ਚਾਨਣ ਪਾਓ, ਸਾਨੂੰ ਵੀ ਸਮਝਾਓ ਕੀ ਚੱਕਰ ਹੈ ਬਈ, ਕੀ ਚੱਲਦਾ ਪਿਆ, ਇਹ ਆਇਆ ਨਵਾਂ ਬਜਟ, ਕੀ ਸੁਗਾਤਾ ਲੈ ਕੇ ਆਇਆ, ਵਾਟ ਆਰ ਦਾ ਪੋਜ਼ਿਟਿਵ ਪੁਆਇੰਟਸ, ਵਾਟ ਆਰ ਦਾ ਨੈਗੇਟਿਵ ਪੁਆਇੰਟਸ। ਸੋ ਅੱਜ ਆਪਾਂ ਡਿਸਕਸ ਕਰਾਂਗੇ ਜਿੰਨਾ ਕੁ ਹੋ ਸਕੇ, ਐਂਡ ਬੇਸਿਕਲੀ ਸਾਡਾ ਡਿਸਕਸ਼ਨ ਵੀ ਜਿਹੜੀ ਰਹੂਗੀ ਉਹ ਅਰਾਊਂਡ ਸਾਡੇ ਹਾਊਸ ਹੋਲਡਸ, ਸਾਡੀ ਫੈਮਿਲੀਜ਼ ਦੇ ਹਿਸਾਬ ਕਿਤਾਬ ਨਾਲ ਹੋਏਗੀ। ਆਪਾਂ ਬਹੁਤਾ ਕੋਈ ਆਊਟ ਆਫ ਦਾ ਵੇ ਕੋਈ ਡਿਸਕਸ਼ਨ ਨਹੀਂ ਕਰਨੀ ਹੈ। ਸੋ ਆਪਣੇ ਲੋਕਾਂ ਦੀ ਗੱਲ, ਆਪਣੇ ਲਈ ਗੱਲ। ਵੈਲਕਮ ਸਰ, ਵੈਲਕਮ ਕਬਲ ਜੀ, ਕਿਵੇਂ ਹੋ, ਠੀਕ ਠਾਕ?
1: ਹਾਂਜੀ, ਬਹੁਤ ਵਧੀਆ ਜੀ, ਧੰਨਵਾਦ ਜੀ ਤੁਹਾਡਾ ਮੈਨੂੰ ਮੌਕਾ ਦੇਣ ਦੇ ਲਈ। ਅਤੇ ਅੱਜ ਕੋਸ਼ਿਸ਼ ਕਰਾਂਗੇ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਅਸੀਂ ਸ਼ੇਅਰ ਕਰ ਸਕੀਏ ਬਜਟ ਦੇ ਨਾਲ ਰਿਲੇਟਡ। ਅਤੇ
0: ਹਾਂਜੀ, ਚਲੋ, ਥੈਂਕ ਯੂ ਸਰ। ਆਪਾਂ ਸ਼ੁਰੂ ਤੋਂ ਇਹ ਕਰਦੇ ਹਾਂ ਕਿ ਬਈ ਜੀ, ਬਜਟ ਆਇਆ ਜਿਹੜਾ 12 ਮਈ ਨੂੰ, ਉਹਨੂੰ ਲੈ ਕੇ ਕਿ ਯੂਜੁਅਲ ਪਬਲਿਕ ਰੁਝਾਨ ਕੀ ਆ, ਆਪਾਂ ਲੈਟਸ ਟਾਕ ਅਬਾਊਟ ਦੈਟ, ਕਿ ਹਾਊ ਆਰ ਪੀਪਲ ਫੀਲਿੰਗ ਅਬਾਊਟ ਇਟ, ਲਾਈਕ ਇਜ਼ ਇਟ ਮੋਰ ਔਨ ਦਾ ਪੋਜ਼ਿਟਿਵ ਸਾਈਡ, ਕਿ ਥੋੜ੍ਹਾ ਨੈਗੇਟਿਵ ਹੈ, ਕੀ ਤੁਸੀਂ ਵੇਖਿਆ ਐਜ਼ ਐਨ ਐਕਸਪਰਟ ਆਲਸੋ?
1: ਪਹਿਲਾਂ ਤਾਂ ਮੈਂ ਹੈਰਾਨ ਹਾਂ, ਤੁਸੀਂ ਕਿਹਾ ਚੈਟ ਜੀਪੀਟੀ ਨੇ ਤੁਹਾਨੂੰ ਕਿਹਾ ਗ੍ਰੇਟ, ਪਰ ਇਹ ਕਾਫੀ ਹੈਵੀ ਵੇਟ ਬਜਟ ਹੈ ਇਸ ਵਾਰ, ਕਾਫੀ ਚੇਂਜਿਸ ਆ ਰਹੇ ਨੇ ਜਿਹੜੇ ਮਤਲਬ ਕਾਫੀ ਹਲਚਲ ਮੈਨੂੰ ਚਾਹਣਗੇ, ਜਿਵੇਂ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਇੰਪੈਕਟ ਆਏਗਾ ਇਸ ਬਜਟ ਦਾ।
0: ਓਕੇ,
1: ਸੋ ਚੇਂਜਿਸ ਆ ਰਹੇ ਨੇ, ਨੈਗੇਟਿਵ ਗੇਅਰਿੰਗ ਨਾਲ ਰਿਲੇਟਿਡ ਚੇਂਜਿਸ ਆ ਰਹੇ ਨੇ, ਕੈਪੀਟਲ ਗੇਨ ਟੈਕਸ ਨਾਲ ਰਿਲੇਟਿਡ ਚੇਂਜਿਸ ਆ ਰਹੇ ਨੇ, ਅਤੇ ਥੋੜ੍ਹੇ ਕੁਛ ਬੈਨੀਫਿਟਸ ਵੀ ਦੇ ਰਹੀ ਹੈ ਗਵਰਨਮੈਂਟ। ਅਤੇ
0: ਨਹੀਂ, ਠੀਕ ਹੈ, ਫਿਰ ਆਪਾਂ ਇਸ ਤਰ੍ਹਾਂ ਕਰਦੇ ਹਾਂ, ਹੌਲੀ ਹੌਲੀ ਹੈ ਨਾ ਸੈਕਸ਼ਨਲੀ ਇਹਨੂੰ ਲੈ ਕੇ ਚੱਲਦੇ ਹਾਂ, ਤਾਂ ਕਿ ਆਪਾਂ ਹੋਰ ਸਮਝ ਸਕੀਏ, ਕਿਉਂਕਿ ਕੀ ਹੈ, ਹੁੰਦਾ ਇਹ ਹੈ ਕਿ ਯੂਜਲੀ ਦੇਰ ਆਰ ਟਰਮੀਨੋਲੋਜੀਜ਼, ਖਾਸ ਕਰ ਅਕਾਊਂਟਿੰਗ ਜਗਤ ਦੀਆਂ ਜੋ ਟਰਮੀਨੋਲੋਜੀਜ਼ ਹੁੰਦੀਆਂ ਉਹ ਆਮ ਬੰਦੇ ਨੂੰ ਲੇਮੈਨ ਭਾਸ਼ਾ 'ਚ ਹੈ ਨਾ ਬਹੁਤ ਘੱਟ ਹੁੰਦਾ ਸਮਝ ਆਵੇ। ਅਤੇ ਆਪਾਂ ਜਦੋਂ ਡਿਸਕਸ ਕਰਾਂਗੇ, ਆਪਾਂ ਨਾਲ ਨਾਲ ਟਰਮੀਨੋਲੋਜੀ ਵੀ ਸਿੱਖਦੇ ਰਹਾਂਗੇ, ਕਿ ਐਜੂਕੇਸ਼ਨਲ ਵੀ ਹੋ ਜਾਵੇ ਅੱਗੋਂ, ਕਦੀ ਨੈਕਸਟ ਈਅਰ ਕੋਈ ਜਾਂ ਫਿਰ ਆਪਣੇ ਲੈਵਲ 'ਤੇ ਕੋਈ ਬਜਟ ਪੜ੍ਹਨਾ ਸਮਝਣਾ ਚਾਹੁੰਦਾ ਤਾਂ ਉਹਨੂੰ ਜਿੰਨਾ ਕੁ ਈਜ਼ੀਲੀ ਸਮਝ ਆ ਸਕੇ ਉਹਦੇ ਨਾਲ ਦੀ ਰੀਸ ਨਾ ਹੋਵੇ, ਸਹੀ ਕਿ ਨਹੀਂ? ਸੋ ਆਪਾਂ ਸਟਾਰਟ ਕਰਦੇ ਹਾਂ ਜੀ ਨੈਗੇਟਿਵ ਗੇਅਰਿੰਗ ਤੋਂ ਰਿਲੇਟਿਡ, ਕਿ ਮੈਂ ਸੁਣਿਆ ਕਿ ਇਹ ਕੋਈ ਪਤਾ ਨਹੀਂ ਕਿਆ ਸਿਸਟਮ ਹੈ ਜੀ, ਇਹਨੇ ਬੜਾ ਉਥਲ ਪਥਲ ਮਚਾ ਦਿੱਤੀ ਹੈ ਮਾਰਕੀਟ ਦੇ ਅੰਦਰ, ਕੁਛ ਹੈ ਇੱਦਾਂ ਦੀ ਗੱਲਬਾਤ, ਕੀ ਕਿਆ ਹੈ? ਪਹਿਲਾਂ ਤਾਂ ਇਹ ਦੱਸੋ ਜੀ ਨੈਗੇਟਿਵ ਗੇਅਰਿੰਗ ਕੀ ਆ?
1: ਓਕੇ, ਨੈਗੇਟਿਵ ਗੇਅਰਿੰਗ ਬੇਸਿਕਲੀ ਕੀ ਹੈ ਕਿ ਰੈਂਟਲ ਪ੍ਰੋਪਰਟੀ ਦੇ ਵਿੱਚ ਤੁਹਾਨੂੰ ਇਨਕਮ ਆਉਂਦੀ ਹੈ ਜਦੋਂ ਤੁਸੀਂ ਪ੍ਰੋਪਰਟੀ ਰੈਂਟ 'ਤੇ ਦਿੰਦੇ ਹਾਂ, ਅਤੇ ਉਹਦੇ ਨਾਲ ਰਿਲੇਟਿਡ ਤੁਹਾਡੇ ਐਕਸਪੈਂਸਿਸ ਹੁੰਦੇ ਨੇ, ਜਿਵੇਂ ਕਾਉਂਸਲ ਰੇਟਸ ਹੋ ਗਏ, ਵੋਟਰ ਰੇਟਸ ਹੋ ਗਏ, ਇੰਸ਼ੋਰੈਂਸ ਹੋ ਗਈ, ਇੰਟਰਸਟ ਹੋ ਗਿਆ, ਡੈਪਰੀਸੀਏਸ਼ਨ ਹੋ ਗਈ ਪ੍ਰੋਪਰਟੀ ਦੇ। ਜੇ ਤੁਹਾਡੇ ਖਰਚੇ ਜਿਹੜੇ ਨੇ ਉਹ ਇਨਕਮ ਨਾਲੋਂ ਜ਼ਿਆਦਾ ਨੇ, ਅਤੇ ਉਹ ਜਿਹੜਾ ਰੈਂਟਲ ਲੋਸ ਹੈ ਉਹ ਤੁਸੀਂ ਆਫਸੈਟ ਕਰ ਸਕਦੇ ਹਾਂ ਆਪਣੀ ਅਦਰ ਇਨਕਮ ਦੇ ਅਗੇਂਸਟ, ਤੁਹਾਡੀ ਵੇਜ ਇਨਕਮ ਹੈ ਜਿਹਦੇ ਨਾਲ ਤੁਹਾਡੀ ਟੈਕਸੇਬਲ ਇਨਕਮ ਘਟਦੀ ਆ, ਅਤੇ ਤੁਸੀਂ ਟੈਕਸ ਸੇਵ ਕਰਦੇ ਹਾਂ। ਅਤੇ ਹੁਣ ਨੈਗੇਟਿਵ ਗੇਅਰਿੰਗ ਦੇ ਵਿੱਚ ਜੋ ਚੇਂਜਿਸ ਲੈ ਕੇ ਆ ਰਹੇ ਨੇ ਉਹਦੇ ਵਿੱਚ ਉਹ 1 July 2027 ਤੋਂ ਇਹਨੂੰ ਲਿਮਿਟ ਕਰ ਰਹੇ ਨੇ ਕਿ ਸਿਰਫ ਨਿਊ ਪ੍ਰੋਪਰਟੀਜ਼ ਦੇ ਉੱਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ।
0: ਓਕੇ,
1: ਅਤੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਆ ਉਸ ਕੇਸ ਦੇ ਵਿੱਚ ਤੁਸੀਂ ਨੈਗੇਟਿਵ ਗੇਅਰਿੰਗ ਦਾ ਫਾਇਦਾ ਹੁਣ ਨਹੀਂ ਲੈ ਸਕਦੇ, ਪਰ ਇਹਦੇ ਵਿੱਚ ਕੁਛ ਐਗਜ਼ੰਪਸ਼ਨਸ ਨੇ, ਜਿਵੇਂ ਕਿ ਜੇ ਤੁਸੀਂ ਆਲਰੇਡੀ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਆ ਫਿਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਫਿਲਹਾਲ ਹਜੇ ਉਹਦੇ ਵਿੱਚ ਕੋਈ ਚੇਂਜਿਸ ਨਹੀਂ ਆ। ਜੇ ਤੁਸੀਂ ਮਤਲਬ ਕਲੇਮ ਕਰਦੇ ਆ ਰਹੇ ਹਾਂ ਤਾਂ ਤੁਸੀਂ ਉਹਨੂੰ ਸਟਿਲ ਕਲੇਮ ਕਰ ਸਕਦੇ।
0: ਮੇਰਾ ਐਕਚੁਅਲੀ ਇਹਦਾ ਸਪਲੀਮੈਂਟਰੀ ਕੁਐਸਚਨ ਇਹੀ ਹੋਣਾ ਸੀਗਾ ਕਿ ਤੁਸੀਂ ਜਿਹੜਾ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਜਿਹੜਾ ਨਵੀਂ ਪ੍ਰੋਪਰਟੀ ਦੇ ਉੱਪਰ ਹੀ ਕਲੇਮ ਕਰ ਪਾਉਂਗੇ, ਹੈ ਨਾ, ਓਲਡ ਦੇ ਉੱਪਰ ਨਹੀਂ ਕਰ ਪਾਉਂਗੇ।
1: ਹਾਂਜੀ,
0: ਅਤੇ ਇਹ ਮਤਲਬ ਇਹ ਡਿਵੀਜ਼ਨ ਕਦੋਂ ਹੁੰਦੀ ਹੈ ਕਿ ਕਿਹੜੀ ਪ੍ਰੋਪਰਟੀ ਨੂੰ ਆਪਾਂ ਨਵਾਂ ਕਵਾਂਗੇ ਅਤੇ ਕਿਹੜੀ ਪ੍ਰੋਪਰਟੀ ਨੂੰ ਆਪਾਂ ਪੁਰਾਣਾ ਕਵਾਂਗੇ?
1: ਹਾਂਜੀ, ਸੋ ਨਵੀਂ ਪ੍ਰੋਪਰਟੀ ਹੈ ਕਿ ਤੁਸੀਂ ਪ੍ਰੋਪਰਟੀ ਬਿਲਡ ਕੀਤੀ, ਲੈਂਡ ਦੇ ਉੱਤੇ ਪ੍ਰੋਪਰਟੀ ਬਣੀ, ਔਰ ਤੁਸੀਂ ਫਸਟ ਰਜਿਸਟਰਡ ਓਨਰ ਹੋ,
0: ਓਕੇ,
1: ਤੇ ਉਹਨੂੰ ਤੁਸੀਂ ਨਵੀਂ ਪ੍ਰੋਪਰਟੀ ਕਰਾਂਗੇ। ਸੋ ਜੇ ਪਹਿਲਾਂ ਕੋਈ ਹੋਰ ਰਜਿਸਟਰ ਓਨਰ ਹੈ, ਤੁਸੀਂ ਉਹਦੇ ਤੋਂ ਬਾਏ ਕੀਤੀ ਹੈ, ਤੇ ਫਿਰ ਉਹ ਐਗਜ਼ਿਸਟਿੰਗ ਪ੍ਰੋਪਰਟੀ ਦੀ ਕੈਟੇਗਰੀ 'ਚ ਆਏਗੀ।
0: ਠੀਕ ਹੈ, ਭਾਵੇਂ ਇਹ ਵਾਲਾ ਜਿਹੜਾ ਟੀਚਾ ਉਸ ਚੀਜ਼ ਦਾ ਕਿ ਮੈਂ ਜਦੋਂ ਉਹ ਪਹਿਲਾਂ ਬਾਇਰ ਸੀਗਾ ਉਹਦਾ, ਮੈਂ ਹੀ ਉਹਨੂੰ ਡਿਵੈਲਪ ਕਰਕੇ ਬਿਲਡ ਕੀਤਾ, ਉਹ ਚਾਹੇ ਭਾਵੇਂ 6 ਮਹੀਨੇ ਪੁਰਾਣਾ ਹੋਵੇ, ਭਾਵੇਂ ਸਾਲ, ਭਾਵੇਂ 2 ਸਾਲ, ਉਹ ਮੈਟਰ ਨਹੀਂ ਕਰਦਾ। ਡੈਫੀਨੇਸ਼ਨ ਵਾਈਜ਼ ਇਹ ਹੈ ਕਿ ਆਈ ਸ਼ੁੱਡ ਬੀ ਦਾ ਫਸਟ ਓਨਰ ਆਫ ਦੈਟ ਪਰਟੀਕੁਲਰ
1: ਪ੍ਰੋਪਰਟੀ,
0: ਹੈ ਨਾ। ਉਹਦੇ ਅੰਦਰ ਜਿਹੜਾ ਵੀ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਲੋਸ ਹੁੰਦਾ, ਰੈਂਟਲ ਇਨਕਮ ਘੱਟਦੀ, ਐਕਸਪੈਂਸ ਵੱਧਦਾ, ਤੇ ਮੈਂ ਉਹਨੂੰ ਐਸ ਆਫਸੈਟ ਯੂਜ਼ ਕਰ ਸਕਦਾ।
1: ਹਾਂਜੀ, ਤੁਸੀਂ ਉਹਨੂੰ ਬਿਲਕੁਲ, ਜਿਵੇਂ ਕਿ ਹਜੇ ਕਰੰਟਲੀ ਚੱਲ ਰਿਹਾ ਉਹ ਸਟਿਲ ਸੇਮ ਥਿੰਗ ਚੱਲੇਗੀ ਨਵੀਂ ਪ੍ਰੋਪਰਟੀ ਦੇ ਕੇਸ ਦੇ ਵਿੱਚ ਵੀ।
0: ਡਿਮਾਂਡ
1: ਤੇ ਵਧੇਗੀ ਉਸ ਚੀਜ਼ ਨਾ, ਕਿਉਂਕਿ ਐਗਜ਼ਿਸਟਿੰਗ ਜਿਹੜੀਆਂ ਪ੍ਰੋਪਰਟੀਜ਼ ਨੇ ਉਹਦੇ ਤੇ ਫਿਰ ਤੁਸੀਂ, ਕਿਉਂਕਿ ਜਿਨ੍ਹਾਂ ਦਾ ਮੇਨ ਪਰਪਸ ਹੀ ਇਹੀ ਹੈ ਨੈਗੇਟਿਵ ਗੇਅਰਿੰਗ ਨਾਲ ਉਹ ਟੈਕਸ ਬਚਾਉਣ ਦੀ ਜੋ ਹੁੰਦਾ ਸੀ, ਉਹ ਫਿਰ ਤੁਹਾਨੂੰ ਐਡਵਾਂਟੇਜ ਨਹੀਂ ਮਿਲਣੀ ਅਗਰ ਐਗਜ਼ਿਸਟਿੰਗ ਪ੍ਰੋਪਰਟੀ ਤੁਸੀਂ ਬਾਏ ਕਰਦੇ ਆ। ਪਰ ਇਹ ਮੈਂ ਦੱਸਦਾ ਕਿ ਬਜਟ ਤੋਂ ਆਉਣ ਤੋਂ ਬਾਅਦ ਅਗਰ ਤੁਸੀਂ ਪ੍ਰੋਪਰਟੀ ਬਾਏ ਕਰਦੇ ਆ ਉਹਦੇ ਵਿੱਚ ਚੇਂਜਿਸ ਆ। ਸੋ ਇੱਕ ਇਹਦੇ ਵਿੱਚ ਇਹ ਵੀ ਹੈ ਕਿ ਜੇ ਤੁਸੀਂ ਪ੍ਰੋਪਰਟੀ ਕੰਟਰੈਕਟ ਸਾਈਨ ਕਰ ਚੁੱਕੇ ਆ ਬਜਟ ਤੋਂ ਪਹਿਲਾਂ, ਪਰ ਸੈਟਲਮੈਂਟ ਉਹਦੀ ਭਾਵੇਂ ਬਾਅਦ ਵਿੱਚ ਵੀ ਹੋ ਰਹੀ ਹੈ, ਸਟਿਲ ਇਟਸ ਫਾਈਨ ਕਿ ਉਹ ਤੁਸੀਂ ਸਟਿਲ ਕੰਟੀਨਿਊ ਕਰ ਸਕਦੇ ਆ।
0: ਠੀਕ ਆ,
1: ਹਾਂਜੀ,
0: ਓਕੇ ਓਕੇ, ਸਹੀ ਹੈ ਬਾਈ। ਅੱਛਾ, ਹੁਣ ਤਾਂ ਮਤਲਬ ਸਰਕਾਰ ਦਾ ਬੇਸਿਕ ਪੁਆਇੰਟ ਇਹ ਹੈ ਕਿ ਬਈ ਖਰਚਾ ਕਰੋ ਥੋੜ੍ਹਾ ਹੈਵੀ ਜੇ, ਛੋਟੇ ਮੋਟੇ ਟੈਕਸ, ਆਪਾਂ ਕੀ ਕਹਿ ਸਕਦੇ ਹਾਂ ਕਿ ਲੂਪ ਹੋਲਸ ਹੁੰਦੇ ਆ ਕਿ ਟੈਕਸ ਬਚਾਉਣ ਦੇ, ਤਾਂ ਫਿਰ ਸਰਕਾਰ ਦਾ ਤਾਂ ਬੇਸਿਕ ਪੁਆਇੰਟ ਹੋਏ ਕਿ ਬਈ ਸਿੱਧੇ ਹੀ ਮਿਲੀਅਨ ਨਹੀਂ ਆ, ਹੈ ਨਾ, 5-7 ਲੱਖ ਤੋਂ ਘੱਟ ਕੀ ਖਰਚਾ ਹੁੰਦਾ, ਕਿ ਇੰਨਾ ਖਰਚਾ ਕਰਨਾ ਪਏਗਾ
1: ਜੇ। ਹਾਂਜੀ ਬਿਲਕੁਲ, ਉਹ ਪ੍ਰਮੋਟ ਕਰ ਰਹੇ ਕਿ ਨਵੀਆਂ ਪ੍ਰੋਪਰਟੀਜ਼ ਬਾਏ ਕਰੋ।
0: ਅਤੇ ਸਿਮਿਲਰਲੀ ਇਹਦੇ ਅੰਦਰ ਅਗੇਨ ਪ੍ਰੋਪਰਟੀ ਦੇ ਇਰਦ ਗਿਰਦ ਹੀ ਸਵਾਲ ਆ ਜਾਂਦਾ ਕਿ ਫਿਰ ਕੈਪੀਟਲ ਗੇਨ ਟੈਕਸ, ਉਹਦੇ ਉੱਪਰ ਕੁਛ ਚੇਂਜਸ ਵਗੈਰਾ ਆਏ ਹੋਣ, ਉਸ ਤੋਂ ਰਿਲੇਟਡ ਕੁਛ ਚੇਂਜ ਆਇਆ ਹੋਵੇ ਪਹਿਲਾਂ ਤਾਂ ਪਲੀਜ਼ ਸਾਨੂੰ, ਅਗੇਨ ਸਾਡੀ ਆਡੀਅੰਸ ਨੂੰ ਇਹ ਜ਼ਰੂਰ ਦੱਸਣਾ ਕਿ ਕੈਪੀਟਲ ਗੇਨ ਟੈਕਸ ਕੀ ਹੈ, ਹੈ ਨਾ, ਆਪਾਂ ਟਰਮੀਨੋਲੋਜੀ ਵੀ ਸਮਝਾ ਰਹੀਏ, ਅਤੇ ਫਿਰ ਉਸ ਤੋਂ ਉਹਦੇ ਅੰਦਰ ਕੋਈ ਚੇਂਜਸ ਆਏ ਜਾਂ ਨਹੀਂ ਆਇਆ, ਹੈ ਨਾ, ਉਹਦਾ ਇੱਕ ਛੋਟੀ ਜਿਹੀ ਇਨਫੋਰਮੇਸ਼ਨ।
1: ਹਾਂਜੀ, ਸੋ ਕੈਪੀਟਲ ਗੇਨ ਟੈਕਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਪ੍ਰੋਪਰਟੀ ਜਿੰਨੇ ਦੀ ਖਰੀਦੀ ਔਰ ਤੁਸੀਂ ਜਦੋਂ ਉਹਨੂੰ ਸੈੱਲ ਕਰਦੇ ਆ, ਜੋ ਤੁਹਾਡਾ ਵਿੱਚ ਪ੍ਰੋਫਿਟ ਹੋਇਆ ਉਸ ਪ੍ਰੋਪਰਟੀ ਦਾ, ਉਹ ਤੁਹਾਡਾ ਗੇਨ ਜੋ ਹੋਇਆ ਉਹਨੂੰ ਕੈਪੀਟਲ ਗੇਨ ਕਹਿੰਦੇ ਆ,
0: ਅਤੇ
1: ਉਹਦੇ ਉੱਤੇ ਟੈਕਸ ਲੱਗਦਾ। ਸੋ ਫਿਲਹਾਲ ਦੇ ਰੂਲ ਦੇ ਹਿਸਾਬ ਨਾਲ ਕੈਪੀਟਲ ਗੇਨ ਦਾ ਜੋ ਚੱਲਦਾ ਸੀ ਕਿ ਅਗਰ ਤੁਸੀਂ 12 ਮਹੀਨੇ ਤੋਂ ਵੱਧ ਪ੍ਰੋਪਰਟੀ ਨੂੰ ਹੋਲਡ ਕਰਦੇ ਆ ਤਾਂ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ ਕੈਪੀਟਲ ਗੇਨ 'ਤੇ। ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਤੁਸੀਂ ਪ੍ਰੋਪਰਟੀ ਦੇ ਵਿੱਚ ਲੈਟਸੇ 2 ਲੱਖ ਦਾ ਤੁਹਾਨੂੰ ਪ੍ਰੋਫਿਟ ਹੋਇਆ ਸਾਰੇ ਖਰਚੇ ਕੱਢ ਕੇ, ਅਤੇ ਤੁਹਾਨੂੰ 1 ਲੱਖ ਡਿਸਕਾਊਂਟ ਮਿਲਦਾ ਸੀ, ਅਤੇ 1 ਲੱਖ ਤੁਹਾਡੀ ਇਨਕਮ ਦੇ ਵਿੱਚ ਐਡ ਹੁੰਦਾ ਸੀ, ਤੁਸੀਂ ਉਹਦੇ 'ਤੇ ਟੈਕਸ ਪੇ ਕਰਦੇ ਸੀ ਆਪਣੇ ਮਾਰਜਨਲ ਟੈਕਸ ਰੇਟਸ ਦੇ ਨਾਲ। ਅਤੇ ਹੁਣ ਜਿਹੜੇ ਚੇਂਜਿਸ ਆ ਰਹੇ ਨੇ ਜਿਹੜੇ ਕਿ ਨੈਕਸਟ ਈਅਰ ਤੋਂ ਅਪਲਾਈ ਹੋਣਗੇ 1 ਜੁਲਾਈ 2027 ਤੋਂ, ਉਹਦੇ ਵਿੱਚ ਉਹ 50% ਡਿਸਕਾਊਂਟ ਨੂੰ ਪੋਲਿਸ਼ ਕਰ ਰਹੇ ਨੇ, ਅਤੇ ਇੱਕ ਨਵਾਂ ਮੈਥਡ ਲੈ ਕੇ ਆਏ ਨੇ ਕੋਸਟ ਇੰਡੈਕਸੇਸ਼ਨ ਮੈਥਡ, ਜਿਹਦੇ ਵਿੱਚ ਜਿਹੜੀ ਤੁਹਾਡੀ ਕੋਸਟ ਪ੍ਰਾਈਜ਼ ਆ ਉਹ ਇੰਡੈਕਸੇਸ਼ਨ ਮੈਥਡ ਦੇ ਨਾਲ ਕੈਲਕੂਲੇਟ ਹੋਏਗੀ, ਅਤੇ ਸੋ ਕੋਈ ਡਿਸਕਾਊਂਟ ਨਹੀਂ ਮਿਲੇਗਾ।
0: ਓਕੇ,
1: ਅਤੇ ਮਿਨੀਮਮ 30% ਟੈਕਸ ਤੁਹਾਨੂੰ ਦੇਣਾ ਪਏਗਾ ਕੈਪੀਟਲ ਗੇਨ ਦੇ ਉੱਤੇ।
0: ਠੀਕ ਹੈ, ਮਤਲਬ ਕਿ ਹੁਣ ਜਿਹੜੀ ਨਵੀਂ ਇਹਨਾਂ ਨੇ ਸਿਸਟਮ ਇੰਟਰੋਡਿਊਸ ਕੀਤਾ ਉਹਦੇ ਅਕੋਰਡਿੰਗਲੀ ਆਪਣੇ ਹਿਸਾਬ ਨਾਲ ਇੱਕ ਪ੍ਰੋਫਿਟ ਨੰਬਰ ਦੇਣਗੇ।
1: ਕੋਸਟ ਇੰਡੈਕਸੇਸ਼ਨ ਮੈਥਡ ਦੇ ਵਿੱਚ ਕੀ ਹੁੰਦਾ ਕਿ ਜੋ ਤੁਹਾਡਾ ਕੋਸਟ ਬੇਸ ਹੈ, ਫਿਲਹਾਲ ਤੁਹਾਡਾ ਕੋਸਟ ਬੇਸ ਹੈ ਕਿ ਜੋ ਤੁਸੀਂ ਐਕਚੁਅਲੀ ਸਪੈਂਡ ਕੀਤਾ, ਤੁਹਾਡਾ ਕੋਸਟ ਜੋ ਪ੍ਰਾਈਜ਼ ਹੈ ਉਹ ਤੁਹਾਡਾ ਕੋਸਟ ਹੈ, ਅਤੇ ਫਿਰ ਜੋ ਤੁਸੀਂ ਸੈੱਲ ਕੀਤਾ ਜੋ ਉਹਦੇ ਵਿੱਚ ਪ੍ਰੋਫਿਟ ਨਿਕਲਿਆ ਉਹਦਾ 50% ਡਿਸਕਾਊਂਟ ਹੁੰਦਾ ਸੀ। ਹੁਣ ਉਹ ਮੈਥਡ ਚੇਂਜ ਕਰਕੇ ਕੋਸਟ ਜਿਹੜਾ ਉਹ ਇੰਡੈਕਸੇਸ਼ਨ ਮੈਥਡ ਨਾਲ ਤੁਹਾਡੀ ਕੋਸਟ ਕੈਲਕੂਲੇਟ ਹੋਏਗੀ, ਅਤੇ ਜੋ ਸੈੱਲ ਪ੍ਰਾਈਜ਼ ਹੈ, ਸੋ ਜੋ ਰੀਅਲ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ 'ਤੇ ਤੁਹਾਡਾ ਮਿਨੀਮਮ 30% ਟੈਕਸ ਤੁਹਾਨੂੰ ਲੱਗਣਾ ਹੈ।
0: 30%
1: ਹਾਂਜੀ।
0: ਇਹ ਜੇ ਆਪਾਂ ਇਹਨੂੰ ਇਸ ਤਰ੍ਹਾਂ ਇੱਕ ਯੂਜੂਅਲ ਅਕਾਊਂਟਿੰਗ ਪਰਸਪੈਕਟਿਵ ਤੋਂ ਵੇਖੀਏ ਤਾਂ ਕੋਈ ਕਿੰਨਾ ਕੁ ਫਰਕ ਪੈ ਜਾਇਆ ਕਰੇਗਾ ਕਿਸੇ ਨੂੰ, ਤੁਹਾਨੂੰ ਕੀ ਲੱਗਦਾ ਇਨ ਟਰਮਸ ਆਫ ਪੇਇੰਗ ਆਫ ਟੈਕਸ? ਕੀ
1: ਫਰਕ ਤੇ ਕਾਫੀ
0: ਰੀਅਲ ਵਰਲਡ ਸਿਨੈਰੀਓ ਬਦਲੇਗਾ ਪਹਿਲੀ ਗੱਲ ਹੈਗਾ,
1: ਅਗਰ ਤੇ ਮਾਰਜਨ ਕੋਈ ਜ਼ਿਆਦਾ ਨਹੀਂ ਸੀ, ਜਿਵੇਂ ਤੁਸੀਂ ਅਗਰ ਲਾ ਲਓ ਕਿ 50,000 ਲੱਖ
0: ਆਪਾਂ ਸੇਮ ਹੀ ਰੱਖ ਲੈਣਾ, ਜਿਸ ਸਮਝੋ $1,00,000 ਪਿਛਲੀ ਵਾਰ, ਬਾਕੀ ਸਾਰੇ ਪੈਰਾਮੀਟਰ ਸੇਮ। ਲੱਖ ਡਾਲਰ ਇਸ ਵਾਰ ਨਵੇਂ ਵਾਲੇ ਚ ਸਾਰੇ ਪੈਰਾਮੀਟਰ ਸੇਮ ਤੇ ਇਹਦੇ ਅੰਦਰ ਕਿੰਨਾ ਕੁ ਮਤਲਬ ਨਵੇਂ ਸਿਸਟਮ ਨਾਲ ਜ਼ਿਆਦਾ ਨਿਕਲ ਜਾਏਗਾ।
1: ਜਿਹੜੀ ਅਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਉਹਦੇ ਵਿੱਚ ਅਸੀਂ ਕੀਤਾ ਸੀ ਕਿ ਪ੍ਰੋਫਿਟ ਤੁਹਾਨੂੰ 2 ਲੱਖ ਦਾ ਹੋਇਆ ਤੇ ਤੁਹਾਨੂੰ ਟੈਕਸ ਦੇਣਾ ਪੈਣਾ ਸੀ 1 ਲੱਖ ਤੇ
0: ਜੀ।
1: ਹੁਣ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਪ੍ਰੋਫਿਟ ਕੈਲਕੂਲੇਟ ਹੋਏਗਾ ਉਹ 2 ਲੱਖ ਦੀ ਜਗ੍ਹਾ ਲੈਟਸ ਸੇ ਇੰਡੈਕਸੇਸ਼ਨ ਮੈਥਡ ਨਾਲ ਵਿਲ ਬੀ ਲੈਟਸ ਸੇ 150 ਜਾਂ ਸਮਥਿੰਗ।
0: ਓਕੇ
1: ਸੋ ਤੁਹਾਨੂੰ ਉਹਦੇ ਤੇ ਟੈਕਸ ਦੇਣਾ ਪਏਗਾ। ਸੋ ਥੋੜਾ ਜਿਹਾ ਮਤਲਬ ਫਰਕ ਪਏਗਾ ਉਸ ਚੀਜ਼ ਦਾ ਕਿ ਕੈਲਕੂਲੇਸ਼ਨ ਦੇ ਵਿੱਚ, ਬਟ ਦੈਨ ਅਗੇਨ ਟੈਕਸ ਜਿਹੜਾ ਤੁਹਾਨੂੰ ਹੁਣ ਦੇਣਾ ਪਏਗਾ 30% ਟੈਕਸ ਮਿਨੀਮਮ ਦੇਣਾ ਪਏਗਾ।
0: ਇਹ ਵੈਲਕਮ ਕੀਤਾ ਗਿਆ ਡਿਸੀਜਨ ਆ ਦੋ ਜਿਹੜੇ ਪਹਿਲੇ ਦੋ ਤੁਸੀਂ ਪੁਆਇੰਟਰਸ ਦੱਸੇ ਆ, ਮੇਰੇ ਖਿਆਲ ਨਾਲ ਜੋ ਰੀਅਲ ਏਸਟੇਟ ਦਾ ਕੰਮ ਸਪੈਸ਼ਲੀ ਲੋਕ ਕਰਦੇ ਹੋਣਗੇ ਹਨਾ, ਫਲਿਪਿੰਗ ਆਫ ਹਾਊਸ ਜਾਂ ਫਿਰ ਉਦਾਂ ਵੀ ਇਨਵੈਸਟਮੈਂਟ ਕਰਨਾ ਰੈਂਟਲ ਪ੍ਰੋਪਰਟੀ ਦੇਣਾ, ਆਰ ਦੇ ਵੈਲਕਮ ਵੈਲਕਮਿੰਗ ਦਿਸ ਡਿਸੀਜਨ?
1: ਦੇਖੋ ਮੇਨ ਉਹ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਮਾਰਕੀਟ ਦੇ ਵਿੱਚ ਜਿਹੜੇ ਫਸਟ ਟਾਈਮ ਘਰ ਲੈਣਾ ਚਾਹ ਰਹੇ ਨੇ ਉਹ ਆਪਣਾ ਘਰ ਲੈ ਸਕਣ, ਅਤੇ ਇਨਵੈਸਟਰਸ ਨੂੰ ਤਾਂ ਓਬਵੀਅਸਲੀ ਇਹਦੇ ਵਿੱਚ ਟਾਰਗੇਟ ਕੀਤਾ ਗਿਆ ਜਿਨ੍ਹਾਂ ਦਾ ਮੇਨ ਗੋਲ ਸੀ ਕਿ ਪ੍ਰੋਪਰਟੀਜ਼ ਦੇ ਵਿੱਚ ਇਨਵੈਸਟ ਕਰਕੇ ਯੂਨੋ ਕੈਪ ਗੇਨ ਕੀਤਾ ਜਾਵੇ, ਉਹਨਾਂ ਨੂੰ ਥੋੜ੍ਹਾ ਹਾਇਰ ਟੈਕਸ ਲਗਾ ਰਹੇ ਨੇ। ਹੁਣ ਇਹਦੇ ਵਿੱਚ ਇੱਕ ਚੇਂਜ ਜਿਹੜਾ ਇਹ ਵੀ ਆਇਆ ਕਿ ਪਹਿਲਾਂ ਜਿਵੇਂ ਪ੍ਰੀ ਸੀ ਜੀ ਟੀ ਜਿਹੜਾ 1985 ਤੋਂ ਪਹਿਲਾਂ ਦੀ ਅਗਰ ਤੁਹਾਡੇ ਕੋਲ ਪ੍ਰੋਪਰਟੀ ਕੋਈ ਉਹਦੇ 'ਤੇ ਤੁਹਾਨੂੰ ਕੈਪੀਟਲ ਗੇਨ ਟੈਕਸ ਨਹੀਂ ਸੀ ਹੁੰਦਾ। ਸੋ ਹੁਣ ਉਹ ਵੀ ਨੇ ਜਿਨ੍ਹਾਂ ਨੇ ਜਨਰੇਸ਼ਨ ਲਾਈਕ ਆਪਣੀ ਪ੍ਰੋਪਰਟੀ ਰੱਖੀ ਹੋਈ ਹੈ ਤੇ ਹੁਣ ਉਹ ਜਦੋਂ ਵੇਚਣਗੇ ਉਹਨਾਂ ਨੂੰ ਵੀ ਟੈਕਸ ਦੇਣਾ ਪਏਗਾ ਉਹਦੇ 'ਤੇ। ਸੋ ਜਿਹਦੇ ਨਾਲ ਮੈਨੂੰ ਲੱਗਦਾ ਹੈ ਕਿ ਹਜੇ ਚਲੋ ਬਜਟ ਹੀ ਆ, ਹਜੇ ਲੋ ਬਣਨਾ ਆ, ਬਟ ਮੋਸਟ ਲਾਈਕਲੀ ਹੋਏਗਾ ਹੀ
0: ਤੇ
1: ਪਾਸ ਤੇ ਹੋ ਜਾਏਗਾ। ਤੇ ਹੁਣ ਮੇਰੇ ਖਿਆਲ ਨਾਲ ਅਗਲੇ ਜਿਹੜਾ ਟਾਈਮ ਹੈ ਜਦੋਂ ਤੋਂ ਇਹ ਲਾਗੂ ਹੋਣਾ ਆ 1 July 2027, ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਾਫੀ ਲੋਕ ਆਪਣੀਆਂ ਪ੍ਰੋਪਰਟੀਜ਼ ਪਹਿਲਾਂ ਵੇਚ ਕੇ, ਅਤੇ ਜੇ ਉਹਨਾਂ ਨੇ 1985 ਤੋਂ ਪਹਿਲਾਂ ਲਈ ਹੈ ਤਾਂ ਉਹ ਵੀ ਮੇਰੇ ਖਿਆਲ ਨਾਲ ਮਾਰਕੀਟ 'ਚ ਆਉਣਗੇ, ਅਤੇ ਜਿਹੜੇ ਸੀ ਜੀ ਟੀ ਡਿਸਕਾਊਂਟ ਦਾ ਫਾਇਦਾ ਲੈਣਾ ਚਾਹੁੰਦੇ ਨੇ ਉਹ ਵੀ ਆਪਣੀ ਪ੍ਰੋਪਰਟੀ ਮਾਰਕੀਟ ਦੇ ਵਿੱਚ ਲੈ ਕੇ ਆਉਣਗੇ।
0: ਓਕੇ ਠੀਕ ਹੈ, ਮਤਲਬ ਇੱਕ ਕਹਿ ਸਕਦੇ ਹਾਂ ਕਿ ਗੌਰਮੈਂਟ ਦਾ ਤਰੀਕਾ ਹੋ ਗਿਆ ਥੋੜ੍ਹੀ ਜਿਹੀ ਡਿਮਾਂਡ ਜੋ ਇੰਨੀ ਜ਼ਰਾ ਹੈਵੀ ਡਿਮਾਂਡ ਹੈ ਹਜੇ ਹਾਊਸਿੰਗ ਦੀ ਹੈ ਨਾ, ਕ੍ਰਾਈਸਿਸ ਚੱਲ ਰਿਹਾ ਉਹਦੀ ਸਪਲਾਈ ਕਿਸੇ ਤਰੀਕੇ ਨਾਲ ਹੈ ਨਾ ਵੱਧ ਸਕੇ।
1: ਹਾਂਜੀ ਮੇਨ ਉਹ ਕਹਿੰਦੇ ਤਾਂ ਇਹੀ ਨੇ ਕਿ ਨਵੇਂ ਜੋ ਫਸਟ ਟਾਈਮ ਘਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਵੇ,
0: ਸਹੂਲਤ ਮਿਲੇ। ਤੇ ਫੈਮਿਲੀ ਟਰੱਸਟ ਵਗੈਰਾ ਨੂੰ ਲੈ ਕੇ ਚੱਲਦਾ ਪਿਆ?
1: ਸੋ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਚੇਂਜ ਆ ਜੋ ਲਾ ਲਓ ਕਿ ਹਜੇ ਤੱਕ ਮੇਨ ਜਿਹੜੀ ਫੈਮਿਲੀ ਟਰੱਸਟ ਦੀ ਐਡਵਾਂਟੇਜ ਲੋਕ ਲੈ ਰਹੇ ਸੀ ਉਹਨੂੰ ਵੀ ਹੁਣ ਇਹਨਾਂ ਨੇ ਟਾਰਗੇਟ ਕੀਤਾ ਕਿ ਮਿਨੀਮਮ 30% ਟੈਕਸ ਉਹਦੇ 'ਚ ਇੰਟਰੋਡਿਊਸ ਕਰ ਰਹੇ ਨੇ ਡਿਸਟ੍ਰੀਬਿਊਸ਼ਨ ਦੇ ਉੱਤੇ।
0: ਓਕੇ
1: ਸੋ ਪਹਿਲਾਂ ਜਿਵੇਂ ਹੁੰਦਾ ਸੀ ਕਿ ਬਿਜ਼ਨਸ ਜਿਹੜਾ ਅਗਰ ਯੂਨੋ ਮੇਨ ਇਨਕਮ ਜੋ ਹਸਬੈਂਡ ਅਗਰ ਬਿਜ਼ਨਸ ਰਨ ਕਰ ਰਿਹਾ ਜਾਂ ਵਾਈਫ ਰਨ ਕਰ ਰਿਹਾ ਅਤੇ ਉਹ ਆਪਣੀ ਜੋ ਵੀ ਪ੍ਰੋਫਿਟ ਹੁੰਦਾ ਸੀ ਉਹਨੂੰ ਆਪਣੀ ਫੈਮਿਲੀ ਦੇ ਵਿੱਚ ਵੰਡ ਲੈਂਦੇ ਸੀ, ਜਿਹੜਾ ਲੋ ਇਨਕਮ ਅਰਨਰ ਆ ਉਹਨੂੰ ਟੈਕਸ ਘੱਟ ਲੱਗਦਾ ਸੀ
0: ਅਤੇ
1: ਟੈਕਸ ਕਾਫੀ ਸੇਵ ਹੋ ਜਾਂਦਾ ਸੀ। ਅਤੇ ਹੁਣ ਉਹਦੇ ਨਾਲ ਮਿਨੀਮਮ 30% ਟੈਕਸ ਇਹਨਾਂ ਨੇ ਇੰਟਰੋਡਿਊਸ ਕਰ ਰਹੇ ਨੇ ਜਿਹਦੇ ਵਿੱਚ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਕਾਫੀ ਲੋਕ ਹੁਣ ਸ਼ਿਫਟ ਕਰਨਗੇ ਟਰੱਸਟ ਤੋਂ ਹੋਰ ਸਟਰਕਚਰ ਦੇ ਵਿੱਚ ਜਾਂ ਕੰਪਨੀ ਦੇ ਵਿੱਚ ਜਿਹਦੇ ਵਿੱਚ ਸੋ ਉਹਨਾਂ ਨੂੰ ਥੋੜ੍ਹਾ ਪਲਾਨ ਕਰਕੇ ਚੱਲਣਾ ਪਏਗਾ।
0: ਜਦੋਂ ਤੁਸੀਂ ਕਹਿੰਦੇ ਹੋ ਕਿ 30% ਮਿਨੀਮਮ ਲੱਗੇਗਾ, 30% ਮਿਨੀਮਮ ਲੱਗੇਗਾ ਔਨ ਡਿਸਟ੍ਰੀਬਿਊਸ਼ਨ,
1: ਮਤਲਬ
0: ਉਹੀ ਹੁਣ ਹਸਬੈਂਡ ਜਦੋਂ ਆਪਣੀ ਵਾਈਫ ਨੂੰ ਟ੍ਰਾਂਸਫਰ ਕਰੇਗਾ ਇੱਕ ਸਰਟਨ ਅਮਾਊਂਟ ਆਫ ਪ੍ਰੋਫਿਟ ਤੇ 30% ਟੈਕਸ ਤੇ ਲੈਵੀ ਹੋਊਗਾ,
1: ਮਿਨੀਮਮ ਟੈਕਸ ਤੇ ਲੱਗਣਾ ਹੀ ਹੈ,
0: ਮਿਨੀਮਮ 30 ਲੱਗਣਾ ਹੀ ਲੱਗਣਾ।
1: ਹਾਂਜੀ ਮਿਨੀਮਮ 30% ਟੈਕਸ ਲੱਗਣਾ ਹੀ ਹੈ ਤੁਸੀਂ ਡਿਸਟ੍ਰੀਬਿਊਸ਼ਨ ਜਿੰਨੂੰ ਵੀ ਦੇ ਰਹੇ ਹੋ।
0: ਓਕੇ
1: ਹਾਂਜੀ ਸੋ ਉਹਦੇ ਨਾਲ ਕਾਫੀ ਫਰਕ ਪਏਗਾ। ਟਰੱਸਟ ਦੀਆਂ ਵੈਸੇ ਸਿਰਫ ਇਹੀ ਐਡਵਾਂਟੇਜ ਨਹੀਂ, ਟਰੱਸਟ ਦੀਆਂ ਅਦਰ ਐਡਵਾਂਟੇਜਸ ਤੇ ਸਟਿਲ ਹੈਗੀਆਂ ਹੀ ਨੇ, ਜਿਵੇਂ ਲੋਕੀ ਐਸਟ ਪ੍ਰੋਟੈਕਸ਼ਨ ਪਰਪਸ ਦੇ ਲਈ ਟਰੱਸਟ ਨੂੰ ਯੂਜ਼ ਕਰਦੇ ਨੇ, ਸਕਸੈਸ਼ਨ ਪਲੈਨਿੰਗ ਦੇ ਲਈ ਯੂਜ਼ ਕਰਦੇ ਨੇ, ਪਰ ਜ਼ਿਆਦਾਤਰ ਲੋਕ ਜੋ ਬਿਜ਼ਨਸ ਰਨ ਕਰ ਰਹੇ ਨੇ ਟਰੱਸਟ ਦੇ ਅੰਡਰ ਉਹ ਇਸ ਕਰਕੇ ਹੀ ਕਰਦੇ ਆ ਕਿ ਉਹਨਾਂ ਨੂੰ ਟੈਕਸ ਬਚ ਜਾਏ, ਕਿ ਘਰ ਦੇ ਵਿੱਚ ਅਗਰ ਯੂਨੋ ਆਪਣੇ ਬ੍ਰਦਰ ਸਿਸਟਰ ਪੇਰੈਂਟਸ ਵਾਈਫ ਉਹ ਕਿਸੇ ਨੇ ਵੀ ਡਿਸਟ੍ਰੀਬਿਊਸ਼ਨ ਕਰ ਸਕਦੇ ਸੀ, ਹੁਣ ਪਰ ਮਿਨੀਮਮ 30% ਟੈਕਸ ਉਹਨਾਂ ਨੂੰ ਦੇਣਾ ਪਏਗਾ।
0: ਤੇ ਵਾਟ ਡੂ ਯੂ ਥਿੰਕ ਕਿਸ ਤਰ੍ਹਾਂ ਦਾ ਸਟਰਕਚਰ ਸਹੀ ਰਹੇਗਾ ਸੇਮ ਇਸ ਹੀ ਬਿਜ਼ਨਸ ਫੈਮਿਲੀ ਦੀ ਜੇ ਮੈਂ ਗੱਲ ਕਰਾਂ ਹੈ ਨਾ, ਉਹਨਾਂ ਲਈ ਹੁਣ ਕਿਹੜਾ ਬੈਟਰ ਸਟਰਕਚਰ ਹੋ ਸਕਦਾ ਜੋ ਕੁਛ
1: ਦੇਖੋ
0: ਮੂਵ ਕਰਨਾ ਚਾਹੁੰਦੇ?
1: ਜਦੋਂ ਅਸੀਂ ਸਟਰਕਚਰ ਡਿਸਾਈਡ ਕਰਦੇ ਹਾਂ ਇਹਦੇ ਵਿੱਚ ਹਰ ਸਟਰਕਚਰ ਦੀਆਂ ਆਪਣੀਆਂ ਐਡਵਾਂਟੇਜਸ ਅਤੇ ਡਿਸਐਡਵਾਂਟੇਜਸ ਨੇ
0: ਜੀ,
1: ਅਤੇ ਜਦੋਂ ਅਸੀਂ ਓਵਰਆਲ ਸਿਚੁਏਸ਼ਨ ਦੇਖਦੇ ਹਾਂ ਤੁਸੀਂ ਕੀ ਕਰਨਾ ਹੈ, ਕੀ ਤੁਹਾਡੇ ਮਤਲਬ ਟਾਰਗੇਟ ਆ, ਕਿਸ ਲੈਵਲ ਦੀ ਇਨਕਮ ਹੋਏਗੀ, ਕੀ ਤੁਹਾਡੇ ਯੂਨੋ ਐਸੈਟ ਸੇਵ ਕਰਨ ਦੀ ਲੋੜ ਆ, ਉਸ ਹਿਸਾਬ ਨਾਲ ਤੁਹਾਡਾ ਸਟਰਕਚਰ ਡਿਜ਼ਾਈਨ ਹੁੰਦਾ. ਪਰ ਜੋ ਅਗਰ ਜਨਰਲ ਗੱਲ ਕਰਾਂ ਤਾਂ ਹੁਣ ਅਗਲੇ ਸਾਲ ਲਾ ਲਓ ਕਿ 1 July 2027 ਤੋਂ ਬਾਅਦ ਟਰੱਸਟ ਨਾਲੋਂ ਕੰਪਨੀ ਸਟਰਕਚਰ ਥੋੜ੍ਹਾ ਜ਼ਿਆਦਾ ਪ੍ਰਮੋਟ ਹੋਏਗਾ.
0: ਹਾਂਜੀ,
1: ਕਿਉਂਕਿ ਉਹਦੇ ਵਿੱਚ ਸਟਿਲ ਟੈਕਸ ਰੇਟ ਘੱਟ ਆ. ਅਤੇ ਬਟ ਅਗੇਨ ਡਿਪੈਂਡਸ, ਦੇ ਵਿਲ ਬੀ ਸਿਚੁਏਸ਼ਨਸ ਕਿ ਤੁਹਾਡੇ ਲਈ ਸਟਿਲ ਟਰੱਸਟ ਬੈਟਰ ਹੋ ਸਕਦੀ ਆ. ਸੋ ਇਟਸ ਬੈਟਰ ਕਿ ਤੁਹਾਡੀ ਪਰਟੀਕੁਲਰ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਆਪਣਾ ਉਹਨੂੰ ਅਸੈਸ ਕਰੋ ਕਿ ਕੀ ਤੁਹਾਡੇ ਲਈ ਸਹੀ ਆ.
0: ਹਾਂ ਨਹੀਂ ਠੀਕ ਹੈ, ਉਹ ਤਾਂ ਹੈ ਨਾ ਕਿ ਓਬਵੀਅਸਲੀ ਹਰ ਕਿਸੇ ਦੇ ਬਿਜ਼ਨਸ ਦਾ ਨੇਚਰ ਵੱਖਰਾ, ਸਪੈਂਡਿੰਗ ਹੈਬਿਟ ਵੀ ਹਰ ਕਿਸੇ ਦੀ ਉਸ ਹਿਸਾਬ ਦੀ ਆ. ਉਹ ਤਾਂ ਮੈਂ ਤੁਹਾਡਾ ਪੁਆਇੰਟ ਸਮਝਦਾ. ਪਰ ਆਪਾਂ ਹੁਣ ਇਹਦੇ ਅੰਦਰ ਜੈਸਾ ਮੋਟਾ ਮੋਟਾ ਦੇਖਿਆ ਜਾਵੇ, ਪ੍ਰੋਪਰਟੀ 'ਚ ਜਿਨ੍ਹਾਂ ਨੂੰ ਥੋੜ੍ਹਾ ਇੰਟਰਸਟ ਹੁੰਦਾ ਜਾਂ ਫਿਰ ਪ੍ਰੋਪਰਟੀ ਤੋਂ ਰਿਲੇਟਡ ਕੰਮ ਕਰਦੇ ਜਾਂ ਫਿਰ ਬਿਜ਼ਨਸਮੈਨ, ਹੈ ਨਾ, ਉਹਨਾਂ ਬਾਰੇ ਗੱਲ ਕਰ ਲਿੱਤੀ ਹੈ. ਵਾਟ ਅਬਾਊਟ ਇੰਪਲੋਈਜ਼ ਜਾਂ ਫਿਰ ਸਮਾਲ ਬਿਜ਼ਨਸ ਓਨਰਸ ਆਪਾਂ ਜੇ ਕਹਿ ਲਈਏ, ਹੈ ਨਾ, ਕਿ ਉਹਨਾਂ ਵਾਸਤੇ ਕੀ ਚੇਂਜਸ ਆਏ ਇਸ ਬਜਟ ਦੇ ਅੰਦਰ?
1: ਹਾਂਜੀ, ਐਟਲੀਸਟ ਥੋੜ੍ਹਾ ਪੋਜ਼ਿਟਿਵ ਮੇਰੇ ਖਿਆਲ ਨਾਲ ਐਟਲੀਸਟ ਜੋ ਬਜਟ ਦੇ ਵਿੱਚ ਹੈਗਾ ਉਹ ਇੰਪਲੋਈਜ਼ ਦੇ ਲਈ ਹੀ ਹੈ,
0: ਵਰਕਿੰਗ ਕਲਾਸ ਵਾਸਤੇ.
1: ਵਰਕਿੰਗ ਕਲਾਸ ਲਈ ਕਿ $250 ਦਾ ਇੱਕ ਇੰਸਟੈਂਟ ਆਫਸੈਟ ਇੰਟਰੋਡਿਊਸ ਕਰ ਰਹੇ ਨੇ, ਜਿਹੜਾ ਕਿ 1 July 2027 ਤੋਂ ਹੋਏਗਾ. ਸੋ ਫਸਟ ਫਾਈਨੈਂਸ਼ੀਅਲ ਈਅਰ 2028 ਤੋਂ ਕਿ ਇੰਸਟੈਂਟ ਤੁਹਾਨੂੰ $250 ਦਾ ਆਫਸੈਟ ਮਿਲੇਗਾ, ਜਿਹੜਾ

0: ਕੱਟ ਸਕਦਾ
1: ਨਹੀਂ
0: ਅੱਛਾ
2: ਮੈਂ ਖੁਸ਼ ਹੋ ਗਿਆ ਇਹ ਗੱਲ ਪੱਕੀ ਹੋਵੇ
1: ਸਰ ਨੂੰ ਮੈਂ ਕਲੈਰੀਫਾਈ ਕਰਦਾ ਜਿਹੜਾ $250 ਆ ਉਹ ਤੇ ਆਫਸੈਟ ਹੈ ਉਹ ਤੇ ਤੁਹਾਡਾ ਟੈਕਸ ਕਟਾਏਗਾ ਤੇ ਉਹ ਤੇ ਤੁਹਾਡਾ ਟੈਕਸ ਚਲੋ ਅਗਰ ਤੁਹਾਨੂੰ ਰਿਫੰਡ ਹੋ ਸਕਦਾ ਸਰ ਜਿਹੜਾ 1000 ਹੈ ਉਹ ਡਿਡਕਸ਼ਨ ਹੈ ਉਹ ਉਹ ਤੁਹਾਡੀ ਇਨਕਮ ਨੂੰ ਘਟਾਏਗਾ ਹੁਣ ਉਹ 1000 ਦੇ ਵਿੱਚ ਬੇਸਿਕਲੀ ਉਹਦਾ ਫਾਇਦਾ ਉਹਨੂੰ ਹੋਣਾ ਜਿਹਦੇ ਐਕਚੁਅਲ ਐਕਸਪੈਂਸ 1000 ਤੋਂ ਘੱਟ ਨੇ ਜਿਵੇਂ ਤੁਹਾਡੇ ਜੋਬ ਦੇ ਵਿੱਚ ਮੋਸਟਲੀ ਸਾਰੀਆਂ ਚੀਜ਼ਾਂ ਅਗਰ ਇੰਪਲੋਇਰ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਤੇ ਦੈਟ ਮੀਨਸ ਕਿ ਤੁਹਾਡਾ ਐਕਚੁਅਲ ਐਕਸਪੈਂਸ ਆਊਟ ਆਫ ਪੋਕਟ ਕੁਛ ਨਹੀਂ ਹੈ ਜਾਂ ਘੱਟ ਆ ਉਸ ਕੇਸ 'ਚ ਤੁਹਾਨੂੰ ਫਾਇਦਾ ਹੋਏਗਾ ਕਿ ਤੁਹਾਨੂੰ ਮਿਨੀਮਮ $1000 ਦੀ ਡਿਡਕਸ਼ਨ ਤੁਸੀਂ ਕਲੇਮ ਕਰ ਸਕਦੇ
2: ਹਜ਼ਾਰ ਤੋਂ ਘੱਟ ਖਰਚਾ
1: ਆਪਣਾ ਡਾਕੂਮੈਂਟੇਸ਼ਨ ਪ੍ਰੋਪਰ ਰੱਖੋ ਸੋ ਡੈਟ ਕਿ ਐਟ ਦੀ ਐਂਡ ਆਫ ਦ ਈਅਰ ਤੁਸੀਂ ਉਹ ਦੇਖ ਸਕੋ ਕਿ ਅਗਰ ਤੁਹਾਡਾ ਖਰਚਾ ਆਲਰੇਡੀ ਜ਼ਿਆਦਾ ਆ ਤੇ ਤੁਹਾਡੇ ਕੋਲ ਪ੍ਰੂਫ ਹੈਗੇ ਨੇ ਤੇ ਤੁਸੀਂ ਕਲੇਮ ਕਰ ਸਕਦੇ ਜ਼ਿਆਦਾ
2: ਯੂ ਕੈਨ ਡੂ ਬੈਟਰ
1: ਹਾਂਜੀ ਪਰ ਸਿਰਫ ਇਹਦਾ ਫਾਇਦਾ ਉਹਨੂੰ ਹੀ ਹੋਏਗਾ ਜਿਨ੍ਹਾਂ ਦੇ ਐਕਚੁਅਲ ਐਕਸਪੈਂਸ 1000 ਤੋਂ ਘੱਟ ਨੇ
2: ਓਕੇ ਓਕੇ ਤੇ ਸੇਮ ਗੋਜ਼ ਵਿਦ ਆਪਣੇ ਜਿਹੜਾ ਟਰੈਕਿੰਗ 'ਚ ਭਾਈਚਾਰਾ ਹੈਗਾ ਜਾਂ ਫਿਰ ਟੈਕਸੀ ਉਬਰ ਕਿੰਨੇ ਹਨਾ ਲੋਕ ਚਲਾਉਂਦੇ ਆ
1: ਸੋ ਇੱਕ ਇੱਕ ਨਵਾਂ ਇੱਕ ਹੋਰ ਚੀਜ਼ ਇਹਨਾਂ ਨੇ ਕੀਤੀ ਹੈ ਕਿ ਪਹਿਲਾਂ ਨਾ ਇੱਕ 20,000 ਦੀ ਇੰਸਟੈਂਟ ਐਸੈਟ ਰਾਈਟ ਆਫ ਡਿਡਕਸ਼ਨ ਹੁੰਦੀ ਸੀ ਬਿਜ਼ਨਸ ਲਈ ਕਿ ਅਗਰ ਤੁਸੀਂ ਬਿਜ਼ਨਸ ਰਨ ਕਰ ਰਹੇ ਆਪਣੇ ਬਿਜ਼ਨਸ ਦੇ ਲਈ ਤੁਸੀਂ ਕੁਛ ਬਾਏ ਕੀਤਾ ਮੋਟਰ ਵਹੀਕਲ ਬਾਏ ਕੀਤਾ ਕੋਈ ਪਲਾਂਟ ਐਂਡ ਇਕਿਪਮੈਂਟਸ ਬਾਏ ਕੀਤੇ ਮਸ਼ੀਨਰੀ ਬਾਏ ਕੀਤੀ ਆਫਿਸ ਸੈਟਅਪ ਲਈ ਤੁਸੀਂ ਇਕਿਪਮੈਂਟਸ ਬਾਏ ਕੀਤੇ ਤੇ 20,000 ਤੱਕ ਦੇ ਐਸੈਟ ਤੁਸੀਂ ਸਟ੍ਰੇਟ ਅਵੇ ਉਹਨਾਂ ਦੀ ਡਿਡਕਸ਼ਨ ਕਲੇਮ ਕਰ ਸਕਦੇ ਹਾਂ ਉਹ ਵੈਸੇ ਤੇ 30 June 2026 ਨੂੰ ਐਕਸਪਾਇਰ ਹੋ ਰਿਹਾ ਸੀ ਉਹ ਪਰ ਉਹਨੂੰ ਇਹਨਾਂ ਨੇ ਪਰਮਾਨੈਂਟ ਕਰਤਾ ਕਿ ਹੁਣ ਤੁਸੀਂ ਜਦੋਂ ਵੀ ਤੁਸੀਂ ਬਾਏ ਕਰਦੇ ਆ 20,000 ਤੱਕ ਦਾ ਐਸੈਟ ਤੁਸੀਂ ਉਹਨੂੰ ਸਟ੍ਰੇਟ ਅਵੇ ਕਲੇਮ ਕਰ ਸਕਦੇ ਹੋ
2: ਓਕੇ ਓਕੇ ਠੀਕ ਹੈ ਸੋ ਮਤਲਬ ਬੇਸਿਕਲੀ ਇੱਕ ਚੱਲਦੀ ਹੋਈ ਲੀਕ ਨੂੰ ਇੱਕ ਪਰਮਨੈਂਸੀ ਦਿੱਤੀ
1: ਹਾਂਜੀ
2: ਇਹਦੇ ਅੰਦਰ ਇਹ ਹੋਇਆ ਤੇ ਐਨੀਥਿੰਗ ਐਲਸ ਵਿੱਚ ਜੋ ਇੰਪਲੋਈਜ਼ ਜਾਂ ਫਿਰ ਜੋ ਆਪਾਂ ਕਹਿੰਦੇ ਬਲੂ ਕਾਲਰ ਰਿਲੇਟਿਡ ਜਾਂ ਫਿਰ ਆਪਣਾ ਟਰੈਕਿੰਗ ਦੇ ਅੰਦਰ ਲੋਕ ਨੇ ਉਹਨਾਂ ਵਾਸਤੇ ਕੋਈ ਇੱਦਾਂ ਦੀ ਕੋਈ ਜਾਣਕਾਰੀ ਕੋਈ ਖਾਸ ਜੋ ਆਪਾਂ ਦੱਸ ਸਕੀਏ ਕੁਛ
1: ਹਾਂਜੀ ਇੱਕ ਟੈਕਸ ਰੇਟਸ ਥੋੜ੍ਹਾ ਘਟਾ ਰਹੇ ਨੇ ਉਹ ਜਿਹੜੇ ਕਿ ਮਤਲਬ ਕਰੰਟਲੀ ਜਿਵੇਂ ਜਿਹੜੀ ਮਿਡਲ ਬ੍ਰੈਕਟ ਹੈ ਤੁਹਾਡੀ ਜਿਵੇਂ ਪਹਿਲੇ 18,200 ਤੱਕ ਕੋਈ ਟੈਕਸ ਨਹੀਂ ਉਸ ਤੋਂ ਬਾਅਦ 18,200 ਤੋਂ 45,000 ਤੱਕ ਫਿਲਹਾਲ ਤੁਹਾਨੂੰ ਇਸ ਫਾਈਨੈਂਸ਼ੀਅਲ 16% ਟੈਕਸ ਲੱਗਦਾ ਉਹਦੇ 'ਤੇ ਉਸ ਤੋਂ ਬਾਅਦ ਤੁਹਾਡਾ 1,35,000 ਤੱਕ 30% ਹੈ ਫਿਰ 37% ਹੈ ਅਤੇ 45% ਸੋ ਜਿਹੜਾ ਇਸ ਵਕਤ 16% ਟੈਕਸ ਹੈ 18,200 ਤੋਂ 45,000 ਉਹਨੂੰ ਅਗਲੇ ਸਾਲ ਘਟਾ ਕੇ 15% ਕਰ ਰਹੇ ਆ ਅਤੇ ਉਸ ਤੋਂ ਬਾਅਦ ਉਸ ਤੋਂ ਅਗਲੇ ਸਾਲ ਘਟਾ ਕੇ 14% ਕਰ ਰਹੇ ਆ ਸੋ ਉਹਦੇ ਨਾਲ ਵੀ ਕਾਫੀ ਟੈਕਸ
2: ਪਰ ਸਿਰਫ ਏ ਵਾਲੇ ਬ੍ਰੈਕਟ ਵਾਸਤੇ
1: ਸਿਰਫ ਏ ਵਾਲੇ ਬ੍ਰੈਕਟ ਸੋ ਟੈਕਸ ਜਿਹੜਾ ਤੁਹਾਡਾ ਕੈਲਕੂਲੇਸ਼ਨਸ ਹੁੰਦੀ ਹੈ ਓਵਰਆਲ ਸਾਰਿਆਂ ਨੂੰ ਹੀ ਫਾਇਦਾ ਹੋਣਾ ਉਹਦਾ ਕਿਉਂਕਿ ਉਸ ਬ੍ਰੈਕਟ ਦੇ ਵਿੱਚ ਜਿਹੜਾ ਫਿਲਹਾਲ 16% ਲੱਗਦਾ ਉਹ ਫਿਰ ਘੱਟ ਕੇ ਜਦੋਂ 15% ਹੋ ਜਾਣਾ
2: ਫਰਦਰ ਜਾਂਦੇ ਹੋਏ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਓਕੇ ਮਤਲਬ ਮੇਰੇ ਹਿਸਾਬ ਨਾਲ ਤਾਂ ਥੋੜ੍ਹਾ ਜਿਹਾ ਇਨਕਮ ਵੀ ਬੈਕ ਹੀ ਕਰ ਦਿੰਦੇ ਹਨਾ 1800-18,000 ਤੋਂ ਨਹੀਂ ਕੁਛ 25,000 ਤੋਂ ਸ਼ੁਰੂ ਕਰਨਾ
1: ਹਾਂਜੀ ਉਹ ਜ਼ਿਆਦਾ ਬੈਟਰ ਹੁੰਦਾ
2: ਸਪਨੇ ਵੇਖਣੇ ਜਿੱਦਾਂ ਦੇ ਮਰਜ਼ੀ ਵੇਖੀ ਆ ਜਿਹੜੀ ਚੀਜ਼ ਹੋਣੀ ਕਹਿ ਲਓ 2.5 ਲੱਖ ਤੋਂ ਸ਼ੁਰੂ ਹੁੰਦਾ ਮਜ਼ਾ ਆ ਜਾਂਦਾ ਪਰ ਬਹੁਤ ਵਧੀਆ ਗੱਲਬਾਤ ਹੋ ਗਈ ਨੈੱਟ ਕੀ ਸੀਗਾ ਜੀ ਨੈਗੇਟਿਵ ਨੈਗੇਟਿਵ ਗੇਅਰਿੰਗ ਵਾਲਿਆਂ ਲਈ ਸਾਵਧਾਨੀ ਵਾਲਾ ਕੰਮ ਹੋ ਗਿਆ ਜਿਹੜੇ ਵਿਚਾਰੇ 85 ਸਾਲ ਤੋਂ ਪਹਿਲੇ ਦੀਆਂ ਜਿਨ੍ਹਾਂ ਨੇ ਲਿੱਤੀਆਂ ਹੋਈਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਨੂੰ ਵੀ ਇੱਕ ਪੰਗਾ ਪੈ ਗਿਆ ਹਨਾ ਕੈਪੀਟਲ ਗੇਨ ਟੈਕਸ ਦੇ ਅੰਦਰ ਟਰੱਸਟ ਵਾਲੇ ਵੀ ਦੇਖਣ ਬਈ ਕਿ ਹੁਣ ਦੇਖ ਲਓ ਬਈ ਡਿਸਟ੍ਰੀਬਿਊਸ਼ਨ ਵਗੈਰਾ ਕਰੋਗੇ ਮਿਨੀਮਮ 30% ਟੈਕਸ ਹੈ ਯੂ ਨੀਡ ਟੂ ਵਰਕ ਸਮਾਰਟਲੀ 30% ਔਨ ਐਵਰੀ ਡਿਸਟ੍ਰੀਬਿਊਸ਼ਨ ਆ
1: ਮਿਨੀਮਮ 30%
2: ਮਿਨੀਮਮ 30 ਔਨ ਐਵਰੀ ਡਿਸਟ੍ਰੀਬਿਊਸ਼ਨ ਲੈਟ ਸਪੋਜ਼ ਮੈਂ ਤੁਹਾਨੂੰ ਦਿੱਤਾ ਫਿਰ ਇੱਧਰ ਮੇਰੇ ਹੋਰ ਹੈਗੇ ਕੋਈ ਸੱਜਣ ਉਹਨਾਂ ਵੱਲ ਅਤੇ ਮੈਂ 3 ਥਾਵੀਂ ਜੇ ਡਿਸਟ੍ਰੀਬਿਊਟ ਕੀਤਾ ਉਹ 3 ਨੂੰ ਮਿਨੀਮਮ 30-30-30 ਦੇ ਹੈਵ ਟੂ ਪੇ ਵੈਨ ਇਟ ਕਮਸ ਟੂ ਮਾਈ
1: ਦੇਖੋ ਫਿਲਹਾਲ ਜੋ ਮਤਲਬ ਹਜੇ ਲੋ ਆਉਣਾ ਪ੍ਰੋਪਰ ਦੈਨ ਪੂਰਾ ਡਿਟੇਲ ਦੇ ਵਿੱਚ ਤਾਂ ਉਹਦਾ ਪਤਾ ਲੱਗੇਗਾ ਜੋ ਮੇਰੀ ਅੰਡਰਸਟੈਂਡਿੰਗ ਹੈ ਉਹ ਇਹ ਆ ਕਿ ਟਰੱਸਟੀ ਲੈਵਲ ਦੇ ਉੱਤੇ ਇੱਕ ਵਾਰੀ ਉਹ 30% ਟੈਕਸ ਪੇ ਹੋਏਗਾ ਟੈਕਸ ਵਿਦਹੈਲਡ ਹੋ ਕੇ ਉਹ ATO ਨੂੰ ਜਾਏਗਾ। ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰਨੀ ਹੈ

0: ਤੇ ਤੁਹਾਨੂੰ ਉਹ 30% ਦਾ ਕ੍ਰੈਡਿਟ ਮਿਲ ਜਾਣਾ, ਪਰ ਉਹ ਮਿਨੀਮਮ 30% ਟੈਕਸ ਤੁਹਾਡਾ ਜਾਣਾ, ਪਰ ਜੇ ਤੁਹਾਡਾ ਮਾਰਜਨਲ ਟੈਕਸ ਰੇਟ ਜ਼ਿਆਦਾ ਤੇ ਤੁਹਾਨੂੰ ਜ਼ਿਆਦਾ ਟੈਕਸ ਲੱਗੇਗਾ।
1: ਓਕੇ,
0: ਹਾਂਜੀ,
1: ਜੇ ਤੁਹਾਡਾ ਮਾਰਜਨਲ ਟੈਕਸ ਰੇਟ ਜ਼ਿਆਦਾ,
0: ਇਨਕਮ 37% ਤੇ ਆ ਜਾਂ 45% ਤੇ ਆ, ਤੇ ਉਹ ਡਿਸਟ੍ਰੀਬਿਊਸ਼ਨ ਤੇ ਤੁਹਾਨੂੰ ਉਹਨਾਂ ਟੈਕਸ ਤੇ ਲੱਗਣਾ ਹੀ ਆ, ਤੇ ਫਿਰ ਤੁਹਾਨੂੰ ਜਿਹੜਾ ਟੈਕਸ ਪੇਡ ਹੈ ਉਹਦਾ ਕ੍ਰੈਡਿਟ ਮਿਲ ਜਾਏਗਾ।
1: ਠੀਕ ਹੈ ਜੀ, ਥੈਂਕ ਯੂ ਸੋ ਮਚ। ਮੇਰੇ ਖਿਆਲ ਨਾਲ ਕੁਛ ਖਾਸਾ ਹੁਣ ਰਿਹਾ ਨਹੀਂ ਗਿਆ ਕਿ ਆਪਣੇ ਕੋਲ, ਹੈ ਨਾ, ਕਵਰ ਕਰਨ ਵਾਸਤੇ। ਜੇ ਕੁਛ ਹੈ ਵੀ ਹੈ ਤੇ ਕਮਿਊਨਿਟੀ ਵਾਸਤੇ ਕੋਈ ਲਾਸਟ ਮੈਸੇਜ ਹੋਵੇ, ਕੋਈ ਛੋਟਾ ਮੋਟਾ ਹੋਰ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੋ ਤਾਂ ਜ਼ਰੂਰ ਕਰ ਦਿਓ।
0: ਸੋ ਇਸ ਵਕਤ ਮੈਂ ਇਹੀ ਰਿਕਮੈਂਡ ਕਰਾਂਗਾ ਆਪਣੀ ਕਮਿਊਨਿਟੀ ਨੂੰ, ਪੈਨਿਕ ਹੋਣ ਦੀ ਲੋੜ ਨਹੀਂ ਆ, ਸਾਰਾ ਕੁਛ ਚੇਂਜਿਸ ਨੇ ਇਹਨੂੰ ਹਜੇ ਅਨਾਊਂਸ ਹੋਏ ਨੇ, ਪਹਿਲਾਂ ਤਾਂ ਚਲੋ ਇਹਨੂੰ ਇੱਕ ਵੇਟ ਕਰ ਲਈਏ ਲੋਅ ਬਣਨ ਦੀ, ਪਾਸ ਹੋ ਜਾਏ ਆ, ਪਰ ਫਿਲਹਾਲ ਐਗਜ਼ਿਸਟਿੰਗ ਜਿੰਨਾ ਕੋਲ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨੇ ਉਹਨਾਂ ਨੂੰ, ਜਿਵੇਂ ਮੈਂ ਦੱਸਿਆ ਕਿ ਕੋਈ ਹਜੇ ਉਹਨਾਂ ਲਈ ਕੋਈ ਚੇਂਜ ਨਹੀਂ ਹੈ, ਉਹ ਜਿਵੇਂ ਨੈਗੇਟਿਵ ਈਅਰਿੰਗ ਕਲੇਮ ਕਰਦੇ ਆ ਰਹੇ ਨੇ ਉਹ ਉਸ ਤਰ੍ਹਾਂ ਹੀ ਚੱਲਦਾ ਰਹੇਗਾ। ਸੋ ਐਵੇਂ ਨਹੀਂ ਹੈ ਕਿ ਬਿਲਕੁਲ ਹੀ ਖਤਮ ਕਰ ਰਹੇ ਆ ਨੈਗੇਟਿਵ ਈਅਰਿੰਗ ਨੂੰ, ਸੋ ਇਸ ਕਰਕੇ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ। ਬੈਟਰ ਹੈ ਕਿ ਤੁਸੀਂ ਆਪਣੇ ਅਕਾਊਂਟੈਂਟ ਨੂੰ ਜਾਂ ਮੋਰਗੇਜ ਬ੍ਰੋਕਰਸ ਨੇ ਉਹਨਾਂ ਨਾਲ ਡਿਸਕਸ ਕਰਕੇ ਸਾਰਾ ਆਪਣਾ ਪਲਾਨ ਕਰੋ, ਅਤੇ ਅਦਰਵਾਈਜ਼
1: ਆਪਣੇ ਪਿਆਰੇ ਪਿਆਰੇ ਵਧੀਆ ਵਧੀਆ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਸਲਾਹ ਕਰਕੇ ਬਈ ਹਰ ਤਰ੍ਹਾਂ ਦਾ ਜੋ ਵੀ ਕੋਈ ਸਟਾਂਸ ਲੈਣਾ ਹੁੰਦਾ ਤੁਸੀਂ ਇਕਨੋਮਿਕਲੀ ਉਹ ਜ਼ਰੂਰ ਲਓ। ਸਾਡੇ ਨਾਲ ਸੀਗੇ ਕਵਲਪ੍ਰੀਤ ਜੀ, ਥੈਂਕ ਯੂ ਸੋ ਮੱਚ ਸਾਡੇ ਨਾਲ ਇੰਨੀ ਵਧੀਆ ਨੌਲੇਜੇਬਲ ਸਾਂਝ ਪਾਉਣ ਲਈ। ਅਸੀਂ ਕਵਰ ਕਰ ਰਹੇ ਸੀਗੇ ਜੀ ਇਸ ਸਾਲ ਦਾ 2026-27 ਦਾ ਫੈਡਰਲ ਬਜਟ ਆਸਟ੍ਰੇਲੀਆ ਦਾ, ਅਤੇ ਹੋਰ ਵਧੀਆ ਵਧੀਆ ਇਨਫੋਰਮੇਸ਼ਨ ਵਾਸਤੇ, ਜਾਣਕਾਰੀ ਵਾਸਤੇ, ਫੰਕਸ਼ਨ ਵਾਲੀਆਂ ਗੱਲਾਂ ਬਾਤਾਂ ਵਾਸਤੇ ਐਂਡ ਹਰ ਤਰ੍ਹਾਂ ਦੀ ਗੱਲਬਾਤ ਵਾਸਤੇ ਸੁਣਦੇ ਰਹੋ ਰੇਡੀਓ। ਹਾਂਜੀ, ਥੈਂਕ ਯੂ,
0: ਥੈਂਕ ਯੂ।
2: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
3: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
5: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇਂ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ, ਆਪ ਅਪਨਾ ਕਰੀਅਰ ਬਣਾ ਸਕਤੇ ਹੈਂ, ਅਪਨੀ ਵਿਸ਼ੇਸ਼ਜ್ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਅਪਨੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
6: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au।
8: ਹਾਂਜੀ

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
2: लेजेंडरी लव स्टोरीज की तो एंडिंग ट्रैजिक होती है। फ्रॉम द मेकर्स ऑफ रॉकी और रानी की प्रेम कहानी, धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन मे 22nd।
3: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਰੈਡੀ ਸੈਟ ਗੋ ਚੈਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ। ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। Chetston Ford. Ready, set, Ford.

क्या कहा?

0: लोड ले, याद रखो बस अमरिंदर गिद्दा, कॉल 0491-999-555। शर्ता लागू।
1: जवाका दी एक्टिंग है कमाल, पवेगा हुण धमाल।
2: ਨੀਰੂ
1: ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।

0: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
2: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਇਹੋ ਹੀ ਕੰਮ ਕਰ ਲੈਂਦੇ। ਬਿਲਕੁਲ ਇਸੇ ਤਰ੍ਹਾਂ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਜੇ ਚਿਹਰੇ 'ਤੇ ਖੁਸ਼ੀ ਨਹੀਂ ਆ ਤਾਂ ਫਿਰ ਸਾਰਾ ਦਿਨ ਕੀ ਹੋਊਗਾ। ਸਵੇਰੇ ਸਵੇਰੇ ਦੇ ਸਮੇਂ ਕਹਿੰਦੇ ਨੇ ਕਿ ਖੁਸ਼ੀਆਂ ਲੈ ਕੇ ਘਰੋਂ ਨਿਕਲੀਏ, ਮੁਸਕਰਾਉਂਦੇ ਨਿਕਲੀਏ ਆਪਾਂ ਘਰੋਂ, ਅਤੇ ਸ਼ਾਮੀ ਵੀ ਸ਼ਾਇਦ ਇੱਦਾਂ ਪਰਤਾਂਗੇ। ਪਰ ਜੇ ਸਵੇਰੇ ਸਵੇਰੇ ਤਿਊੜੀਆਂ ਲੈ ਕੇ ਜਾਣਾ ਤਾਂ ਸ਼ਾਮਾਂ ਤੋਂ ਵੀ ਆਸ ਨਾ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਇੱਕ ਬੜੀ ਪੁਰਾਣੀ ਕਹਾਣੀ ਹੈ, ਹੋ ਸਕਦਾ ਬਚਪਨ ਦੇ ਵਿੱਚ ਤੁਸੀਂ ਵੀ ਸੁਣੀ ਹੋਵੇ। ਇਹ ਕਹਾਣੀ ਹੈ ਇੱਕ ਚੋਰ ਦੀ। ਇੱਕ ਵਾਰੀ ਕਿਸੇ ਸਾਧੂ ਨੂੰ ਪ੍ਰਵਚਨ ਕਰਦਿਆਂ ਸੁਣਿਆ ਕਿਸੇ ਨੇ, ਕਸਾਈ ਦਾ ਕੰਮ ਕਰਦਾ ਸੀ ਬੰਦਾ, ਸਾਧੂ ਦੇ ਪ੍ਰਵਚਨ ਸੀ ਕਿਸੇ ਦੀ ਜਾਨ ਨਹੀਂ ਲੈਣੀ, ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ। ਇਹ ਸਾਰਾ ਲੰਮਾ ਚੌੜਾ ਪ੍ਰਵਚਨ ਸੁਣ ਕੇ ਕਸਾਈ ਕੋਲ ਰਿਹਾ ਨਾ ਗਿਆ, ਜਾ ਕੇ ਸਾਧੂ ਨੂੰ ਪੁੱਛਣ ਲੱਗਾ, ਜੀ ਮੇਰਾ ਆਹ ਕੰਮ ਹੈ, ਮੈਂ ਤਾਂ ਫਿਰ ਬਹੁਤ ਜੀਵ ਹੱਤਿਆ ਕਰਦਾ, ਸੱਚ ਜਾਣੋ ਤਾਂ ਹੋਰ ਕੋਈ ਕੰਮ ਵੀ ਨਹੀਂ ਆਉਂਦਾ ਮੈਨੂੰ, ਜੱਦੀ ਪੁਸ਼ਤੀ ਕੰਮ ਕਰਦਾ। ਇਹਦਾ ਮਤਲਬ ਫਿਰ ਮੈਂ ਕੰਮ ਨਾ ਕਰਾਂ, ਇਹਦਾ ਮਤਲਬ ਕਿ ਮੈਂ ਨਰਕਾਂ ਦਾ ਭਾਗੀ ਹਾਂ। ਇਹ ਬੜਾ ਵੱਡਾ ਸਵਾਲ ਹੈ। ਇਸ ਸਵਾਲ ਦੇ ਮੋੜਵੇਂ ਰੂਪ ਦੇ ਵਿੱਚ ਸਾਧੂ ਨੇ ਇੱਕ ਕਹਾਣੀ ਸੁਣਾਈ। ਇੱਕ ਵਾਰੀ ਇੱਕ ਚੋਰ ਸੀ। ਉਹ ਚੋਰ ਰਾਤ ਦੇ ਸਮੇਂ ਕਿਸੇ ਘਰ ਦੇ ਵਿੱਚ ਸੰਨ ਲਾਉਣ ਨੂੰ ਫਿਰੇ। ਰਾਤ ਦੇ ਹਨੇਰਿਆਂ ਦੇ ਵਿੱਚ ਜੇਕਰ ਕੋਈ ਫਿਰਦਾ ਤੇ ਪਹਿਲੀਆਂ ਦੇ ਵਿੱਚ ਸੁਭਾਵਿਕ ਹੀ ਉਹਦੇ ਉੱਤੇ ਸ਼ੱਕ ਕਰ ਲਿਆ ਜਾਂਦਾ ਹੈ। ਵੈਸੇ ਵੀ ਆਸ ਪਾਸ ਓਪਰਾ ਬੰਦਾ ਕੋਈ ਘੱਟ ਹੀ ਦੇਖਦਾ ਸੀ। ਅੱਜ ਵਾਂਗੂ ਉਹਨਾਂ ਦੇ ਕੋਲ ਗੱਡੀਆਂ ਨਹੀਂ ਸੀ ਕਿ ਰਾਤੋਂ ਰਾਤ ਕਿਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੂਰ ਪਹੁੰਚ ਜਾਣ। ਤੁਰ ਕੇ ਕੋਈ ਕਿੰਨਾ ਕੁ ਸਫ਼ਰ ਤੈਅ ਕਰ ਸਕਦਾ, ਅਤੇ ਉਹ ਕੋਸ਼ਿਸ਼ ਕਰਦਾ ਸੀ ਮੈਂ ਦਿਨੇ ਦਿਨੇ ਸਫ਼ਰ ਕਰ ਲਵਾਂ। ਸੋ ਇਸ ਕਰਕੇ ਕਹਿੰਦੇ ਨੇ ਕਿ ਕੋਈ ਓਪਰਾ ਬੰਦਾ ਦਿਸਦਾ ਅਤੇ ਤੋਰ ਤੋਂ ਹੀ ਪਛਾਣਿਆ ਜਾਂਦਾ। ਉਸ ਨਗਰ ਦੇ ਰਾਜੇ ਨੇ ਚੋਰ ਪਛਾਣ ਲਿਆ। ਰਾਜਾ ਵੀ ਰਾਤ ਦੇ ਸਮੇਂ ਨਿਕਲਿਆ ਸੀ ਇਹ ਚੈੱਕ ਕਰਨ ਦੇ ਲਈ ਕਿ ਮੇਰੇ ਰਾਜ ਦੇ ਵਿੱਚ ਸਭ ਕੁਝ ਠੀਕ ਠਾਕ ਹੈ। ਭੇਸ ਬਦਲ ਕੇ ਆਮ ਬੰਦੇ ਦੇ ਰੂਪ ਦੇ ਵਿੱਚ ਰਾਜਾ ਜਦੋਂ ਚੋਰ ਨੂੰ ਮਿਲਿਆ ਤਾਂ ਪੁੱਛਣ ਲੱਗਾ, ਤੂੰ ਮੇਰੇ ਤੋਂ ਲੁਕਦਾ ਕਿਉਂ ਫਿਰਦਾ? ਕੀ ਤੂੰ ਇਸ ਨਗਰ ਦੇ ਵਿੱਚ ਓਪਰਾ? ਕੀ ਤੂੰ ਕਿਸੇ ਨੂੰ ਲੱਭ ਰਿਹਾ? ਕੀ ਮੈਂ ਤੇਰੀ ਕੋਈ ਮਦਦ ਕਰ ਸਕਦਾ? ਅਤੇ ਚੋਰ ਕਹਿਣ ਲੱਗਾ, ਨਹੀਂ ਭਰਾਵਾ, ਮੈਂ ਵੀ ਤੇਰੇ ਵਰਗਾ ਚੋਰ ਹੀ ਹਾਂ। ਉਹਨੇ ਆਸ ਲਾਈ ਕਿ ਇਸ ਵੇਲੇ ਹੋਰ ਹੋ ਵੀ ਕੌਣ ਸਕਦਾ, ਮੈਂ ਇਸ ਕਰਕੇ ਤੇਰੇ ਤੋਂ ਲੁਕਿਆ ਸਾਂ। ਇੰਨੀ ਰਾਤ ਲੰਘ ਗਈ ਹੈ, ਹਾਲੇ ਤੱਕ ਕੋਈ ਸ਼ਿਕਾਰ ਨਹੀਂ ਕਰ ਸਕਿਆ, ਅਤੇ ਜੇ ਮੈਂ ਨਾ ਕੋਈ ਚੋਰੀ ਕਰ ਸਕਿਆ ਤਾਂ ਪਰਿਵਾਰ ਭੁੱਖਾ ਮਰੂ, ਮੇਰਾ ਤਾਂ ਫੁੱਲ ਟਾਈਮ ਕੰਮ ਹੀ ਇਹ ਆ, ਹੋਰ ਕੋਈ ਕੰਮ ਮੈਨੂੰ ਆਉਂਦਾ ਹੀ ਨਹੀਂ। ਅਤੇ ਰਾਜਾ ਕਹਿਣ ਲੱਗਾ, ਜੇ ਤੇਰੇ ਕੋਲ ਮੁਹਾਰਤ ਹੈਗੀ ਆ ਤਾਂ ਮੇਰੇ ਕੋਲ ਇੱਕ ਜਗ੍ਹਾ ਹੈਗੀ ਆ, ਉੱਥੇ ਜੇਕਰ ਆਪਾਂ ਚੋਰੀ ਕਰੀਏ ਤੈਨੂੰ ਅਤੇ ਮੈਨੂੰ ਮੋਟੇ ਪੈਸੇ ਬਣ ਜਾਣਗੇ, ਫਿਰ ਸ਼ਾਇਦ ਸਾਰੀ ਜ਼ਿੰਦਗੀ ਸਾਨੂੰ ਚੋਰੀ ਕਰਨ ਦੀ ਲੋੜ ਨਾ ਪਵੇ। ਉਹ ਕਿਹੜੀ? ਰਾਜੇ ਦੇ ਮਹਿਲਾਂ ਦੇ ਵਿੱਚ। ਤੇਰਾ ਦਿਮਾਗ ਖਰਾਬ ਹੋ ਗਿਆ? ਰਾਜੇ ਦੇ ਮਹਿਲਾਂ ਦੇ ਵਿੱਚ ਤੈਨੂੰ ਪਤਾ ਕਿੰਨੇ ਸੰਤਰੀ ਹੁੰਦੇ ਕਿੰਨਾ ਪੈਰਾ ਹੁੰਦਾ ਸੌਖਾ ਥੋੜ੍ਹੀ ਉੱਥੇ ਮਹਿਲਾਂ ਦੇ ਵਿੱਚ ਵੜਨਾ ਅਤੇ ਚੋਰ ਬਣਿਆ ਰਾਜਾ ਕਹਿਣ ਲੱਗਾ ਉਹ ਜ਼ਿੰਮੇਵਾਰੀ ਮੇਰੀ ਕਾਫੀ ਸਮਾਂ ਪਹਿਲਾਂ ਮੈਂ ਰਾਜੇ ਦੇ ਮਹਿਲਾਂ ਦੇ ਵਿੱਚ ਕੰਮ ਕਰਦਾ ਸੀ ਅੰਦਰ ਬਾਹਰ ਦੀਆਂ ਸਾਰੀਆਂ ਚੋਰ ਮੋਰੀਆਂ ਮੈਨੂੰ ਪਤਾ ਨੇ ਕਿਤੇ ਮਾੜੀ ਮੋਟੀ ਜਿਹੀ ਕੁਤਾਹੀ ਮੇਰੇ ਕੋਲ ਹੋ ਗਈ ਮੈਨੂੰ ਮਹਿਲਾਂ ਦੇ ਵਿੱਚੋਂ ਕੁੱਟ ਕੇ ਇੱਦਾਂ ਕੱਢਿਆ ਜਿਵੇਂ ਮੈਂ ਕੁੱਤਾ ਹੋਵਾਂ ਬੰਦਾ ਹੀ ਨਾ ਹੋਵਾਂ ਮੈਂ ਚਾਹੁੰਦਾ ਵਾਂ ਕਿ ਰਾਜੇ ਦੇ ਕੋਲੋਂ ਬਦਲਾ ਲਿਆ ਜਾਵੇ ਜੇ ਤੇਰੇ 'ਚ ਹਿੰਮਤ ਹੈਗੀ ਹੈ ਤਾਂ ਚੱਲ ਤੈਨੂੰ ਮੈਂ ਖਜ਼ਾਨੇ ਦਾ ਰਾਹ ਦੱਸਦਾ ਤੂੰ ਖਜ਼ਾਨੇ ਦੇ ਵਿੱਚੋਂ ਕੋਈ ਹੀਰੇ ਜਵਾਹਰਾਤ ਕੱਢ ਕੇ ਲਿਆ ਅਤੇ ਸਾਰੀ ਜ਼ਿੰਦਗੀ ਬਹਿ ਕੇ ਖਾਈਏ ਮੈਨੂੰ ਪਤਾ ਤਾਂ ਹੈਗਾ ਰਾਜੇ ਨੇ ਕਿੱਥੇ ਕਿੱਥੇ ਸਮਾਨ ਰੱਖਿਆ ਪਰ ਮੇਰੇ ਕੋਲ ਉਹ ਮੁਹਾਰਤ ਨਹੀਂ ਮੇਰਾ ਖਾਨਦਾਨੀ ਕੰਮ ਨਹੀਂ ਆ ਚੋਰੀ ਕਰਨਾ ਮੇਰੀ ਮਜਬੂਰੀ ਆ ਮੈਂ ਨਿੱਕੀਆਂ ਮੋਟੀਆਂ ਚੋਰੀਆਂ ਕਰ ਲੈਂਦਾ ਰਾਜੇ ਨੇ ਉਸ ਚੋਰ ਨੂੰ ਆਪਣਾ ਗੱਲਾਂ ਦੇ ਵਿੱਚ ਲਿਆ ਅਤੇ ਜਿਹੜੇ ਗੁਪਤ ਜਗ੍ਹਾ ਤੋਂ ਜਿਹੜੇ ਗੁਪਤ ਦਰਵਾਜ਼ੇ ਤੋਂ ਸੁਰੰਗ ਦੇ ਥਣੀ ਰਾਜਾ ਬਾਹਰ ਨਿਕਲਿਆ ਸੀ ਉਸੇ ਜਗ੍ਹਾ ਤੋਂ ਚੋਰ ਨੂੰ ਅੰਦਰ ਵਾੜ ਦਿੱਤਾ ਸਾਰਾ ਕੁਛ ਦੱਸ ਕੇ ਕਿ ਕਿਹੜੇ ਪਾਸੇ ਖਜ਼ਾਨਾ ਕਿੱਥੋਂ ਤੂੰ ਕੀ ਚੋਰੀ ਕਰਨਾ ਚੋਰ ਖਜ਼ਾਨੇ ਦੇ ਵਿੱਚ ਪਹੁੰਚਿਆ ਉਹਦੇ ਦੱਸੇ ਦੇ ਮੁਤਾਬਕ ਸਾਰੇ ਬਕਸੇ ਉੱਤੇ ਥੱਲੇ ਕੀਤੇ ਅਤੇ ਇੱਕ ਛੋਟਾ ਜਿਹਾ ਬਕਸਾ ਕੱਢਿਆ ਹੈਰਾਨ ਰਹਿ ਗਿਆ ਉਸ ਬੋਕਸ ਨੂੰ ਵੇਖ ਕੇ ਉਸ ਡੱਬੇ ਨੂੰ ਵੇਖ ਕੇ ਉਹਦੇ ਵਿੱਚ ਪੰਜ ਇੱਦਾਂ ਦੇ ਹੀਰੇ ਸੀ ਕਿ ਚਮਕਦੇ ਸਾਹਮਣੇ ਚੋਰ ਦੇ ਕੋਲੋਂ ਅੱਖਾਂ ਨਾ ਖੋਲੀਆਂ ਜਾਣ ਪੰਜ ਹੀਰੇ ਆਪਣੀ ਜੇਬ 'ਚ ਪਾ ਕੇ ਤੁਰਨ ਲੱਗਾ ਅਤੇ ਮਨ ਦੇ ਵਿੱਚ ਵਿਚਾਰ ਆਇਆ ਇੱਕ ਜਣਾ ਬਾਹਰ ਹੈ ਮੇਰਾ ਹਿੱਸੇਦਾਰ ਇੱਕ ਮੈਂ ਜੇ ਮੈਂ ਪੰਜ ਚੋਰੀ ਕੀਤੇ ਤਾਂ ਫਿਰ ਇੱਕ ਦਾ ਰੌਲਾ ਪਊ ਇੱਕ ਦੀ ਲੜਾਈ ਪਊ ਹੋਵੇ ਨਾ ਤਾਂ ਮੈਂ ਇੱਕ ਵਾਪਸ ਰੱਖ ਦਿਆਂ ਸੌਖਾ ਹੋਜੂ ਜੇ ਆਪਾਂ ਦੋ ਦੋ ਵੰਡ ਲਾਂਗੇ ਤਾਂ ਇਹ ਸੋਚ ਕੇ ਇੱਕ ਹੀਰਾ ਵਾਪਸ ਉਸੇ ਬਕਸੇ ਦੇ ਵਿੱਚ ਰੱਖ ਦਿੱਤਾ ਅਤੇ ਚਾਰ ਹੀਰੇ ਲੈ ਕੇ ਬਾਹਰ ਆਇਆ ਬੜੇ ਖੁਸ਼ ਅੱਜ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਦੋਵਾਂ ਨੇ ਰੱਜ ਕੇ ਜਸ਼ਨ ਮਨਾਇਆ ਦੋ ਦੋ ਹੀਰੇ ਵੰਡੇ ਅਤੇ ਆਪੋ ਆਪਣੀ ਰਾਹ ਹੀ ਪੈ ਗਏ ਉਹਦੇ ਜਾਣ ਤੋਂ ਬਾਅਦ ਰਾਜਾ ਆਪਣੇ ਮਹਿਲਾਂ 'ਚ ਆ ਕੇ ਸੌਂ ਗਿਆ ਸਵੇਰ ਹੁੰਦੀ ਨੂੰ ਰੌਲਾ ਪੈ ਗਿਆ ਰਾਜੇ ਦੇ ਮਹਿਲਾਂ ਦੇ ਵਿੱਚ ਖਜ਼ਾਨੇ ਦੇ ਵਿੱਚ ਚੋਰੀ ਹੋ ਗਈ ਖਜ਼ਾਨੇ ਦੇ ਬੂਹੇ ਖੁੱਲ੍ਹੇ ਪਏ ਨੇ ਚਾਰ ਚੁਫੇਰੇ ਰੌਲਾ ਪੈ ਗਿਆ ਰਾਜੇ ਨੇ ਆਪਣੇ ਸਭ ਤੋਂ ਖਾਸ ਮੰਤਰੀ ਨੂੰ ਹੁਕਮ ਦਿੱਤੇ ਜਾ ਕੇ ਵੇਖ ਕੀ ਚੋਰੀ ਹੋਇਆ ਅਤੇ ਮੰਤਰੀ ਨੇ ਆ ਕੇ ਦੱਸਿਆ ਰਾਜਾ ਬਾਕੀ ਤਾਂ ਸਾਰਾ ਕੁਝ ਠੀਕ ਹੈ ਪਰ ਜਿਹੜੇ ਸਭ ਤੋਂ ਕੀਮਤੀ ਹੀਰੇ ਨੇ ਸਾਡੇ ਖਜ਼ਾਨੇ ਦੇ ਵਿੱਚ ਉਹ ਚੋਰੀ ਹੋ ਗਏ ਨੇ ਰਾਜੇ ਨੇ ਹੁਕਮ ਦਿੱਤੇ ਕਿ ਚੋਰ ਨੂੰ ਲੱਭਿਆ ਜਾਵੇ ਰਾਜਾ ਹੁਣ ਇਹ ਵੀ ਵੇਖਣਾ ਚਾਹੁੰਦਾ ਸੀ ਕਿ ਮੇਰੇ ਬੰਦੇ ਕਿੰਨੇ ਕੁ ਕੰਮ ਦੇ ਨੇ ਬਹੁਤਾ ਚਿਰ ਨਾ ਲਾਇਆ ਉਹਨਾਂ ਨੇ ਖੁਰਾ ਨੱਪ ਕੇ ਛੇਤੀ ਚੋਰ ਫੜ ਲਿਆਂਦਾ ਕਹਿਣ ਲੱਗੇ ਰਾਜਾ ਦੋ ਬੰਦੇ ਲੱਗਦੇ ਸੀ ਦੂਸਰਾ ਸਾਡੇ ਮਹਿਲਾਂ ਦੇ ਆਸ ਪਾਸ ਹੀ ਕਿਤੇ ਇੱਧਰ ਨੂੰ ਹੀ ਗਾਇਬ ਹੋਇਆ ਉਹਨੂੰ ਵੀ ਛੇਤੀ ਫੜ ਲਾਂਗੇ ਸ਼ਾਇਦ ਇਹਦੇ ਕੋਲੋਂ ਉਹਦਾ ਵੀ ਪਤਾ ਲੱਗ ਜਾਵੇ ਚੋਰ ਨੂੰ ਪੇਸ਼ ਕੀਤਾ ਗਿਆ ਚੋਰ ਨੇ ਜੋ ਵੀ ਰਾਮ ਕਹਾਣੀ ਸੀ ਸਾਰੀ ਦੱਸੀ ਅਤੇ ਦੋ ਜਿਹੜੇ ਹੀਰੇ ਚੋਰੀ ਕੀਤੇ ਸੀ ਉਹ ਰਾਜੇ ਦੇ ਸਾਹਮਣੇ ਢੇਰੀ ਕਰ ਦਿੱਤੇ ਕਹਿਣ ਲੱਗਾ ਜੀ ਬਾਕੀ ਦੋ ਜਿਹੜਾ ਚੋਰ ਸੀ ਮੇਰੇ ਨਾਲ ਮੇਰਾ ਭਾਈਵਾਲ ਉਹ ਉਹਦੇ ਕੋਲ ਨੇ ਮੈਂ ਰਾਤੀ ਹੀ ਉਹਨੂੰ ਮਿਲਿਆ ਸੀ ਪਹਿਲਾਂ ਤੋਂ ਮੈਂ ਉਹਨੂੰ ਜਾਣਦਾ ਨਹੀਂ ਇੱਕ ਯਕੀਨ ਮੰਨਿਓ ਜੋ ਮੈਂ ਬੋਲੂੰਗਾ ਸੱਚ ਬੋਲੂੰਗਾ ਅਤੇ ਪਰਲੇ ਪਾਸਿਓਂ ਮੰਤਰੀ ਬੋਲਿਆ ਚੋਰ ਹੋ ਕੇ ਅਤੇ ਸੱਚ ਦੀਆਂ ਗੱਲਾਂ ਕਰਦਾ ਹੁਣ ਇਹ ਚਾਰ ਚਪੇੜਾਂ ਵੱਜੀਆਂ ਅਤੇ ਆਪੇ ਦੱਸੇਗਾ ਸਾਰਾ ਕੁਛ ਚੋਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੀ ਗੱਲ ਦੇ ਉੱਤੇ ਡਟਿਆ ਰਿਹਾ ਜੀ ਮੇਰੇ ਕੋਲ ਸਿਰਫ ਦੋ ਹੀ ਹੀਰੇ ਨੇ ਰਾਜਾ ਕਹਿਣ ਲੱਗਾ, ਜਿਹੜਾ ਬਕਸਾ ਤੂੰ ਖੋਲਿਆ ਸੀ ਉਹਦੇ ਵਿੱਚ ਪੰਜ ਹੀ ਰਹੇ, ਫਿਰ ਦੋ ਦੋ ਤੁਸੀਂ ਲੈ ਲਏ, ਇੱਕ ਕਿੱਥੇ ਗਿਆ? ਕਹਿਣ ਲੱਗਾ ਜੀ ਦੋਵਾਂ ਦੇ ਵਿੱਚ ਵੰਡ ਕੀਤੇ ਜਾਣ 'ਤੇ ਰੌਲਾ ਪੈਣਾ ਸੀ, ਇਸ ਕਰਕੇ ਮੈਂ ਇੱਕ ਪਿੱਛੇ ਛੱਡ ਦਿੱਤਾ ਸੀ। ਅਤੇ ਪਰਲੇ ਪਾਸਿਓਂ ਮੰਤਰੀ ਫਿਰ ਬੋਲਿਆ, ਬਕਵਾਸ ਕਰਦਾ ਓਏ, ਉਹਦੇ ਵਿੱਚ ਪੰਜ ਹੀਰੇ ਸੀ ਅਤੇ ਪੰਜ ਦੇ ਪੰਜ ਹੀ ਗੈਬ ਨੇ, ਤੂੰ ਦੱਸੇਗਾ ਜਾਂ ਦੂਜੀ ਤਰ੍ਹਾਂ ਪੁੱਛੀਏ? ਰਾਜਾ ਬੋਲਿਆ, ਨਹੀਂ ਇਹ ਸੱਚ ਬੋਲ ਰਿਹਾ। ਸਾਰੇ ਹੈਰਾਨ ਸੀ ਕਿ ਰਾਜਾ ਇੰਨੀ ਸਾਦੀ ਕਿੱਦਾਂ ਦੇ ਸਕਦਾ। ਰਾਜੇ ਨੇ ਹੌਲੀ ਦੇਣੀ ਆਪਣੀ ਜੇਬ 'ਚੋਂ ਦੋ ਹੀਰੇ ਕੱਢ ਕੇ ਬਾਹਰ ਰੱਖ ਦਿੱਤੇ ਅਤੇ ਚੋਰ ਨੂੰ ਕਹਿਣ ਲੱਗਾ, ਉਹ ਰਾਤ ਵਾਲਾ ਚੋਰ ਮੈਂ ਹੀ ਸੀ, ਮੈਂ ਆਪਣੇ ਰਾਜ ਦੇ ਵਿੱਚ ਰਾਤ ਜਾ ਕੇ ਵੇਖਦਾ, ਸਾਰੇ ਚੈਨ ਦੇ ਨਾਲ ਸੌਂ ਰਹੇ ਨੇ, ਕਿਸੇ ਨੂੰ ਕੋਈ ਲੋੜ ਤਾਂ ਨਹੀਂ ਕਿਸੇ ਚੀਜ਼ ਦੀ। ਉਸੇ ਦੇ ਦਰਮਿਆਨ ਰਾਤੀ ਮੈਨੂੰ ਤੂੰ ਟੱਕਰ ਗਿਆ ਅਤੇ ਹਾਂ ਇਹ ਸੱਚ, ਦੋ ਹੀਰੇ ਨੇ ਮੈਨੂੰ ਦਿੱਤੇ ਸੀ ਅਤੇ ਮੇਰੇ ਸਾਹਮਣੇ ਦੋ ਹੀ ਇਹਨੇ ਆਪ ਰੱਖੇ ਨੇ, ਅਤੇ ਮੰਤਰੀ ਹੁਣ ਤੂੰ ਦੱਸ ਪੰਜਵਾਂ ਹੀਰਾ ਕਿੱਥੇ? ਮੰਤਰੀ ਦੇ ਬੁੱਲਾਂ ਦੇ ਉੱਤੇ ਸਿੱਕਰੀ ਜੰਮ ਗਈ। ਅਸਲ ਦੇ ਵਿੱਚ ਮੰਤਰੀ ਨੇ ਲਾਲਚ ਕੀਤਾ, ਉਹਨੂੰ ਲੱਗਾ ਕਿ ਚੋਰੀ ਤਾਂ ਹੋ ਹੀ ਗਈ ਹੈ, ਚੋਰ ਦੀ ਕਿਹਨੇ ਮੰਨਣੀ ਆ। ਅਸਲ ਦੇ ਵਿੱਚ ਉਹ ਪੰਜਵਾਂ ਹੀਰਾ ਉਹਨੇ ਆਪ ਚੁੱਕ ਕੇ ਆਪਣੀ ਜੇਬ 'ਚ ਪਾ ਲਿਆ ਸੀ। ਵਗਦੀ ਗੰਗਾ 'ਚ ਹੱਥ ਧੋਣ ਦੇ ਲਈ ਲਾਲਚ ਬਸ ਉਹ ਇੱਕ ਹੀਰਾ ਉਹਨੇ ਆਪਣੀ ਜੇਬ 'ਚ ਪਾ ਲਿਆ। ਰਾਜੇ ਦੇ ਹੁਕਮਾਂ ਦੇ ਉੱਤੇ ਉਹ ਇੱਕ ਹੀਰਾ ਉਹਨੂੰ ਕੱਢ ਕੇ ਦੇਣਾ ਹੀ ਪਿਆ। ਰਾਜੇ ਦਾ ਸਭ ਤੋਂ ਕਰੀਬੀ, ਸਭ ਤੋਂ ਵੱਧ ਵਿਸ਼ਵਾਸਯੋਗ ਬੰਦਾ, ਜਿਹਦੇ ਉੱਤੇ ਰਾਜਾ ਅੱਖਾਂ ਮੀਟ ਕੇ ਵਿਸ਼ਵਾਸ ਕਰਦਾ ਸੀ, ਉਹ ਚੋਰ ਨਿਕਲਿਆ। ਅਸਲ ਦੇ ਵਿੱਚ ਚੋਰ ਰਾਜੇ ਦਾ ਕਰੀਬੀ ਨਿਕਲਿਆ। ਵੱਡੀ ਸਜ਼ਾ ਸੁਣਾਈ ਗਈ ਉਸ ਮੰਤਰੀ ਨੂੰ, ਕਿਉਂਕਿ ਉਹਨੇ ਚੋਰੀ ਵੀ ਕੀਤੀ ਅਤੇ ਉਹਨੇ ਝੂਠ ਵੀ ਬੋਲਿਆ। ਚੋਰ ਨੂੰ ਇਸ ਕਰਕੇ ਛੱਡ ਦਿੱਤਾ ਗਿਆ ਕਿ ਉਹਨੇ ਚੋਰੀ ਤਾਂ ਕੀਤੀ ਪਰ ਝੂਠ ਨਹੀਂ ਬੋਲਿਆ। ਸ਼ਾਇਦ ਇਹ ਕਹਾਣੀ ਕਿਸੇ ਨੇ ਸੱਚ ਦੀ ਅਹਿਮੀਅਤ ਸਮਝਾਉਣ ਦੇ ਲਈ ਭਲੇ ਸਮਿਆਂ 'ਚ ਘੜੀ ਹੋਵੇ, ਪਰ ਬੜੀ ਕਮਾਲ ਦੀ ਕਹਾਣੀ ਘੜੀ ਹੈ। ਸ਼ਾਇਦ ਇਹ ਦੱਸਣ ਦੇ ਲਈ ਘੜੀ ਹੋਵੇ ਕਿ ਕਿੱਤਾ ਤੁਸੀਂ ਕੋਈ ਵੀ ਕਰਦੇ ਹੋ ਉਹਦੇ ਵਿੱਚ ਵੀ ਇਮਾਨਦਾਰੀ ਰੱਖੀ ਜਾ ਸਕਦੀ ਹੈ, ਜਾਂ ਫਿਰ ਕਿੱਡਾ ਵੀ ਦੁੱਧ ਧੋਤਾ ਕਿੱਤਾ ਤੁਸੀਂ ਕਰਦੇ ਹੋ, ਜੇ ਉਹਦੇ ਵਿੱਚ ਵੀ ਝੂਠ ਆ ਉਹਦੇ ਵਿੱਚ ਵੀ ਬੇਈਮਾਨੀ ਆ ਅਤੇ ਪਾਪ ਤੁਹਾਨੂੰ ਉਨਾ ਹੀ ਲੱਗਣਾ। ਕੰਮ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਹੋ ਸਕਦਾ, ਗਲਤੀ ਕਿਤੇ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕਰ ਸਕਦਾ। ਕਹਿੰਦੇ ਨੇ ਇਨਸਾਨ ਗਲਤੀ ਦਾ ਪੁਤਲਾ, ਪਰ ਜੇਕਰ ਤੁਸੀਂ ਝੂਠ ਬੋਲਦੇ ਹੋ ਤਾਂ ਫਿਰ ਤੁਹਾਡੀ ਕਿਤੇ ਢੋਈ ਨਹੀਂ। ਵਜ੍ਹਾ ਇਹ ਕਿ ਇੱਕ ਝੂਠ ਬੋਲ ਕੇ ਫਿਰ ਤੁਹਾਨੂੰ ਸੌਵਾਂ ਹੀ ਝੂਠ ਬੋਲਣੇ ਪੈਂਦੇ ਨੇ ਉਹਨੂੰ ਲੁਕਾਉਣ ਦੇ ਲਈ। ਸੋ ਇਸ ਕਰਕੇ ਜੇ ਆਪਾਂ ਇੱਕ ਅਸੂਲ ਆਪਣੀ ਜ਼ਿੰਦਗੀ ਦਾ ਬਣਾ ਛੱਡੀਏ ਕਿ ਆਪਾਂ ਝੂਠ ਨਹੀਂ ਬੋਲਣਾ, ਸਿਰਫ ਇੱਕ ਅਸੂਲ, ਅਤੇ ਯਕੀਨ ਮੰਨਿਓ ਬੜੀਆਂ ਭੈੜਾਂ ਤੁਹਾਡੇ ਸੁਭਾਅ ਦੇ ਵਿੱਚੋਂ, ਤੁਹਾਡੀ ਜ਼ਿੰਦਗੀ ਦੇ ਵਿੱਚੋਂ ਆਪਣੇ ਆਪ ਦੂਰ ਹੋ ਜਾਣਗੀਆਂ। ਪਰ ਹੋ ਅੱਜ ਕੱਲ੍ਹ ਉਲਟ ਲਿਆ, ਤੁਸੀਂ ਵੀ ਆਪਣੇ ਆਸ ਪਾਸ ਮਹਿਸੂਸ ਕਰਦੇ ਹੋਗੇ ਬੜੇ ਲੋਕ ਬੇਲੋੜੇ ਝੂਠ ਬੋਲਦੇ ਨੇ, ਉਹ ਝੂਠ ਜਿਨ੍ਹਾਂ ਦੀ ਕੋਈ ਲੋੜ ਨਹੀਂ ਹੁੰਦੀ, ਨਿੱਕੀ ਨਿੱਕੀ ਗੱਲ 'ਤੇ ਝੂਠ। ਤੁਸੀਂ ਕਿਸੇ ਨੂੰ ਕਹਿ ਦੋਗੇ ਪਤਲਾ ਹੋਇਆ ਅੱਜ ਕੱਲ੍ਹ ਜਿੰਮ ਲਾਉਣਾ ਅਤੇ ਸਾਫ਼ ਹੀ ਮੁੱਕਰ ਜਾਊਗਾ, ਨਹੀਂ ਨਹੀਂ ਵੈਸੇ ਲੱਗਦਾ ਹੋਣਾ, ਅੱਜ ਕੱਪੜੇ ਵੱਖਰੇ ਪਾਏ। ਜਦਕਿ ਉਹ ਘੰਟਾ ਪਹਿਲਾਂ ਹੀ ਜਿੰਮ ਚੋਂ ਨਿਕਲਿਆ ਹੁੰਦਾ। ਕਈ ਚੀਜ਼ਾਂ ਸਾਡੇ ਸੁਭਾਅ ਦੇ ਵਿੱਚ ਸ਼ਾਮਲ ਹੋ ਗਈਆਂ ਨੇ। ਕਹਿਣ ਦਾ ਮਕਸਦ ਇਹ ਕਿ ਕਈ ਚੀਜ਼ਾਂ ਦੀ ਜ਼ਰੂਰਤ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ। ਬੜੇ ਸਾਰੇ ਝੂਠ ਸਾਡੀ ਜ਼ਿੰਦਗੀ ਦੇ ਵਿੱਚ ਨਾ ਵੀ ਹੋਣ ਅਤੇ ਅਸੀਂ ਸੌਖੇ ਹਾਂ। ਪਤਾ ਨਹੀਂ ਕਿਉਂ ਬਹੁਤੇ ਲੋਕਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਆਪਾਂ ਸੱਚ ਬੋਲੀਏ ਨਾ, ਜਾਂ ਫਿਰ ਇੱਦਾਂ ਕਹਿ ਲਓ ਕਿ ਜਦੋਂ ਆਪਾਂ ਹੌਲੀ ਹੌਲੀ ਝੂਠ ਨੂੰ ਇੰਟਰੋਡਿਊਸ ਕਰ ਲੈਂਦੇ ਹਾਂ ਆਪਣੀ ਲਾਈਫ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਹੌਲੀ ਹੌਲੀ ਉਹ ਝੂਠ ਇੰਨਾ ਕੁ ਵੱਧ ਫੁੱਲ ਜਾਂਦਾ, ਇੰਨਾ ਕੁ ਗਰੱਸ ਜਾਂਦਾ ਕਿ ਸੁਭਾਵਿਕ ਹੀ ਸਾਡੀ ਜ਼ਬਾਨ 'ਚੋਂ ਨਿਕਲਦਾ। ਕਹਿਣ ਨੂੰ ਇਹ ਬੜੀ ਛੋਟੀ ਜਿਹੀ ਗੱਲ ਹੈ, ਸੱਚ ਬੋਲੋ। ਨਿੱਕੇ ਹੁੰਦਿਆਂ ਸਕੂਲ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਐਸੇ ਲਿਖੀਦਾ ਸੀ ਅਤੇ ਉਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਇਹ ਲਿਖ ਦੀਦਾ ਸੀ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸਭ ਤੋਂ ਸੌਖਾ ਸੀ ਅਤੇ ਸਭ ਤੋਂ ਛੋਟਾ ਲਿਖਿਆ ਜਾਂਦਾ ਸੀ ਇਸ ਕਰਕੇ, ਅਤੇ ਯਾਦ ਵੀ ਛੇਤੀ ਰਹਿ ਜਾਂਦਾ ਸੀ। ਸਭ ਤੋਂ ਟੋਪ 'ਤੇ ਲਿਖਿਆ ਹੋਣਾ ਨੰਬਰ ਇੱਕ, ਸੱਚ ਬੋਲੋ, ਸਦਾ ਸੱਚ ਬੋਲੋ। ਉਹਦੇ ਮਹਿਨੇ ਬਹੁਤ ਵੱਡੇ ਸੀ, ਉਹੀ ਸਮਝ ਸਕਦਾ ਜੇ ਕੋਈ ਸਮਝਣਾ ਚਾਹੇ। ਜੇ ਕੋਈ ਨਾ ਸਮਝਣਾ ਚਾਹੇ ਤਾਂ ਫਿਰ ਉਹ ਕੁਛ ਵੀ ਨਹੀਂ ਆ। ਜੇ ਕੋਈ ਸਮਝਣਾ ਚਾਹੇ ਤਾਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਲਾਗੂ ਕਰਕੇ ਵੇਖ ਲਿਓ, ਇੱਕ ਦਿਨ ਦੇ ਲਈ ਸਿਰਫ ਲਾਗੂ ਕਰਕੇ ਵੇਖ ਲਿਓ, ਜਾਂ ਫਿਰ ਇੱਥੋਂ ਪ੍ਰੈਕਟਿਸ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਬੇਲੋੜੇ ਝੂਠ ਨਾ ਬੋਲਿਓ। ਉਹ ਝੂਠ ਜਿਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ, ਕੋਈ ਗੇਨ ਨਹੀਂ, ਨੁਕਸਾਨ ਤਾਂ ਹੋਣਾ ਹੀ ਹੋਣਾ ਵਾ ਪਰ ਕੋਈ ਫਾਇਦਾ ਨਹੀਂ ਤੁਹਾਨੂੰ। ਅਤੇ ਸੱਚ ਬੋਲੋਗੇ ਤਾਂ ਹੋ ਸਕਦਾ ਉਲਟਾ ਤੁਹਾਡੇ ਨੁਕਸਾਨ ਦੇ ਵਿੱਚੋਂ ਵੀ ਫਾਇਦਾ ਨਿਕਲ ਆਵੇ। ਬਿਲਕੁਲ ਇਸ ਚੋਰ ਵਾਂਗੂ ਰਾਜੇ ਦੀਆਂ ਨਜ਼ਰਾਂ ਦੇ ਵਿੱਚ ਜਿਹਨੇ ਇੰਨੀ ਇੱਜ਼ਤ ਕਮਾ ਲਈ, ਉਹ ਵੀ ਚੋਰ ਹੋਣ ਦੇ ਬਾਵਜੂਦ, ਉਹ ਵੀ ਚੋਰੀ ਕਰਨ ਦੇ ਬਾਵਜੂਦ, ਅਤੇ ਝੂਠ ਬੋਲ ਕੇ ਮੰਤਰੀ ਨੇ ਬਣੀ ਬਣਾਈ ਸਾਰੀ ਉਮਰ ਦੀ ਇੱਜ਼ਤ ਗਵਾ ਲਈ। ਕਰ ਤਾਂ ਉਹ ਵੀ ਆਪਣਾ ਕੰਮ ਹੀ ਰਿਹਾ ਸੀ, ਉਹਨੂੰ ਲੱਗਾ ਕਿ ਕੌਣ ਕੋਈ ਵੇਖਣ ਡਿਆ। ਜਦੋਂ ਵੀ ਆਪਾਂ ਕੁਛ ਕਰਦੇ ਹਾਂ, ਉਹ ਵੱਖਰੀ ਗੱਲ ਹੈ ਕਿ ਹੌਲੀ ਹੌਲੀ ਸਾਡੇ ਹੱਥ ਕੰਬਣੋਂ ਹਟ ਜਾਂਦੇ ਆ, ਸਾਡਾ ਜ਼ਮੀਰ ਮਾਰਿਆ ਜਾਂਦਾ। ਪਰ ਇਹ ਵੀ ਸੱਚ ਹੈ ਕਿ ਜਦੋਂ ਨਵਾਂ ਨਵਾਂ ਕੋਈ ਚੋਰੀ ਕਰਨ ਲੱਗਦਾ, ਨਵਾਂ ਨਵਾਂ ਕੋਈ ਝੂਠ ਬੋਲਣ ਲੱਗਦਾ, ਨਵੀਂ ਨਵੀਂ ਬੇਈਮਾਨੀ ਨੂੰ ਜਦੋਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦਾ, ਤਾਂ ਉਦੋਂ ਉਹਦੇ ਹੱਥ ਜ਼ਰੂਰ ਕੰਬਦੇ ਆ। ਕੋਸ਼ਿਸ਼ ਕਰੀਏ ਆਪਾਂ ਉਦੋਂ ਹੀ ਰੁਕ ਜਾਈਏ। ਮੈਨੂੰ ਕੋਈ ਨਹੀਂ, ਪਰ ਝੂਠ ਆਪਾਂ ਸਾਰੇ ਬਹੁਤ ਬੋਲਦੇ ਹਾਂ, ਸਾਰੀ ਦਿਹਾੜੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਝੂਠ ਬੋਲਦੇ ਹਾਂ। ਬੜਿਆਂ ਦੀ ਲੋੜ ਹੁੰਦੀ ਹੈ, ਬੜਿਆਂ ਦੀ ਨਹੀਂ ਲੋੜ ਹੁੰਦੀ। ਅਤੇ ਚਲੋ ਆਓ ਅੱਜ ਇਸ ਬਚਪਨ ਦੀ ਕਹਾਣੀ ਦੇ ਵਿੱਚੋਂ ਵੱਡੇ ਹੋ ਕੇ ਇੱਕ ਵਾਰੀ ਫਿਰ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਕੋਸ਼ਿਸ਼ ਕਰੋ ਇਹ ਕਹਾਣੀਆਂ ਆਪਣੇ ਬੱਚਿਆਂ ਤੱਕ ਵੀ ਸੁਣਾਇਆ ਕਰੋ। ਕੋਈ ਪਤਾ ਨਹੀਂ ਕਿਹੜੀ ਕਹਾਣੀ ਕਿੱਦਾਂ ਕਿਹੜੇ ਰੂਪ ਦੇ ਵਿੱਚ ਉਹਨਾਂ ਦੇ ਦਿਮਾਗ 'ਚ ਬਹਿ ਜਾਣੀ ਆ। ਪਤਾ ਨਹੀਂ ਚੋਰ ਨੇ ਕਿੱਥੋਂ ਸੁਣਿਆ ਸੀ ਵੀ ਚੋਰੀ 'ਚ ਵੀ ਇਮਾਨਦਾਰੀ ਰੱਖਣੀ ਆ। ਪਤਾ ਨਹੀਂ ਉਹਨੇ ਕਿੱਥੋਂ ਸੁਣਿਆ ਹੋਊਗਾ ਵੀ ਸੱਚ ਬੋਲਣਾ, ਝੂਠ ਨਹੀਂ ਬੋਲਣਾ, ਜਿਹਦੀ ਵਜ੍ਹਾ ਦੇ ਕਰਕੇ ਉਹ ਅੱਜ ਇਸ ਕਹਾਣੀ ਦਾ ਨਾਇਕ ਆ, ਖਲਨਾਇਕ ਨਹੀਂ ਆ। ਸੋ ਇਸ ਕਰਕੇ ਆਪਣੇ ਬੱਚਿਆਂ ਦੇ ਨਾਲ ਵੀ ਜ਼ਰੂਰ ਇਹ ਕਹਾਣੀਆਂ ਸਾਂਝੀਆਂ ਕਰੋ। ਜੇ ਕਿਤੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਸਾਡੇ ਰੇਡੀਓ ਹਾਂਜੀ ਦੀ ਐਪਲੀਕੇਸ਼ਨ 'ਤੇ, ਐਪਲੀਕੇਸ਼ਨ ਦੇ ਵਿੱਚ ਪੋਡਕਾਸਟ ਸੈਕਸ਼ਨ 'ਚ ਜਾਓਗੇ, ਉੱਥੇ ਤੁਹਾਨੂੰ ਕਹਾਣੀਆਂ ਮਿਲ ਜਾਣਗੀਆਂ। ਯੂਟਿਊਬ ਚੈਨਲ ਦੇ ਉੱਤੇ ਜੇ ਤੁਸੀਂ ਜ਼ਿਆਦਾ ਆਉਣ ਜਾਣ ਰੱਖਦੇ ਹੋ ਤਾਂ ਕਿਤਾਬ ਕਹਾਣੀ ਨਾਂ ਦਾ ਸਾਡਾ ਚੈਨਲ ਹੈ, ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਛੱਡੋ। ਉਹਦੇ ਵਿੱਚ ਵੀ ਤੁਹਾਨੂੰ ਹਰ ਰੋਜ਼ ਨਵੀਆਂ ਕਹਾਣੀਆਂ ਮਿਲ ਜਾਣਗੀਆਂ। ਹਰ ਰੋਜ਼ ਨਹੀਂ ਤਾਂ ਕੁਛ ਨਾ ਕੁਛ ਜਿਹੜਾ ਚੱਲਦਾ ਰਹੂਗਾ ਉਹਦੇ 'ਚ, ਬਾਕੀ ਜੋ ਤੁਹਾਡੀ ਫੀਡਬੈਕ ਹੈ ਉਹਦੇ ਹਿਸਾਬ ਦੇ ਨਾਲ ਉਹ ਵਧਾਇਆ ਘਟਾਇਆ ਜਾ ਸਕਦਾ। ਫਿਲਹਾਲ ਇਜਾਜ਼ਤ ਲੈਂਦਾ, ਤੁਹਾਡੇ ਕੋਲੋਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford. Melbourne de South East ilake de sare builders te bricklayers layers le khush khabri. Tuhadi har building de structure di ik majboot neev ate damdar pehchan dein layi aa gaye ne Oz Lintels. Oz Lintels supply karde ne sare sizes de galvanized brick lintel, T-bars, equal and unequal angles. Assi kara de vich steel fabrication supply ate install vi karde ha. Contact 0423-102-900. Email sales@ozlintels.au.
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: मेरा देश इनक्रेडिबल इंडिया त्रुगनिना विच अपने हर भैन भरा उना दे देश दा स्वाद अते मसाले एथे दे रहा है। तुसी एथे इंडियन मसाले दाला ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
1: की चाहिदा? ऑस्ट्रेलिया दा वीजा लाउणा जा वीजे लई मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा लई एक भरोसे योग ना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस .com.au ते जाओ। आओ थोड़ा कोई हल करिए।
2: JBCO Films लेके आए ने एक्शन, इमोशन अते फुल ऑन एंटरटेनमेंट। पंजाबी फीचर फिल्म शेरा।
3: 5 साल बाद मुड़िया शेरे, ते मुड़िया भी केड़े हालात
4: च। स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
5: मैं उठों भी मुड़ के हूँ, जितों कोई नहीं मुड़ के होगा।
2: Written and directed by Savio Sandhu, produced by Anmol Sahni.
4: उन देखना ना भूलियो 15 मई तो तुहाडे नेड़ले सिनेमा घरां विच।
1: होम्स अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते
6: 04-43-280-252-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10-10- कंसल्टेंट,
7: हर कदम तुहाडे नाल।
8: हमारी लव स्टोरी तो लेजेंडरी बन गई।
9: इस जन्म का लेजेंडरी लव स्टोरीज की ही तो एंडिंग ट्रेजिक होती है।
10: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
11: Chand Mera Dil, Chand Mera Dil.
12: Penji ki haal hai pith dard da?
13: Jado da sleep and relax da Indian style room wala gadda khareedya, sab kuch theek hai.
14: Super Duty, Everest ते सदाबहार Mustang, brand new demo ते quality pre-owned vehicles, trade-in अते finance options भी available. आओ ते अपनी नवी Ford दा test drive करो, business fleet लाई गल करो, vehicle experts, Tim Forbes या Corey नाल, radio हांजी रे हवाले नाल पाओ, 10 साल दी free service. Chetston Ford, ready, set, Ford.
15: की होया? इनी tension क्यों लेती हो ये?
16: यार की दसा, mortgage दा काम आज भी नहीं बढ़िया.
15: अज सिमी भैन जी आए सी, उन्हां ने अपना मॉर्गेज यूवी फाइनेंशियल सर्विसेज तो थोड़े टाइम विच ही करवा लेता.
16: अच्छा, असी भी उन्हां नू कांटेक्ट कर दिया फिर ता.
15: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8311 or visit uvfinancial.com.au.
17: मिल बंदे साउथ ईस्ट इलाके दे सारे बिल्डर्स ते ब्रिक लेयर्स ले खुशखबरी. तुहाडी हर बिल्डिंग दे स्ट्रक्चर दी एक मजबूत नींव अते दमदार पहचान देन ले आ गए ने ओज लिंटल्स. ओज लिंटल सप्लाई कर देने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स, अ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
6: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
18: ਨੀਰੂ
6: ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਨਾਲ ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
19: ਪਾਂਡੇ ਜੀ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੇ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੇ ਦੋਸਤ ਹੀ ਹੈ ਨਾ।
20: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
21: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
22: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
23: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
17: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
24: ਸੋਨਾ ਚਾਹੀਦਾ,
25: ਭਰੋਸਾ ਚਾਹੀਦਾ,
24: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
26: ਜੇ ਤੁਸੀਂ ਬਿਮਾਰ

0: ਕਰੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਕ੍ਰਿਸ਼ਨਾ ਜੀ ਇਹਨਾਂ ਨੇ ਕਿਹਾ ਕਿ ਰੁੱਖਾਂ ਵਾਂਗੂ ਖੜੇ ਰਹੇ
1: ਮੌਸਮ,
0: ਪਰ ਆਪਾਂ ਨਹੀਂ ਖਲੋਤੇ ਰੁੱਖਾਂ ਵਾਂਗੂ ਯਾਰ,
1: ਨਹੀਂ ਨਹੀਂ
0: ਆਪਾਂ ਬੁੱਤਾਂ ਵਾਂਗੂ ਖਲੋਤੇ ਹਾਂ
1: ਅਸੀਂ, ਪਤਾ ਨਹੀਂ ਤੂੰ ਪਹਿਲੇ ਤਾਂ ਜੀ ਸੋਰੀ ਸਾਰਿਆਂ ਨੂੰ,
0: ਕਾਹਦੇ ਲਈ
1: ਪਤਾ ਨਹੀਂ ਯਾਰ ਮੂਡ ਖਰਾਬ ਕਰਤਾ ਨਾ ਤੂੰ, ਸੈਡ ਫੀਲ ਕਰਾਤਾ ਨਾ ਲੋਕਾਂ ਨੂੰ
0: ਯਾਰ, ਤੁਸੀਂ ਪਹਿਲੇ ਬੰਦੇ ਆ ਮੈਂ ਵੇਖਿਆ ਜਿਹਦਾ ਮੂਡ ਖਰਾਬ ਹੋ ਗਿਆ ਸੈਡ ਨਾਲ, ਸੈਡਨਾ ਦੇ ਲੋਕਾਂ ਦਾ ਵਧੀਆ ਇਮੋਸ਼ਨ ਜਾਗਦਾ ਵਾ, ਸੈਡਨਾ ਦੇ ਲੋਕੀ ਪਤਾ ਨੀ ਕਿੱਥੋਂ ਤਾਰਾਂ ਕੱਢ ਕੇ ਤੇ ਕਿੱਥੇ ਜੋੜ ਲੈਂਦੇ ਆ।
1: ਹਾਂਜੀ
0: ਤੁਸੀਂ ਕਹੀ ਜਾਂਦੇ ਤੁਹਾਡਾ ਮੂਡ ਖਰਾਬ, ਤੁਹਾਨੂੰ ਪਿਆਰ ਨੀ ਹੋਇਆ ਕਦੀ ਜਿੰਦਗੀ ਚ।
1: ਚਲੋ ਜੀ ਥੈਂਕ ਯੂ ਸੋ ਮਚ, ਮੇਰੇ ਨਾਲ ਨੇ ਜੀ ਅੱਜ ਬਨੀ ਦਾ ਇਲੈਕਟ੍ਰੀਸ਼ੀਅਨ ਤਾਰਾਂ ਵਾਲੇ,
0: ਹਾਂਜੀ,
1: ਤੇ ਮੈਂ ਕ੍ਰਿਸ਼ਨਾ,
0: ਇਲੈਕਟ੍ਰੀਸ਼ੀਅਨ ਦੀ ਕੋਈ ਖਾਸ ਇੱਜ਼ਤ ਨਹੀਂ ਹੈਗੀ ਇਹ ਨਹੀਂ।
1: ਹਾਂ ਨਹੀਂ ਨਹੀਂ ਇੱਜ਼ਤ ਤਾਂ ਹੈ ਬਾਈ, ਇੱਜ਼ਤ ਹਰ ਕਿਤੇ ਦੀ ਹੁੰਦੀ ਆ,
0: ਇੱਥੇ ਤਾਂ ਹੈਗੀ ਸੀ,
1: ਤੂੰ ਪਤਾ ਨਹੀਂ ਜਿਹੜੇ ਕੰਮ ਚ ਪੈ ਜਾਏ ਪਤਾ ਨਹੀਂ ਤੇਰੀ ਇੱਜ਼ਤ ਹੋਣੀ। ਪਰ ਦੇਖੋ
0: ਨਹੀਂ
1: ਇੱਜ਼ਤ ਹੈ, ਇੱਜ਼ਤ ਹੈ
0: ਜੀ,
1: ਉਹ ਲੋਕਾਂ ਨੂੰ ਤਾਂ ਹੈਲੋ ਕਰਦੀ ਹੈ ਇੱਕ ਮਿੰਟ,
0: ਲੋਕਾਂ ਨੂੰ ਪਤਾ ਲੱਗ ਗਿਆ ਵਾ ਕਿ ਆ ਗਏ ਆ,
1: ਆ ਗਏ
0: ਦੱਸੋ ਕੀ ਹੋ
1: ਗਿਆ, ਹਾਂਜੀ ਕਿੱਥੇ
0: ਆ ਗਏ, ਜਿਆਦੀ ਗੱਲ ਹੋਣੀ
1: ਸ਼ੋਅ ਦਾ ਨਾਂ ਤਾਂ ਦੱਸ ਦੋ।
0: ਵੈਸੇ ਤੇ ਕੋਹ ਕੰਮ ਨਾਲ ਇੱਜ਼ਤ ਹੁੰਦੀ ਆ, ਪਰ ਆਪਣੇ ਕੇਸ ਚ ਬੰਦੇ ਦੇ ਹਿਸਾਬ ਨਾਲ ਇੱਜ਼ਤ ਹੁੰਦੀ ਆ, ਕੰਮ ਕਾਰ ਨਹੀਂ ਮੈਟਰ ਕਰਦਾ,
1: ਕੰਮ ਕਾਰ ਮੈਟਰ ਨਹੀਂ ਕਰਦਾ। ਅੱਛਾ ਜਿੱਥੇ ਅਸੀਂ ਕੰਮ ਕਰਨ ਬਹਿ ਜਾਈਏ,
0: ਹਾਂਜੀ
1: ਉਹ ਕੰਮ ਪੂਰਾ ਹੋ ਜਾਏ ਕਿਤੇ, ਇਹ ਮੁਸ਼ਕਿਲ ਆ।
0: ਹਾਂ ਹਨਾ, ਮਤਲਬ ਹੋ ਜਾਂਦਾ ਵਾ ਪਰ ਮੁਸ਼ਕਿਲ ਮੁਸ਼ਕਿਲ ਦੇ ਵਿੱਚ ਮੁਸ਼ਕਿਲ ਆ ਜਾਂਦੀ ਹੈ
1: ਜੀ। ਸੋ ਵੈਲਕਮ ਵੈਲਕਮ ਵੈਲਕਮ, ਮੈਂ ਕ੍ਰਿਸ਼ਨਾ, ਮੇਰੇ ਨਾਲ ਹੈ ਬਲਕੀਰਤ ਸਾਡਾ ਟੈਕਨੀਕਲ ਹੈੱਡ ਵਿਸ਼ੇਸ਼ਗ, ਐਂਡ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਬੋਇਜ਼ ਮੀਟ ਅਪ ਤੇ, ਐਪੀਸੋਡ ਨੰਬਰ ਮੈਨੂੰ ਖਿਆਲ ਨਹੀਂ ਹੈ,
0: ਬਾਕੀ ਸਾਰੀਆਂ ਚੀਜ਼ਾਂ ਤੁਹਾਡੀਆਂ ਮੈਨੂੰ ਬੜੀਆਂ ਸੋਹਣੀਆਂ ਲੱਗੀਆਂ, ਇੰਨੀ ਸੋਹਣੀ ਇੰਟਰੋਡਕਸ਼ਨ ਦਿੱਤੀ, ਪਰ ਜਿਹੜਾ ਵਿੱਚ ਕਿਹੜਾ ਮੰਗਿਆ ਕੀ ਸੀਗਾ ਉਹ ਨਹੀਂ ਵਰਡ ਮੈਂ ਸਮਝ ਪਾਇਆ,
1: ਮੈਨੂੰ ਭੁੱਲ ਗਿਆ ਹੁਣ,
0: ਵਿਸ਼ ਤੋਂ ਜਿਹੜਾ ਸ਼ੁਰੂ ਹੋਇਆ ਸੀ
1: ਪਤਾ ਨਹੀਂ,
0: ਤੁਸੀਂ ਕਹਿ ਕੇ ਭੁੱਲ ਜਾਂਦੇ ਜੀ,
1: ਮੈਂ ਕਹਿ ਕੇ ਭੁੱਲ ਗਿਆ,
0: ਹੁਣ ਵਿਸ਼ੇਸ਼ਗ ਵਿਸ਼ੇਸ਼ਗ,
1: ਤੂੰ ਵਿਸ਼ੇਸ਼ਗ ਆ ਭਰਾ,
0: ਉਹ ਤੁਹਾਡਾ ਭਰਾ
1: ਟੈਕਨੀਕਲ ਹੈੱਡ ਹੈ,
0: ਨਹੀਂ ਮੈਂ ਨੀ ਹੈਗਾ, ਜੋ ਮਰਜ਼ੀ ਮਰਜ਼ੀ ਕਰ ਲਓ, ਮੈਂ ਵੀ ਨਹੀਂ ਗੱਲਾਂ 'ਚ ਆ ਜਾਣਾ।
1: ਮੇਰੇ ਹਿਸਾਬ ਨਾਲ ਨਾ ਸਾਡੇ ਨਾ ਇਸ ਕੰਮ ਦੇ ਅੰਦਰ ਇੱਕ ਡੈਜ਼ਿਗਨੇਸ਼ਨ ਨਿਕਲੀ ਹੋਈ ਹੈ, ਜੋ ਨਾ ਕੋਈ ਪਕੜਨਾ ਚਾਹ ਨਹੀਂ ਰਿਹਾ ਤਰੀਕੇ ਜਿਹਾ, ਸਾਰੀ ਤੂੰ ਆ ਬਈ ਤੂੰ ਤੂੰ ਟੈਕਨੀਕ, ਤੈਨੂੰ ਪਤਾ ਯਾਰ ਤੈਨੂੰ ਜ਼ਿਆਦਾ ਪਤਾ, ਸਹੀ ਕਹਿੰਦੇ। ਸੋ ਅੱਜ ਮੇਰੇ ਖਿਆਲ ਅੱਜ ਗੱਲਾਂ ਦਾ ਨਾ ਰੋਕੀ ਇਸ ਪਾਸੇ ਕਰੀਏ,
0: ਕਿਹੜੇ
1: ਕਿ ਅਸੀਂ ਕੰਮ
0: ਕਿਹੜੇ ਪਾਸੇ ਜਾਈਏ ਤਾਂ ਜਿਨਾ ਕਿ ਨਹੀਂ।
1: ਹਾਂ ਨਹੀਂ ਦੋ,
0: ਸੋਰੀ ਸੋਰੀ ਮਾਈ ਬੈਡ, ਮਾਈ
1: ਬੈਡ, ਗੱਲ ਜਿਹੜੀ ਹੋਈ ਹੈ
0: ਯਾਰ ਐਗਜ਼ੈਕਟਲੀ ਮਾਈ ਬੈਡ,
1: ਨੋ ਨੋ ਨੋ
0: ਆਈ ਰੀਅਲੀ ਸਵੇਅਰ ਔਨ ਮਾਈ ਗੱਲ।
1: ਹਾਂ ਯੂ ਸਵੇਅਰ ਔਨ ਯੋਰ ਗੱਲ, ਤੇ ਗੱਲਬਾਤ ਅੱਜ ਹੀ ਆਪਾਂ ਇਸ ਬਾਰੇ ਕਰਨੀ ਆ ਕਿ ਯਾਰ ਕੰਮ ਪੂਰੇ ਕਿਉਂ ਨਹੀਂ ਹੁੰਦੇ।
0: ਹਾਂ ਅੱਧੇ ਰਹਿ ਜਾਂਦੇ,
1: ਕੋਈ ਵੀ ਕੰਮ ਯਾਰ ਕੋਈ ਵੀ ਕੰਮ ਪਕੜਦੇ ਆ ਪੂਰਾ ਹੀ ਨਹੀਂ ਹੁੰਦਾ, ਪੂਰਾ ਨਹੀਂ ਹੋ ਪਾ ਰਿਹਾ ਕੋਈ,
0: ਉਹ ਜਿਹੜਾ ਤੁਹਾਡਾ ਇੱਕ ਜੁੱਟ ਨਹੀਂ ਆ ਉਹ ਇੰਗਲਿਸ਼ ਚ ਜੋਤੀ ਨੂੰ ਕੀ ਕਹਿੰਦੇ ਆ, ਐਸਟ੍ਰੋਲੋਜਰ,
1: ਐਸਟ੍ਰੋਲੋਜਰ,
0: ਹਾਂਜੀ ਉਹਨੂੰ ਪੁੱਛੋ ਤੁਸੀਂ, ਇਹ ਆਪਣੇ ਮਰਜ਼ ਦੀ ਗੱਲ ਨਹੀਂ।
1: ਉਹ ਕਹਿੰਦਾ 60-70 ਲੱਗੀ ਹੈ, 7.5 ਸਾਲ ਦਾ ਤੂੰ ਭੁੱਲ ਹੀ ਆ,
0: ਕੀ ਲੱਗਿਆ ਤੁਹਾਡੇ
1: 60-70 ਤੂੰ ਸੁਣੀ ਨੀ ਉਹ ਕੈਰੀ ਔਨ ਜਿਹੜਾ ਚੱਲ ਗਿਆ
0: 410-307 ਸੁਣੀ ਆ 60-70 ਪਹਿਲੀ ਵਾਰੀ ਸੁਣੀ, ਇਹ ਕੀ ਲਵਾ ਲਿਆ
1: ਯਾਰ। ਉਹ ਕਹਿੰਦਾ ਨਹੀਂ ਉਹ ਕੈਰੀ ਔਨ ਜੱਟਾ ਚ ਡਾਇਲੋਗ ਨਹੀਂ ਕਿ 10-60 ਲੱਗੀ, ਉਹ ਕਹਿੰਦਾ ਤੇਰੀ ਲਾਈਫ ਚ ਪ੍ਰੋਬਲਮ ਹੀ ਪ੍ਰੋਬਲਮ ਹੈ, ਫਿਰ ਇੱਦਾਂ ਕਹਿ ਦਿੰਦੇ ਆ,
0: ਉਹਦਾ ਮਤਲਬ ਵੀ 60-70 ਸਾਲ ਤੱਕ ਕੁਛ ਨਹੀਂ ਹੋ ਸਕਦਾ।
1: ਨਹੀਂ ਹਾਂ ਮਤਲਬ ਕਹਿੰਦਾ 7-7.5 ਸਾਲ ਬੰਦੇ ਦਾ ਥੋੜਾ ਇਸ ਤਰ੍ਹਾਂ ਹੀ ਨਿਕਲਦਾ ਟਾਈਮ ਕਿ ਬਸ ਬਚ ਕੇ ਰਹੋ ਜਿੰਨਾ ਹੋ ਸਕਦਾ, ਪਰ ਖੈਰ ਬਚ ਕੇ ਰਹੀਏ ਕਿਸ ਤਰ੍ਹਾਂ, ਸਾਡੇ ਖੁਦ ਦੇ ਕੰਮ ਇਸ ਤਰ੍ਹਾਂ ਦੇ ਆ,
0: ਬਚ ਕੇ ਬਚ ਕੇ,
1: ਸਵੇਰੇ ਕੰਮ ਮਿਲਦਾ ਸਾਨੂੰ ABC,
0: ਹਾਂਜੀ,
1: ਸ਼ਾਮ ਤੱਕ ਉਹ ਹੋ ਜਾਂਦਾ XYZ,
0: ਓ ਜ਼ੀ ਬ੍ਰੋ, XYZ
1: ABC ਪੂਰਾ ਹੁੰਦਾ
0: ਨਾ
1: XYZ ਪੂਰਾ ਹੁੰਦਾ। ਇਹ ਗੱਲਬਾਤ ਨੂੰ ਅੱਗੇ ਵਧਾਉਣ ਲਈ ਮੈਂ ਸੋਚਿਆ ਕਿ ਇੱਕ ਵਿਸ਼ੇਸ਼ ਅੱਗੇ ਹੋਰ, ਨਦੀਓਂ ਪਾਰ ਸ਼ਹਿਰੋਂ ਪਾਰ,
0: ਜੋਸ਼ੀ
1: ਜੋਸ਼ੀ ਆ, ਮੈਨੂੰ ਮੁਸ਼ਕਿਲ ਲੱਗਦਾ,
0: ਨਹੀਂ
1: ਜੋਸ਼ੀ ਆ,
0: ਹਾਂਜੀ
1: ਚਲੋ ਇਹਨੂੰ ਜੋ ਮਰਜ਼ੀ ਸਮਝ ਲਓ ਜੀ, ਅਸੀਂ ਸੱਤ ਸਮੁੰਦਰੋਂ ਪਾਰ ਇੱਕ ਬਹੁਤ ਤਗੜਾ ਵਿਸ਼ੇਸ਼ ਅੱਗੇ ਲੈ ਕੇ ਆਏ ਹਾਂ ਤੁਹਾਡੇ ਨਾਲ ਬੋਇਜ਼ ਮੀਟਅਪ ਦੇ ਉੱਪਰ, ਗੱਲਬਾਤ ਇਹ ਤੋਰਨ ਲਈ, ਇਹ ਗੱਲ ਦੱਸਣ ਲਈ, ਸਾਨੂੰ ਇਹਦਾ ਕੋਈ ਪ੍ਰੋਪਰ ਇੱਕ ਸਟਰਕਚਰ ਦੇਣ ਲਈ,
0: ਕੰਮ
1: ਸ਼ੁਰੂ ਕਰਕੇ ਕੋਈ ਵੀ ਅਸੀਂ ਕੰਪਲੀਟ ਕਿਉਂ ਨਹੀਂ ਕਰ ਪਾ ਰਹੇ। ਸਾਡੇ ਨਾਲ ਬਣੇ ਹੋਏ ਨੇ, ਨਾਮ ਦੱਸੋ ਬਣੀ ਜੀ,
0: ਨਾਮ ਦੱਸੋ, ਬਲਕੀਰ ਸਿੰਘ,
1: ਅਬੇ ਯਾਰ
0: ਜਿਹੜੇ ਬਣੇ
1: ਇਹ ਵੀ ਨਹੀਂ ਪੂਰਾ ਹੋਇਆ, ਪਰ
0: ਪੂਰਾ ਹੋਣੀ ਨਹੀਂ,
1: ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਹੈ ਹਰਮਨ ਖਹਿਰਾ
0: ਜੀ। ਬਿਲਕੁਲ ਜੀ, ਹਰਮਨ ਖਹਿਰਾ ਜੀ ਤੁਸੀਂ ਆਉਂਦੇ ਰਹੋ, ਬਾਕੀ ਤੁਹਾਡੇ ਬਾਰੇ ਬਾਅਦ ਦੱਸਦੇ ਹਾਂ, ਪਹਿਲਾਂ ਸੁਣਾਓ ਆਪਣੀ ਹਰਮਨ ਪਿਆਰੀ ਆਵਾਜ਼।
2: ਸਤਿ ਸ੍ਰੀ ਅਕਾਲ ਜੀ,
0: ਮੈਨੂੰ ਲੱਗਾ ਕਬਰ ਸ਼ੁਰੂ ਕਰਨ ਲੱਗੀ ਸੀ, ਵੇਖੀ ਕਿਤੇ ਭਰਾ
1: ਐਕਸਾਈਟਮੈਂਟ
2: ਰੇਡੀਓ, ਹਾਂਜੀ ਰੇਡੀਓ, ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਜਿੰਨੇ ਵੀ ਮੇਰੇ ਵੀਰ ਮਿੱਤਰ ਭਰਾ ਭੈਣ ਘਰਾਂ ਤੋਂ ਸੁਣ ਰਹੇ ਹੋ, ਕਾਰਾਂ ਤੋਂ ਸੁਣ ਰਹੇ ਹੋ, ਟਰੱਕਾਂ ਤੋਂ ਸੁਣ ਰਹੇ ਹੋ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਨਾ ਕਿ ਮੈਂ ਹੁਣ ਪ੍ਰਿਪੇਅਰ ਕਰਕੇ ਆ, ਅੱਗੇ ਬਲਕੀਰਤ ਭਾਜੀ ਤੁਸੀਂ ਸੰਭੋ
0: ਯਾਰ, ਵੇਖੋ ਜਿਹੜੇ ਕੁਰਸੀਆਂ ਤੇ ਬੈਠੇ ਤੁਹਾਡੇ ਨਾਲ ਗੱਲ ਕਰ ਲਈ, ਉਹਨਾਂ ਨੂੰ ਕੋਈ ਪਿਆਰ ਨਹੀਂ, ਕੋਈ ਸਤਿ ਸ੍ਰੀ ਅਕਾਲ ਨਹੀਂ, ਗੁੱਡ ਆਫਟਰਨੂਨ,
1: ਵੈਰੀ ਗੁੱਡ, ਵੈਰੀ ਗੁੱਡ,
2: ਮੇਰੇ ਵੱਲੋਂ ਜਾਨੀ ਕਿ ਕੈਪਟਨ ਜੇ ਜੇ ਸਿੰਘ ਵੱਲੋਂ ਸਤਿ ਸ੍ਰੀ ਅਕਾਲ
3: ਬਿਲਕੁਲ ਜੀ ਮੈਨੂੰ
2: ਰਾਜ ਤਰੱਕੀਆਂ ਕਰ ਕੈਪਟਨ ਜੇ ਜੇ ਸਿੰਘ
0: ਤੁਸੀਂ ਪਤਾ ਕਿਹਦੇ ਵਰਗੇ ਲੱਗਣ ਦੇ
3: ਨਹੀਂ ਨਹੀਂ ਮੈਂ ਮੇਰੀ ਵੋਟ ਤੇ ਹੈ ਇਸ ਗੱਲ ਤੇ
0: ਤੁਸੀਂ ਉਹ ਵੀਡੀਓ ਨਹੀਂ ਵੇਖੀ ਹੋਣੀ ਕ੍ਰਿਸ਼ਨਾ ਜੀ ਪਰ ਜਿੰਨੇ ਵੇਖੀ ਉਹ ਸਮਝ ਸਕਦਾ ਇੱਕ ਅੰਕਲ ਹੈਗੇ ਮਸਾਜ ਚੇਅਰ ਤੇ ਬਹਿ ਕੇ ਵੀਡੀਓ ਭੇਜੀ ਉਹਨਾਂ ਨੇ ਵੇਖੀ ਤੁਸੀਂ
1: ਮੈਂ ਇੱਕ ਵੀਡੀਓ ਦੀ ਗੱਲ ਹੋ ਰਹੀ ਮੈਂ ਇੱਕ ਵੀਡੀਓ ਦੇਖੀ ਹੈ ਇੱਕ ਅੰਕਲ ਜੀ ਆ ਅੱਜ ਕੱਲ ਉਹ ਰੈਸਲਿੰਗ ਦੇ ਬਾਰੇ ਗੱਲ ਕਰਦੇ ਆ ਉਹ ਦੇਖੀ ਆ ਕੇਨ ਇੰਨਾ ਜੰਗਲੀ ਹੋ ਗਿਆ ਸੀ
0: ਮੇਰਾ ਇੰਟਰਸਟ ਨਹੀਂ ਅੰਕਲ
1: ਕੇਨ ਇੰਨਾ ਜੰਗਲੀ ਹੋ ਗਿਆ ਸੀ ਉਹਨੇ ਅੰਡਰਟੇਕਰ ਨੂੰ ਚੱਕ ਕੇ ਠਾਂ ਮਾਰਿਆ
0: ਨਾ ਵੇਖਿਆ ਕਰੋ ਇਹੋ ਜਿਹੀਆਂ ਚੀਜ਼ਾਂ ਮੈਂ ਵੀ ਆਖਾਂ ਦਿਨੋਂ ਦਿਨ ਬਦਲਦੇ ਕਿਉਂ ਜਾਂਦੇ ਤੁਸੀਂ
3: ਨਹੀਂ ਨਹੀਂ ਪਰ ਗੱਲਬਾਤ ਬਈ ਦੇਖੋ ਥੋੜਾ ਜਿਹਾ ਤੇ ਕਟ ਸੀ ਰੱਖੀ ਦੀ ਹੁੰਦੀ ਹੈ ਭਰਾ
0: ਓ ਸੋਰੀ ਸੋਰੀ ਇਹ ਵਾਲੀ ਗੱਲ ਨਹੀਂ ਕਰਨੀ
3: ਨਹੀਂ ਨਹੀਂ ਨਹੀਂ ਆਪਾਂ ਇਹ ਗੱਲ ਕਰਨੀ ਹੈ ਜਿਹੜਾ ਮੁੰਡਾ ਆਪਾਂ ਐਡ ਕੀਤਾ ਉਹਨੂੰ ਹਾਲ ਚਾਲ ਪੁੱਛੋ
0: ਹਾਂ ਮਾਈ ਲਵ ਹਾਊ ਆਰ ਯੂ
3: ਹਾਊ ਆਰ ਯੂ ਬ੍ਰਦਰ
0: ਹਾਊ ਆਰ ਯੂ ਗੋਇੰਗ
3: ਤੁਸੀਂ ਆ ਸਾਡੇ ਨਾਲ ਕਿਹੜੀ ਸਾਂਝ ਪਾਣ ਆਏ
2: ਪਹਿਲੇ ਜੀ ਕ੍ਰਿਸ਼ਨਾ ਜੀ ਕਦੇ ਵਿਸ਼ੇਸ਼ਗਿਆ ਕਹਿੰਦੇ ਸੀ ਕਦੇ ਪੰਡਿਤ ਕਹਿੰਦੇ ਸੀਗੇ ਇਹ ਐਕਚੁਅਲ ਚ ਰੋਲ ਸਾਡੇ ਕੋਲੋਂ ਵੀ ਨਹੀਂ ਸੈੱਟ ਹੋਇਆ ਮੇਰਾ ਰੇਡੀਓ ਹਾਂਜੀ ਦੇ ਵਿੱਚ ਕੀ ਰੋਲ ਹੈ ਇਹ ਸੈੱਟ ਹੀ ਨਹੀਂ ਹੋਇਆ ਕਦੇ
0: ਹਾਏ ਓਏ ਹੁਣ ਆਪਾਂ ਗੱਲ ਕਹਿਤੀ ਨਾ
2: ਹਨਾ ਆਪਾਂ ਯਾਰੀ ਦੋਸਤੀ ਦੇ ਵਿੱਚ ਹੀ ਕੰਮ ਕਰਦੇ ਰਹੇ ਤੇ ਹੁਣ ਪਰ ਜਦੋਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਮਿਲਣਾ ਹੁੰਦਾ ਕਿ ਗੱਲ ਕਰਨੀ ਹੁੰਦੀ ਕਿ ਤੁਸੀਂ ਰੇਡੀਓ ਹਾਂਜੀ ਚ ਕੀ ਕਰਦੇ ਹੋ ਫਿਰ ਮੈਂ ਪੋਲੇ ਜੇ ਮੂੰਹ ਨਾਲ ਕਹਿ ਦਿੰਦਾ ਹੁੰਦਾ ਆਈ ਐਮ ਹੈਡ ਆਫ ਆਪਰੇਸ਼ਨਸ ਇੰਡੀਆ ਡਿਵੀਜ਼ਨ ਯੂ ਨੋ
3: ਓ ਬਿਊਟੀਫੁਲ ਬਿਊਟੀਫੁਲ
0: ਭਰਾਵਾ ਇਹ ਤੇ ਤੂੰ ਟੁੱਟੀ ਜੀ ਗੱਲ ਕਹਿ ਕੇ ਤੇ ਸਭ ਤੋਂ ਵੱਡੀ ਪੋਸਟ ਦੱਸ ਗਿਆ
3: ਵਾਹ ਕਿਆ ਬਾਤ ਹੈ
0: ਇਹ ਤਰੀਕਾ ਬੜਾ ਵਧੀਆ ਰੱਖਿਆ
3: ਇਹ ਵਧੀਆ ਇੰਡੀਆ ਡਿਵੀਜ਼ਨ ਵਾਲੇ ਕਹਿਤਾ ਦੇਖ ਲੈ ਅਸੀਂ ਕਹਿ ਹੀ ਨਹੀਂ ਸਕਦੇ
0: ਅਸੀਂ ਤਾਂ ਡਿਵੀਜ਼ਨ ਦਾ ਪਤਾ ਹੀ ਨਹੀਂ ਸਾਨੂੰ
3: ਅਸੀਂ ਸਬਰਬ ਵੰਡ ਲੈਣੇ ਆਪਸ ਚ ਤੂੰ ਕਹਿ ਤੂੰ ਕੈਰਲਾਈਨ ਸਪ੍ਰਿੰਗ ਕਹਿ ਦਿਆ ਕਰ
0: ਉਹਨੂੰ ਤਾਂ ਡਿਸਕ੍ਰਾਈਬ ਦਿਸ ਸਪੈਲਿੰਗ ਮਾਂ ਆਏ
3: ਨਹੀਂ ਵੀ ਠੀਕ ਹੈ ਪਰ ਗੱਲ ਨੂੰ ਗੱਲਬਾਤ ਨੂੰ ਅੱਗੇ ਤੋਰਦਾ ਹੋਇਆ ਅੱਜ ਜੀ ਆਪਣਾ ਟੌਪਿਕ ਇਹ ਹੈ ਹਰਮਨ ਜੇ ਤੁਸੀਂ ਸਾਡੇ ਨਾਲ ਜੁੜੇ ਪਏ ਸੀਗੇ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦਵਾਂ ਅੱਜ ਦਾ ਸਾਡਾ ਟੌਪਿਕ ਹੈ ਬਈ ਕਿ ਅਸੀਂ ਕੋਈ ਵੀ ਕੰਮ ਕਾਰ ਨਜਿੱਠਦੇ ਹਾਂ ਕਿ ਬਈ ਅੱਜ ਮੈਂ ਸੁਬਾਹ ਉੱਠੂੰਗਾ ਗੁੱਡ ਬੱਚਾ ਬਣੂੰਗਾ ਤੇ ਮੈਂ ਅੱਜ ਜਿਹੜੀ ਜਿਹੜੀ ਲਿਸਟਾਂ ਬਣਾਈਆਂ ਸੀ ਨਾ ਜਿਹਨੇ ਮੈਨੂੰ ਮਿਲੀਅਨੇਅਰ ਬਿਲੀਅਨੇਅਰ ਤੇ ਟ੍ਰਿਲੀਅਨੇਅਰ ਬਣਾ ਦੇਣਾ ਇਲੋਨ ਮਸਕ ਨੇ 4 ਸਾਲ ਬਾਅਦ ਆ ਜਾਣਾ ਕਿ ਭਾਅ ਜੀ ਲੋਨ ਦੀ ਸਖ਼ਤ ਜ਼ਰੂਰਤ ਹੈ ਤੁਸੀਂ ਕਹੋਗੇ ਕੋਈ ਨਹੀਂ ਯਾਰ ਉੱਦਾਂ ਹੀ ਲੈ ਜਾ ਤੂੰ ਭਰਾ ਹੈ ਆਪਣਾ ਇਹ ਵਾਲੀ ਚੀਜ਼ਾਂ ਅਸੀਂ ਪੂਰਨ ਨਹੀਂ ਕਰ ਪਾਉਂਦੇ ਕਿ ਤੁਹਾਡੇ ਨਾਲ ਵੀ ਇਹ ਵਾਲੀ ਸੇਮ ਸਿਮਿਲਰ ਪ੍ਰੋਬਲਮ ਹੈ ਡੂ ਯੂ ਫੀਲ ਵੈਰੀ ਮੱਚ ਮੋਟੀਵੇਟਿਡ ਇਨ ਦਾ ਮਾਰਨਿੰਗ ਐਂਡ ਬਾਏ ਦੀ ਈਵਨਿੰਗ ਯੂ ਆਰ ਲਾਈਕ ਕਿ ਕੋਈ ਨਹੀਂ ਕੱਲ ਦੇਖਾਂਗੇ
2: ਬਿਲਕੁਲ ਬਿਲਕੁਲ ਨਹੀਂ ਮੈਂ ਡਿਸਅਪੋਇੰਟ ਮੈਂ ਮਾਰਨਿੰਗ 'ਚ ਹੀ ਹੋ ਜਾਂਦਾ ਰਾਤ ਨੂੰ ਮੈਂ ਪੂਰਾ ਰਾਤ ਨੂੰ ਮਿੱਥ ਕੇ ਸੌਂਦਾ ਹੈ ਕਿ ਕੱਲ ਆ ਗੱਲ ਕਰਾਂਗੇ ਬਟ ਇਹਦੇ ਵਿੱਚ ਨਾ ਇੱਕ ਕ੍ਰਿਸ਼ਨਾ ਜੀ ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਕਦੇ ਕਦੇ ਆਪਾਂ ਨਾ ਮਿੱਥੀ ਚੀਜ਼ਾਂ ਵੱਡੀਆਂ ਲੈਂਦੇ ਹਾਂ ਆਪਾਂ ਐਕਸਪੈਕਟੇਸ਼ਨਸ ਹੀ ਕਈ ਚੀਜ਼ਾਂ ਤੋਂ ਬੜੀਆਂ ਵੱਡੀਆਂ ਲਾ ਲੈਂਦੇ ਹਾਂ ਆਪਾਂ ਮਿੱਥ ਹੀ ਲੈਂਦੇ ਕਿ ਮੈਂ ਆਹ ਚੀਜ਼ ਨੂੰ ਇੰਨੇ ਸਮੇਂ 'ਚ ਪ੍ਰਾਪਤ ਕਰ ਲੈਣਾ ਸੋ ਆਪਾਂ ਜਦੋਂ ਉਸ ਗੋਲ ਦੇ ਨਾਲ ਕੰਪੇਅਰ ਕਰਦੇ ਹਾਂ ਆਪਾਂ ਨੂੰ ਲੱਗਦਾ ਕਿ ਆਪਾਂ ਕੁਝ ਅਚੀਵ ਨਹੀਂ ਕੀਤਾ ਪਰ ਜੇ ਆਪਾਂ ਗੋਲ ਨਾ ਕੋਈ ਮਿੱਥਿਆ ਹੁੰਦਾ ਆਪਾਂ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ ਪਹੁੰਚੇ ਜੇ ਇਹ ਚੀਜ਼ਾਂ ਵੇਖੀਏ ਤੇ ਆਪਾਂ ਕਾਫ਼ੀ ਕੁਝ ਕੀਤਾ ਹੀ ਹੁੰਦਾ ਆ ਵਿਹਲੇ ਤੇ ਮਤਲਬ ਮੈਨੂੰ ਨਹੀਂ ਲੱਗਦਾ ਵਿਹਲਾ ਬਹਿਣ ਵਾਲਾ ਬੰਦਾ ਵੀ ਕੁਝ ਨਾ ਕੁਝ ਸੋਚਦਾ ਰਹਿੰਦਾ ਆ ਕੁਝ ਨਾ ਕੁਝ ਕਰਦਾ ਰਹਿੰਦਾ ਆ ਇਹ ਗੱਲ ਤੇ ਹੈਗੀ ਆ
0: ਚਰਚਾ ਤੇ ਬਣ ਰਿਹਾ ਨਾ ਹੁਣ ਤੁਹਾਡੇ ਮੇਰੇ ਵਰਗੇ ਗੱਲਾਂ ਤੇ ਕਰਨ ਉਹ ਵਿਹਲਾ ਬੈਠਾ ਰਹਿੰਦਾ ਕੁਛ ਤੇ ਕਰ ਹੀ ਰਿਹਾ
3: ਤੇ ਬਲਕੀਰ ਜੀ ਤੁਹਾਡਾ ਤੁਹਾਡੀ ਤੁਹਾਡੀ ਕੀ ਸੋਚ ਹੈ ਇਹਦੇ ਬਾਰੇ ਹਾਊ ਡੂ ਯੂ ਫੀਲ ਅਬਾਊਟ ਇਟ
0: ਕਿ ਤੁਸੀਂ ਕਹਿਣ ਦਿਓ ਕਿ ਜਿਹੜੇ ਕੰਮ ਅਧੂਰੇ ਰਹਿ ਜਾਂਦੇ ਆ
3: ਹਾਂ ਕਿ ਮਤਲਬ ਸਵੇਰੇ ਬੜੀ ਮੋਟੀਵੇਸ਼ਨ ਹੁੰਦੀ ਕਿ ਅੱਜ ਯਾਰ ਜਿੰਨੇ ਕੰਮ ਇਹ ਰੁਕੇ ਪਏ ਆ ਟੱਲੇ ਪਏ ਆ ਟਾਲੇ ਪਏ ਆ ਵੀ ਇਹ ਅੱਜ ਮੁਕਾ ਦੇਣੇ ਆ ਤੇ ਅੱਜ ਜਿਸ ਰਾਜ ਵੀ ਆਪਾਂ
0: ਦੇਖੋ ਹੁੰਦਾ ਤੇ ਐਵੇਂ ਤੁਹਾਨੂੰ ਕਹਾਂ ਸਾਰਿਆਂ ਨੂੰ ਹੀ ਹੁੰਦਾ ਹੋਊਗਾ ਵੀ ਮੈਂ ਆਹ ਕੰਮ ਜਿਹੜਾ ਇਹ ਕਰ ਲਾਂ ਕੋਈ ਵੀ ਭਾਵੇਂ ਆਪਾਂ ਕਹਿ ਜ਼ਰੂਰ ਦਈਏ ਹੁਣ ਵੀ ਨਹੀਂ ਸਾਨੂੰ ਵੇਟ ਕਰਨੀ ਚਾਹੀਦੀ ਆ ਜਾਂ ਸਮੇਂ ਨਾਲ ਕਰਨਾ ਚਾਹੀਦਾ ਪਰ ਹਰ ਇੱਕ ਦਾ ਸੁਭਾਅ ਹੀ ਇੱਦਾਂ ਦਾ ਵਾ ਵੀ ਉਹਨੂੰ ਲੱਗਦਾ ਵੀ ਸਵੇਰੇ ਉੱਠ ਕੇ ਤੇ ਮੈਂ ਆਹ ਚੀਜ਼ ਕਰ ਲੈਣੀ ਆ ਪਰ ਹੁਣ ਮੈਨੂੰ ਜਿਹੜੀ ਮੇਰੀ ਆਪਣੀ ਆਵਾਜ਼ ਦੀ ਡਬਲਿੰਗ ਆਉਣ ਡੀ ਹਰਮਨ ਜੀ ਤੁਸੀਂ ਇੱਧਰ ਮਾੜਾ ਜਿਹਾ ਚੈੱਕ ਕਰੋ ਤੁਸੀਂ ਕੁਛ ਉੱਤੇ ਥੱਲੇ ਤੇ ਨਹੀਂ ਕੀਤਾ ਇੱਧਰੋਂ
2: ਨਹੀਂ ਜੀ ਮੇਰੇ ਵੱਲੋਂ ਤੇ ਠੀਕ ਆ ਜਾਂ ਫਿਰ ਇੱਦਾਂ ਕਰ ਸਕਦੇ ਆ ਕਿ ਮਾਈਕ ਮਿਊਟ ਕਰ ਸਕਦੇ ਮੇਰੇ ਵੱਲੋਂ ਨਹੀਂ ਹੋ ਰਿਹਾ ਕੁਛ
0: ਨਹੀਂ ਪਰ ਹੁਣ ਠੀਕ ਹੋ ਗਿਆ ਆਪੇ ਹੀ
3: ਨਾ
0: ਤੁਸੀਂ ਕਰੋ ਮੈਂ ਤੁਸੀਂ ਕਰੋ ਕੁਛ ਨਹੀਂ ਗੱਲ
3: ਹੈਲੋ ਹੈਲੋ ਹੈਲੋ ਹੈਲੋ ਕੈਸੇ ਹੈ ਆਪ
0: ਫੇਰ ਕਰੋ
2: ਬੜੀਆ ਜੀ ਬੜੀਆ ਵਧੀਆ ਆਵਾਜ਼ ਆ ਰਹੀ ਹੈ ਮੈਨੂੰ
3: ਆਵਾਜ਼ ਤਾਂ ਠੀਕ ਆ ਰਹੀ ਹੈ ਪਰ ਮੈਂ ਕਿਹਾ ਬਲਕੀਰਤ ਨਾਲ ਥੋੜੀ ਡਬਲਿੰਗ ਚੱਲਦੀ ਪਈ ਹੈ ਇਹਦੇ ਨਾਲ ਡਬਲਿੰਗ ਵੀ ਤਾਂ ਚੱਲਦੀ ਪਈ ਹੈ ਇਹ ਸਿਸਟਮ ਹੀ ਜਾਂਦਾ ਚੁੱਪ ਰਿਹਾ ਯਾਰ ਤੂੰ ਬਹੁਤਾ ਬੋਲਣਾ
2: ਇਹ ਡਬਲ ਮਾਈਂਡਡ ਹੈ ਇਹ ਸਾਡੀ ਟੀਮ ਦਾ ਬੰਦਾ ਡਬਲ ਮਾਈਂਡਡ ਹੈ
3: ਇਹਨੂੰ ਬਣਾ ਦਿੱਤਾ ਗਿਆ
0: ਹਾਂ ਮੈਨੂੰ ਡਬਲ ਕਰ ਦਿੱਤਾ ਗਿਆ।
1: ਇਹ ਉਹ ਪੱਥਰ ਦੀ ਮੂਰਤ ਹੈ ਜਿਹੜੀ ਡਬਲ ਮਾਈਂਡਡ ਬਣ ਚੁੱਕੀ ਹੈ।
0: ਮੈਂ ਮਾਈਕ ਖੋ ਕੇ ਨਾ ਇੱਦਾਂ ਕਰ ਲੈਣਾ,
3: ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ। ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ ਜਦ ਤੱਕ ਆਪਾਂ ਰੇਡੀਓ ਦਾ ਸ਼ੋਅ ਕਰਦੇ ਪਏ ਹਾਂ।
0: ਮੈਂ ਜਿਹੜੀ ਗੱਲ ਕਰਨ ਡਿਆ ਕਿ ਆਪਾਂ ਇਹ ਸੋਚ ਲੈਂਦੇ ਕਿ ਇਦੋਂ ਕਰਨਾ ਉਦੋਂ ਕਰਨਾ, ਪਰ ਹੁੰਦਾ ਆਪਾਂ ਨੂੰ ਇੱਦਾਂ ਹੀ ਆ ਵੀ ਸਵੇਰੇ ਉੱਠੇ ਤੇ ਹੋ ਰਹੀ ਆ ਚੀਜ਼ ਸਵੇਰੇ ਕਰਨੀ ਤੇ ਕਰਨੀ ਆ, ਪਰ ਉਹ ਨਹੀਂ ਹੁੰਦੀ ਮੇਰੇ ਨਾਲ ਤੇ ਅਕਸਰ ਹੀ ਹੁੰਦਾ। ਪਰ ਮੇਰੀ ਹੋ ਜਾਂਦੀ ਆ, ਮੈਂ ਇਹ ਨਹੀਂ ਕਹਿੰਦਾ ਵੀ ਹੁੰਦੀ ਨਹੀਂ, ਉਹ ਹੋ ਜਾਂਦੀ ਆ ਟਾਈਮ ਪਾ ਕੇ, ਪਰ ਉਹ ਹੋ ਜੇ ਪਰ ਨੈਕਸਟ ਵਾਰੀ ਫਿਰ ਵੀ ਨਹੀਂ ਮੈਨੂੰ ਸਮਝ ਆਉਂਦੀ ਇਹ ਗੱਲ ਦੀ ਵੀ ਉਹ ਟਾਈਮ ਪਾ ਕੇ ਹੋਣੀ ਆ, ਫਿਰ ਮੈਨੂੰ ਲੱਗਦਾ ਵੀ ਨਹੀਂ ਇਹ ਹੋ ਜਾਣੀ ਚਾਹੀਦੀ ਸੀ ਇਹੋ ਜੇ, ਇਹ ਪ੍ਰੋਬਲਮ ਹੈਗੀ ਆ। ਪਤਾ ਨਹੀਂ ਮੇਰੇ ਕੱਲੇ ਚ
2: ਤੁਸੀਂ ਨਿਊ ਈਅਰ ਦੇ ਰੈਜ਼ੋਲੂਸ਼ਨ ਤੁਸੀਂ ਰੱਖਦੇ ਹੋ ਲੈਂਦੇ ਹੋ ਬਲਕੀਰਤ ਜੀ?
0: ਅੱਜ ਮੈਨੂੰ ਲੱਗਦਾ 26 ਨਿਊ ਈਅਰ ਹੋ ਗਏ ਮੇਰੇ ਤੇ, ਅੱਜ ਤੱਕ ਤੇ ਲਿਆ ਨਹੀਂ ਰੈਜ਼ੋਲੂਸ਼ਨ।
3: ਅੱਛਾ ਕਦੇ ਇਹ ਬੱਜਾ ਆ, ਠੀਕ ਹੈ ਗੁੱਡ,
0: ਹਾਂਜੀ ਕੋਈ ਰੈਜ਼ੋਲੂਸ਼ਨ
2: ਇਹ ਵੀ ਠੀਕ ਆ।
3: ਹਾਂ ਨਹੀਂ ਸਹੀ ਆ, ਮੈਂ ਤੇ ਮਤਲਬ ਜਦ ਤੱਕ ਠੀਕ ਠੀਕ ਹੋਸ਼ ਨਹੀਂ ਆ ਗਿਆ ਤਦ ਤੱਕ ਤਾਂ ਸੀ ਚਾ
0: ਕਿ ਬਈ ਬਾਜ ਦੀ ਤੁਹਾਡੀ ਵੀ ਡਬਲਿੰਗ ਸ਼ੁਰੂ ਹੋ ਗਈ ਜਾਂ
3: ਡਬਲਿੰਗ ਸ਼ੁਰੂ ਹੋ ਗਈ ਬਸ ਯਾਰ ਦੇਖੋ ਮਾੜੀ ਗੱਲ।
0: ਮਤਲਬ ਪਤਾ ਨਹੀਂ ਹੁਣ ਵੇਖੋ ਸਾਰਾ ਕੁਝ ਸਵੇਰ ਦਾ ਕਰਨ ਡੇ ਆ, ਉਹੋ ਹੀ ਬਟਨ ਨੇ,
1: ਉਹ ਹੀ ਮਾਈਕ ਨੇ, ਇਹ ਦਿਨ ਹੀ ਅੱਜ ਦਾ ਦਿਨ ਹੀ ਇਦਾਂ ਚੜਿਆ।
0: ਪਤਾ ਨਹੀਂ ਕਿਉਂ ਸਾਡੀ ਵਾਰੀ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਣੀ ਹੁੰਦੀ ਵਿੱਚ,
3: ਸਾਡੀ ਵਾਰੀ ਬਿਮਾਰੀ ਪੈ ਗਈ ਹੈ।
0: ਹਾਏ ਇਹ ਤੇ ਤੁਸੀਂ ਸ਼ੇਰ ਵਾਲੇ ਪਾਸੇ
3: ਰਹੇ, ਸ਼ੇਰੋ ਸ਼ਾਇਰੀ ਵੀ ਗਾਇਸ ਤੁਹਾਨੂੰ ਸ਼ੇਰੋ ਸ਼ਾਇਰੀ ਵੀ ਅੱਜ ਸੁਣਾਵਾਂਗੇ। ਵਧੀਆ ਵਧੀਆ,
0: ਇੱਕ ਚੀਜ਼ ਪਹਿਲਾਂ ਆਪਾਂ ਕਰ ਲਈਏ, ਕੁਇਕ ਟਰਾਈ ਕਰ ਲਈਏ ਕੀ ਹਰਮਨ ਜੀ ਤੁਸੀਂ ਸਪੀਕਰ ਤੇ ਲਾਇਆ ਫੋਨ ਕਿ ਕਿੱਦਾਂ ਮੈਨੂੰ ਮਾੜਾ ਦੱਸੋਗੇ ਵੀ ਕਿੱਦਾਂ ਤੁਸੀਂ?
2: ਮੈਂ ਆਪਣੇ ਹੈੱਡਫੋਨ ਲਾਏ ਹੋਏ ਆ ਜੀ, ਤੇ ਨਾਲ ਮੈਂ ਆਪਣੇ ਮਾਈਕ ਦੂਸਰਾ ਐਕਸਟਰਨਲ ਯੂਜ਼ ਕਰ ਰਿਹਾ, ਸੋ ਮੈਂ ਮਿਊਟ ਵੀ ਕਰਕੇ ਦੇਖ ਲੈਂਦਾ, ਉਹਦੇ ਨਾਲ ਜੇ ਤੁਹਾਨੂੰ ਫਰਕ ਪੈਂਦਾ ਮੈਂ ਮਿਊਟ ਕਰ ਰਿਹਾ।
0: ਨਹੀਂ ਨਹੀਂ ਮਿਊਟ ਨਹੀਂ ਕਰਨਾ, ਤੁਸੀਂ ਵੇਖੋ ਤੁਸੀਂ ਰਹਿਣਾ ਸਾਡੇ ਨਾਲ ਕਨੈਕਟਡ ਹੀ ਆ, ਇਹ ਨਹੀਂ
1: ਲੋਕਾਂ ਨੂੰ ਕਹਿੰਦਾ ਸ਼ਾਇਰੀ ਸੁਣਾ ਰਿਹਾ, ਆਪਣੇ ਆਪ ਨੂੰ ਸੁਣਾ ਕੇ ਚੱਲ ਜਾਊਗਾ
0: ਵੀਰ, ਅਸੀਂ ਸਾਹ ਸੁਣਦੇ ਤੁਹਾਡੇ, ਇੱਦਾਂ ਨਹੀਂ ਹੁੰਦਾ, ਢੱਕਣਾ ਤੇ ਹੀ ਆਉਣੇ ਰਹੀ
3: ਸਾਹ ਸੁਣਨੇ ਅੰਦਰ ਕਾਫੀ ਰੋਮਾਂਟਿਕ ਗੱਲ
2: ਨੂੰ ਇਹ ਵੀ ਦੱਸ ਦਈਏ ਕਿ ਜਦੋਂ ਅਸੀਂ ਸਵੇਰੇ YouTube ਤੇ ਲਾਈਵ ਕਰ ਰਹੇ ਸੀਗੇ
0: ਇਹ ਪਿੱਛੇ ਵਿਚਾਰੇ
2: ਜਦੋਂ ਤੁਹਾਨੂੰ ਪਾਟੀ ਆਵਾਜ਼ ਸੁਣ ਰਹੀ ਸੀਗੀ ਤੇ
0: ਨਹੀਂ ਇਦਾਂ ਨਾ ਕੋਈ ਇਦਾਂ ਨਾ ਕਿਤੇ ਉਹ ਸੌਰੀ ਤੁਹਾਡੀ ਗੱਲ ਕੱਟਣੀ ਆ ਪਰ ਕੱਟਣੀ ਪੈਣੀ ਸੀ ਕਿਉਂਕਿ ਆਪਾਂ ਇਹ ਰਿਕਾਰਡਿੰਗ ਕਰਨ ਡੇ ਆ ਤੇ ਆਪਾਂ ਇਹ ਬਾਅਦ ਚ ਲਾਈਵ ਕਰਨਾ ਤੇ ਸਰੋਤੇ ਉਹ ਸਮਝ ਲਓ

0: ਟੈਕਨੀਕਲ
1: ਅੱਛਾ ਨਹੀਂ ਕਰੋ ਕੰਪਲੀਟ ਕਰੋ
0: ਹੈਡ ਦਾ ਸਾਡੇ ਕੋਲ ਹੱਥ ਹੈ ਟੈਕਨੀਕਲ ਹੈਡ ਸਾਡੇ ਨਾਲ ਹੈ ਜਦੋਂ ਤੱਕ ਬਲਕੀਰਤ ਭਾਜੀ ਉਦੋਂ ਤੱਕ ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ
1: ਨਹੀਂ ਮੈਂ ਮੈਂ ਸਮਝਿਆ ਤੁਸੀਂ ਇਹ ਗੱਲ ਤਾਂ ਛੇੜੀ ਤੁਸੀਂ ਮਾਫੀ ਮੰਗਣਾ ਚਾਹੁੰਦੇ
0: ਸਮਝ ਲਓ ਕਿ
1: ਪਰ ਤੁਸੀਂ ਗੱਲ ਜਿਹੜੀ ਬਹੁਤ ਤਰੀਕੇ ਦੇ ਨਾਲ ਵਿਸ਼ੇਸ਼ੱਗ ਨੂੰ ਅਗੇਨ ਤੋਰਤੀ ਉਹਦੇ
2: ਨਹੀਂ ਸਾਡੇ ਵੇਖੋ ਐਵੇਂ ਇਹ ਇਹਨਾਂ ਦੀ ਤੁਸੀਂ ਗੱਲ ਸੀਰੀਅਸ ਨਹੀਂ ਲੈਣੀ ਸਰੋਤਿਓ ਕਿਉਂਕਿ ਐਵੇਂ ਕਹੀ ਜਾਂਦਾ ਵਿਚਾਰਾ ਸਗੋਂ ਮੇਰੇ ਪਿੱਛੇ ਇਹਦਾ ਹੱਥ ਆ ਹੱਥ ਤੇ ਕੀ ਐਵੇਂ ਗਲਤ ਹੋ ਜਾਂਦੀ ਇੱਦਾਂ ਦੀ ਚੀਜ਼ ਮਤਲਬ ਇੱਕ ਹੁੰਦਾ ਨਾ ਕਿ ਸਪੋਰਟ ਲਾ ਲਓ ਵੀ ਹਾਂ ਕ੍ਰਿਸ਼ਨਾ ਜੀ ਇੱਦਾਂ ਦੀ ਗੱਲ ਹੀ ਆ ਤੁਹਾਡੀ ਸੋਚ ਗਲਤ ਹੈ
1: ਸਿੱਧੀ ਕੁਛ ਨਹੀਂ ਬੋਲ ਰਿਹਾ ਖੁਸ਼ੀ ਰਹੋ ਰਾਜ਼ੀ ਬਾਜ਼ੀ ਰਹੋ ਖੈਰ ਗੱਲ ਨੂੰ ਅੱਗੇ ਤੋਰਦੇ ਹੋਏ ਜੀ ਪੁਆਇੰਟ ਆਪਣਾ ਅਗੇਨ ਸੋਰੀ ਗਾਇਸ ਅਗੇਨ ਅੱਜ ਥੋੜਾ ਜਿਹਾ ਕੇਓਸ ਹੈ ਬੇਅਰ ਵਿਦ ਮੀ ਪਰ ਆਪਾਂ ਹੌਲੀ ਹੌਲੀ ਇਹਨੂੰ ਥੋੜਾ ਸਟਰਕਚਰ ਦੇਵਾਂਗੇ
2: ਮਾਫੀ ਚਾਹੁੰਦਾ ਇੱਕ ਗੱਲ ਕਰ ਸਕਦਾ ਮਾਫੀ ਮਾਫੀ ਪਲੀਜ਼ ਮਾਫੀ ਹਰਮਨ ਜੀ ਤੁਸੀਂ ਇੱਕ ਰਿਕੁਐਸਟ ਆ ਪਲੀਜ਼ ਆਪਣਾ ਮਾਈਕ ਕਰ ਦਿਓ ਬੰਦ ਅਤੇ ਆਪਣੇ ਹੈੱਡਫੋਨ ਲਾਓ ਆਪਣਾ ਫੋਨ ਚੁੱਕੋ ਉਹਨੂੰ ਕਰੋ ਆਪਣਾ ਮਤਲਬ ਨੋਰਮਲ ਜਿੱਦਾਂ ਆਪਾਂ ਇੱਕ ਦੂਜੇ ਨਾਲ ਫੋਨ 'ਤੇ ਗੱਲ ਕਰਦੇ ਹਾਂ ਉੱਦਾਂ ਕਰੋ ਵੇਖਿਓ ਕਿੰਨਾ ਮਜ਼ਾ ਆਉਂਦਾ ਤੁਹਾਡੀ ਵੇਟ ਕਰਦੇ ਹਾਂ ਹਾਂਜੀ ਕ੍ਰਿਸ਼ਨ ਜੀ ਆਪਾਂ ਹੁਣ ਵੇਟ
1: ਹਾਂਜੀ ਮੈਂ ਭੁੱਲ ਗਿਆ
2: ਕਦੀ ਵੇਟ ਕੀਤੀ
1: ਓਦਾਂ ਕਦੀ ਵੇਟ ਹਾਂਜੀ ਅੱਛਾ ਵੈਸੇ ਇੱਥੇ ਹੀ ਹੁੰਦਾ ਇਹ ਵੀ ਚੱਕਰ ਹੈ ਹਨਾ ਇਸ ਕਿੱਤੇ 'ਚ ਹੀ ਆ ਕਿੰਨੇ ਅਗੇਨ ਗਾਇਸ ਹੈ ਨਾ ਬਲਕੀਰਤ ਵੀ ਬਹੁਤ ਮਿਹਨਤੀ ਮੁੰਡਾ ਹਰ ਤਰ੍ਹਾਂ ਦਾ ਕੰਮ ਕਰਦਾ ਕੱਲ੍ਹ ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਸਿੰਪਲ ਐਗਜ਼ਾਮਪਲ ਦੇ ਦੇਵਾਂ ਅਸੀਂ ਕੱਲ੍ਹ ਬਾਹਰ ਸੀਗੇ ਅਸੀਂ ਛੋਟੀ ਜਿਹੀ ਇੱਕ ਬਾਈਟ ਲੈਣੀ ਸੀ ਇੱਕ ਆਰਟਿਸਟ ਆਏ ਨੇ ਉਹਨਾਂ ਦਾ ਸ਼ੋਅ ਹੈ ਹੈ ਨਾ ਡਾਕਟਰ ਸਤਿੰਦਰ ਸਰਤਾਜ ਉਹਨਾਂ ਦਾ ਪ੍ਰੈਸ ਮੀਟ ਸੀਗਾ ਤੇ ਮੈਂ ਬਲਕੀਰਤ ਜੀ ਨੂੰ ਪਿੱਕ ਕਰਨ ਲਈ ਆਪਣੇ ਵੱਲੋਂ ਸੋਚਿਆ ਕਿ ਮੈਂ ਪਿੱਕ ਕਰਨ ਜਾਵਾਂ ਰੇਡੀਓ ਤੋਂ ਪਿੱਕ ਕਰਨ ਜਾਵਾਂ ਪਰ ਉਹ ਕਹਿੰਦੇ ਨਹੀਂ ਯਾਰ ਮੇਰੇ ਦੂਸਰੇ ਕੰਮ ਦੇ ਕਾਰਨ ਮੈਂ ਕਾਨਫਰੰਸ 'ਚ ਹਾਂ ਮੈਂ ਆਪਣਾ ਫੋਨ ਨਾ ਕੰਨ ਤੋਂ ਪਰੇ ਕਰਕੇ ਫਿਰ ਦੇਖਿਆ ਮੈਂ ਕਿਹਾ ਬਲਕੀਰਤ ਨੂੰ ਹੀ ਕਾਲ ਲੱਗੀ ਹੈ
2: ਕਾਨਫਰੰਸ
1: ਕਹਿੰਦਾ ਮੈਂ ਕਾਨਫਰੰਸ 'ਚ ਮੈਂ ਕਿਹਾ ਚਲੋ ਠੀਕ ਹੈ ਬਾਈ ਮੈਂ ਬਲਕੀਰਤ ਜੀ ਦੀ ਟੈਕਸੀ ਰੈਂਕ 'ਚ ਖੜੇ ਕਰਕੇ ਆਪਣੀ ਕਾਰ ਹੈ ਨਾ ਵੇਟ ਕੀਤੀ ਆ ਕੋਟ ਪੈਂਟ 'ਚ ਸੂਟਡ ਬੂਟਡ ਆਇਆ ਮੁੰਡਾ ਪੂਰੀ ਯੈਸ ਹੈ ਟਾਈ ਵੀ ਪੂਰੀ ਤਨੀ ਪਈ ਪੂਰੀ ਯੈਸ ਹੈ ਜੀ ਹੈ ਨਾ ਅਸੀਂ ਪਹੁੰਚੇ ਜੀ ਉੱਥੇ ਜਗ੍ਹਾ 'ਤੇ ਐਮ ਸੀ ਜੀ ਦਾ ਗੇਟ ਨੰਬਰ 2 ਜਿਹੜੇ ਲੋਕ ਗਏ ਹੋਏ ਆ ਦੇ ਮਸਟ ਬੀ ਨੋਇੰਗ ਕਿ ਗੇਟ ਨੰਬਰ 2 ਇਸ ਦਾ ਹਾਂ ਇਟ ਇਜ਼ ਦਾ ਐਂਟਰੈਂਸ ਆਫ ਦਾ ਐਮ ਸੀ ਜੀ ਗਰਾਊਂਡ ਅਤੇ ਉੱਥੇ ਸ਼ੇਨ ਵਾਨ ਦਾ ਪੁਤਲਾ ਬਣਾਇਆ ਹੋਇਆ ਬੁੱਤ ਬਣਾਇਆ ਹੋਇਆ ਯਾਦਗਾਰੀ ਆ ਅਤੇ ਉਹਦੇ ਹੀ ਨੀਚੇ ਨਾ ਜਿਹੜਾ ਵਰਲਡ ਕੱਪ ਅਸੀਂ ਹਾਰੇ ਸੀਗੇ 2023 ਵਾਲਾ ਆਸਟ੍ਰੇਲੀਆ ਤੋਂ ਉਹ ਵਾਲਾ ਵਰਲਡ ਕੱਪ ਦੀ ਟਰੋਫੀ ਰੱਖੀ ਹੋਈ ਸੀਗੀ ਸਰਤਾਜ ਹੋਰਾਂ ਨੇ ਆਉਣਾ ਸੀਗਾ ਉਹਦੇ ਨਾਲ ਪਿਕਚਰਸ ਕਰਾਉਣੀਆਂ ਸੀਗੀਆਂ ਕ੍ਰਿਕਟ ਆਸਟ੍ਰੇਲੀਆ ਨੇ ਇਨਵਾਈਟ ਕੀਤਾ ਸੀ ਉਹਨਾਂ ਨੂੰ ਵਗੈਰਾ ਵਗੈਰਾ ਵਗੈਰਾ ਵਗੈਰਾ ਪਰ ਫਿਲਹਾਲ ਅਸੀਂ ਸਾਰੇ ਵੇਟ ਕਰਦੇ ਪਏ ਆਰਟਿਸਟ ਦੇ ਠੀਕ ਹੈ ਮੈਂ ਤੇ ਬਲਕੀਰਤ ਸਾਈਡ ਤੇ ਖੜੇ ਹੋਰ ਵੀ ਕਾਫੀ ਮੀਡੀਆ ਵਾਲੇ ਲੋਕ ਆਏ ਹੋਏ ਐਂਡ ਅਗੇਨ ਓਬਵੀਅਸਲੀ ਐਵਰੀਵਨ ਇਜ਼ ਡਰੈਸਡ ਅਪ ਇਨ ਪੈਂਟ ਐਂਡ ਸ਼ਰਟ ਹੈ ਨਾ ਇੱਕ ਅੱਧਾ ਕੋਈ ਕਾਰਗੋ ਟਾਈਪ ਵੀ ਪਾ ਕੇ ਆਇਆ ਬਲਕੀਰਤ ਪ੍ਰੋਪਰ ਨਾ ਕੋਟ ਪੈਂਟ 'ਚ ਅੱਛਾ ਮੁੰਡੇ ਨੇ ਨਾ ਉਸੇ ਟਾਈਮ ਬੈਗ ਖੋਲਿਆ ਕਾਲੀਆਂ ਐਂ ਸ਼ਾਹ ਕਾਲੀਆਂ ਐਨਕਾਂ ਕੱਢੀਆਂ ਲਗਾ ਕੇ ਖੜਾ ਇੱਧਰੋਂ ਨਾ ਇੱਕ ਗੋਰੀ ਆਈ ਠੀਕ ਹੈ ਕਹਿੰਦੇ ਓ ਮਾਈ ਗਾਡ ਇਜ਼ ਦਿਸ ਦ ਵਰਲਡ ਕੱਪ ਹਨਾ ਜਿਹਨੂੰ ਆਪਾਂ ਜੇ ਆਪਾਂ ਟਰਾਂਸਲੇਸ਼ਨ ਕਰ ਲਈਏ ਕਿ ਇਹ ਵਰਲਡ ਕੱਪ ਹੈ ਅੱਛਾ ਉਹਨੇ ਨਾ ਵੇਖਿਆ ਬਨੀ ਵੱਲ ਬਨੀ ਸਾਹਮਣੇ ਵੇਖ ਰਿਹਾ ਬਲਕੀਰਤ ਸੋਰੀ ਹਨਾ ਬਲਕੀਰਤ ਬਲਕੀਰਤ ਹੀ ਬਨੀ ਹੈ ਬਨੀ ਬਲਕੀਰਤ ਜੋ ਚਾਚਾ ਵਹੀ ਭਤੀਜਾ ਜੋ ਭਤੀਜਾ ਵਹੀ ਚਾਚਾ ਠੀਕ ਹੈ ਜੀ ਅਤੇ ਆਪਣਾ ਦੇਖਿਆ ਇਹਨੇ ਜਵਾਬ ਨੇ ਤਾਂ ਮੈਂ ਕਿਹਾ ਯੈਸ ਦਿਸ ਇਜ਼ ਵਰਲਡ ਕੱਪ ਵਿੱਚ ਵਨ ਫਿਰ ਇਹਦੇ ਵੱਲ ਦੇਖਿਆ ਅਤੇ ਇਹਨੇ ਜਵਾਬ ਦਿੱਤਾ ਮੈਂ ਕਿਹਾ 2023 ਦਾ ਵਨ ਡੇ ਵਾਲਾ ਵਰਲਡ ਕੱਪ ਹੈ ਫਿਰ ਦੁਬਾਰਾ ਕਹਿੰਦੀ ਕਹਿੰਦੀ ਮੈਂ ਫੋਟੋ ਕਰਾ ਸਕਦੀ ਹਾਂ ਬਨੀ ਨੇ ਉਹਦੇ ਵੱਲ ਦੇਖਿਆ ਕਹਿੰਦਾ ਯੈਸ ਸ਼ੋਰ ਉਹ ਜੋ ਪ੍ਰਭਾਵ ਕਾਫੀ ਉਹ ਗਈ ਹੈ ਉਹ ਡਰਦੀ ਡਰਦੀ ਗਈ ਹੈ ਕਿਸੇ ਦਾ ਕੁਛ ਲੈਣਾ ਤਾਂ ਨਹੀਂ ਉਹ ਇੱਦਾਂ ਹੀ ਲਵਾਰਿਸ ਪਈ ਵਿਚਾਰੀ ਟਰੋਫੀ ਉੱਥੇ ਉਹ ਭਾਵੇਂ ਲੈ ਕੇ ਚੱਲ ਜਾਂਦੀ ਬੱਚਿਆਂ ਨਾਲ ਫੋਟੋਆਂ ਕਰਾ ਕੇ ਵਾਪਸ ਰੱਖ ਜਾਂਦੀ ਕਿਸੇ ਨੂੰ ਕੁਛ ਲੈਣਾ ਦੇਣਾ ਨਹੀਂ ਅੱਛਾ ਵਾਪਸ ਆਉਂਦੇ ਆਉਂਦੇ ਮੈਨੂੰ ਨਹੀਂ ਥੈਂਕ ਯੂ ਕਿਹਾ ਜਿੰਨੇ ਗੱਲ ਕੀਤੀ ਉਹਦੇ ਨਾਲ ਕਹਿੰਦੀ ਥੈਂਕ ਯੂ ਸਰ ਮਨੀ ਨੂੰ ਥੈਂਕ ਯੂ ਸਰ ਕਹਿ ਕੇ ਚਲੇ ਇਹ ਪ੍ਰਭਾਵ ਹੈ ਪ੍ਰਧਾਨ
2: ਵੇਖੋ ਤੁਸੀਂ ਮਤਲਬ ਵਧੀਆ ਤੁਹਾਡੀ ਸੋਚ ਹੈ ਤੁਸੀਂ ਉੱਥੇ ਮੈਨੂੰ ਮਿਲ ਪਏ ਤੁਸੀਂ ਵੇਖ ਲਿਆ ਵੀ ਭਰਾ ਸੂਟਿਡ ਬੂਟਿਡ
1: ਹੋ ਗਿਆ ਪਰ ਮੇਰਾ ਪੁਆਇੰਟ ਇਹ ਸੀ ਕਿ ਮੁੰਡਾ ਬਹੁਤ ਕਰਮੱਠ ਹੈ ਬਹੁਤ ਮਿਹਨਤੀ ਹੈ ਤੇ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਕੰਮ ਕਰਦਾ
2: ਨਹੀਂ ਵੱਡੀ ਐਵੇਂ ਜ਼ਿਆਦਾ ਨਾ ਕਹਿ ਦਿਓ ਕਿਸੇ ਨੇ ਕਹਿਣਾ ਪਤਾ ਨਹੀਂ ਕੀ ਕਰੀ
1: ਪਤਾ ਲੱਗੇ ਆਡਿਟ ਖੁੱਲ ਗਿਆ ਕੱਲ
2: ਇੱਦਾਂ ਨਾ ਕਰੋ ਕੁਝ ਵੀ ਨਹੀਂ ਇੱਦਾਂ ਦਾ ਹੈਗਾ
1: ਇੱਧਰ
2: ਤੁਸੀਂ ਕਾਨਫਰੰਸ ਦੀ ਗੱਲ ਕੀਤੀ ਨਾ ਮੈਨੂੰ ਹਰਮਨ ਜੀ ਆਪਣਾ ਇੱਕ ਹੋਰ ਵੀਰ ਨਹੀਂ ਆ ਜਿਹੜਾ ਆਪਣੇ ਨਾਲ ਹੀ ਆ ਜੁੜੇ ਹੋਏ ਆਪਣੇ ਜਿੰਨੇ ਜੁੜੇ ਹੋਏ ਵੀਰ ਉਹਨਾਂ ਚੋਂ ਇੱਕ ਜੁੜਿਆ ਹੋਇਆ ਵੀਰ ਵੀਰ ਦਾ ਮੈਨੂੰ ਫੋਨ ਆਇਆ ਉਹਨੂੰ, ਮੈਂ ਨਾ ਯਾਰ

0: ਕਾਨਫਰੰਸ ਚ ਆ, ਉਹ ਕਹਿੰਦਾ ਫਿਰ ਕੱਟ ਦੇ ਦੂਜੇ ਨੂੰ 5 ਮਿੰਟ ਕਹਿੰਦਾ ਜ਼ਰੂਰੀ ਗੱਲ, ਤੂੰ ਦੂਜੇ ਨੂੰ ਕੱਟ ਛੇਤੀ ਛੇਤੀ 5 ਮਿੰਟ। ਮੈਂ ਕਿਹਾ ਭਰਾਵਾ ਕਾਨਫਰੰਸ ਹੋਰ ਵੀ ਹੁੰਦੀ ਆ।
1: ਦੇਖੋ ਸੈਲਫ ਕੋਨਫੀਡੈਂਸ ਤੇ ਹਾਫ ਨੌਲੇਜ ਬੜੇ ਪਿਆਰੇ ਸਾਥੀ ਆ ਇੱਕ ਦੂਸਰੇ ਦੇ, ਯੂਜਲੀ ਇਹੀ ਹਿਊਮਰ ਲੈ ਕੇ ਆਉਂਦੇ ਆ। ਅਗਲਾ ਮੇਰਾ ਫਿਰ ਇਹਦੇ ਅੰਦਰ ਜਿਹੜਾ ਪੁਆਇੰਟਰ ਆਏਗਾ ਤੁਹਾਡੇ ਨਾਲ ਗੱਲਬਾਤ ਦਾ, ਹਰਮਨ, ਹੁਣ ਹਰਮਨ ਇਜ਼ ਬੈਕ।
0: ਹਾਂਜੀ ਹਾਂਜੀ ਹਰਮਨ ਇੱਦਾਂ ਨਹੀਂ ਛੱਡ,
1: ਤੇ ਇਹ ਮੈਂ ਇੱਕ ਸਵਾਲ ਛੱਡ ਕੇ ਚਲਾ ਜਾਊਂਗਾ ਤੁਹਾਡੇ ਵਾਸਤੇ, ਪਰ ਉਸ ਤੋਂ ਆਪਾਂ ਜਵਾਬ ਲਵਾਂਗੇ ਤੁਹਾਡੇ ਤੋਂ ਇੱਕ ਗਾਣੇ ਤੋਂ ਬਾਅਦ। ਵਧੀਆ ਜਿਹਾ ਘੈਂਟ ਜਿਹਾ ਗਾਣਾ, ਮੇਰਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦੇ,
0: ਠੀਕ ਹੈ। ਸਵਾਲ ਗਾਣਾ ਭਲਾਈ ਵੀ ਨਾ ਸੁਣ ਲਈ ਯਾਰ ਮਨਜੀਤ, ਐਵੇਂ ਕਿਉਂ ਆਪਾਂ ਇੱਧਰੋਂ ਚਲਾਉਣਾ ਵਾ, ਐਵੇਂ ਕਾਪੀਰਾਈਟ ਨਾ ਆ ਜਾਏ ਕਿਤੇ ਆਪਣੇ ਸ਼ੋਅ ਚ।
1: ਹਾਂ ਹਾਂ ਹਾਂ,
0: ਪਤਾ ਨਹੀਂ ਨਾ ਕਿੱਥੋਂ ਤੱਕ ਜਾਂਦੇ।
2: ਗੱਲ ਤੇ ਸਹੀ, ਮੈਂ ਇਹਨਾਂ ਓਰੀਜਨਲੀ ਨਾ ਗਾਦਾ ਕਿ ਫਿਰ ਵੀ ਆ ਜਾਏ।
0: ਕੋਈ ਚੱਕਰ ਹੀ ਨੀ, ਫੇਰ ਆਜੂਗਾ ਤੇ ਸਾਨੂੰ ਪਰਵਾਹ ਨੇ ਭਰਾਵਾ,
1: ਠੀਕ ਹੈ,
0: ਫੇਰ ਆਜੂਗਾ ਤੇ ਆਓ, ਚੱਕਰ ਹੀ ਨਹੀਂ, ਅਸੀਂ ਟੈਕਲ ਕਰ ਲਾਂਗੇ।
1: ਆਓ ਇਰਸ਼ਾਦ ਜੀ, ਇਰਸ਼ਾਦ
0: ਸਵਾਲ ਬਾਅਦ ਚ ਕਰੋਗੇ ਫਿਰ?
1: ਨਹੀਂ ਨਹੀਂ, ਫਿਰ ਪਹਿਲੇ ਗਾਣਾ ਸੁਣੂਗਾ ਫਿਰ ਸਵਾਲ ਕਰੂੰਗਾ।
2: ਤੁਸੀਂ ਬਲਕੀਰਤ ਜੀ, ਤੁਸੀਂ ਨਾਲ, ਬਲਕੀਰਤ ਜੀ ਤੁਸੀਂ ਨਾਲ ਸ਼ੁਰੂ,
0: ਤੁਸੀਂ ਹਰਮਨ ਜੀ ਵੇਖੋ ਮੈਂ ਤੁਹਾਡੇ ਸਾਹਮਣੇ ਹੁਣ।
2: ਹਾਂਜੀ ਰੇਡੀਓ ਤੇ, ਹਾਂਜੀ ਰੇਡੀਓ ਤੇ
0: ਵੇਖ ਕੇ ਆਏ ਓਏ, ਧੰਨ ਭਾਗ ਧੰਨ ਭਾਗ,
2: ਮੈਨੂੰ ਤੇ ਉਹੀ ਗਾਣਾ ਸੱਜ ਰਿਹਾ,
0: ਉਹੀ
2: ਆਉਂਦਾ ਤਈਓ ਡੇਲੀ ਮੁੰਡਾ, ਹਾਂਜੀ ਹਾਂਜੀ ਕਰਦਾ ਤਾਈਓ ਡੇਲੀ ਮੁੰਡਾ, ਹਾਂਜੀ ਹਾਂਜੀ ਕਰਦਾ ਬਸ।
0: ਮੈਨੂੰ ਲੱਗਾ ਤੁਸੀਂ ਉਹ ਬੜਾ ਸੁਣਾਉਣ ਲੱਗੇ ਹੋ, ਮੰਨ ਗਿਆ ਵੱਖਰੀ ਪਛਾਣ ਹਾਂਜੀ ਰੇਡੀਓ, ਉਹ ਤੁਸੀਂ ਸੁਣਿਆ ਨੀ, ਤੇਰੀ ਵੀ ਆ ਮੇਰੀ ਵੀ ਆ ਜਾਨ
1: ਹਾਂਜੀ ਰੇਡੀਓ,
2: ਹਾਂਜੀ ਰੇਡੀਓ।
1: ਮੈਂ ਤਾਂ ਡਰ ਗਿਆ ਕੋਈ ਹੋਰ ਗਾਣਾ ਨਹੀਂ
0: ਸੁਣਾਉਂਦੀ ਰੇਡੀਓ ਅੱਗੇ ਕੀ।
1: ਮਾਣ ਪਹਿਚਾਨ ਸਾਡੀ
0: ਜਾਨ ਹਾਂਜੀ ਰੇਡੀਓ, ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ, ਆਏ
1: ਵਾਹ ਵਾਹ ਵਾਹ। ਸੋ ਵੈਲਕਮ ਬੈਕ ਗਾਇਸ, ਅੱਜ ਦਾ ਸ਼ੋਅ, ਮੈਂ ਆਈ ਐਮ ਸੋਰੀ, ਮੈਂ ਦੁਬਾਰਾ ਮਾਫੀ ਮੰਗ ਸਕਦਾ। ਪਲੀਜ਼ ਜਦੋਂ ਮੇਰਾ ਸੋਲੋ ਸੁਣਨ ਬੈਠੋਗੇ ਉਹਦੇ ਅੰਦਰ ਥੋੜੀ ਸੰਜੀਦਗੀ ਹੁੰਦੀ ਹੈ, ਮੈਨੂੰ ਪਹਿਲੇ ਜੱਜ ਨਾ ਕਰ ਲਿਓ, ਠੀਕ ਹੈ, ਸੁਣ ਲਿਓ, ਮੈਂ ਤਿਆਰੀ ਕਰਕੇ ਆਇਆ ਦੀਦੀ।
2: ਮੈਂ ਵੀ ਇੱਥੇ ਐਡ ਕਰਨਾ ਚਾਹੁੰਦਾ, ਮੈਨੂੰ ਲੱਗਿਆ ਉੱਥੇ ਖਬਰਾਂ ਦੀਆਂ ਗੱਲਾਂ ਕਰਨਗੇ, ਅਖਬਾਰ ਲਾ ਕੇ ਰੱਖ ਲੈਣਾ ਮੈਂ, ਮੈਂ ਥੋੜਾ ਨੌਲੇਜ ਚ ਘਾਟਾ ਨਾ, ਮੈਂ ਕਿਤੇ ਸਾਊਂਡ ਇੱਦਾਂ ਦਾ ਨਾ ਕਰਾਂ ਕਿ ਮੈਨੂੰ ਆਉਂਦਾ ਨੀ, ਮੈਂ ਤੇ ਸਾਈਡ ਤੇ ਅਖਬਾਰ ਰੱਖੀ ਹੋਈ ਆ
1: ਕਿ ਪਤਾ ਨੀ ਹਨਾ ਕਿਹੜੀ ਬਿਪਤਾ ਸਿਰੇ ਪੈ ਜੇ, ਤਿਆਰੀ ਰੱਖੋ ਪੂਰੀ।
2: ਰੇਡੀਓ ਰੇਡੀਓ ਤੇ ਜਾਣਾ ਹੈ, ਗੰਭੀਰ ਜੇ ਬੰਦੇ ਹੋਣਗੇ, ਇਹ ਇੱਥੇ ਤੇ ਆਪਣੇ ਬੰਦੇ ਮਿਲ ਗਏ ਤੇ ਪੂਰੇ ਉੱਦਾਂ ਹੀ।
0: ਨਹੀਂ ਹਰਮਨ ਜੀ ਵੇਖੋ, ਇੱਦਾਂ ਦੀ ਕੋਈ ਗੱਲ ਨਹੀਂ
1: ਆ, ਆਪਾਂ ਸੈਕਸ਼ਨ ਹੀ ਰੱਖਿਆ ਹੈ ਸ਼ੋਅ ਦਾ ਨਾ,
0: ਨੌਲੇਜੇਬਲ ਹੋ ਮੈਨੂੰ ਛੱਡ ਕੇ, ਪਰ ਗੱਲ ਇਹ ਆ ਕਿ
1: ਨਹੀਂ ਆਪਾਂ ਨੇ ਸ਼ੋਅ ਇੱਦਾਂ ਰੱਖਿਆ ਕਿ ਆਹ ਦੋ ਤਿੰਨ ਯਾਰ ਦੋਸਤ ਗੱਲ ਕਰ ਰਹੇ ਤੇ ਚੌਥਾ ਜਿਹੜਾ ਸੁਣ ਰਿਹਾ ਨਾ ਉਹਨੂੰ ਲੱਗੇ ਉਹ ਉਸ ਡਰਾਇੰਗ ਰੂਮ ਚ ਬੈਠਾ ਪਿਆ,
0: ਫਿਲਮਾਂ
1: ਦੀ ਗੱਲ ਹੋਈ ਹੈ, ਫਿਲਮਾਂ ਬਾਰੇ ਦੱਸੋ ਹਰਮਨ, ਟੈਲ ਮੀ ਯੋਰ ਫੇਵਰੇਟ ਕਾਈਂਡ ਆਫ ਫਿਲਮਾਂ, ਇੱਕ ਅੱਧੀ ਕੋਈ ਵਧੀਆ ਜਿਹੀ ਰਿਕਮੈਂਡੇਸ਼ਨ ਹੋਵੇ ਦੱਸੋ ਬਈ।
2: ਮੇਰਾ ਖਿਆਲ ਹੈ ਪੰਜਾਬੀ ਫਿਲਮਾਂ ਤੇ ਮੈਂ ਦੇਖਣੀਆਂ ਛੱਡੀਆਂ ਹੋਈਆਂ ਨੇ ਕਾਫੀ ਸਮਾਂ ਹੋ ਗਿਆ।
1: ਲਾਈਕਵਾਈਜ਼ ਬ੍ਰੋ, ਲਾਈਕਵਾਈਜ਼।
0: ਕੀ ਮਨ ਭਰ ਗਿਆ ਤੁਹਾਡਾ ਕਿ ਉਦਾਂ ਹੀ?
2: ਮਨ ਭਰਿਆ ਦੀ ਗੱਲ ਨਹੀਂ ਗੀ, ਮੈਨੂੰ ਲੱਗਦਾ ਆਪਾਂ ਸ਼ੁਰੂ ਤੋਂ ਹੀ ਦੋਸ਼ ਕੱਢਦੇ ਹਾਂ ਕਿ ਰਾਈਟਰ ਨਹੀਂ ਪੰਜਾਬੀ ਦੇ ਵਿੱਚ ਚੰਗੇ, ਹਰੇਕ ਮੂਵੀ ਕਾਮੇਡੀ ਵਾਲੀ ਹੀ ਹੁੰਦੀ ਹੈ ਹਨਾ। ਹੁਣ ਮੇਰੇ ਕਾਫੀ ਮਿੱਤਰ ਨੇ, ਯੂਨੀਵਰਸਿਟੀ ਦੇ ਮਿੱਤਰ ਨੇ ਜੋ ਕਿ ਹੁਣ ਇੰਡਸਟਰੀ ਦੇ ਵਿੱਚ ਰਾਈਟਰ ਬਣ ਚੁੱਕੇ ਨੇ, ਤੋ ਬੜੇ ਸੋਹਣੇ ਰਾਈਟਰ ਨੇ, ਬੜੇ ਸੋਹਣੇ ਰਾਈਟਰ ਨੇ, ਬੜੇ ਗੰਭੀਰ ਵਿਸ਼ਿਆਂ ਤੇ ਉਹਨਾਂ ਲਿਖਿਆ, ਬਟ ਉਹ ਵੀ ਜਦੋਂ ਪ੍ਰੋਜੈਕਟ ਅੱਜ ਕੱਲ੍ਹ ਕਰ ਰਹੇ ਆ ਨਾ, ਤੇ ਉਹ ਵੀ ਫਨੀ ਪ੍ਰੋਜੈਕਟ ਹੀ ਕਰ ਰਹੇ ਆ, ਫਨੀ ਮੂਵੀਜ਼ ਹੀ ਕਰ ਰਹੇ ਆ, ਤੇ ਮੈਂ ਆਪਣੇ ਇੱਦਾਂ ਹੀ ਮਿੱਤਰ ਨੂੰ, ਉਹ ਬੜਾ ਹੁਣ ਨਾਮੀ ਰਾਈਟਰ ਬਣ ਚੁੱਕਿਆ, ਮੈਂ ਫੋਨ ਕਰਕੇ ਪੁੱਛਿਆ ਕਿ ਆਪਾਂ ਗੱਲਾਂ ਕਰਦੇ ਹੁੰਦੇ ਸੀਗੇ ਕਿੰਨੇ ਗੰਭੀਰ ਵਿਸ਼ਾ ਤੇ ਤੂੰ ਗੱਲਾਂ ਲਿਖੀਆਂ ਨੇ, ਬਟ ਫਿਰ ਵੀ ਫਿਲਮਾਂ ਫਨੀ ਕਿਉਂ ਕਰ ਰਿਹਾ? ਸੋ ਉਹਦਾ ਇੱਕ ਜਵਾਬ ਇਹ ਸੀਗਾ ਕਿ ਮੇਰੇ ਤੋਂ ਮੰਗਦੇ ਹੀ ਫਨੀ ਨੇ, ਕੋਈ ਵੀ ਪ੍ਰੋਡਿਊਸਰ ਰਿਸਕ ਨਹੀਂ ਲੈਣਾ ਚਾਹੁੰਦਾ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਮੈਂ ਕੁਝ ਵੱਖਰਾ ਕਰਕੇ ਤੇ ਰਿਸਕ ਲਵਾਂ, ਜੇ ਕੋਈ ਪੈਸਾ ਲਾ ਰਿਹਾ ਕਰੋੜਾਂ ਦੇ ਵਿੱਚ ਉਹ ਕਰੋੜਾਂ ਦੇ ਵਿੱਚ ਕਮਾਉਣਾ ਵੀ ਚਾਹੁੰਦਾ ਹੈ, ਤੇ ਆਪਣੀ ਪੰਜਾਬੀ ਇੰਡਸਟਰੀ ਨੂੰ ਚੰਗੇ ਰਾਈਟਰਸ ਮਿਲ ਚੁੱਕੇ ਨੇ, ਮੈਨੂੰ ਨਹੀਂ ਲੱਗਦਾ ਕਿ ਚੰਗੇ ਰਾਈਟਰਾਂ ਦੀ ਕਮੀ ਹੈ, ਟੈਕਨੀਸ਼ੀਅਨਾਂ ਦੀ ਕਮੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਗੀ, ਸਾਨੂੰ ਰਿਸਕ ਟੇਕਿੰਗ ਪ੍ਰੋਡਿਊਸਰਸ ਦੀ ਲੋੜ ਹੈ।
3: ਦੈਟ ਇਜ਼ ਸੋ ਰਾਈਟ
4: ਸਾਡੀ ਇੰਡਸਟਰੀ
3: ਇਨਫੈਕਟ ਜੇ ਦੇਖਿਆ ਜਾਵੇ ਨਾ ਦੂਸਰੇ ਪਾਸੇ ਤੇਰਾ ਹੀ ਜੇ ਮੈਂ ਪੁਆਇੰਟ ਸਪਲੀਮੈਂਟ ਕਰਾਂ ਮੇਰੀ ਵੀ ਇਹੀ ਫੀਲਿੰਗ ਹੈ ਇੱਕ ਗੱਲ ਹੈ ਕਿ ਆਪਾਂ ਕਹਿ ਦਿੰਦੇ ਕਿ ਫਾਰਮੂਲਾ ਚੱਲਦਾ ਹੈ ਨਾ ਬਾਲੀਵੁੱਡ 'ਚ ਬੜੀ ਗੱਲ ਚੱਲਦੀ ਕਿ ਫਾਰਮੂਲਾ ਸਿਨੇਮਾ ਹੈ ਜੀ ਇਹ ਕਿ ਹੈ ਨਾ ਇੱਕ ਠੀਕ ਠਾਕ ਵਧੀਆ ਐਕਟਰ ਲੈ ਲਿੱਤਾ ਦੋ ਆਈਟਮ ਸੌਂਗ ਪਾ ਤੇ ਐਕਸ਼ਨ ਡਰਾਮਾ ਕਾਮੇਡੀ ਫਿਲਮ ਬਣ ਗਈ ਹਿੱਟ ਹੋ ਜਾਏਗੀ ਹੈ ਨਾ ਇੱਕ ਟਾਈਮ 'ਤੇ ਫਾਰਮੂਲਾ ਚੱਲਦਾ ਸੀ ਉਹ ਅੱਜ ਪੰਜਾਬੀ ਸਿਨੇਮਾ ਨੂੰ ਉਸ ਚੀਜ਼ ਨੇ ਘੇਰਿਆ ਹੋਇਆ ਟੋਟਲੀ ਕਾਮੇਡੀ ਸਲੈਪਸਟਿਕ ਕਾਮੇਡੀ ਹੋ ਗਈ ਜਾਂ ਫਿਰ ਜਿਸ ਆਪਾਂ ਡਰਾਮਿਆਂ ਦੀ ਕਾਮੇਡੀ ਹੁੰਦੀ ਸੀ ਉਹ ਨਾ ਹੁਣ ਸਕਰੀਨ ਪਲੇਅ 'ਤੇ ਲਿਖੀ ਜਾਣੀ ਸ਼ੁਰੂ ਹੋ ਗਈ ਗੱਲ ਇਹ ਹੈ ਕਿ ਵਰਕ ਕੁਛ ਵੀ ਨਹੀਂ ਕਰਦਾ ਪਿਆ ਤਾਂ ਵੀ ਅੱਜ ਦਾ ਫਾਈਨੈਂਸ਼ੀਅਰ ਜਾਂ ਪ੍ਰੋਡਿਊਸਰ ਜਾਗ ਨਹੀਂ ਰਿਹਾ ਇਸ ਪੱਖੋਂ ਕਿ ਯਾਰ ਲੋਕਾਂ ਨੂੰ ਕੁਛ ਵੱਖਰਾ ਵੇਖਣਾ ਹੋਵੇ ਨਾ ਕਿ ਇਟ ਸ਼ੁੱਡ ਬੀ ਵਰਕਿੰਗ
4: ਬਿਲਕੁਲ
3: ਕਿ ਉਹ ਵਰਕ ਹੁਣ ਵੀ ਨਹੀਂ ਕਰਦਾ ਪਿਆ
4: ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਟੌਪ 3 ਮੂਵੀਜ਼ ਰਹਿਣਗੀਆਂ ਇੱਕ ਗੁਰੂ ਨਾਨਕ ਜਹਾਜ਼ ਤਰਸੇਮ ਜੱਸੜ ਹੋਣਾ ਦੀ ਇੱਕ ਮੂਵੀ ਦਾ ਬਲੈਕ ਪ੍ਰਿੰਸ ਸਤਿੰਦਰ ਸਰਤਾਜ ਹੋਣਾ ਦੀ ਇੱਕ ਮੌੜ ਐਮੀ ਵਿਰਕ ਦੀ ਇਹ ਤਿੰਨ ਮੂਵੀਜ਼ ਮੇਰੀ ਨਿਗਾਹ ਦੇ ਵਿੱਚ ਬੜੀਆਂ ਸੋਹਣੀਆਂ ਪੰਜਾਬੀ ਮੂਵੀਜ਼ ਬਣੀਆਂ ਨੇ ਬਟ ਇਹਨਾਂ ਦੇ ਜਦੋਂ ਤੁਸੀਂ ਆਂਕੜੇ ਦੇਖੋਗੇ ਤਿੰਨੇ ਦੀਆਂ ਤਿੰਨੇ ਮੋਨਿਟਰੀ ਵਾਈਜ਼ ਦੇ ਦੇਖਿਆ ਜਾਵੇ ਤਾਂ ਫਲੋਪ ਮੂਵੀਜ਼ ਨੇ
3: ਉਹਦੇ ਅੰਦਰ ਇੱਕ ਇਹ ਵੀ ਕਾਰਨ ਆਉਂਦਾ ਨਾ ਕਿ ਬਜਟਿੰਗ ਪ੍ਰੋਬਲਮ ਵੀ ਸੀਗੀ ਖਾਸ ਕਰ ਮੌੜ ਨਾਲ ਤਾਂ ਮੈਂ ਸੁਣਿਆ ਕਿ ਬਹੁਤ ਓਵਰ ਬਜਟ ਚੱਲ ਗਈ ਸੀ ਮੌੜ ਦੀ ਇੱਕ ਹੋਰ ਖਾਸੀਅਤ ਆ ਜੋ ਮੈਨੂੰ ਬਹੁਤ ਵਧੀਆ ਲੱਗੀ ਦ ਵੇ ਕਿਉਂਕਿ ਲੋਕ ਕਥਾ ਨੂੰ ਪ੍ਰੈਜੈਂਟ ਕਰਨਾ ਇੱਕ ਆਹ ਬੜੀ ਪ੍ਰੋਬਲਮ ਹੁੰਦੀ ਕਿ ਹਰ ਕਿਸੇ ਨੂੰ ਪਤਾ ਹੁਣ ਨੈਕਸਟ ਸੀਨ ਕੀ ਆ ਜੇ ਨੈਕਸਟ ਸੀਨ ਹੀ ਤਾਂ ਐਟਲੀਸਟ ਬੰਦੇ ਨੂੰ ਐਂਡਿੰਗ ਤਾਂ ਪਤਾ ਹੈ ਨਾ ਨੋਵੈਲਟੀ ਖਤਮ ਹੈ ਮੈਨੂੰ ਸਭ ਤੋਂ ਵਧੀਆ ਗੱਲ ਐਂਡ ਬਹੁਤ ਦਲੇਰੀ ਵਾਲੀ ਗੱਲ ਸੀ ਫਿਲਮ ਮੇਕਰ ਦੀ ਕਿ ਉਹਨਾਂ ਨੇ ਓਪਨ ਐਂਡਿੰਗ ਛੱਡਤੀ ਕਿਉਂਕਿ
4: ਹਾਂ
3: ਕਿ ਹਰ ਕਿਸੇ ਕਿਉਂਕਿ ਤੁਸੀਂ ਜਿਹੜੇ ਜਿਹੜੇ ਏਰੀਆ ਤੋਂ ਆਉਂਦੇ ਹੋ ਵੱਖਰੇ ਵੱਖਰੇ ਉਸੇ ਹਿਸਾਬ ਦੇ ਤੁਸੀਂ ਉਹ ਉਸ ਕਥਾ ਦੇ ਐਂਡ ਸੁਣੇ ਹੋਏ ਆ ਹੈ ਨਾ ਬਹੁਤ ਪਰ ਉਹੀ ਗੱਲ ਆ ਕਿ ਇਸ ਬਰੇਵਰੀ ਨੂੰ ਉਸ ਹਿਸਾਬ ਨਾਲ ਕਦੀ ਨਵਾਜ਼ਿਆ ਨਹੀਂ ਜਾਂਦਾ ਜਿਸ ਹਿਸਾਬ ਨਾਲ ਨਵਾਜ਼ਿਆ ਜਾਣਾ ਚਾਹੀਦਾ
0: ਕਿਉਂਕਿ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਠੀਕ ਨੇ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜੇ ਐਜ਼ ਅ ਆਡੀਅੰਸ ਆ ਹੁਣ ਮੈਂ ਵੇਖ ਲਓ ਤੁਸੀਂ ਵੇਖ ਲਓ ਜਾਂ ਆਪਾਂ ਸਾਰੇ ਹੀ ਹਾਂ ਹੁਣ ਆਪਾਂ ਜੇ ਇਸ ਮੁੱਦੇ 'ਤੇ ਗੱਲ ਕਰਨ ਬਹਿੰਦੇ ਹਾਂ ਵੀ ਯਾਰ ਆਹ ਵੇਖੀਏ ਤਾਂ ਕਿਉਂ ਨਹੀਂ ਆ ਉਦੋਂ ਸਾਰੀਆਂ ਚੀਜ਼ਾਂ ਇਹ ਆਪਣੀ ਜਿਹੜੀ ਉਹ ਧਿਆਨ ਆ ਜਾਂਦੀਆਂ ਆ ਗਈਆਂ ਫਿਰ ਜਦੋਂ ਨੈਕਸਟ ਸਟੈਪ ਆਪਾਂ ਮੰਨ ਲਓ ਇਸ ਤੋਂ ਹਟ ਕੇ ਜੋਨਰ 'ਚੋਂ ਜਾ ਕੇ ਤੁਸੀਂ ਐਜ਼ ਅ ਵਿਊਅਰ ਤੁਸੀਂ ਮੰਨ ਲਓ ਬਹਿਣਾ ਵਾ ਕੋਈ ਚੀਜ਼ ਵੇਖਣ ਉਦੋਂ ਤੁਸੀਂ ਵੀ ਕਹਿਣਾ ਵਾ ਵੀ ਆਹ ਚੀਜ਼ ਅਧੂਰੀ ਆ ਪੂਰੀ ਨਹੀਂ ਹੋਈ ਆਹ ਇੱਦਾਂ ਹੀ ਆ ਉੱਦਾਂ ਨਹੀਂ ਹੋਇਆ ਫਿਰ ਤੁਸੀਂ ਉਸ ਥਿੰਕਿੰਗ ਨਾਲ ਸੋਚਣ ਲੱਗ ਪੈਂਦੇ ਹੋ ਤੁਸੀਂ ਮੰਨ ਲਓ ਥੀਏਟਰ ਗਏ ਹੋ ਫਿਲਮ ਕਿੱਦਾਂ ਦੀ ਆ ਲੱਗੀ ਆ ਉਹਦੇ ਵਿੱਚ ਫਿਰ ਤੁਸੀਂ ਇਹ ਵੀ ਵੇਖਣਾ ਵੀ ਕਿੰਨੇ ਲੋਕ ਵੇਖਣ ਗਏ ਆ ਮੈਂ ਆਹ ਵੇਖਾਂ ਕਿ ਨਾ ਵੇਖਾਂ ਕਈ ਉਹ ਵੀ ਵੇਖ ਕੇ ਜਾਂਦੇ ਆ ਉਹਨਾਂ ਦੇ ਵਿੱਚੋਂ ਆਪਾਂ ਵੀ ਉੱਦਾਂ ਹੀ ਆ
3: ਪਿਛਲੇ 5-7 ਸਾਲ ਤੋਂ ਇੱਕ ਆਹ ਚੀਜ਼ ਬਹੁਤ ਵੱਡਾ ਮੇਜਰ 5-7 ਵੀ ਨਹੀਂ ਜ਼ਿਆਦਾ ਟਾਈਮ ਹੋ ਗਿਆ ਪਰ ਕਾਫੀ ਸਾਲਾਂ ਤੋਂ ਨਾ ਇੱਕ ਬਹੁਤ ਵੱਡਾ ਮੇਜਰ ਮਾਈਨਸ ਪੁਆਇੰਟ ਆ ਗਿਆ ਫਿਲਮਾਂ ਦੇ ਅੰਦਰ ਕਿ ਰਿਵਿਊ ਨਹੀਂ ਆਉਂਦਾ ਹੁਣ ਹੁਣ ਉਹਦਾ ਬਾਕਸ ਆਫਿਸ ਨੰਬਰ ਆਉਂਦਾ ਤੇ ਅਸੀਂ ਆਰਟ ਨੂੰ ਇਸ ਲਿਹਾਜ਼ ਨਾਲ ਵੇਖਣ ਜਾਂਦੇ ਕਿ ਯਾਰ ਇਹਦੀ ਸੇਲ ਇੰਨੀ ਹੋਈ ਆ ਜਦਕਿ ਮਤਲਬ ਜ਼ਰੂਰੀ ਨਹੀਂ ਹੈ ਕਿ ਮੈਨੂੰ ਜੇ ਆਪਾਂ ਚਾਹ ਦੀ ਹੀ ਗੱਲ ਕਰ ਲਈਏ ਨਾ ਕਿ ਸ਼ਾਇਦ ਮੈਨੂੰ ਅਦਰਕ ਵਾਲੀ ਵਧੀਆ ਲੱਗਦੀ ਹੋਊਗੀ ਤਾਂ ਤੈਨੂੰ ਲਾਚੀ ਵਾਲੀ ਹੈ ਨਾ ਕਿੰਨਾ ਫਰਕ ਤਾਂ ਇੱਕ ਸਿੰਪਲ ਨੋਰਮਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਯੂਜ਼ ਆਉਣ ਲਈ ਡਰਿੰਕ ਦਾ ਅਤੇ ਆਰਟ ਤਾਂ ਬਹੁਤ ਸਬਜੈਕਟਿਵ ਹੈ ਇੱਕ ਇਹ ਚੀਜ਼ ਤਾਂ ਯੂ ਆਰ ਵੈਰੀ ਮੱਚ ਰਾਈਟ ਕਿ ਇਸ ਚੀਜ਼ ਨੇ ਨੁਕਸਾਨ ਤਾਂ ਕੀਤਾ
0: ਕਿਉਂਕਿ
3: ਆਪਾਂ ਪਹਿਲੀ ਕਨਸੈਪਸ਼ਨ ਬਣਾ ਲੈਂਦੇ ਹਾਂ
0: ਇਹ ਚੀਜ਼ ਕਿਉਂਕਿ ਇਹ ਹੁਣ ਆਪਾਂ ਤਾਂ ਐਜ਼ ਆ ਚਲੋ ਆਪਾਂ ਤਾਂ ਕਦੀ ਫਿਲਮ ਵੇਖੋ ਬਣਾਈ ਵੀ ਨਹੀਂ ਆ ਜਾਂ ਆਪਾਂ ਇਸ ਦਾ ਹਿੱਸਾ ਹੈਗੇ ਵੀ ਨਹੀਂ ਮੇਕਿੰਗ ਦਾ ਮੈਂ ਇੱਕ ਇੱਥੇ ਇੰਟਰਵਿਊ 'ਤੇ ਕੋਈ ਮਤਲਬ ਵਾਹਵਾ ਵੱਡਾ ਸੋਰੀ ਮੇਰਾ ਖੰਘ ਦੀ ਗਲਾ ਜਿਹਾ ਖਰਾਬ ਹੋ ਗਿਆ
3: ਇਟਸ ਆਲ ਰਾਈਟ
0: ਹੁੰਮਸ ਜਿਹਾ ਹੋ ਗਿਆ ਕਮਰੇ ਦੇ ਵਿੱਚ ਨਾ ਬੂਹਾ ਖੋਲੋ ਕ੍ਰਿਸ਼ਨਾ ਜੀ ਪਲੀਜ਼ ਮਾੜਾ ਜਿਹਾ ਅਤੇ ਉਹਦੇ ਵਿੱਚ ਹਰਮਨ ਜੀ ਉਹ ਆਏ ਸੀ ਇੱਥੇ ਸਟੂਡੀਓ ਵਿੱਚ ਅਤੇ ਉਹਨਾਂ ਨੂੰ ਇੱਦਾਂ ਹੀ ਫਿਲਮਾਂ ਦੀ ਗੱਲ ਚੱਲਣ ਡੀ ਸੀ ਵੀ ਤੁਸੀਂ ਕਿਉਂ ਮੰਨ ਲਓ ਵੀ ਆਹ ਫਿਲਮ ਆਪਣੀ ਪੰਜਾਬੀ ਦੀ ਆਹ ਵਿਸ਼ਾ ਨਹੀਂ ਚੱਲਦਾ ਜਾਂ ਆਹ ਵਿਸ਼ਾ ਨਹੀਂ ਚੱਲਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਹਾਸੇ ਠੱਠੇ ਵਾਲਾ ਹੀ ਚੱਲਦਾ ਅਤੇ ਉਹਦੇ ਵਿੱਚ ਉਹ ਕਹਿੰਦੇ ਕਿ ਵੇਖੋ ਦੋ ਫਿਲਮਾਂ ਨੇ ਜਿਹੜੀਆਂ ਵੀ ਅੱਜ ਤੱਕ ਦੀਆਂ ਕਹਿ ਲਓ ਵੀ ਇੱਕ ਲੀ ਦੇ ਵਿੱਚ ਸੁਪਰ ਡੁਪਰ ਹਿੱਟ ਗਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਉਹਨਾਂ ਨੇ ਜੱਟ ਐਂਡ ਜੂਲੀਅਟ ਦਾ ਨਾਮ ਲਿਆ ਸੀ ਅਤੇ ਦੂਜੀ ਆ ਕੈਰੀ ਔਨ ਜੱਟਾ ਅਤੇ ਉਹ ਕਹਿੰਦੇ ਸੀ ਕਿ ਤੀਜਾ ਜਿੱਡੀ ਹੋਰ ਕਹਿੰਦੇ ਸੀ ਵੀ ਜਿੰਨੀਆਂ ਮਰਜ਼ੀ ਇਸ ਤੋਂ ਉਹ ਇਸ ਤੋਂ ਵਧੀਆ ਕੰਸੈਪਟ ਵੀ ਉਹ ਕਹਿੰਦੇ ਸੀ ਆਏ ਨੇ ਈਵਨ ਕਿ ਉਹਨਾਂ ਨੇ ਆਪ ਦੇ ਹੀ ਆਏ ਨੇ ਪਰ ਉਹ ਕਹਿੰਦੇ ਸੀਗੇ ਕਿ ਨਹੀਂ ਵੀ ਉਹ ਇੱਕ ਜਿਹੜਾ ਆਡੀਅੰਸ ਵੱਲੋਂ ਬਣ ਚੁੱਕਾ ਵਾ ਇੱਕ ਕਹਿ ਲਓ ਵੀ ਔਰਾ ਜਿਹਾ ਬਣ ਚੁੱਕਾ ਵਾ ਉਹਨੂੰ ਹੀ ਹੁਣ ਕੈਰੀ ਫਾਰਵਰਡ ਕਰਨਾ ਅਤੇ ਬਾਕੀ ਦੇ ਜਿਹੜੇ ਬਾਕੀ ਮੰਨ ਲਓ ਪ੍ਰੋਡਿਊਸਰ ਹੋ ਗਏ ਡਾਇਰੈਕਟਰ ਹੋ ਗਏ ਜਾਂ ਰਾਈਟਰ ਹੋ ਗਏ ਫਿਰ ਉਹ ਜਦੋਂ ਚੀਜ਼ ਮੰਨ ਲਓ ਆਪਣੇ ਸਾਹਮਣੇ ਕੋਈ ਇੱਕ ਚੀਜ਼ ਚੱਲ ਜਾਂਦੀ ਆ ਫਿਰ ਉਹ ਹਿਊਮਨ ਟੈਂਡੈਂਸੀ ਆ ਜਾਂਦੀ ਆ ਵੀ ਜਿਹੜੀ ਚੀਜ਼ ਚੱਲੀ ਆ ਉਹਦੇ ਵਿੱਚ ਰਹਿ ਕੇ ਹੀ ਕੁਛ ਕੀਤਾ ਜਾਵੇ ਕਿ ਸਾਡੀ ਵੀ ਚੱਲੇ ਮੈਂ ਵੀਰ ਨੇੜੇ ਤੇੜੇ ਕਰੂੰਗਾ, ਮੈਂ ਨਵੀਂ ਕਿਤਾਬ ਲੈ ਕੇ ਥੋੜਾ ਆਪਣੀ ਲੀਕ ਸ਼ੁਰੂ ਕਰ
3: ਕੀ ਹੁਣ ਹਰ ਕਿਸੇ ਕੋਲ ਸਬਸਕ੍ਰਿਪਸ਼ਨ ਹੈਗੀ ਹੈ, ਵਰਲਡ ਸਿਨੇਮਾ ਤੁਹਾਡੇ ਇਕਦਮ ਸਾਹਮਣੇ ਆ। ਮੈਨੂੰ ਯਾਦ ਆ ਜਦੋਂ ਮੈਂ ਫਸਟ ਟਾਈਮ ਮਾਰਟਿਨ ਸਕੋਰਸੇਜ਼ੀ ਦੀ ਫਿਲਮ ਵੇਖੀ ਸੀਗੀ ਤੇ ਮੈਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਜੇ ਕਿਸੇ ਹੋਰ ਨਾਲ ਗੱਲ ਕਰਾਂ ਤੇ ਬਹੁਤ ਕੁਝ ਸਮਝਾਉਣਾ ਪਏਗਾ, ਪਰ ਅੱਜ ਸਾਡੇ ਹੀ ਹੈ ਨਾ ਲੋਕਾਂ ਵਿੱਚੋਂ ਹਰ ਕਿਸੇ ਨੇ ਵੇਖੀਆਂ ਹੋਈਆਂ ਉਸ ਫਿਲਮਾਂ, ਹਰ ਕਿਸੇ ਨੇ ਵੁਲਫ ਆਫ ਵਾਲ ਸਟਰੀਟ ਤੋਂ ਲੈ ਕੇ ਟੈਕਸੀ ਡਰਾਈਵਰ ਤੱਕ ਇੱਦਾਂ ਹੀ ਦੇਖੀਆਂ। ਜੇ ਤੁਸੀਂ ਇੱਦਾਂ ਦੇ ਕੰਸੈਪਟ ਵੇਖ ਲੈਂਦੇ ਹੋ ਤੇ ਓਬਵੀਅਸਲੀ ਤੁਹਾਡਾ ਟੇਸਟ ਇਵੋਲਵ ਹੁੰਦਾ, ਫਿਰ ਤੁਸੀਂ ਆਪਣੀ ਭਾਸ਼ਾ ਦੇ ਅੰਦਰ। ਜਿਸ ਤਰ੍ਹਾਂ ਮੈਂ ਇੱਕ ਛੋਟਾ ਐਗਜ਼ਾਮਪਲ ਦਵਾਂ, ਮੈਂ ਟ੍ਰੇਲਰ ਵੇਖਿਆ ਨਵੀਂ ਫਿਲਮ ਆ ਰਹੀ ਹੈ ਪਰਮੀਸ਼ ਸ਼ਰਮਾ ਦੀ,
0: ਸ਼ੇਰਾ,
3: ਕੀ ਨਾਮ ਹੈ, ਸ਼ੇਰਾ,
0: ਹੈ ਨਾ।
3: ਮੈਨੂੰ ਬਸ ਕਨਸੈਪਚੁਅਲੀ ਇਹ ਅੱਛਾ ਲੱਗਾ ਉਹਦੇ ਅੰਦਰ,
0: ਫਰਾਈਡੇ ਨੂੰ, ਸੌਰੀ, ਮਤਲਬ ਮੈਂ ਕੱਲ ਹੋ ਸਕਦਾ ਹੈ ਸਾਡਾ ਬਾਅਦ ਚ ਚੱਲੇ, ਪਰ ਫਰਾਈਡੇ ਨੂੰ 15 ਮਈ ਨੂੰ ਇਹ ਰਿਲੀਜ਼ ਹੋਣੀ ਹੈ ਸਿਨੇਮਾ ਘਰਾਂ ਦੇ ਵਿੱਚ।
3: ਆਈ ਐਮ ਲੁਕਿੰਗ, ਬਹੁਤ ਟਾਈਮ ਬਾਅਦ ਮੈਂ ਆਈ ਐਮ ਲੁਕਿੰਗ ਫਾਰਵਰਡ ਟੂ ਅ ਫਿਲਮ ਲਾਈਕ ਦੈਟ। ਕਿਉਂ? ਕਿਉਂਕਿ ਮੈਨੂੰ ਉਹਦੇ ਤੋਂ ਇੱਕ ਵਾਈਬ ਆਈ ਕਿ ਸ਼ਾਇਦ ਜੋ ਬਾਲੀਵੁੱਡ ਅੱਜ ਕੱਲ੍ਹ ਐਕਸ਼ਨ ਦੇ ਰਿਹਾ
0: ਐਗਜੈਕਟਲੀ
3: ਉਹ ਸਾਡੀ ਭਾਸ਼ਾ 'ਚ ਸੁਣਨ ਨੂੰ ਮਿਲ ਜਾਊਗਾ,
0: ਕਿਉਂਕਿ ਉਹ ਮੈਂ ਵੀ ਉਹਦੀ ਇੰਟਰਵਿਊ ਸੁਣੀ, ਮੈਂ ਵੀ ਉੱਥੋਂ,
3: ਪਰ ਉਹਨੇ ਵੀ ਦੇਖੀ ਕੰਟਰੋਵਰਸੀ ਬਹੁਤ ਡਰਾ ਕਰ ਲੈਣੀ, ਕਿਉਂਕਿ ਅਗੇਨ ਉਹੀ ਪੁਰਾਣੀ ਸੋਚ ਉਸ ਹਿਸਾਬ ਦਾ। ਜਿਸ ਉਹਦੇ ਅੰਦਰ ਦਿਸਦਾ ਬਹੁਤ ਜ਼ਿਆਦਾ ਸਮੋਕਿੰਗ ਆ, ਉਹਦੇ ਅੰਦਰ ਮੇਰੇ ਖਿਆਲ ਕਿਸਿੰਗ ਸੀਨ ਵਗੈਰਾ ਵੀ ਹੈਗੇ। ਮੈਨੂੰ ਨੀ ਪਤਾ ਹਜੇ ਤੱਕ ਵੈਸੇ ਪੰਜਾਬੀ ਫਿਲਮਾਂ ਦੇ ਅੰਦਰ ਆ ਗਿਆ ਕਿ ਨਹੀਂ ਆ ਗਿਆ, ਕਿਸਿੰਗ ਕਿਸ ਸੀਨ,
0: ਮਤਲਬ ਉਸ ਲੈਵਲ ਤੱਕ ਦਾ ਨਹੀਂ,
3: ਉਸ ਲੈਵਲ ਦਾ ਨਹੀਂ ਹੈ ਨਾ, ਪਰ ਟ੍ਰੇਲਰ ਤੋਂ ਹੀ ਪਤਾ ਲੱਗ ਗਿਆ ਕਿ
0: ਜੇ ਆ ਵੀ ਜਾਂਦਾ ਤੇ ਸਾਡੀ ਬੋਰਡ ਉਹਨੂੰ ਨਹੀਂ ਪ੍ਰਵਾਨਗੀ ਦਿੰਦੀ, ਉਹ ਕੱਟ ਹੀ ਜਾਂਦੀ ਹੈ ਵਿੱਚੋਂ ਚੀਜ਼।
3: ਨਹੀਂ, ਬੋਰਡ ਨਹੀਂ ਮਨਾ ਕਰ ਦੋ ਕਿ ਸੈਂਸਰ ਬੋਰਡ ਇੱਕੋ ਹੀ ਆ, ਇਹ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਦੀ ਆਡੀਅੰਸ ਹੈ, ਜਿਸ ਏਰੀਆ ਦੀ ਜੋ ਆਡੀਅੰਸ ਹੈ ਹਨਾ, ਜਿਸ ਹੁਣ ਤੂੰ ਮਲਿਆਲੀ ਫਿਲਮਾਂ ਵੇਖ ਲਵੇਂ, ਉੱਥੇ ਤਮਿਲ ਫਿਲਮਾਂ ਜਿੱਧਰ ਹੀ ਲਿਖੀਆਂ ਜਾਂਦੀਆਂ ਉਹ ਚੱਲ ਹੀ ਨਹੀਂ ਸਕਦੀਆਂ, ਕਿਉਂਕਿ ਉਹਨਾਂ ਦੀ ਕਹਾਣੀ ਹੁੰਦੀ ਬਹੁਤ ਨੋਰਮਲ, ਉਹਨਾਂ ਦੀ ਕਿੰਨੀ ਸਟੋਰੀਜ਼ ਤਾਂ ਜੋ ਆਪਾਂ ਸ਼ੋਅ ਅੱਜ ਕਰਦੇ ਪਏ ਉਹਦੇ ਵਿੱਚੋਂ ਨਿਕਲ ਆਉਣ ਕਿ ਕੰਮ ਸ਼ੁਰੂ ਕੀਤਾ, ਹਾਂ, ਸਿੰਪਲ ਆਮ ਬੰਦੇ ਦੀ ਕਹਾਣੀ ਹੈ ਨਾ, ਉਸ ਹਿਸਾਬ ਦੀਆਂ ਗੱਲਾਂ ਬਾਤਾਂ ਹੁੰਦੀਆਂ ਕਿ ਉਹ ਸੈਂਸੀਬਿਲਿਟੀ ਵੀ ਹੈ ਹਰ ਆਡੀਅੰਸ ਦੀ। ਪਰ ਮੇਰੇ ਖਿਆਲ ਨਾਲ ਇਟ ਇਜ਼ ਲੌਂਗ ਟਾਈਮ ਕਿ ਸੈਂਸੀਬਿਲਿਟੀਜ਼ ਹੁਣ ਸਮਝ ਆਉਣ ਪੰਜਾਬੀ ਸਿਨੇਮਾ ਵਾਲਿਆਂ ਨੂੰ ਕਿ ਅਸੀਂ ਵੀ ਇਵੋਲਵ ਹੋ ਚੁੱਕੇ ਹਾਂ, ਵੀ ਵਾਂਟ ਟੂ ਵਾਚ ਗੁੱਡ ਕੰਸੈਪਟ। ਉਹ ਯਾਰ ਉਹ ਬਹੁਤ ਅੱਛੀ ਫਿਲਮ ਸੀ, ਹਰਮਨ, ਹੈਵ ਯੂ ਸੀਨ ਦੈਟ? ਤੂੰ ਵੀ ਦੱਸ ਕਿੱਦਾਂ ਦੀ ਲੱਗੀ?
0: ਜਿਹੜੀ
3: ਆਹ ਯਾਰ ਰੂਪਨ ਬਲ ਨੇ ਜਿਹੜੀ ਡਾਇਰੈਕਟ ਕੀਤੀ ਸੀ, ਮੈਨੂੰ ਯਾਦ, ਨਾਮ ਭੁੱਲ ਗਿਆ ਇੱਕਦਮ,
0: ਆ ਜਿਹੜੀ ਆਪਣਾ
3: ਮੈਂਡੀ ਤੱਖੜ ਨਾਲ ਬੋਡੀ ਸਵੈਪ ਹੋ ਜਾਂਦੀ ਹੈ
0: ਬਾਬਾ ਜੀ, ਜਿਹਦੇ ਵਿੱਚ
3: ਉਹ ਠੀਕ ਸੀਗੀ ਐਜ਼ ਅ ਕਾਮੇਡੀ ਸਟਿਲ,
0: ਸਾਨੂੰ ਰਹਿਣਾ ਸਹਿਣਾ ਨਹੀਂ ਹੁੰਦਾ, ਉਹਦੀ ਗੱਲ ਕਰਦੇ ਹਾਂ,
3: ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਹਨਾ, ਉਹਦਾਂ ਥੋੜਾ ਮੀਮਸ ਵਗੈਰਾ ਦਿਖਾਤੇ ਥੋੜਾ ਜਿਹਾ ਨਾ, ਕਿ ਥੋੜਾ ਜਿਹਾ ਪਤਾ ਤਾਂ ਲੱਗੇ ਕਿ ਤੁਸੀਂ ਯੰਗ ਆਡੀਅੰਸ ਨਾਲ ਵੀ ਇੰਟਰੈਕਟ ਕਰਨਾ ਚਾਹੁੰਦੇ ਹੋ।
0: ਮੈਨੂੰ ਇਸ ਕਰਕੇ ਚੀਜ਼ ਵਧੀਆ ਲੱਗੀ ਕਿਉਂਕਿ ਹੁਣ ਰੂਪਨ ਬਾਲ ਜੀ ਦੀ ਤੁਸੀਂ ਗੱਲ ਕੀਤੀ ਆ, ਵੀ ਇੱਕ ਨਾਮੀ ਵੀਡੀਓ ਡਾਇਰੈਕਟਰ ਨੇ, ਵੱਡੇ ਵੱਡੇ ਐਕਟਰਾਂ ਦੇ ਇਹਨਾਂ ਨੇ ਗਾਣੇ ਜਿਹੜਾ ਉਹ ਡਾਇਰੈਕਟ ਕੀਤੇ ਨੇ ਹਨਾ, ਵੀਡੀਓਜ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਕਰਨ ਔਜਲੇ ਹੋ ਗਏ ਜਾਂ ਹੋਰ ਵੱਡੇ ਵੱਡੇ ਨਾਮੀ ਐਕਟਰ ਨੇ। ਹੁਣ ਇਹਨਾਂ ਨੇ ਕੀ ਕਰਦੇ ਸੀ, ਇਹ ਯੰਗਸਟਰ ਲਈ ਵੀਡੀਓਜ਼ ਬਣਾਉਂਦੇ ਸੀ, ਠੀਕ ਹੈ, ਆਪਾਂ ਹੀ ਉਹਨਾਂ ਨੂੰ ਜਾ ਕੇ ਵਾਚ ਕਰਦੇ ਨਾ ਜਿਹੜੀ ਉਹ ਵੀਡੀਓ ਆਉਂਦੀ ਗਾਣੇ ਦੀ, ਇਹਨਾਂ ਨੇ ਆਪਣੀ ਚੀਜ਼ ਹੀ ਫਿਲਮ ਦੇ ਵਿੱਚ ਲੈ ਕੇ ਗਏ। ਇਹਨਾਂ ਨੇ ਮੰਨ ਲਓ ਇਹ ਹੋ ਸਕਦਾ ਸੀ ਨਾ ਵੀ ਇਹ ਹਟ ਕੇ ਵੀ ਕਰ ਦਿੰਦੇ, ਜੋ ਫਿਲਮ 'ਚ ਚੱਲਣ ਡਿਆ ਉਹ ਉਹਦੇ ਹਿਸਾਬ ਨਾਲ ਡਾਇਰੈਕਟ ਕਰ ਦਿੰਦੇ, ਪਰ ਨਹੀਂ, ਇਹਨਾਂ ਨੇ ਉਹੀ ਚੀਜ਼ ਵਿੱਚ ਖੜੀ। ਹਾਂ, ਉਹ ਜਿੰਨੀ ਵੀ ਚੱਲੀ ਆ ਉਹ ਇੱਕ ਅਲੱਗ ਗੱਲ ਆ ਜਾਂਦੀ ਆ, ਪਰ ਤੁਸੀਂ ਆਪਣੇ ਉਸ ਚੀਜ਼ ਨੂੰ ਉੱਥੇ ਲੈ ਕੇ ਆਉਣਾ, ਇਹ ਵੀ ਕੌਨਫੀਡੈਂਸ ਦੀ ਗੱਲ ਹੈਗੀ।
5: ਬਿਲਕੁਲ ਬਿਲਕੁਲ, ਇਹ ਨਾ ਇੱਕ ਸਭ ਤੋਂ ਵਧੀਆ ਚੇਂਜ ਜੋ ਮੈਨੂੰ ਇਸ ਮੂਵੀ ਤੋਂ ਬਾਅਦ ਇਹ ਲੱਗਾ, ਹੁਣ ਜਦੋਂ ਤੁਸੀਂ ਵੀ ਕ੍ਰਿਸ਼ਨਾ ਜੀ ਗੱਲ ਕੀਤੀ, ਤੁਸੀਂ ਕਿਸੇ ਐਕਟਰ ਦਾ ਨਾਂ ਨਹੀਂ ਲਿਆ, ਤੁਸੀਂ ਡਾਇਰੈਕਟਰ ਦਾ ਨਾਂ ਲਿਆ। ਪੰਜਾਬੀ ਸਿਨੇਮੇ ਦੇ ਵਿੱਚ ਮੂਵੀਆਂ ਦੇਖੀਆਂ ਜਾਂਦੀਆਂ ਨੇ ਐਕਟਰ ਦੇ ਨਾਂ ਤੋਂ ਕਿ ਉਹ ਐਕਟਰ ਉਸ ਮੂਵੀ ਦੇ ਵਿੱਚ ਹੈ। ਜਦੋਂ ਆਪਾਂ ਹਾਲੀਵੁੱਡ ਮੂਵੀ ਵੇਖਦੇ ਹਾਂ ਤਾਂ ਤੁਸੀਂ ਮਾਰਟਿਨ ਸਕੋਰਸੇਜ਼ੀ ਦਾ ਨਾਂ ਲਿਆ, ਮਾਰਟਿਨ ਸਕੋਰਸੇਜ਼ੀ ਦਾ ਨਾਂ ਹੀ ਜਦੋਂ ਸੁਣ ਲਈਦਾ ਆਪਾਂ ਐਕਟਰ ਵੇਖਦੇ ਹੀ ਨੇ, ਆਪਾਂ ਨੂੰ ਪਤਾ ਹੈ ਕਿ ਆਪਾਂ ਮੂਵੀ ਉਹ ਦੇਖਣੀ ਹੈ। ਜਦੋਂ ਆਪਾਂ ਕ੍ਰਿਸਟੋਫਰ ਨੋਲਨ ਦਾ ਨਾਮ ਸੁਣ ਲੈਂਦੇ ਹਾਂ, ਆਪਾਂ ਨੂੰ ਐਕਟਰ ਦਾ ਮਤਲਬ ਹੀ ਨਹੀਂ ਹੁੰਦਾ ਵੀ ਨੋ ਕਿ ਉਹ ਡਾਇਰੈਕਟਰ ਦੀ ਵਿਜ਼ਨ ਆਪਾਂ ਵੇਖਣ ਚੱਲੇ ਹਾਂ। ਜਦੋਂ ਆਪਣੀ ਪੰਜਾਬੀ ਇੰਡਸਟਰੀ ਵਿੱਚ ਵੀ ਇਹ ਚੇਂਜ ਆ ਗਿਆ ਕਿ ਹਾਂ ਆਪਾਂ ਕਿਸੇ ਡਾਇਰੈਕਟਰ ਦੀ ਵਿਜ਼ਨ ਵੇਖਣ ਚੱਲੇ ਹਾਂ, ਐਕਟਰ ਨਾਲ ਨਹੀਂ, ਮਤਲਬ ਫਿਰ ਨਿਊ ਐਕਟਰਸ ਨਾਲ ਵੀ ਐਕਸਪੈਰੀਮੈਂਟਸ ਕੀਤੇ ਜਾ ਸਕਦੇ ਨੇ। ਜੋ ਬਜਟ ਪੁਰਾਣੇ ਐਕਟਰਾਂ ਨੂੰ ਦਿੱਤੇ ਜਾਂਦੇ ਨੇ ਕਰੋੜਾਂ ਦੇ ਵਿੱਚ, ਉਹਦੀ ਵਰਤੋਂ ਕੀਤੀ ਜਾ ਸਕਦੀ ਹੈ, ਸੈੱਟ ਦੇ ਉੱਪਰ ਕੀਤੀ ਜਾ ਸਕਦੀ ਹੈ, ਹੋਰ ਵੀ ਚੀਜ਼ਾਂ ਦੇ ਉੱਤੇ ਕੀਤੀ ਜਾ ਸਕਦੀ ਹੈ, ਆਪਣੀ ਪੰਜਾਬੀ ਇੰਡਸਟਰੀ ਤਾਂਹੀਓ ਵੱਧ ਸਕੇ।
0: ਨਹੀਂ ਬਿਲਕੁਲ, ਤੁਹਾਡੀ ਗੱਲ ਬਿਲਕੁਲ ਠੀਕ ਹੈ ਹਰਮਨ ਜੀ, ਕਿਉਂਕਿ ਆਪਾਂ ਜੇ ਹੁਣ ਵੇਖੋ ਲਿਸਟ ਬਣਾਉਣ ਬਹਿ ਜਾਈਏ, ਗਿਰਨ ਬਹਿ ਜਾਈਏ ਤੇ ਆਪਣੇ ਸਾਹਮਣੇ ਗਿਣਤੀ ਦੇ ਹੀ ਡਾਇਰੈਕਟਰ ਆਪਾਂ ਨੂੰ ਚੇਤੇ ਹੋਣੇ ਆ, 5-7 ਜਿਹੜੇ ਹੋਣਗੇ, ਪਰ ਜੇ ਐਕਟਰ ਵੇਖਣੇ ਹੋਣ ਤੇ ਆਪਾਂ ਨੂੰ A to Z ਸਾਰੇ ਚੇਤੇ ਆ।
3: ਸਹੀ ਗੱਲ ਆ,
1: ਕ੍ਰਿਸਟੋਫਰ
5: ਨੋਲਨ ਦੀ ਹਰ ਕੋਈ ਮੂਵੀ ਮੈਂ ਦੇਖੀ ਹੋਏਗੀ, ਹਰ ਕੋਈ ਜਦੋਂ ਕੋਈ ਹੁਣ ਓਡੈਸੀ ਆਉਣੀ ਹੈ, ਉਸ ਤੋਂ ਪਹਿਲਾਂ ਓਪਨਹਾਈਮਰ ਆਈ ਸੀਗੀ, ਫਿਰ ਟੈਨੈਂਟ ਆਈ ਸੀ ਉਸ ਤੋਂ ਪਹਿਲਾਂ ਇਹ। ਅੱਛਾ ਇੱਕ ਗੱਲ ਹੋਰ ਹੈ ਕ੍ਰਿਸ਼ਨਾ ਜੀ ਬਲਕੀਰਤ ਜੀ, ਮੇਰਾ ਖਿਆਲ ਹੈ ਤੁਸੀਂ ਮੇਰੇ ਗੱਲ ਦੇ ਨਾਲ ਮੇਲ ਖਾਓਗੇ ਕਿ ਚੰਗਾ ਮੂਵੀ ਟੇਸਟ ਅਨਇੰਪਲੋਇਮੈਂਟ ਦੇ ਨਾਲ ਹੁੰਦਾ ਹੈ।
1: ਬਿਲਕੁਲ ਸਹੀ ਗੱਲ,
5: ਜਿੰਨਾ ਤੁਹਾਡੀ ਬੇਰੋਜ਼ਗਾਰੀ ਦਾ ਲੈਵਲ ਉੱਚਾ ਆ ਨਾ, ਉਨਾ ਹੀ ਤੁਹਾਡਾ ਮੂਵੀਆਂ ਦਾ ਟੇਸਟ ਵੀ ਉੱਚਾ
1: ਹੋਵੇ। ਸਲੈਸ਼ ਤੁਸੀਂ ਕ੍ਰੀਏਟਿਵ ਫੀਲਡ ਦੇ ਅੰਦਰੋਂ ਏਦਾਂ ਵੀ ਨਾ ਕਰੋ, ਲੋਕੀ ਕਹਿੰਦੇ ਵਿਹਲੇ ਹੀ ਬੈਠੇ ਆ।
5: ਬੇਰੋਜ਼ਗਾਰੀ ਦੇ ਪੀਕ ਤੇ ਸੀ ਉਦੋਂ ਮੈਂ, ਮੈਨੂੰ ਪਤਾ ਹੁੰਦਾ ਸੀ, ਮੈਨੂੰ ਪਤਾ ਹੁੰਦਾ ਸੀਗਾ ਕਿ ਹਾਂ ਇਸ ਸਾਲ ਆਹ ਮੂਵੀ ਨੂੰ ਆਸਕਰ ਮਿਲ ਸਕਦਾ।
1: ਇੰਡੀਆ ਤੋਂ ਵੀ ਕੋਈ ਨਾ ਕੋਈ ਜੂਰੀ ਮੈਂਬਰ ਬਣਦਾ, ਤੂੰ ਜਦੋਂ ਵੀ ਨਾਮ ਸੁਣੇਗਾ ਨਾ ਕਦੀ ਕਿ ਜਿਹੜਾ ਵੀ ਜੂਰੀ ਦਾ ਮੈਂਬਰ ਬਣਦਾ, ਤੂੰ ਕਹੇਗਾ ਯਾਰ ਇਹਨੂੰ ਤਾਂ ਇੱਥੇ ਨੀ ਕੋਈ ਖਾਸੀ ਇੱਜ਼ਤ ਦਿੰਦਾ।
0: ਮੈਂ ਉੱਥੇ ਕਨੈਕਟ ਕਰ ਗਿਆ ਇੱਕ ਚੀਜ਼, ਪਰ ਮੈਂ ਦੱਸਣਾ ਨੀ ਕਿਹਦੇ ਨਾਲ।
1: ਕ੍ਰਿਸਟੋਫਰ ਨੋਲਨ ਦੀ ਗੱਲ ਹੁੰਦੀ ਪਈ ਹੈ ਤਾਂ ਇੱਕ ਇਹ ਵੀ ਦੇਖੋ ਇਹਦੇ ਅੰਦਰ ਹੋਰ ਇੱਕ ਪੁਆਇੰਟ ਆ ਜਾਂਦਾ ਕਿ ਓਡੈਸੀ ਜਿਹੜੀ ਆ ਰਹੀ ਹੈ ਉਹਦੇ ਅੰਦਰ ਮਲਟੀ ਸਟਾਰ ਕਾਸਟ ਆ, ਮਤਲਬ ਕਿਹੜਾ ਸੁਪਰ ਸਟਾਰ ਉਸ ਫਿਲਮ ਦੇ ਅੰਦਰ ਨਹੀਂ ਹੈ, ਤੇ ਅਗੇਨ ਇਟ ਇਜ਼ ਬੀਂਗ ਮਾਰਕੀਟਿਡ ਐਜ਼ ਕ੍ਰਿਸਟੋਫਰ ਨੋਲਨ ਮੂਵੀ। ਹਰਮਨ ਜਿਹੜਾ ਇੱਥੇ ਆਈਮੈਕਸ ਹੈ ਨਾ ਮੈਲਬਨ ਦੇ ਅੰਦਰ, ਉਹ ਮੇਰੇ ਖਿਆਲ ਨਾਲ ਵਰਲਡ ਦੇ ਅੰਦਰ ਇੱਧਰ ਸਿਰਫ ਤਿੰਨ ਹੀ ਹੈਗੇ ਆ ਹੋਰ ਇੱਧਰ ਆਈਮੈਕਸ, ਕਿ ਇਹ ਲੇਜ਼ਰ ਪ੍ਰੋਜੈਕਸ਼ਨ
5: ਜੋ ਫਿਲਮ ਦੇ ਉੱਤੇ ਲੇਜ਼ਰ ਪ੍ਰੋਜੈਕਸ਼ਨ, ਹਾਂਜੀ
1: ਲੇਜ਼ਰ ਪ੍ਰੋਜੈਕਸ਼ਨ ਦੇ ਅੰਦਰ ਦਿਖਾਉਂਦੇ ਆ। ਤੇ ਮੈਂ ਓਡੀਸੀ ਮੇਰੇ ਖਿਆਲ ਨਾਲ 25-26 ਜੁਲਾਈ ਨੂੰ ਆ ਰਹੀ ਆ, ਮੈਂ ਆਪਣੇ ਵੱਲੋਂ ਬੜੀ ਓਵਰ ਸਮਾਰਟ ਨਾਲ ਸ਼ੋਅ ਕੀਤੀ, ਮੈਂ ਕਿਹਾ ਲੈ ਬਾਈ ਬਹੁਤ ਪਹਿਲੇ ਮੈਂ ਖੋਲ ਰਿਹਾ ਸੈਸ਼ਨ ਟਾਈਮ, ਅਗਲੇ ਮਹੀਨੇ ਤੱਕ ਬੁੱਕਡ ਆਊਟ ਆ, ਅਗਲੇ ਮਹੀਨੇ ਤੱਕ ਜਿਹੜੀ ਫਿਲਮ 25 ਜੁਲਾਈ ਨੂੰ ਰਿਲੀਜ਼ ਹੋਣੀ ਆ ਉਹ ਬੁੱਕਡ ਆਊਟ ਹੈ 15-17 ਅਗਸਤ
0: ਤੱਕ, ਉਦੋਂ ਤੱਕ ਕੁਛ ਨਹੀਂ
1: ਤਾਂ ਆਈਮੈਕਸ ਦੇ ਅੰਦਰ ਤੁਸੀਂ ਸ਼ੋਅ ਨਹੀਂ ਲੈ ਸਕਦੇ। ਦੇਖ ਲਓ
5: ਉਹ ਵਿਜ਼ਨ ਹੈ ਨਾ, ਲਾਈਕ ਮੇਰੇ ਇਹ ਨਾ ਬਕਟ ਲਿਸਟ ਦੇ ਵਿੱਚੋਂ ਇੱਕ ਹੈ, ਮੇਰੇ ਲਾਈਕ ਪ੍ਰਾਇਮਰੀ ਸੁਪਨਿਆਂ ਦੇ ਵਿੱਚੋਂ ਇੱਕ ਹੈ ਕਿ ਮੈਂ ਆਈਮੈਕਸ ਦੇ ਸਿਨੇਮਾ ਦੇ ਵਿੱਚ ਮੂਵੀ ਦੇਖਣੀ। ਬਲਕੀਰਤ ਜੀ ਤੁਸੀਂ ਤੁਹਾਨੂੰ ਤੁਸੀਂ ਇਸ ਕਨਸੈਪਟ ਨੂੰ ਸਮਝਦੇ ਹੋ ਆਈਮੈਕਸ ਦੇ ਕਨਸੈਪਟ ਨੂੰ?
0: ਅਸਲ ਦੇ ਵਿੱਚ ਸਾਡੇ ਜੋ ਦਰਸ਼ਕ ਇਹਦੇ ਉੱਤੇ ਜੀ, ਹਾਲਾਂਕਿ ਮੈਂ ਨਹੀਂ ਗਿਆ ਪਰ ਤੁਸੀਂ ਮੈਨੂੰ ਦੱਸਿਆ ਹੈ ਕਿ ਜਾ ਗਿਆ ਉੱਥੇ,
1: ਤੂੰ ਨਹੀਂ ਗਿਆ?
5: ਸੋ ਜੋ ਸਾਡੇ ਦਰਸ਼ਕ ਜੋ ਨਹੀਂ ਸਮਝ ਪਾ ਰਹੇ, ਆਪਾਂ ਦਰਸ਼ਕਾਂ ਨੂੰ ਵੀ ਤੇ ਸਮਝਾ ਦਈਏ ਕ੍ਰਿਸ਼ਨਾ ਜੀ ਬਲਕੀਰਤ ਜੀ, ਕਿ ਅਸਲ ਦੇ ਵਿੱਚ ਕ੍ਰਿਸਟੋਫਰ ਨੋਲਨ ਜੋ ਡਾਇਰੈਕਟਰ ਨੇ ਉਹ ਪਸੰਦ ਕਰਦੇ ਨੇ ਆਪਣੀਆਂ ਮੂਵੀਜ਼ ਨੂੰ ਸ਼ੂਟ ਕਰਨਾ ਆਈਮੈਕਸ ਫਿਲਮ ਕੈਮਰਿਆਂ ਦੇ ਵਿੱਚ, ਬਾਕੀ ਜਿੰਨੇ ਵੀ ਕੈਮਰੇ ਹੁੰਦੇ ਉਹ ਡਿਜੀਟਲ ਕੈਮਰਾਜ਼ ਹੁੰਦੇ ਨੇ। ਆਈਮੈਕਸ ਫਿਲਮ ਕੈਮਰਿਆਂ ਦੀ ਜੋ ਰੈਜ਼ੋਲਿਊਸ਼ਨ ਹੁੰਦੀ ਹੈ ਉਹ ਤਕਰੀਬਨ 18K ਹੁੰਦੀ ਹੈ, ਜਿੱਦਾਂ ਆਪਾਂ ਹੁਣ ਪੜ੍ਹਦੇ ਹਾਂ ਨਾ HD 4K, ਇਟਸ ਆਲਮੋਸਟ 18K। ਸੋ ਉਸ ਰੈਜ਼ੋਲਿਊਸ਼ਨ ਨੂੰ ਵੇਖਣ ਦਾ ਇੱਕੋ ਹੀ ਜ਼ਰੀਆ ਆ, ਉਹ ਆਈਮੈਕਸ ਦੇ ਸਿਨੇਮਾਸ। ਸੋ ਜੇ ਜਿਹੜਾ ਵੀ ਕ੍ਰਿਸਟੋਫਰ ਨੋਲਨ ਦੀ ਮੂਵੀਜ਼ ਨੂੰ ਜੇ ਦੇਖਣਾ ਚਾਹੁੰਦਾ ਹੈ ਜਿੱਦਾਂ ਡਾਇਰੈਕਟਰ ਨੇ ਇੰਟੈਂਡ ਕੀਤਾ ਕਿ ਤੁਸੀਂ ਉਦਾਂ ਦੇਖੋ, ਉਹਦੇ ਵਾਸਤੇ ਜ਼ਰੀਆ ਆਈਮੈਕਸ ਸਿਨੇਮਾਸ ਹੀ ਆ।
1: ਜੀ ਬਿਲਕੁਲ, ਇਹਦੇ ਅੰਦਰ ਮੈਂ ਥੋੜ੍ਹਾ ਇੱਕ ਹੋਰ ਐਡ ਕਰ ਦੇਣਾ ਚਾਹੁੰਦਾ, ਖਾਸ ਕਰ ਜਿਹੜੇ ਆਪਣੇ ਹੈ ਨਾ ਲੋਕਲ ਸੁਣਨ ਵਾਲੇ ਆ, ਕਿ ਆਈਮੈਕਸ ਦੇ ਉੱਪਰ ਹਮੇਸ਼ਾ ਹਰ ਵਕਤ ਨਾ ਤੁਸੀਂ ਚੈੱਕ ਕਰਦੇ ਰਿਹਾ ਕਰੋ, ਜਦੋਂ ਉਹਨਾਂ ਕੋਲ ਕੋਈ ਆਈਮੈਕਸ ਵਾਲੀ ਫਿਲਮ ਨਹੀਂ ਹੁੰਦੀ ਲੱਗਣ ਵਾਲੀ ਤਾਂ ਉਹ ਮੇਜਰ ਪੁਰਾਣੀਆਂ ਤਕੜੀਆਂ ਹਿੱਟ ਫਿਲਮਾਂ ਵੀ ਨਾ ਸੈਸ਼ਨ ਬਾਈ ਸੈਸ਼ਨ ਰਨ ਕਰਦੇ ਰਹਿੰਦੇ ਆ। ਸੋ ਹੋ ਸਕਦਾ ਅੱਜ ਅਵੇਂਜਰਸ ਲੱਗੀ ਹੋਵੇ, ਹੋ ਸਕਦਾ ਟਾਈਟੈਨਿਕ ਲੱਗੀ ਹੋਵੇ ਜਦੋਂ ਉਹਨੇ ਦੁਬਾਰਾ ਰੀਸਟੋਰ ਕੀਤੀ, ਹੋ ਸਕਦਾ ਓਪਨਹਾਈਮਰ ਦੁਬਾਰਾ ਲੱਗੀ ਹੋਵੇ। ਸੋ ਡੂ ਚੈੱਕ ਇਟ ਆਊਟ, ਕਿਉਂਕਿ ਉਹ ਹੈ ਹੀ ਬਿਲਕੁਲ ਵੱਖਰਾ, ਜੋ ਜਿਸ ਤਰ੍ਹਾਂ ਉਹਦੇ ਅੰਦਰ ਤੁਸੀਂ ਫਿਲਮ ਵੇਖ ਲਓਗੇ ਅਤੇ ਤੁਹਾਨੂੰ ਹੋਇਟਸ ਦੇ ਅੰਦਰ ਵੇਖ ਲਈ ਜਾਂ ਵਿਲੇਜ ਦੇ ਅੰਦਰ ਵੇਖ ਲਿੱਤੀ, ਉਹਦੇ ਨਾਲ ਦੀ ਕੋਈ ਰੀਸ ਨਹੀਂ, ਦੂਰ ਦੂਰ ਤੱਕ ਨਹੀਂ। ਆਈਮੈਕਸ ਦੇ ਕੈਮਰਾਜ਼ ਵੀ ਵੱਖਰੇ ਹੁੰਦੇ ਅਤੇ ਗਿਣਤੀ ਦੇ ਹੀ ਹੁੰਦੇ। ਓਪਨਹਾਈਮਰ ਲਈ ਜਿੱਥੇ ਤੱਕ ਮੈਨੂੰ ਯਾਦ ਹੈ ਸਪੈਸ਼ਲ ਬਣਾਇਆ ਗਿਆ ਸੀਗਾ ਕੈਮਰਾ, ਕਿਉਂਕਿ ਓਪਨਹਾਈਮਰ ਫਿਲਮ ਦੇ ਅੰਦਰ ਬਲੈਕ ਐਂਡ ਵਾਈਟ ਸ਼ੂਟਿੰਗ ਕਰਨੀ ਸੀ, ਸਪੈਸ਼ਲੀ ਕੈਮਰਾ ਬਣਾਇਆ ਗਿਆ ਸਿਰਫ ਕ੍ਰਿਸਟੋਫਰ ਨੋਲਨ ਦੇ ਯੂਜ਼ ਕਰਨ ਲਈ, ਅਤੇ ਤੋੜਿਆ ਵੀ ਉਨਾ ਹੀ ਅੱਜ ਤੱਕ ਇੱਕੋ।
5: ਬਿਲਕੁਲ ਬਿਲਕੁਲ,
0: ਸੋ ਉਹੀ ਆ ਨਾ, ਕਿਉਂਕਿ ਇਹ ਕੁਆਲਿਟੀ ਤੇ ਜ਼ਿਆਦਾ ਫੋਕਸ ਕਰਦੇ ਨੇ, ਕੁਆਂਟਿਟੀ ਤੇ ਘੱਟ ਕਰਦੇ ਨੇ।
3: ਪਰ ਉਹੀ ਗੱਲ ਆ ਕਿ ਇੱਕ ਅੰਮ੍ਰਿਤਸਰ ਬੈਠਾ ਹੋਇਆ ਮੁੰਡਾ, ਇੱਕ ਇੱਥੇ ਬੈਠਾ ਹੋਇਆ ਮੈਂ ਤੇ ਮੇਰੇ ਸਾਹਮਣੇ ਤੂੰ, ਅਸੀਂ ਤਿੰਨੋਂ ਪੰਜਾਬੀ ਨੌਜਵਾਨ ਕਹਿ ਸਕਦਾ, ਮੈਂ ਆਪਣਾ ਹਜੇ ਵੀ ਨੌਜਵਾਨ ਕਹਿ ਸਕਦਾ, ਤੀਆਂ ਦਾ ਹੀ ਹੋਇਆ ਹਨਾ। ਇਟਸ ਫਾਈਨ ਯਾ ਯਾ ਯਾ ਹਨਾ।
4: ਨਹੀਂ ਤੁਸੀਂ ਦੋਵੇਂ ਵਿਆਹ ਵਰੇ ਗਏ
3: ਜੀ। ਓ ਯਾਰ ਚੱਲ ਜੈਲਸ ਲੋ,
0: ਤੈਨੂੰ ਜਵਾਕ ਨਾ ਕਰੀਏ, ਤੈਨੂੰ ਜਵਾਕ ਕਰ ਦਈਏ।
3: ਇਹ ਇਹ ਹਿੱਸਾ ਕੱਟ ਦੇ ਬਲਕਿ ਰਸ
0: ਕਿੱਦਾਂ ਕੱਟਣਾ ਜੀ,
3: ਐਸੇ ਐਸੇ ਕਰੇ ਕੱਢ ਦੇਣਾ ਹਿੱਸਾ। ਪਰ ਖੈਰ ਜੇ ਆਪਾਂ ਲੋਕ ਵੱਖਰੇ ਵੱਖਰੇ ਏਰੀਆਜ਼ ਤੋਂ ਆਉਂਦੇ ਹੋਏ ਤੇ ਵੱਖਰੇ ਵੱਖਰੇ ਏਰੀਆਜ਼ 'ਚ ਰਹਿੰਦੇ ਹੋਏ ਵੱਖਰੀ ਵੱਖਰੀ ਲਾਈਫ ਜੀਂਦੇ ਹੋਏ, ਇੱਕੋ ਸਾਡਾ ਕਾਮਨ ਫੈਕਟਰ ਹੈ ਨਾ ਸਾਡੀ ਬੋਲੀ ਐਂਡ ਲਵ ਫੋਰ ਸਿਨੇਮਾ। ਤੇ ਜੇ ਮੈਂ ਖੁਸ਼ ਹਾਂ ਪੈਸੇ ਦੇਣ ਨੂੰ, ਜੇ ਉੱਥੇ ਹਰਮਨ ਖੁਸ਼ ਹੈ ਪੈਸੇ ਪੇ ਕਰਨ ਨੂੰ, ਜੇ ਬਲਕੀਰਤ ਖੁਸ਼ ਹੈ ਪੈਸੇ ਪੇ ਕਰਨ ਨੂੰ, ਇੱਦਾਂ ਦੇ ਹੋਰ ਲੱਖਾਂ ਨੌਜਵਾਨ ਨੇ ਜੋ ਪੰਜਾਬੀ ਸਿਨੇਮਾ 'ਚ ਚੇਂਜ ਚਾਹੁੰਦੇ ਆ, ਚਾਹੁੰਦੇ ਕਿ ਬੈਟਰ ਕੰਸੈਪਟ ਵਾਲੀਆਂ ਫਿਲਮਾਂ ਹਨ, ਤਾਂ ਕਿ ਅਸੀਂ ਵੀ ਹਨਾ ਇੱਕ ਯਾਰ ਤੁਸੀਂ ਪ੍ਰਾਊਡ ਫੀਲ ਕਰਦੇ ਹੋ ਨਾ। ਸੋਚੋ ਯਾਰ ਜਦੋਂ ਮਤਲਬ ਆਈ ਐਮ ਨੋਟ ਟੂ ਸ਼ੋਰ ਕਿ ਰੀਅਲ ਤੇਲਗੂ ਭਾਸ਼ਾ 'ਚ ਬਣੀ ਹੈ ਮੇਰੇ ਖਿਆਲ ਨਾਲ ਬਾਹੂਬਲੀ, ਜਿਹੜਾ ਉਹਦੀ ਓਰਿਜਨਲ ਆ
0: ਬਣੀ
3: ਹਨਾ, ਤੇਲਗੂ ਉਹਨਾਂ ਦੀ ਮੇਨ ਨਾ,
0: ਬਾਅਦ ਚ ਹਿੰਦੀ ਚ ਉਹਨਾਂ ਨੇ ਬਾਅਦ ਚ
3: ਹਨਾ। ਸੋ ਜੋ ਲੋਕ ਤੇਲੰਗਾਨਾ ਤੋਂ ਜਾਂ ਆਂਧਰਾ ਤੋਂ ਆਉਂਦੇ ਹੋਣਗੇ ਹਨਾ, ਐਂਡ ਉਹ ਕ੍ਰੀਏਟਿਵ ਬੈਕਗਰਾਊਂਡ ਦੇ ਹੁੰਦੇ ਹੋਣਗੇ, ਦੇ ਵੁੱਡ ਬੀ ਫੀਲਿੰਗ ਸੋ ਮੱਚ ਪ੍ਰਾਊਡ ਕਿ ਪਾਥ ਬ੍ਰੇਕਿੰਗ ਸਿਨੇਮਾ ਸਾਡੇ ਵੱਲੋਂ ਆਇਆ, ਹਿੰਦੀ ਇੰਡਸਟਰੀ ਨਹੀਂ ਲੈ ਕੇ ਆ ਸਕੀ ਜੋ ਅਸੀਂ ਪਾਥ ਬ੍ਰੇਕ ਕੀਤਾ ਹਨਾ। ਜਦਕਿ ਵੇਖਿਆ ਵੇ ਗੱਲਾਂ ਉਹੀ ਆ ਉਹਦੇ ਅੰਦਰ ਹਨਾ, ਪਰ ਦਾ ਸਕੇਲ ਦਾ ਵਿਜ਼ਨ ਆਰ ਆਰ ਆਰ ਥੋੜ੍ਹੀ ਓਵਰ ਜੀ ਹੋ ਗਈ, ਪਰ ਚਲੋ ਸਟਿਲ ਮੈਂ ਕਹਿੰਦਾ ਉਹ ਵੀ ਜੋ ਜਿਸ ਹਿਸਾਬ ਦਾ ਕੰਮ ਕਰ ਗਈ ਹਿੰਦੀ ਦੇ ਅੰਦਰ ਨਹੀਂ ਕਰ ਪਾਉਂਦੀ। ਸਾਨੂੰ ਵੀ ਇਸ ਤਰ੍ਹਾਂ ਦਾ ਕੁਝ ਚਾਹੀਦਾ ਕਿ ਜ਼ਰੂਰੀ ਨਹੀਂ ਸੁਪਰ ਹੀਰੋ ਬਣਾਓ, ਜ਼ਰੂਰੀ ਨਹੀਂ ਰੱਥ 'ਤੇ ਕਿਸੇ ਨੂੰ ਚਾੜ ਦਿਓ, ਪਰ ਇੱਕ ਵਧੀਆ ਗੁੱਡ ਕੰਸੈਪਟ ਵਾਲੀ ਫਿਲਮ ਹੋਵੇ ਕਿ ਬੰਦਾ ਕਵੇ ਕਿ ਹਾਂ ਹੈਵ ਯੂ ਸੀਨ ਫਿਲਮ ਫਰੋਮ ਮਾਈ ਸਟੇਟ, ਇਹ ਵਾਲੀ ਗੱਲ
0: ਜਾਣਾ ਪਵੇ ਵੇਖਣ।
4: ਸਾਨੂੰ ਕੁਝ ਨਾ ਕੁਝ ਟੈਕਨੀਕਲ ਕੁਆਲਿਟੀ ਦੇ ਵਿੱਚ ਵੀ ਸਟਰੋਂਗ ਹੋਣਾ ਪਵੇਗਾ ਸਾਡੇ ਸਿਨੇਮਾ ਨੂੰ। ਜਿੱਥੇ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਚੰਗੀ ਸਟੋਰੀਜ਼ ਦੀ, ਕ੍ਰਿਸ਼ਨਾ ਜੀ ਇੱਕ ਤੁਸੀਂ ਚੀਜ਼ ਨੋਟ ਕਰੋਗੇ ਕਿ ਪੰਜਾਬੀ ਜਦੋਂ ਆਪਾਂ ਮੂਵੀ ਦੇਖਦੇ ਹਾਂ ਉਹ ਗੱਲਾਂ ਸੁਣਨ 'ਚ ਝੂਠ ਜਿਹੀਆਂ ਲੱਗਦੀਆਂ। ਉਹਦਾ ਕਾਰਨ ਇਹ ਹੈ, ਨਹੀਂ ਐਕਚੁਅਲੀ ਮੈਂ ਸੱਚੀ ਮੈਂ ਇਹਦੇ ਮਗਰ ਦਾ ਮੈਂ ਕਾਰਨ ਦੱਸਦਾ। ਜਦੋਂ ਆਪਾਂ ਹਾਲੀਵੁੱਡ ਮੂਵੀ ਦੇਖਦੇ ਹਾਂ ਉੱਥੇ ਸਿੰਕ ਸਾਊਂਡ ਦੀ ਵਰਤੋਂ ਕਰਦੇ ਨੇ, ਕਿ ਜੋ ਐਕਟਰ ਜੋ ਐਕਟਿੰਗ ਕਰ ਰਿਹਾ ਉਹਦੇ ਉੱਤੇ ਇੱਕ ਮਾਈਕ ਹੈਂਗ ਕਰ ਰਿਹਾ ਵਾ, ਉੱਥੇ ਜੋ ਬੋਲ ਰਿਹਾ ਵਾ ਉਸੇ ਚੀਜ਼ ਨੂੰ ਉਹ ਆਫਟਰ ਐਡੀਟਿੰਗ ਦੇ ਵਿੱਚ ਐਡਿਟ ਕਰ ਰਹੇ ਨੇ, ਉਸੇ ਆਵਾਜ਼ ਨੂੰ ਕਰ ਰਹੇ ਨੇ, ਜਿੱਥੇ ਡਬਿੰਗ ਦੀ ਲੋੜ ਪੈਂਦੀ ਹੈ ਸਿਰਫ ਉੱਥੇ ਕਰਦੇ। ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਹਰ ਕਿਸੇ, ਯਾਨੀ ਕਿ ਤੁਸੀਂ ਦੇਖੋ ਕਿ ਇੱਕ ਖੁੱਲੇ ਮੈਦਾਨ ਦੇ ਵਿੱਚ ਕਿਸੇ ਕੋਈ ਐਕਟਰ ਕੋਈ ਡਾਇਲੋਗ ਬੋਲ ਰਿਹਾ ਵਾ, ਉਹ ਉਹਨੂੰ ਉੱਥੇ ਰਿਕਾਰਡ ਕੀਤਾ ਆ, ਬਟ ਜਦੋਂ ਉਹਨੂੰ ਡਬਿੰਗ ਕੀਤੀ ਇੱਕ ਬੰਦ ਕਮਰੇ ਦੇ ਵਿੱਚ ਕੀਤੀ, ਉਹ ਡਿਫਰੈਂਸ ਆ ਜਿਹੜਾ ਆਡੀਅੰਸ ਨੂੰ ਨਾ ਚਾਹੁੰਦੇ ਹੋਏ ਵੀ ਦਿਖ ਜਾਂਦਾ ਹੈ।
3: ਮੂਡ ਦਾ ਕਿੰਨਾ ਫਰਕ ਹੋਏਗਾ, ਬੰਦਾ ਕਿਸ ਮਨੋਦਸ਼ਾ ਨਾਲ ਆਇਆ, ਆਰਾਮ ਨਾਲ ਆਇਆ ਹਨਾ, ਟਰੈਕ ਪੈਂਟਸ ਪਾ ਕੇ ਆਪਣੀ ਹੱਥ ਚ ਕਾਫੀ ਆ, ਉਹ ਵਾਲੀ ਗੱਲ ਨਹੀਂ ਬਣਨੀ।
4: ਜਦੋਂ ਐਕਟਿੰਗ ਕਰ ਰਿਹਾ ਹੋਵੇਗਾ, ਜਦੋਂ ਉਹਨੂੰ ਆਲੇ ਦੁਆਲੇ ਦਾ ਮਾਹੌਲ ਦਿਖ ਰਿਹਾ ਹੋਵੇਗਾ, ਜਦੋਂ ਚਾਹੇ ਉਹ ਗੁੱਸੇ ਦੇ ਵਿੱਚ ਬੋਲ ਰਿਹਾ ਹੋਵੇਗਾ, ਉਦੋਂ ਉਸੇ ਆਵਾਜ਼ ਨੂੰ ਜਦੋਂ ਆਪਾਂ ਸਿਨੇਮਾ ਦੇ ਵਿੱਚ ਸੁਣਾਂਗੇ ਤੇ ਆਪਾਂ ਉਹਨੂੰ ਫੀਲ ਕਰਾਂਗੇ। ਪਰ ਜਦੋਂ ਉਹ ਆਵਾਜ਼ ਕਿਸੇ ਸਟੂਡੀਓ ਦੇ ਵਿੱਚ ਰਿਕਾਰਡ ਹੋਵੇਗੀ, ਉਦੋਂ ਉਹ ਦੁਖੀ ਹੋ ਸਕਦਾ, ਉਦੋਂ ਅੱਡ ਉਹਦੀ ਮਨੋਭਾਵਨਾ ਹੋ ਸਕਦੀ ਹੈ, ਉਹ ਚੀਜ਼ਾਂ ਮੈਚ ਨਹੀਂ ਕਰਦੀਆਂ। ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਉਹ ਝੂਠ ਜੀ ਲੱਗਦੀ ਹੈ ਗੱਲ।
0: ਉਹਦੇ ਵਿੱਚ ਉਹੀ ਹੈ ਨਾ ਕਿ ਰਿਐਲਿਟੀ ਇੱਕ ਤੇ ਖਤਮ ਹੋ ਜਾਂਦੀ ਹੈ ਹਨਾ, ਇਮੋਸ਼ਨ ਖਤਮ ਹੋ ਗਿਆ, ਫਿਰ ਜਦੋਂ ਤੁਸੀਂ ਮੰਨ ਲਓ ਕੋਈ ਚੀਜ਼ ਵੇਖਣ ਜਾਂਦੇ ਹੋ ਉਹ ਤੁਸੀਂ ਕਨੈਕਟ ਹੋ ਜਾਂਦੇ ਹੋ ਜੀ ਨਾਲ, ਕਿਉਂਕਿ ਮੈਂ ਉਸ ਪੇਜ ਦੇ ਵਿੱਚ ਚਲ ਜਾਂਦਾ।
3: ਜਿਸ ਚੀਜ਼ 'ਚੋਂ ਇਮੋਸ਼ਨ ਚਲਾ ਗਿਆ, ਖਾਸ ਕਰ ਫਿਲਮ 'ਚੋਂ ਹੀ ਜੇ ਇਮੋਸ਼ਨ ਚਲੇ ਗਿਆ ਤੇ ਮਤਲਬ ਮਗਰ ਤਾਂ ਕੁਛ ਰਹਿ ਨਹੀਂ ਗਿਆ, ਕਿਉਂਕਿ ਬਿਲਕੁਲ ਇਟ ਇਜ਼ ਨਾਟ ਐਨ ਐਜੂਕੇਸ਼ਨਲ ਪਲੇਟਫਾਰਮ, ਉਹਦਾ ਕੋਈ ਸਪੋਰਟਸ ਨਹੀਂ ਹੈ, ਕੁਛ ਨਹੀਂ ਹੈ।
0: ਮੇਜਰ ਕਨੈਕਸ਼ਨ ਦਾ ਲਵਰ ਬਣ ਜੀ ਤੁਸੀਂ, ਇਮੋਸ਼ਨ ਦੀ ਗੱਲ ਤੁਹਾਡੀ ਜਿਹੜੀ ਹੈ ਉਹ ਸਮਝੀ ਨਹੀਂ,
3: ਆਪਨੇ ਘਬਰਾਣਾ ਨਹੀਂ ਹੈ,
0: ਹੁਣ ਤੁਹਾਡੀ ਪ੍ਰਮੋਸ਼ਨ ਦੀ ਗੱਲ ਆਪਾਂ ਜ਼ਰੂਰ ਜੇ ਕਰ ਸਕਦੇ ਹਾਂ।
3: ਮੈਂ ਸੁਣਿਆ ਹਰਮਨ ਤੈਨੂੰ ਥੈਂਕ ਯੂ ਮੈਸੇਜ ਆਇਆ ਸੀਗਾ ਪਿੱਛੇ ਜੇ, ਬਹੁਤ ਵਧੀਆ ਤੂੰ ਸੋਚੀ ਪੈ ਗਿਆ ਕਿ ਇਹ ਕਹਿਣਾ ਕੀ ਚਾਹ ਰਹੇ ਆ। ਆਪਨੇ ਘਬਰਾਣਾ ਨਹੀਂ ਹੈ, ਹਮਾਰੇ ਦਿਲ ਮੇ ਕੁਛ ਨਹੀਂ ਹੈ, ਹਮਾਰੀ ਗ੍ਰੈਮਰ ਥੋੜੀ ਇਧਰ ਉਧਰ ਘੁੰਮਨੇ ਚਲ ਜਾਤੀ ਹੈ ਫਿਰ ਵਾਪਸ ਆਤੀ ਹੈ।
4: ਬਲਕੀਰਤ ਭਾਈ ਨੇ ਮੈਨੂੰ ਬੜੇ ਚਿਰ ਬਾਅਦ ਕੀ ਕਦੇ ਕਿਹਾ ਹੀ ਨਹੀਂ, ਕਦੇ ਥੈਂਕ ਯੂ ਕਿਹਾ, ਮੈਨੂੰ ਥੈਂਕ ਯੂ ਕਿਹਾ ਤੇ ਮੈਂ ਘਬਰਾਈ ਗਿਆ, ਮੈਂ ਮੈਨੂੰ ਕੱਢ ਤੇ ਨਹੀਂ ਦੇਣ ਲੱਗੇ।
3: ਅੱਛਾ ਹੁੰਦਾ ਨਾ ਤਾਂ ਕੋਈ ਮੈਨੂੰ ਵੀ ਇਸੇ ਤਾਰੀਫ ਕਰਨਾ, ਕਹਿੰਦਾ ਯਾਰ ਮੈਂ ਗਲਤ ਕੀ ਕੀਤਾ, ਬੰਦਾ ਥੋੜਾ ਸੈਲਫ ਆਡਿਟ ਕਰਦਾ।
0: ਆਦਤ ਜੀ ਨਹੀਂ ਨਾ ਹੈਗੀ ਤਰੀਫ ਦੀ, ਮਤਲਬ ਸਾਨੂੰ ਕਦੀ ਕਿਹਾ ਹੀ ਨੀ ਕਿਸੇ ਨੇ ਵੀ ਧੰਨਵਾਦ ਥੈਂਕ ਯੂ
3: ਮਰਦ ਸਮਾਜ ਨੂੰ ਇਹ ਸਭ ਚੀਜ਼ਾਂ ਨਹੀਂ ਮਿਲੀਆਂ ਹੋਈਆਂ ਇਹ ਗੱਲ ਸਹੀ ਹੈ ਵੈਸੇ
0: ਪਰ ਮੈਨੂੰ ਕੋਈ ਕਹਿ ਦੇ ਨਾ ਤੇ ਮੇਰਾ ਨੈਕਸਟ ਟਾਈਮ ਉਹਦੇ ਲਈ ਕੰਮ ਕਰਨ ਨੂੰ ਮੈਨੂੰ ਲੱਗਦਾ ਯਾਰ ਕਰਾਂਗੇ ਨਾ ਇਹ ਬਾਏ ਥੈਂਕ ਯੂ ਨਾ ਕਹਿ ਦੇ ਕਿਤੇ
3: ਇੱਦਾਂ ਵੀ ਹੁੰਦਾ
0: ਹਾਂ ਮੈਨੂੰ ਲੱਗਦਾ ਵੀ ਉਹ ਮਤਲਬ ਯਾਰ ਆਦਤ ਪੈਣੀ ਹੁੰਦੀ ਹਰ ਚੀਜ਼ ਦੀ ਉਹ ਤੁਹਾਨੂੰ ਹੌਲੀ ਹੌਲੀ ਪੈਂਦੀ ਹੈ ਹੁਣ ਸਾਨੂੰ ਨਹੀਂ ਸਾਡੇ ਜਿਹਦਾ ਅਸੀਂ ਕੰਮ ਕੀਤਾ ਉਹਨੇ ਹੱਕ ਨਾ ਕਰਾਇਆ ਹੁਣ ਮੰਨ ਲਓ ਕੋਈ ਮੈਂ ਹੁਣ ਤੁਹਾਨੂੰ ਕੋਈ ਕੰਮ ਕਹਿੰਦਾ ਤੇ ਵੱਡਾ ਭਰਾ ਮੰਨ ਲਓ ਜੋ ਵੀ ਆਇਆ ਤੁਹਾਨੂੰ ਕਹਿੰਦਾ ਵੀ ਕ੍ਰਿਸ਼ਨਾ ਜੀ ਉਹ ਸਾਹਮਣੇ ਰੂਮ ਚੋਂ ਤੁਸੀਂ ਕੋਈ ਟਰਾਈਪੋਡ ਜਾਂ ਕੋਈ ਕੁਰਸੀ ਟਰਾਈਪੋਡ ਚਲੋ ਨਾ ਲਿਆਓ ਤੁਸੀਂ ਕੋਈ ਲੈਟ ਫੜਾ ਦੋ ਕੁਛ ਵੀ ਕਰ ਦੋ ਹੁਣ ਉਹ ਤੁਸੀਂ ਫੜਾ ਦੋਗੇ ਮੈਂ ਤੁਹਾਨੂੰ ਕਹੂੰਗਾ ਥੈਂਕ ਯੂ ਕ੍ਰਿਸ਼ਨਾ ਜੀ ਸੋ ਮਚ ਹੈਨਾ ਕੀ ਮਤਲਬ ਉਹਦੇ ਚ ਮੈਨੂੰ ਲੱਗਦਾ ਕਿ ਨਹੀਂ ਕਹਿਣਾ ਚਾਹੀਦੀ ਉਹ
3: ਚੀਜ਼ ਪਰ ਆਪਣਾ ਪੰਜਾ ਨਹੀਂ ਲੱਗਦਾ ਹਾਂ
0: ਪਰ ਐਵੇਂ ਮਤਲਬ ਤੁਸੀਂ ਸਰੋਤੇ ਹੋ ਇਹਨੂੰ ਮਤਲਬ ਉਸ ਵੇ ਨਾਲ ਹੀ ਲੈਣੀ
3: ਹਾਂ ਨਹੀਂ ਨਹੀਂ ਅਸੀਂ ਦੇਖੋ ਬਾਈ ਅਸੀਂ ਵੀ ਇਹੀ ਕਹਿ ਰਹੇ ਕਿ ਅਸੀਂ ਕਰਟਸੀ ਸਿੱਖ ਰਹੇ ਹਾਂ
0: ਹਾਂਜੀ
3: ਸਾਡੇ ਚੱਕਰ ਜਾ ਕੇ ਕੋਈ ਸਾਡਾ ਫੈਨ ਬਣ ਜਾਏ ਤੇ ਅਸੀਂ ਕਰਟਸੀ ਭੁੱਲ ਜਾਵੇ
0: ਓ ਲੈ
3: ਬੰਦੇ ਨੇ ਕਹਿਣਾ ਦੇਖੋ ਬੋਲੋ ਪੂਰਾ ਹੀ ਮੈਂ ਕੀ ਕਿਹਾ ਬੜੇ ਤਗੜੇ ਵਿਊ ਆਏ ਸੀਗੇ ਮੈਨੂੰ ਰਾਹ ਚ ਰੋਕ ਲਿਆ ਸਰ ਇੱਕ ਫੋਟੋ ਇੱਕ ਫੋਟੋ ਇੱਕ ਫੋਟੋ
0: ਅੱਗੇ ਤੁਹਾਡੀ ਵੀਡੀਓ ਬੜੀ ਚੱਲ ਗਈ ਹੈ
3: ਕਿਹੜੇ ਹਾਲ
0: ਜਦੋਂ
6: ਦਿਲ ਤੋਂ ਹੀ ਲੈ ਗਿਆ ਮੈਂ ਬੋਲੂਗਾ ਮੇਰੇ ਨਾਲ ਦੀ ਨਾਲ ਦਿਲ ਤੋਂ ਲੈ ਗਿਆ ਤੁਸੀਂ ਵੀ ਬੋਲਣਾ ਠੀਕ
0: ਹੈ ਜੀ ਡਨ
6: ਤੇ ਸ਼ੇਰ ਹੈ ਜੀ ਕਿ ਸੱਜਣਾ ਦਰਦ ਵੰਡਾਵਣ ਦੀ ਥਾਂ ਸਾਨੂੰ ਸੀਨੇ ਲਾਵਣ ਦੀ ਥਾਂ ਔਖਾ ਵੇਲਾ ਆਇਆ ਤੇ ਤੂੰ ਸਭ ਤੋਂ ਪਹਿਲਾਂ ਆਵਣ ਦੀ ਥਾਂ ਸਭ ਤੋਂ ਪਿੱਛੇ ਰਹਿ ਗਿਆ ਹੈ ਦਿਲ ਤੋਂ ਹੀ ਲੈ ਗਿਆ ਦਿਲ ਤੋਂ ਹੀ ਲੈ ਗਿਆ ਕਿ ਦੁੱਖਾਂ ਸੂਲੀ ਟੰਗਿਆ ਤੇ ਤੂੰ ਲੋੜਾਂ ਸਾਨੂੰ ਟੰਗਿਆ ਤੇ ਤੂੰ ਦੁੱਖਾਂ ਸੂਲੀ ਟੰਗਿਆ ਤੇ ਤੂੰ ਲੋੜਾਂ ਸਾਨੂੰ ਡੰਗਿਆ ਤੇ ਤੂੰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਅਸਾਂ ਜੇ ਕੁਝ ਮੰਗਿਆ ਤੇ ਤੂੰ ਸੋਚਾਂ ਦੇ ਵਿੱਚ ਪੈ ਗਿਆ ਹੈ ਦਿਲ ਤੋਂ ਹੀ
0: ਦਿਲ ਤੋਂ ਹੀ ਲੈ ਗਿਆ ਕਿਆ
6: ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ ਜਿੰਨਾ ਰੱਜ ਰੱਜ ਜਸ਼ਨ ਮਨਾਏ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਦਿਨ ਦਾ ਬਹਿ ਗਿਆ ਹੈ
0: ਦਿਲ ਤੋਂ ਹੀ ਲੈ ਗਿਆ
6: ਦਿਲ ਤੋਂ ਹੀ
0: ਦਿਲ ਤੋਂ ਹੀ ਲੈ ਗਿਆ ਕਿਆ ਬਾਤ
3: ਸ਼ੁਰੂਆਤ ਕੀਤੀ ਸੀ ਸਾਬਰ ਕੁੱਟੀ ਸਾਹਿਬ ਨਾਲ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਜਬ ਚਾਰ ਚਾਰ ਦੋਸਤ ਚਾਰ ਯਾਰ ਮਿਲ ਜਾਏ ਹਨਾ ਉਹ ਵਾਲੀ ਕਹਿੰਦੇ ਨਾ ਗੱਲਬਾਤ ਕਿ ਜਿੱਥੇ ਤਿੰਨ ਚਾਰ ਯਾਰ ਦੋਸਤ ਬਹਿ ਜਾਣ ਨਾ ਉਹ ਸਟਾਰਟਿੰਗ ਦਾ ਐਂਡ ਪੁਆਇੰਟ ਦਾ ਰਿਲੇਸ਼ਨ ਕਦੇ ਨਿਕਲ ਨਹੀਂ ਸਕਦਾ ਕਿਉਂਕਿ ਗੱਲ ਕਿੱਥੋਂ ਤੁਰੀ ਜਾਂਦੀ ਹੈ ਤੇ ਕਿੱਥੇ ਪਹੁੰਚਦੀ ਹੈ ਪਰ ਸਾਡਾ ਮਕਸਦ ਇੱਕੋ ਹੀ ਹੁੰਦਾ
0: ਨਾ ਰੱਖਿਆ ਨਾ
3: ਹਾਂ ਤੇ ਸਾਡਾ ਮਕਸਦ ਪਰ ਇੱਕੋ ਹੀ ਹੁੰਦਾ ਕਿ ਜਿਹੜਾ ਸਾਨੂੰ ਸੁਣਦਾ ਪਿਆ ਨਾ ਉਹ ਵੀ ਥੋੜਾ ਜਿਹਾ ਨਾ ਫਰੈਸ਼ ਜਿਹਾ ਫੀਲ ਕਰ ਲਵੇ ਉਹ ਵੀ ਕਵੇ ਕਿ ਯਾਰ ਮਜ਼ਾ ਆ ਗਿਆ ਹਨਾ ਤੇ ਅੱਜ ਦੇ ਬੋਇਜ਼ ਮੀਟਅਪ ਦਾ ਜੀ ਇਹ ਅਖੀਰਲਾ ਮਿਨਟ ਆ ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਲਈ ਸਾਰਿਆਂ ਨੂੰ ਮੈਂ ਬੋਏ ਨੰਬਰ 1 ਕ੍ਰਿਸ਼ਨਾ ਬੋਏ ਨੰਬਰ 2
0: ਭਰਾਵਾ ਡਰ ਗਿਆ
3: ਬਲਕੀਰਤ ਐਂਡ ਬੋਏ ਨੰਬਰ 3 ਸਾਡਾ ਹਰਮਨ
6: ਪਿਆਰ ਤੁਸੀਂ ਵੀ ਸ਼ੇਰ ਸੁਣਾ ਕੇ ਰੁਕ ਸਕੋ
3: ਓ ਯਾਰ ਮੇਰੇ ਸ਼ੇਰ ਯਾਰ ਅੱਜ ਕੱਲ ਬਿੱਲੀ ਬਣੇ ਪਏ ਆ ਯਾਰ ਤੂੰ ਤੂੰ ਮੈਨੂੰ ਇਸ ਤਰ੍ਹਾਂ ਨਾ ਬੋਲ ਚੱਲ ਮੈਂ ਨਾ ਇੱਦਾਂ ਕਰਦਾ ਆਪਣਾ ਉਮੇਰ ਨਜ਼ਮੀ ਸਾਹਿਬ ਦਾ ਹਨਾ ਉਹ ਵਾਲਾ ਸੁਣਾ ਦਿੰਦੇ ਆ ਕੀ ਸੀਗਾ ਮੈਂ ਤਾਂ ਭੁੱਲ ਹੀ ਗਿਆ
0: ਜਿਹੜਾ ਵੀ ਆਉਂਦਾ ਸੁਣਾ ਦੋ ਜਿਹੜਾ ਤੁਸੀਂ ਆਪ ਲਿਖਿਆ ਯਾਰ ਸਰਤਾਜ ਸਾਹਿਬ ਵਾਸਤੇ ਉਹੀ ਸੁਣਾ
3: ਉਹ ਮੈਂ ਸਵੇਰੇ ਸੁਣਾ ਗਿਆ ਯਾਰ
0: ਤੇ ਯਾਰ ਫਿਰ ਕੀ ਸ਼ਾਮ ਨੂੰ ਨਹੀਂ ਸੁਣਾ ਸਕਦੇ
3: ਮੈਂ ਸੁਣਾ
0: ਕੀ ਉਹਦਾ ਸਮਾਂ ਰੱਖਦੇ ਹੋ ਤੁਸੀਂ ਸ਼ੇਰ ਦਾ ਵੀ ਸਵੇਰੇ ਸੁਣਾਉਣਾ
3: ਹਾਂ ਚਲੋ ਨਹੀਂ ਪਰ ਮੈਂ ਚੇਂਜ ਕਰ ਦਿੰਦਾ ਉਹਨੂੰ ਸਰਤਾਜ ਸਾਹਿਬ ਵਾਲੇ ਨੂੰ ਇਹ ਮੈਂ ਹਰਮਨ ਨੂੰ ਡੈਡੀਕੇਟ ਕਰ ਦਿੰਦਾ ਠੀਕ ਹੈ ਹੈਂ
6: ਬਾਜੀ
3: ਦਾ ਰੇਡੀਓ ਹਾਂਜੀ ਹਾਂਜੀ ਰੇਡੀਓ ਹਾਂਜੀ ਕਾ ਬੈਕਐਂਡ ਕਾ ਗੁਲਿਸਤਾਂ ਸ਼ਾਦਾਬ ਰਹਿਤਾ ਹੈ ਠੀਕ ਹੈ ਮਾੜਾ ਮੇਰਾ ਮਿਸਰਾ ਹਿੱਲ ਗਿਆ ਕਿਉਂਕਿ ਮੈਨੂੰ ਲੰਮਾ ਕਰਨਾ ਪੈ ਗਿਆ ਠੀਕ ਹੈ ਜੱਜ ਨਾ ਕਰੀ ਮੈਨੂੰ ਹਰਮਨ ਠੀਕ ਹੈ
0: ਮੁਕਰਰ ਕਰੋ ਹਾਂ
3: ਹਰਮਨ ਦੇ ਉਹ ਹਰਮਨ ਕਹਿਤਾ ਸੋਰੀ ਹਾਂਜੀ ਦੇ ਹਰਮਨ ਦੇ ਬੈਕਐਂਡ
0: ਕ੍ਰਿਸ਼ਨਾ ਜੀ
1: ਹੋ ਸਕਦਾ ਮੈਨੂੰ ਫੋਨ ਆਵੇ ਸ਼ਾਮ ਨੂੰ ਕਿ ਬੇਟਾ ਤੂੰ ਰਹਿ ਨੀ ਦਿਆ ਕਰ,
0: ਤੁਹਾਨੂੰ ਬੜਾ ਪੰਗਾ ਪੈ ਗਿਆ ਸੀ
1: ਕਿਆ
0: ਉਹ ਮੈਨੂੰ ਪਹਿਲਾਂ ਥੈਂਕ ਯੂ ਨੀ ਕਹਿਣਾ ਮੈਂ ਭਰਾਵਾ ਮੈਂ ਨਵਾਂ ਨਵਾਂ ਮੈਨੂੰ ਕਿਸੇ ਨੇ ਦੱਸਿਆ ਵੀ ਜਦੋਂ ਕੋਈ ਤੁਹਾਡੇ ਲਈ ਕੁਛ ਕਰਦਾ ਹੈ ਨਾ ਤੇ ਉਹਨੂੰ ਰਿਸਪੈਕਟਲੀ ਤੁਸੀਂ ਥੈਂਕ ਯੂ ਕਹਿਣਾ ਹੁੰਦਾ ਵਾ ਤੇ ਮੈਂ ਭਰਾਵਾ ਓਕੇ ਮੈਂ ਕਹਿਣਾ ਹਾਂਜੀ ਕਿਉਂ ਨੀ ਕਹਾਂਗੇ ਕਹਾਂਗੇ ਤੇ ਮੈਂ ਭਰਾਵਾ ਨੂੰ ਕਹਿਣਾ ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ
0: ਉਹ ਭਰਾਵਾ ਮੈਨੂੰ ਇੱਕ ਬੰਦਾ ਮੇਰੇ ਪਿੱਛੇ ਹੀ ਪੈ ਗਿਆ ਉਹ ਕਹਿੰਦਾ ਥੈਂਕ ਯੂ ਹੁੰਦਾ ਵਾ ਥੈਂਕ ਯੂ ਕਹਿ ਮੈਂ ਕਿਹਾ ਯਾਰ ਕਹਿ ਤੇ ਦਿਆਂ ਥੈਂਕ ਯੂ ਉਹ ਭਰਾਵਾ ਬੜੇ ਚਿਰ ਲਾ ਕੇ ਮੁੜ ਕੇ
1: ਮੈਨੂੰ ਥੈਂਕ ਯੂ
0: ਹਾਂ
1: ਹਾਂਜੀ ਦੇ ਓਪਰੇਸ਼ਨ ਹਿੰਦੀ ਸੀ ਸੋਰੀ ਹਾਂਜੀ ਕੇ ਓਪਰੇਸ਼ਨ ਕੇ ਗੁਲਿਸਤਾਂ ਸ਼ਾਦਾਬ ਰਹੇਂਗੇ ਜਬ ਉਨਕੀ ਰਹਿਨੁਮਾਈ ਹਰਮਨ ਜੈਸੇ ਬਾਗਬਾਂ ਕਰਤੇ ਰਹੇਂਗੇ ਥੈਂਕ ਯੂ ਗਾਇਜ਼ ਥੈਂਕ ਯੂ ਵੈਰੀ ਮੱਚ ਮੈਨੂੰ ਮਤਲਬ ਬਾਅਦ ਚ ਪਤਾ ਕਰ ਲਓ
0: ਕਿਆ ਕ੍ਰਿਸ਼ਨਾ ਜੀ
1: ਐਂਡ ਥੈਂਕ ਯੂ ਸੋ ਮਚ ਜੁੜਨ ਲਈ ਸੋਰੀ ਫੋਰ ਮਾਈ ਵੈਰੀ ਬੈਡ ਸ਼ਾਇਰੀ ਪਰ ਅਗਲੀ ਵਾਰੀ ਜਦੋਂ ਆਪਾਂ ਮਿਲਾਂਗੇ ਕੋਸ਼ਿਸ਼ ਕਰਾਂਗੇ ਕਿ ਬਈ ਅਗਲੀ ਵਾਰੀ ਪ੍ਰੋਪਰ ਇੱਕ ਸੈੱਟ ਤਿਆਰ ਕਰਕੇ ਰੱਖਾਂਗੇ ਤੁਹਾਨੂੰ ਸਾਰਿਆਂ ਨੂੰ ਵਧੀਆ ਵਧੀਆ ਸ਼ਾਇਰੀਆਂ ਸੁਣਾਵਾਂਗੇ ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਪਲੀਜ਼ ਜਿੱਥੇ ਜਿੱਥੇ ਵੀ ਤੁਸੀਂ ਇਹ ਜਿੰਨੇ ਵੀ ਆਪਣੇ ਪਲੇਟਫਾਰਮ ਨੇ ਪਲੀਜ਼ ਉੱਥੇ ਸ਼ੇਅਰ ਕਰ ਦਿਓ ਅੱਜ ਜਿਹੜੇ ਬੰਦੇ ਨਾਲ ਮੇਰੇ ਸੀਗੇ ਨਾ ਸ਼ੋਅ ਦੇ ਇਹੀ ਸਾਰੇ ਮੈਸੇਜ ਸਭ ਤੋਂ ਪਹਿਲਾਂ ਪੜ੍ਹਦੇ ਆ ਸੋ ਫੀਡਬੈਕ ਬਹੁਤ ਛੇਤੀ ਪਹੁੰਚ ਜਾਣੀ ਹੈ ਸਟੀਕ ਤੇਜ਼ ਰਫ਼ਤਾਰ ਤੇ ਹੋਰ
0: 200 ਦੀ ਸਪੀਡ ਤੇ ਜਾਣੀ
1: 200 ਦੀ ਸਪੀਡ
0: ਤੇ ਡੰਗੂ ਜਿਹੜਾ ਛੱਤ ਤੇ ਜਾਂਦਾ ਕੀ ਕਹਿੰਦੇ ਰੋਕੇਟ ਹੀ ਹੁੰਦਾ ਉਹ
1: ਹਾਂਜੀ ਛੱਤ ਤੇ ਜਾਂਦਾ ਰੋਕੇਟ ਹੁੰਦਾ ਪਰ ਤੁਸੀਂ ਰੋਕੇਟ ਵਾਂਗ ਕਿਤੇ ਹੋਰ ਜਾਇਓ ਨਾ ਕਿਉਂਕਿ 24 ਚੈਨਲ ਸਾਡਾ ਰੇਡੀਓ ਹਾਂਜੀ ਹਜੇ ਵੀ ਸ਼ਾਦਾਬ ਹੈ ਆਬਾਦ ਹੈ ਚੱਲਦਾ ਪਿਆ ਸਾਡੇ ਸ਼ੋਅ ਤੋਂ ਬਾਅਦ ਅਗਲਾ ਸ਼ੋਅ ਸੁਣਨ ਲਈ ਤਿਆਰ ਰਹੋ ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM
0: ਪਰ ਹਰਮਨ ਜੀ ਨੇ ਯਾਰ ਅੱਜ ਹਰਮਨ ਜੀ ਤੁਸੀਂ ਕਹੋ ਕੁਛ ਸਰੋਤਿਆਂ ਲਈ
1: ਮੈਂ ਹਮੇਸ਼ਾ ਐਂਡ ਕਰਦਾ ਇਹ ਹਮੇਸ਼ਾ ਐਂਡ ਦਾ ਪੰਚ ਖਤਮ ਕਰ ਦਿੰਦਾ
7: ਐਂਡ ਕਰਨ ਦਾ ਇਰਾਦਾ ਹੀ ਨਹੀਂਗਾ
0: ਲਾਈਕ ਕਰੋ ਨਹੀਂ ਐਂਡ ਨਹੀਂ ਹੋਣਾ ਆਪਾਂ ਜਸਟ ਅੱਜ ਲਈ ਵਿਦਾ ਲੈਣੀ ਆ
1: ਵਿਦਾ ਮੈਨੂੰ ਵਿਦਾ ਕਰੋ ਪਲੀਜ਼ ਮੈਨੂੰ ਜ਼ਰੂਰ ਵਿਦਾ ਕਰੋ ਤੁਸੀਂ ਦੋਨੋਂ ਲੱਗੇ ਰਹੋ ਭਰਾਵਾ
7: ਮੈਨੂੰ ਲੱਗਦਾ ਹੈ ਕਿ ਦੇਬੀ ਭਾਈ ਦਾ ਸ਼ੇਅਰ ਹੈ ਇੱਕ ਮੇਰੇ ਕੋਲ
1: ਹਾਂ
7: ਵੈਰੀ ਗੁੱਡ ਵਿਦਾ ਨਹੀਂ ਹੋ ਸਕਦਾ
1: ਬੈਸਟ
7: ਦੇਬੀ ਮਖਸੂਸਪੁਰੀ ਜੀ ਦਾ ਸ਼ੇਅਰ ਮਤਲਬ ਜਦੋਂ ਕੋਈ ਵੀ ਪ੍ਰੋਗਰਾਮ ਜਾਂਦਾ ਆ ਸੁਰਜੀਤ ਪਾਤਰ ਸਾਹਿਬ ਹੁਣੀ ਕਿਹਾ ਕਰਦੇ ਸੀਗੇ ਕਿ ਕੋਈ ਵੀ ਪ੍ਰੋਗਰਾਮ ਕੋਈ ਵੀ ਜੋ ਆਪਾਂ ਚੀਜ਼ ਮਿੱਥਦੇ ਆ ਉਹ ਅੰਤ ਵੱਲ ਨਹੀਂ ਜਾਂਦੀ ਉਹ ਸਿਖਰ ਵੱਲ ਜਾਂਦੀ ਸੋ ਆਪਾਂ ਆਪਣੇ ਪ੍ਰੋਗਰਾਮ ਨੂੰ ਜਦੋਂ ਸਿਖਰ ਵੱਲ ਲੈ ਕੇ ਜਾ ਰਹੇ ਹਾਂ ਦੇਬੀ ਮਖਸੂਸਪੁਰੀ ਦਾ ਸ਼ੇਅਰ ਹੋਵੇ ਤੇ ਉਸ ਤੋਂ ਵੱਧ ਸਿਖਰ ਤੇ ਜਾ ਹੀ ਨਹੀਂ ਸਕਦੀ ਸੋ ਸ਼ੇਅਰ ਮੈਂ ਸੁਣਾਉਂਦਾ ਕਿ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ ਘੱਟ ਮਿਲੀਏ ਘੱਟ ਆਈਏ ਜਾਈਏ ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ ਤੇਰੇ ਲਈ ਦੁਆਵਾਂ ਨਹੀਂ ਕਰਦੇ
1: ਵਾਹ
7: ਮੰਨਿਆ ਉਹ ਸਭ ਤੋਂ ਸੋਹਣੇ ਨੇ ਮੰਨਿਆ ਉਹ ਸਭ ਤੋਂ ਸੋਹਣੇ ਨੇ ਮੰਨਿਆ ਉਹ ਸਭ ਤੋਂ ਚੰਗੇ ਨੇ ਪਰ ਸਾਨੂੰ ਭਾ ਕੇ ਉਹਨਾਂ ਦਾ ਸਾਡੇ ਵੱਲ ਨਿਗਾਹਾਂ ਨਹੀਂ ਕਰਦੇ ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ ਪਰ ਕਿਸੇ ਖਿਲਾਫ਼ ਤੂੰ ਸੱਚ ਜਾਣੀ ਅਸੀਂ ਸਲਾਹਾਂ ਨਹੀਂ
0: ਕਰਦੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਮਾਂ ਕੱਢਣ ਲਈ ਤੇ ਇੰਨੇ ਸੋਹਣੇ ਸ਼ੇਰ ਤੇ ਇੰਨੀ ਸੋਹਣੀ ਆਵਾਜ਼ ਦੇ ਵਿੱਚ ਸਾਨੂੰ ਸੁਣਾਉਣ ਲਈ ਥੋੜਾ ਜਿਹਾ ਗਿਆਨ ਸਾਨੂੰ ਦੇਣ ਦੇ ਲਈ ਆ ਇੰਗਲਿਸ਼ ਵਾਲੇ ਵੱਡੇ ਵੱਡੇ ਜੇ ਨਾਂ ਦੋ ਚਾਰ ਸਾਨੂੰ ਦੱਸਣ ਲਈ ਸਾਨੂੰ ਨਹੀਂ ਚਲੋ ਮੈਨੂੰ ਚੇਤਾ ਰਹੇ ਭੁੱਲੀਏ ਨੇ ਪਰ ਧੰਨਵਾਦ ਨਹੀਂ ਦੱਸੇ ਬਾਕੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਕ੍ਰਿਸ਼ਨਾ ਜੀ
1: ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ ਦੇ ਥੈਂਕ ਯੂ ਸੋ ਮਚ
0: ਜਾਓ ਜਾਓ ਜੀ ਸੀ ਯੂ ਬਾਏ ਟਾਟਾ ਜੀ

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

0: buyback and exchange turant. Cash chahida, gold loan easy and safe. Repair, bullion buying, selling, sab ek hi jagah. Te OV wajib rate te. Delhi Jewelers, 310/2 Main Street, Point Cook. Call 0493-536-042.
1: Ki hoya? Any tension kyun leti hoyi hai?
2: Yar ki dasa? Mortgage da kam aaj bhi nahi padya.
1: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੋਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
2: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au
3: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
1: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-93-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY Immigration and Education Consultant
3: ਹਰ ਕਦਮ ਤੁਹਾਡੇ ਨਾਲ
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
3: 0433-280-252 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
4: ਆ ਕਿੱਥੇ ਵੱਜ ਗਈ ਤੇਰੀ ਗੱਡੀ
5: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 Graceway ਰੈਵਨ ਹਾਲ
6: ਯਹ ਫਲੂ ਕਾ ਸੀਜ਼ਨ ਹੈ आप क्या फैसला लेंगे अपनी संतान का टीकाकरण बुक करने के लिए पहले से योजना बनाएं अथवा उनकी देखरेख करने के लिए योजनाएं रद्द करें बच्चे की बाजू में सूजन या फिर बच्चे के फेफड़ों में संक्रमण फिलहाल के लिए थोड़ी असुविधा या फिर बाद में बहुत सारा दर्द फ्लू का जोखिम मोल न लें सालाना फ्लू वैक्सीन के साथ अपने परिवार की सुरक्षा करना चुनें 5 साल से कम आयु के बच्चों के लिए निशुल्क betterhealth.wic.gov.au/getvaccinated पर जाएं। विक्टोरियन सरकार मेलबर्न।
7: हाँ जी हाँ।

Candy.

0: और वो दो 15 मई से आपके नजदीकी थिएटर्स में।
1: यार तू इतनी नीचे थी आके पक्का भी हो गया, की जुगाड़ लाया है?
2: जुगाड़ नहीं, ये है 8 साल तो भी वड्डा तजुर्बा बंसल इमीग्रेशन का, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर ता दे बंसल इमीग्रेशन वालिया दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: JBCO Films leke aaye ne action, emotion ate full on entertainment. Punjabi feature film Shera.
5: 5 saal baad mudiya Shere, te mudiya vi kede haath ch.
6: Starring Parmesh Verma, Sonal Chauhan, Yograj Singh, Manav Vij ate hor vi ugge kalakar.
7: Main utthon vi mud ke jithon koi nahi mud ke hunda.
4: Written and directed by Savio Sandhu, produced by Anmol Sahni.
6: Hun vekhna na bhullyo 15 mai ton tuhade nedle cinema ghar vich Shera.

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
1: Email sales@ozlintels.au. Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set, Ford.
2: Je tusi bimar ho ta AI kol nahi, doctor kol janne ho. Fir kanuni masle vich faisla khud kyun? Yaad rakho, delay in law is damage in life. Family issue, property da masla, koi immigration di samasya ya koi bhi kanuni matter, ikko naam jo kam tuhade layi karde ne, Bansal Lawyers. Tuhada bharosa, sada tajruba te jit apni. Call 422-905-860 or visit bansallawyers.com.au.
3: Jawakan di acting hai kamal, pavega hun tamal.
4: ਨੀਰੂ
3: ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
5: ਹਾਂਜੀ ਹਾਂ,

0: ਰੇਡੀਓ ਹਾਂਜੀ 1674 ਦੋਸਤੋ ਸਾਰਿਆਂ ਦਾ ਸਵਾਗਤ ਹੈ। ਅੱਜ ਦਿਨ ਸੋਮਵਾਰ ਦਾ ਦੁਪਹਿਰ ਦਾ ਸਮਾਂ ਆਫਟਰਨੂਨ ਹੋ ਚੁੱਕੀ ਹੈ। ਅੱਧਾ ਦਿਨ ਤੁਹਾਡੇ ਸਾਰਿਆਂ ਦਾ ਲੰਘਿਆ ਹੋਊਗਾ ਅਤੇ ਬੜਾ ਸੋਹਣਾ ਲੰਘਿਆ ਹੋਊਗਾ। ਇਤਿਹਾਸ ਆ ਕਿ ਬਾਕੀ ਦਾ ਰਹਿੰਦਾ ਵੀ ਬੜਾ ਸੋਹਣਾ ਲੰਘੂਗਾ। ਮੈਂ ਬਲਕੀਰਤ ਸਿੰਘ ਤੁਹਾਡੇ ਨਾਲ ਅੱਜ ਸਾਂਝ ਪਾਵਾਂਗੇ ਇਮੀਗ੍ਰੇਸ਼ਨ ਦੀ ਅਪਡੇਟਸ ਦੇ ਉੱਤੇ। ਮੇਰੇ ਨਾਲ ਮਨੀਸ਼ਾ ਜੀ ਜੁੜ ਚੁੱਕੇ ਨੇ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਆਏ ਨੇ। ਸਮੇਂ 'ਚੋਂ ਸਮਾਂ ਕੱਢ ਕੇ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਪਹਿਲਾਂ ਹੀ ਲੱਭ ਰਹੇ ਹੋ ਇਹਨਾਂ ਦਾ ਫੋਨ ਨੰਬਰ, ਅਤੇ ਉਹ ਆ ਜੀ 0482-610-000। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਅੱਜ ਦਾ ਜਿਹੜਾ ਟੋਪਿਕ ਆ ਮਨੀਸ਼ਾ ਜੀ ਤੋਂ ਪੁੱਛਣਾ ਚਾਹੂੰਗਾ ਕੀ ਆ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਸਵਾਗਤ ਕਰੂੰਗਾ। ਬਹੁਤ ਬਹੁਤ ਸਵਾਗਤ ਤੁਹਾਡਾ ਮਨੀਸ਼ਾ ਜੀ।
1: ਥੈਂਕ ਯੂ ਬਲਕੀਰਤ, ਬਿਲਕੁਲ ਠੀਕ। ਅੱਜ ਦਾ ਟੋਪਿਕ ਬਹੁਤ ਹੀ ਸੈਂਸਿਟਿਵ ਅਤੇ ਇੰਪੋਰਟੈਂਟ ਟੋਪਿਕ ਹੈ ਕਿ 482 ਵੀਜ਼ਾ ਹੋਲਡਰਸ ਲਈ, 186 ਜਿਨ੍ਹਾਂ ਨੇ ਪਾਇਆ ਹੋਇਆ, 407 ਜਿਨ੍ਹਾਂ ਨੇ ਪਾਇਆ ਹੋਇਆ, ਉਹਨਾਂ ਲਈ ਕਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੈਕ ਐਂਡ 'ਤੇ, ਕਿੰਨਾ ਡਿਪਾਰਟਮੈਂਟ ਸਟ੍ਰਿਕਟਲੀ ਚੀਜ਼ਾਂ ਨੂੰ ਚੈੱਕ ਕਰ ਰਿਹਾ, ਅੱਜ ਦਾ ਟੋਪਿਕ ਸਾਰਾ ਉਹੀ ਹੋਏਗਾ। ਅਤੇ ਰੀਸੈਂਟ ਜਿਹੜੇ ਸਟੂਡੈਂਟ ਵੀਜ਼ਾ ਰਿਫਿਊਜ਼ਲਸ 'ਚ ਇਨਕਰੀਜ਼ ਹੋਇਆ ਹੈ ਉਹਦੇ ਰਿਲੇਟਡ ਅਸੀਂ ਗੱਲ ਕਰਾਂਗੇ।
0: ਜੀ ਬਿਲਕੁਲ, ਕਿਉਂਕਿ ਮੈਂ ਵੀ ਕਈ ਸਾਰਿਆਂ ਨੂੰ ਜਾਣਦਾ ਜਿਨ੍ਹਾਂ ਦੇ ਕੰਮਾਂ ਦੇ ਉੱਤੇ ਛਾਪੇ ਕਹਿ ਲਓ ਪੰਜਾਬੀ ਦੇ ਵਿੱਚ, ਆਪਾਂ ਤੈਨੂੰ ਇਹੋ ਕਹਿੰਦੇ ਹਾਂ ਵੀ ਛਾਪੇ ਪੈਣ ਡੇ ਆ ਕਿ ਚੈਕਿੰਗ ਹੋਣ ਡੀ ਆ ਵੀ ਕਿਹੜਾ ਕਿੱਥੇ ਕੰਮ ਕਰਦਾ ਅਤੇ ਕਿੱਦਾਂ ਕਰਦਾ ਵਾ, ਕਿੰਨਾ ਕੁ ਕਰਦਾ, ਕਿੰਨਾ ਕੁ ਨਹੀਂ ਕਰਦਾ, ਕਿਹੜੇ ਤਰੀਕੇ ਨਾਲ ਕਰਦਾ ਵਾ, ਗਲਤ ਕਰਦਾ, ਸਹੀ ਕਰਦਾ, ਜੈਨੂਅਨ ਆ ਜਾਂ ਨਹੀਂ ਜੈਨੂਅਨ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ। ਉਸ ਤੋਂ ਪਹਿਲਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਆਪਾਂ ਟਿਕਟੋਕ ਦੇ ਉੱਤੇ ਨਾਲ ਤੁਸੀਂ ਲਾਈਵ ਜਿਹੜਾ ਉਹ ਸਾਨੂੰ ਵੇਖ ਸਕਦੇ ਹੋ, ਸੁਣ ਸਕਦੇ ਹੋ ਟਿਕਟੋਕ ਦੇ ਉੱਤੇ। ਅੱਛਾ ਜੀ, ਕਈ ਸਾਰੇ ਜੁੜ ਵੀ ਗਏ ਨੇ ਸਾਡੇ ਨਾਲ, ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਨੇ, ਆਪਾਂ ਕੋਸ਼ਿਸ਼ ਕਰਾਂਗੇ ਜੇ ਮੈਸੇਜ ਸਾਡੇ ਕੋਲ ਟਾਈਮ ਰਿਹਾ ਤਾਂ ਆਪਾਂ ਲੈਂਦੇ ਤੁਹਾਡੇ ਅੱਗੇ ਜਾਂਦਿਆਂ ਜ਼ਰੂਰ ਲਵਾਂਗੇ। ਪਰ ਉਸ ਤੋਂ ਪਹਿਲਾਂ ਜਿਹੜੀ ਆਪਾਂ ਅੱਜ ਦੀ ਗੱਲਬਾਤ ਹੈ, ਜਿੱਦਾਂ ਮਨੀਸ਼ਾ ਜੀ ਨੇ ਦੱਸਿਆ ਕਿ 482 ਨੂੰ ਲੈ ਕੇ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਛਾਪੇਮਾਰੀ ਹੋ ਰਹੀ ਆ, ਉਹਦੇ ਬਾਰੇ ਕੀ ਆਪਾਂ ਕਿੱਦਾਂ ਬਚ ਸਕਦੇ ਹਾਂ, ਜਾਂ ਫਿਰ ਕਹਿ ਲਓ ਕਿ ਉਹਨੂੰ ਕਿਸ ਤਰੀਕੇ ਨਾਲ ਸਹੀ ਢੰਗ ਨਾਲ ਜਿਹੜਾ ਉਹ ਆਪਾਂ ਕੰਮ ਕਰੀਏ ਕਿ ਆਪਾਂ ਜਿਹੜਾ ਉਸ ਦਾ ਸ਼ਿਕਾਰ ਜਿਹੜਾ ਉਹ ਨਾ ਬਣ ਜਾਈਏ, ਆਪਾਂ ਫੜੇ ਨਾ ਜਾਈਏ। ਕਿਉਂਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਏ ਨਹੀਂ ਅਤੇ ਬੀ, ਬੀ ਨਹੀਂ ਅਤੇ ਸੀ, ਕੁਛ ਨਾ ਕੁਛ ਆਪਾਂ ਤਰੀਕੇ ਕਰਕੇ ਆਪਾਂ ਆਪਣੇ ਆਪ ਨੂੰ ਜਿਹੜਾ ਉਹ ਸੇਫ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹੀ ਹਾਂ। ਪਰ ਇਹ ਹੈ ਕਿ ਉਹਦੇ ਨਾਲ ਜੇ ਆਪਾਂ ਨੂੰ ਉਹਦੇ ਬਾਰੇ ਇਨਫੋਰਮੇਸ਼ਨ ਹੋਵੇ, ਜਾਣਕਾਰੀ ਹੋਵੇ ਕਿ ਕਿੱਦਾਂ ਕੀ ਵਰਕਆਊਟ ਹੋ ਰਿਹਾ, ਅਤੇ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਚੀਜ਼ਾਂ ਨੂੰ ਜਿਹੜਾ ਉਹ ਠੀਕ ਕਰਨਾ।
1: ਬਿਲਕੁਲ, ਸਭ ਤੋਂ ਪਹਿਲਾਂ ਮੈਂ ਦੱਸੂਗੀ ਕਿ ਜਿਹੜੇ ਇੰਪਲੋਇਸ ਤੇ ਵਿਜ਼ਿਟ ਹੋ ਰਿਹਾ
0: ਜੀ,
1: ਇਹ ਬਾਰਡਰ ਫੋਰਸ ਅਕੇਲੇ ਨਹੀਂ ਕਰ ਰਿਹਾ, ਇਹਦੇ ਨਾਲ ਵਰਕ ਸੇਫ ਵਾਲੇ, ਸ਼ੈਰਿਫ, ਏਟੀਓ ਵਾਲੇ ਕਿਸੇ ਵੀ ਤਰੀਕੇ ਨਾਲ ਕੰਬਾਈਨ ਹੋ ਕੇ ਵੀ ਕਰ ਰਹੇ ਹੈ।
0: ਓਕੇ,
1: ਤੇ ਸਭ ਤੋਂ ਸੈਂਸਿਟਿਵ ਜਿਹੜੇ ਓਕੂਪੇਸ਼ਨਸ ਹੈਗੇ ਹੈ, ਸਿਰਫ ਰੈਸਟੋਰੈਂਟ ਤੇ ਮੋਟਰ ਮਕੈਨਿਕ ਲਈ ਨਹੀਂ, ਇਹ ਕੈਬਨਿਟ ਫੈਕਟਰੀਜ਼ ਤੇ ਵੀ ਵਿਜ਼ਿਟ ਕਰ ਰਹੇ ਹੈ, ਹੋਰ ਵੀ ਜਿਹੜੇ ਇੰਪਲੋਇਜ਼ ਹੈ ਜਿਨ੍ਹਾਂ ਨੇ ਸਪੋਂਸਰ ਕੀਤਾ, ਜਿਨ੍ਹਾਂ ਦੇ ਫਿਜ਼ੀਕਲ ਲੋਕੇਸ਼ਨਸ ਹੈ ਉੱਥੇ ਵਿਜ਼ਿਟ ਕਰ ਰਹੇ ਹੈ, ਕੰਸਟਰਕਸ਼ਨ ਸਾਈਟਸ ਤੇ ਵਰਕ ਸੇਫ ਵਿਜ਼ਿਟ ਕਰ ਰਹੇ ਹੈ, ਅਤੇ ਉੱਥੇ ਜਿਹੜੇ ਵੀ ਲੋਕ ਕੰਮ ਕਰ ਰਹੇ ਹੈ ਉਹਨਾਂ ਨੂੰ ਚੈੱਕ ਕਰ ਰਹੇ ਹੈ ਕਿ ਉਹਨਾਂ ਕੋਲ ਕਿਹੜਾ ਵੀਜ਼ਾ ਹੈ, ਉਹਨਾਂ ਕੋਲ ਵਰਕ ਰਾਈਟਸ ਹੈ ਜਾਂ ਨਹੀਂ ਹੈ। ਐਂਡ ਜਦੋਂ ਵੀ ਕੋਈ ਵੀ ਜਗ੍ਹਾ 'ਤੇ ਵਿਜ਼ਿਟ ਕਰਦੇ ਹੈ ਅਤੇ ਇੱਕ ਇੱਕ ਬੰਦੇ ਦਾ ਨਾਮ, ਡੇਟ ਆਫ ਬਰਥ, ਉਹਦੀ ਡਿਟੇਲਸ ਲੈ ਕੇ ਅਤੇ ਉਹਦਾ ਸਟੇਟਸ ਲੀਗਲ ਜਾਂ ਅਨਲੋਫੁਲ, ਸਾਰਾ ਕੁਝ ਚੈੱਕ ਕਰਦੇ ਹੈ। ਇਹਦੇ 'ਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸ਼ੈਫ ਅਤੇ ਕੁੱਕ ਦੀ, ਕਿਉਂਕਿ ਰੈਸਟੋਰੈਂਟਸ ਵਿੱਚ ਬਹੁਤ ਜ਼ਿਆਦਾ ਵਿਜ਼ਿਟਸ ਹੋਏ ਹੈ ਔਰ ਉੱਥੇ ਜਾ ਕੇ ਵਾਟ ਦੇ ਆਰ ਟਰਾਇੰਗ ਟੂ ਡੂ ਇਜ਼ ਕਿ ਇਹ ਰੋਸਟਰਸ ਤੱਕ ਚੈੱਕ ਕਰ ਰਹੇ ਹੈ ਕਿ ਜਿੱਦਾਂ ਇਹਨਾਂ ਨੇ ਮੈਨੂੰ ਸਪੋਂਸਰ ਕੀਤਾ 482 ਅਤੇ ਮੈਨੂੰ 38-40 ਆਵਰਸ ਜਿਹੜਾ ਕਿ ਅਸੀਂ ਕੰਟਰੈਕਟ ਵਿੱਚ ਲਿਖਿਆ ਸੀ ਉਨੇ ਆਵਰਸ ਮਿਲ ਰਹੇ ਹੈ ਔਰ ਮੇਰੇ ਨਾਲ, ਮਤਲਬ ਮੈਨੂੰ ਐਕਸਪਲੋਇਟ ਤੇ ਨਹੀਂ ਕਰ ਰਹੇ ਸਪੋਂਸਰ ਕਰਕੇ, ਮੈਨੂੰ ਉਨੇ ਘੰਟੇ ਕੰਮ ਮਿਲ ਰਿਹਾ। ਕੰਟਰੈਕਟ ਤੇ ਜਿੰਨੀ ਸੈਲਰੀ ਲਿੱਤੀ ਸੀ, 70,000 ਦਿੱਤੀ ਸੀ, 75,000 ਦਿੱਤੀ ਸੀ, ਉਹ ਸਾਨੂੰ ਦੇ ਰਹੇ ਹੈ ਕਿ ਨਹੀਂ ਦੇ ਰਹੇ ਹੈ। ਏਟੀਓ ਨਾਲ, ਸ਼ੈਰਿਫ ਨਾਲ, ਇਹਨਾਂ ਦੇ ਨਾਲ ਵਿਜ਼ਿਟ ਕਰਨ ਦਾ ਪਰਪਸ ਇਹ ਹੈਗਾ ਕਿ ਉੱਥੇ ਕੋਈ ਇਲੀਗਲ ਬੰਦਾ ਤੇ ਨਹੀਂ ਕੰਮ ਕਰ ਰਿਹਾ। ਜੇ ਹੁਣ ਇਹ ਇੱਕ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕੈਬਨਿਟ ਫੈਕਟਰੀ ਦੀ, ਉੱਥੇ ਇਹਨਾਂ ਨੇ ਵਿਜ਼ਿਟ ਕੀਤਾ ਅਤੇ ਉੱਥੇ ਇਹਨਾਂ ਨੇ ਪੂਰਾ ਫੈਕਟਰੀ ਚੈੱਕ ਕੀਤੀ, ਉਹਦੇ ਬਿਨਸ ਤੱਕ ਚੈੱਕ ਕੀਤੇ, ਬੈਕਯਾਰਡ, ਫਰੰਟ ਯਾਰਡ ਸਾਰਾ ਚੈੱਕ ਕੀਤਾ, ਫਿਰ ਉੱਥੇ ਹਰ ਇੱਕ ਜਿਹੜਾ ਵੀ ਬੰਦਾ ਕੰਮ ਕਰ ਰਿਹਾ ਸੀ ਉਹਦਾ ਨਾਮ, ਉਹਦਾ ਡੇਟ ਆਫ ਬਰਥ ਉਹ ਵੀ ਚੈੱਕ ਕੀਤਾ। ਉਸ ਰੈਸਟੋਰੈਂਟ 'ਤੇ ਕੋਈ, ਉਸ ਕੈਬਨਿਟ ਫੈਕਟਰੀ 'ਤੇ ਕੋਈ 482-186 ਨਹੀਂ ਸੀਗਾ, ਉੱਥੇ ਸਿਰਫ ਇੱਕ 407 ਪਿਆ ਹੋਇਆ ਸੀ ਜਿਹੜਾ ਹਾਲੇ ਗ੍ਰਾਂਟ ਵੀ ਨਹੀਂ ਹੋਇਆ ਸੀ। ਐਂਡ ਉਹ ਦੇਖਣਾ ਚਾਹੁੰਦੇ ਸੀਗੇ ਕਿ ਇਹ ਜਿਹੜੀ ਫੈਕਟਰੀ ਹੈ ਜੈਨੂਇਨ ਫੈਕਟਰੀ ਹੈ, ਇੰਪਲੋਇਰ ਜੈਨੂਇਨ ਹੈ, ਉਹ ਜਿਹਨੂੰ ਸਪੋਂਸਰ ਕੀਤਾ ਉਹ ਜੈਨੂਇਨ ਹੈ, ਇਹ ਬਹੁਤ ਸਾਰੇ ਇਸ ਚੀਜ਼ ਕਰਕੇ ਬਹੁਤ ਚੈਕਿੰਗ ਹੋਈ ਹੈ। ਮੋਟਰ ਮਕੈਨਿਕ ਤੇ ਵਰਕਸ਼ਾਪਸ ਤੇ ਵਿਜ਼ਿਟ ਹੋਈ ਹੈ ਬਹੁਤ ਜ਼ਿਆਦਾ, ਰੀਜਨਲ ਏਰੀਆਜ਼ ਤੇ ਹੋਰ ਵੀ ਜ਼ਿਆਦਾ ਯੂਨੋ ਸਟ੍ਰਿਕਨੈਸ ਹੈਗੀ ਹੈ। ਉੱਥੇ ਰਹਿਣ ਦੇ ਜਿਹੜੇ ਐਡਰੈਸ ਦਿਖਾ ਰਹੇ ਹੋ ਉਹ ਤੱਕ ਕ੍ਰੋਸ ਚੈੱਕ ਹੋ ਰਹੇ ਹੈ ਕਿ ਜੇ ਕਿਸੇ ਬੱਚੇ ਨੇ ਰੀਜਨਲ ਏਰੀਆ ਦਾ ਐਡਰੈਸ ਦਿਖਾਇਆ ਹੋਇਆ ਫੋਰ 1864482 ਔਰ ਫੈਕਟਰੀ ਵੀ ਜਾਂ ਕੋਈ ਵੀ ਰੈਸਟੋਰੈਂਟ ਵੀ ਰੀਜਨਲ ਏਰੀਆ ਦਾ ਹੈ ਤੇ ਉੱਥੇ ਵੀ ਜਾ ਕੇ ਉਹਨਾਂ ਦੇ ਘਰਾਂ ਤੱਕ ਦੀ ਇਹਨਾਂ ਨੇ ਦੇਖਿਆ ਕਿ ਉਹ ਜਿਹੜੀ ਲੀਜ਼ ਹੈ ਉਹ ਇਹਨਾਂ ਦੇ ਨਾਮ ਤੇ ਹੈ ਕਿ ਨਹੀਂ ਹੈ, ਜੇ ਨਹੀਂ ਹੈ ਤੇ ਉਹ ਉੱਥੇ ਰਹਿ ਰਹੇ ਹੈ ਕਿ ਨਹੀਂ ਰਹਿ ਰਹੇ ਹੈ। ਫਿਰ ਜਦੋਂ 482 ਤੇ ਇਹ ਕਿਸੇ ਰੈਸਟੋਰੈਂਟ ਤੇ ਅਸੀਂ ਵਾਪਸ ਆ ਜਾਂਦੇ ਹਾਂ, ਜੇ ਰੈਸਟੋਰੈਂਟ ਤੇ ਜਾ ਕੇ ਚੈਕਿੰਗ ਕਰਦੇ ਹੈ ਤੇ ਰੈਸਟੋਰੈਂਟ ਕਿੰਨਾ ਐਕਟਿਵ ਹੈ ਫਾਈਨੈਂਸ਼ਲੀ, ਤੇ ਜਿਹੜਾ ਏਟੀਓ ਹੈ ਉਹਨੇ ਚੈੱਕ ਕਰਨਾ ਹੈ ਕਿ ਜਿਹੜੇ ਫਾਈਨੈਂਸ਼ੀਅਲਸ ਹੈ ਉਹ ਰੈਸਟੋਰੈਂਟ ਇੰਨਾ ਕੇਪੇਬਲ ਹੈ। ਔਨ ਪੇਪਰ ਅਸੀਂ ਸਾਰਾ ਕੁਝ ਪ੍ਰੂਵ ਕਰਤਾ ਹੋਇਆ, ਬਟ ਆਫਟਰ ਦੈਟ ਇਹ ਜੈਨੂਇਨ ਵੈਰੀਫਿਕੇਸ਼ਨ ਹੋ ਰਹੀ ਹੈ। ਇੰਪਲੋਇਰਸ ਨੂੰ ਇਹ ਕੁਐਸਚਨਸ ਪੁੱਛੇ ਜਾ ਰਹੇ ਹੈ ਕਿ ਤੁਸੀਂ ਕਿਉਂ ਇਸ ਇੰਪਲੋਈ ਨੂੰ ਸਪੋਂਸਰ ਕੀਤਾ ਹੈ, ਤੁਹਾਨੂੰ ਇਹਨੂੰ ਸਪੋਂਸਰ ਕਰਨ ਨਾਲ ਕੀ ਬੈਨੀਫਿਟ ਹੈ, ਤੁਸੀਂ ਤੁਹਾਨੂੰ ਇਹਨੂੰ ਕਿੱਦਾਂ ਮਿਲੇ ਹੋ, ਤੁਸੀਂ ਇਸ ਇੰਪਲੋਈ ਨੂੰ ਕਿੱਥੋਂ ਲੱਭਿਆ। ਤੋ ਉਹ ਕੀ ਦੇਖਣਾ ਚਾਹ ਰਹੇ ਹੈ ਕਿ ਤੁਸੀਂ ਲੋਫੁਲ ਤਰੀਕੇ ਨਾਲ ਜਿਹੜੇ ਬਿਜ਼ਨੈਸਿਸ ਹੈ ਉਹ ਤੁਹਾਨੂੰ ਸਪੋਂਸਰ ਕਰ ਰਹੇ ਹੈ ਕਿ ਨਹੀਂ ਕਰ ਰਹੇ, ਐਂਡ ਸਪੋਂਸਰ ਕਰਨ ਤੋਂ ਬਾਅਦ ਤੁਹਾਨੂੰ ਐਕਸਪਲੋਇਟ ਤੇ ਨਹੀਂ ਕਰ ਰਹੇ, ਮਿਸਯੂਜ਼ ਤੋਂ ਨਹੀਂ ਕਰ ਰਹੇ ਹੈ। ਜੇ ਤੁਸੀਂ 407 ਦੀ ਸਪੋਂਸਰਸ਼ਿਪ ਲਈ ਹੈ ਤੇ ਕੁਐਸਚਨ ਇਜ਼ ਕਿ ਇੰਪਲੋਇਰ ਤੋਂ ਕ੍ਰੋਸ ਚੈੱਕ ਕਰ ਸਕਦੇ ਹੈ ਕਿ ਦੱਸੋ ਟ੍ਰੇਨਿੰਗ ਪਲਾਨ ਕੀ ਸੀਗਾ, ਤੁਸੀਂ ਕਿੱਦਾਂ ਟ੍ਰੇਨਿੰਗ ਦਿਓਗੇ, ਤੁਸੀਂ ਕੀ ਕਰੋਗੇ। ਤੋ ਇੰਪਲੋਇਰਸ ਨੂੰ ਕਾਲਸ ਜਾ ਰਹੀ ਹੈ।
0: ਨਹੀਂ ਬਿਲਕੁਲ, ਕਿਉਂਕਿ ਜਿੱਥੋਂ ਤੱਕ ਜੇ ਆਪਾਂ ਪਿਛਲਾ ਥੋੜ੍ਹਾ ਜਿਹਾ ਜਿਹੜਾ ਉਹ ਨਿਚੋੜ ਕੱਢੀਏ ਤੇ ਉਹਦੇ ਵਿੱਚ ਇਹੀ ਗਾ ਕਿ ਇੰਪਲੋਇਰ ਨੂੰ ਥੋੜ੍ਹਾ ਜਿਹਾ ਸੈਕਿੰਡ ਸਟੈਪ ਹੀ, ਪਰ ਬੇਸਿਕਲੀ ਜਿਹੜਾ ਮੇਨ ਹੈ ਉਹ ਐਪਲੀਕੈਂਟ ਨੂੰ ਹੀ ਵੇਖਿਆ ਜਾਂਦਾ ਸੀ ਕਿ ਐਪਲੀਕੈਂਟ ਦਾ ਜਿਹੜਾ ਕੰਮ ਆ ਉਹ ਠੀਕ ਕਰਦਾ ਜੈਨੂਨ ਆ, ਤੇ ਫਿਰ ਐਪਲੀਕੈਂਟ ਦੀ ਜਿਹੜੀ ਕਹਿ ਲਓ ਕਿ ਕੰਡੀਸ਼ਨ ਸੀਗੀ ਉਹ ਸਾਰੀਆਂ ਵੇਖ ਕੇ ਤੇ ਉਹਨੂੰ ਜਿਹੜਾ ਉਹ ਜੋ ਵੀ ਉਹਦਾ ਡਿਸੀਜ਼ਨ ਸੀ ਉਹਨੂੰ ਦਿੱਤਾ ਜਾਂਦਾ ਸੀ। ਪਰ ਹੁਣ ਕਹਿ ਲਓ ਕਿ 2-4 ਸਟੈਪ ਹੋਰ ਜਿਹੜੇ ਉਹ ਅੱਗੇ ਗਏ ਨੇ ਕਿ ਜਿਹਦੇ ਵਿੱਚ ਹੁਣ ਇੰਪਲੋਇਰ ਇਨਕਲੂਡ ਆ, ਇਨਕਲੂਡ ਨਹੀਂ ਇੱਥੋਂ ਤੱਕ ਕਿ ਉਹਦੀ ਵੀ ਜਿਹੜੀ ਉਹ ਐਪਲੀਕੈਂਟ ਤੋਂ ਵੱਧ ਕੇ ਜਿਹੜੀ ਆ ਉਹ ਪੁੱਛ ਪੜਤਾਲ ਹੋ ਰਹੀ ਹੈ।
1: ਉਹ ਪਤਾ ਕਿਉਂ ਹੋ ਰਹੀ ਹੈ, ਕੋਈ ਵੀ ਇੰਪਲੋਇਰ ਜਦੋਂ ਤੁਹਾਨੂੰ ਸਪੋਂਸਰ ਕਰਦਾ 407-482-186 ਤੇ ਉਹਦੇ ਲਈ ਇੱਕ ਸਪੋਂਸਰਸ਼ਿਪ ਓਬਲੀਗੇਸ਼ਨ ਹੁੰਦੀਆਂ ਜੋ ਉਹਨੂੰ ਕੰਪਲਾਈ ਕਰਨੀ ਪੈਂਦੀ ਹੈ। ਸਪੋਂਸਰਸ਼ਿਪ ਓਬਲੀਗੇਸ਼ਨ ਦਾ ਮਤਲਬ ਇਹ ਹੁੰਦਾ ਕਿ ਉਹਨੇ ਜਿਹੜਾ ਇੰਪਲੋਇਰ ਹੈ ਉਹਨੇ ਆਪਣੇ ਇੰਪਲੋਈ ਨੂੰ ਨੋਮੀਨੇਟਿਡ ਸੈਲਰੀ ਤੋਂ ਘੱਟ ਤਨਖਾਹ ਨਹੀਂ ਦੇਣੀ। ਆਸਟ੍ਰੇਲੀਅਨ ਵਰਕਰ ਨੂੰ ਜਿੰਨੇ ਬੈਨੀਫਿਟਸ ਮਿਲ ਰਹੇ ਹੈ ਉਹ ਸਾਰੇ ਇਕੁਅਲੈਂਟ ਓਵਰਸੀਜ਼ ਵਰਕਰ ਨੂੰ ਵੀ ਮਿਲਣੇ ਚਾਹੀਦੇ ਹੈ, ਉਹਨੂੰ ਘੱਟ ਟ੍ਰੀਟ ਨਹੀਂ ਕਰਨਾ। ਫਿਰ ਉਹਨਾਂ ਦੀ ਇਹ ਵੀ ਹੈ ਕਿ ਉਹ ਓਵਰ ਟਾਈਮ ਜੇ ਕਰਾ ਰਹੇ ਹੈ ਤੇ ਓਵਰ ਪੇ ਕਰਨੀ, ਉਹਨੂੰ ਬੇਸਿਕ ਜਿਹੜੀ ਸਪੋਂਸਰਸ਼ਿਪ ਰਿਕੁਆਇਰਮੈਂਟਸ ਹੈ ਜੋ ਓਬਲੀਗੇਸ਼ਨਸ ਉਹਨਾਂ ਨੂੰ ਫੋਲੋ ਕਰਨੀ ਪੈਂਦੀ ਹੈ।
0: ਇਹ ਵੀ ਕਹਿ ਲਓ ਕਿ ਜਿੱਦਾਂ ਜਿਉਂ ਜਿਉਂ ਉਹਨਾਂ ਨੂੰ ਹੁਣ ਸਮਝ ਆ ਰਹੀ ਹੈ ਇਸ ਸਿਸਟਮ ਨੂੰ ਲੈ ਕੇ ਵੀ ਇਹ ਕਿੱਦਾਂ ਵਰਕਆਊਟ ਹੋ ਰਿਹਾ, ਫਿਰ ਤਿਉਂ ਤਿਉਂ ਉਹ ਵੀ ਅੱਗੇ ਵੱਧ ਰਹੇ ਨੇ ਆਪਣੀਆਂ ਜਿਹੜਾ
1: ਉਹ ਤੇ ਇਹ ਮੇਕ ਸ਼ੋਰ ਕਰ ਰਹੇ ਹੈ ਨਾ ਕਿ ਜੇ ਇੱਕ ਇੰਪਲੋਈ ਨੂੰ 40 ਘੰਟੇ ਦੇ ਲਈ ਉਹਨੇ ਸਪੋਂਸਰ ਕੀਤਾ ਤੇ ਕੰਮ ਉਹ 60 ਘੰਟੇ ਦਾ ਨਾ ਕਰਾਵੇ, ਇਹ ਤਾਂ ਉਹ ਇੰਪਲੋਈ ਦਾ ਵੀ ਦੇਖ ਰਹੇ ਹੈ ਕਿ ਇੰਪਲੋਈ ਦਾ ਮਿਸਯੂਜ਼ ਨਾ ਹੋਵੇ, ਉਹਨੂੰ ਐਕਸਪਲੋਇਟ ਨਾ ਕਰਨ, ਉਹਨੂੰ ਪ੍ਰੋਪਰ ਸੈਲਰੀ ਮਿਲੇ, ਉਹਨੂੰ ਉਹਦੀ ਪ੍ਰੋਪਰ ਸੁਪਰ ਜਾਏ, ਉਹਨੂੰ ਪ੍ਰੋਪਰ ਟੈਕਸ ਪੇ ਹੋਵੇ। ਤੇ ਸਪੋਂਸਰ ਦੀ ਓਬਲੀਗੇਸ਼ਨਸ ਯੂ ਨੋ ਜਦੋਂ ਜਾਂਦੇ ਹੈ ਜੇ ਸਪੋਂਸਰ ਆਪਣੀ ਓਬਲੀਗੇਸ਼ਨਸ ਨਹੀਂ ਪੂਰੀ ਕਰ ਰਿਹਾ ਔਨ ਦ ਸਪੋਟ ਕੈਂਸਲੇਸ਼ਨਸ ਹੈ, ਸਪੋਂਸਰ ਉਹਦੇ ਤੇ ਬਾਹਰ ਲੱਗ ਰਿਹਾ ਔਰ ਉਹ ਫਿਰ ਪੰਜ ਸਾਲ ਲਈ ਜਾਂ ਸ਼ਾਇਦ ਫੋਰ ਐਵਰ ਵੀ ਡੋਂਟ ਨੋ, ਉਸੇ ਵੇਲੇ ਉਹਦੀ ਸਪੋਂਸਰਸ਼ਿਪ ਕੈਂਸਲ ਕਰਕੇ ਉਹਦੇ ਤੇ ਬਾਹਰ ਲਗਾ ਦਿੰਦੇ ਐਂਡ ਦੈਨ ਹੀ ਕੈਨ ਨੋਟ ਸਪੋਂਸਰ।
0: ਹਾਂਜੀ ਬਿਲਕੁਲ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਜਦੋਂ ਆਪਾਂ ਟੋਪਿਕ ਸਟਾਰਟ ਕੀਤਾ ਸੀ ਕਿ ਜਿਹਦੇ ਵਿੱਚ ਤੁਸੀਂ 3-4 ਨਾਮ ਲਏ ਸੀ, ਜਿਹਦੇ ਤੋਂ ਸਭ ਤੋਂ ਪਹਿਲਾਂ ਤੁਸੀਂ ਕਿਹਾ ਹੈ ਵੀ ਏਟੀਓ ਜਿਹੜਾ ਵਾ ਉਹ ਨਾਲ ਵਿਜ਼ਿਟ ਕਰ ਰਿਹਾ, ਤੇ ਆਪਾਂ ਦੱਸ ਦਿੰਦੇ ਹਾਂ ਕਿ ਵੈਸੇ ਤਾਂ ਚਲੋ ਆਪਾਂ ਨੂੰ ਸਾਰੇ ਜਾਣੋ ਹੀ ਆ ਇਸ ਨੂੰ ਲੈ ਕੇ ਵੀ ਕਿਹੜੇ ਬੰਦੇ ਦਾ ਕੀ ਕੰਮ ਆ ਜਿਹੜੇ ਬੰਦੇ ਉੱਥੇ ਵਿਜ਼ਿਟ ਕਰ ਰਹੇ ਨੇ। ਉਹਦੇ ਵਿੱਚੋਂ ਸਭ ਤੋਂ ਪਹਿਲਾਂ ਏਟੀਓ ਆਉਂਦਾ ਹੈ ਜੀ, ਏਟੀਓ ਦਾ ਇਹ ਕੰਮ ਹੈ ਵੀ ਆਸਟ੍ਰੇਲੀਅਨ ਟੈਕਸਟੇਸ਼ਨ ਆਫਿਸ ਆ ਜਿਹੜਾ ਟੈਕਸ ਨੂੰ ਲੈ ਕੇ ਤੁਸੀਂ ਸਮਝ ਗਏ ਹੋਗੇ ਕਿ ਜਿਹੜਾ ਆਪਣਾ ਟੈਕਸ ਹੈ ਉਹ ਆਪਾਂ ਟਾਈਮ ਸਿਰ ਤਾਰਿਆ ਕਿ ਨਹੀਂ,
1: ਜਾਂ ਇੰਪਲੋਈਜ਼ ਨੂੰ ਸੁਪਰ ਜਿੰਨਾ ਬੰਦਾ ਜਿੰਨਾ ਟੈਕਸ ਬੰਦਾ ਉਹ ਦੇ ਰਹੇ ਹੈ ਕਿ ਨਹੀਂ
0: ਦੇ ਰਹੇ। ਜੀ ਬਿਲਕੁਲ, ਕਿਉਂਕਿ ਟੈਕਸ ਪੱਖੀ ਜਿੰਨੀਆਂ ਵੀ ਸਾਰੀਆਂ ਰਿਸਪੋਂਸਿਬਿਲਟੀਜ਼ ਨੇ ਉਹ ਸਾਰੀਆਂ ਏਟੀਓ ਲੁੱਕ ਆਫਟਰ ਕਰਦਾ।
1: ਬਿਜ਼ਨਸ ਦੀ ਫਾਈਨੈਂਸ਼ੀਅਲ ਕੈਪੇਬਿਲਿਟੀ ਹੈਗੀ ਹੈ ਕਿ ਉਹ 80,000 ਇੱਕ ਬੰਚੇ ਨੂੰ ਦੇ ਵੀ ਪਾਏ
0: ਕਿ ਉਹ ਇੰਨੀ ਭਰ ਰਿਹਾ ਉਹ ਸੀਟੀ ਕੱਟ ਕੇ।
1: ਯੈਸ ਬਿਲਕੁਲ
0: ਜੀ ਬਿਲਕੁਲ। ਤੇ ਉਸ ਤੋਂ ਨੈਕਸਟ ਤੁਸੀਂ ਗੱਲ ਕੀਤੀ ਸੀ ਕਿ ਸ਼ੈਰਿਫ, ਹੁਣ ਸ਼ੈਰਿਫ ਜਿਹੜਾ ਉਹ ਹਾਈਐਸਟ ਕਹਿ ਲਓ ਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਪ੍ਰੋਪਰਲੀ ਇਹ ਕੀ ਆ। ਸ਼ੈਰਿਫ ਹੈਗਾ ਜੀ ਸੁਪਰੀਮ ਕੋਰਟ ਆਫੀਸਰ ਆ, ਇੱਕ ਮੰਨ ਲਓ ਮੈਂ ਸੁਪਰੀਮ ਕੋਰਟ ਦਾ ਆਫੀਸਰ ਹਾਂ ਅਤੇ ਮੈਂ ਨਾਮ ਆ ਕਿ ਮੈਂ ਸ਼ੈਰਿਫ ਆਫੀਸਰ ਕਹਿ ਲਓ ਉਹਨੂੰ ਜਿੱਦਾਂ ਵੱਖਰੇ ਵੱਖਰੇ ਆਫੀਸਰ ਹੁੰਦੇ ਆ ਅਤੇ ਉਹ ਸੁਪਰੀਮ ਕੋਰਟ ਦਾ ਇੱਕ ਰਿਸਪੋਂਸੀਬਲ ਆਫੀਸਰ ਆ ਜਿਹਨੂੰ ਕਿ ਅਥੋਰਿਟੀ ਆ ਕਿ ਉਹ ਵਾਰੰਟ ਇਸ਼ੂ ਕਰ ਸਕਦਾ ਵਾ ਜੇ ਕਿਸੇ ਨੇ ਮੰਨ ਲਓ ਆਪਣੀ ਜਿਹੜੀ ਆ ਕੰਡੀਸ਼ਨਸ ਨੇ ਉਹ ਫੋਲੋ ਨਹੀਂ ਕੀਤੀਆਂ ਬਿਜ਼ਨਸ ਨੂੰ ਲੈ ਕੇ ਉਹ ਕੋਈ ਫਾਈਨ ਨਹੀਂ ਉਹਨੇ ਪੇ ਕੀਤਾ ਜਾਂ ਫਿਰ ਸਿਵਲ ਜਿੰਨੇ ਵੀ ਮੈਟਰਸ ਨੇ ਉਹਨਾਂ ਨੂੰ ਲੈ ਕੇ ਕ੍ਰਿਮੀਨਲ ਨੂੰ ਕਹਿ ਲਓ ਕੋਈ ਇਨਵੋਲਵ ਆ ਜਾਂ ਕੋਈ ਵੀ ਜਿਹੜਾ ਬ੍ਰੀਚ ਕਰ ਰਿਹਾ ਕੋਈ ਚੀਜ਼ ਉਹਦੇ ਲਈ ਉਹ ਰਿਸਪੋਂਸੀਬਲ ਆ ਕਿ ਉਹ ਖੜੇ ਪੈਰ ਔਨ ਦਾ ਸਪੋਰਟ ਉਹ ਜਿਹੜਾ ਉਹ ਤੁਹਾਡੇ ਤੇ ਉੱਤੇ ਵਾਰੰਟ ਇਸ਼ੂ ਕਰਕੇ ਅਤੇ ਤੁਹਾਡੀ ਪ੍ਰੋਪਰਟੀ ਜਿਹੜੀ ਆ ਉਹ ਸੀਜ਼ ਕਰ ਸਕਦਾ ਵਾ ਇੱਥੋਂ ਤੱਕ ਕਿ ਤੁਹਾਨੂੰ ਅਰੈਸਟ ਵੀ ਜਿਹੜਾ ਉਹ ਕਰ ਸਕਦਾ ਉਹਦੇ ਕੋਲ ਇਹ ਵੀ ਕੰਪਲਾਈਂਸ ਹੈਗੀ
1: ਯੂ ਨੋ ਇੱਕ ਵਰਕਸ਼ਾਪ ਤੇ ਇੱਕ ਵਰਕਸ਼ਾਪ ਕਲੋਜ਼ ਹੋਈ ਹੈ
0: ਜੀ
1: ਉਹਨਾਂ ਦੀ ਸਪੋਂਸਰਸ਼ਿਪ ਬਾਹਰ ਹੋਈ ਹੈ ਤੇ ਉਹ ਵਰਕਸ਼ਾਪ ਕਲੋਜ਼ ਹੋ ਗਈ ਹੈ ਤੇ ਉਹ ਅੱਗੇ ਕੰਮ ਨਹੀਂ ਕਰ ਸਕਦੇ ਸਿਰਫ ਇਸੇ ਕਰਕੇ ਕਲੋਜ਼ ਹੋਈ ਹੈ ਬਿਕਾਜ਼ ਦੇ ਵਰ ਨੋਟ ਕੰਪਲਾਈਂਗ ਵਿਦ ਸਪੋਂਸਰਸ਼ਿਪ ਓਬਲੀਗੇਸ਼ਨਸ ਤੇ ਕੋਈ ਵੀ ਜੇ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ ਐਜ਼ ਅ ਬਿਲਡਰ ਐਜ਼ ਅ ਕੰਪਨੀ ਓਨਰ ਐਜ਼ ਅ ਰੈਸਟੋਰੈਂਟ ਓਨਰ ਤੇ ਤੁਸੀਂ ਮੇਕ ਸ਼ੋਰ ਕਰੋ ਤੁਸੀਂ ਆਪਣੇ ਏਜੰਟ ਤੋਂ ਸਪੋਂਸਰਸ਼ਿਪ ਓਬਲੀਗੇਸ਼ਨਸ ਪੂਰੀਆਂ ਸਮਝੋ ਨਹੀਂ ਤੇ ਤੁਸੀਂ ਸਾਨੂੰ ਮਿਲ ਸਕਦੇ ਹੋ ਅਸੀਂ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ ਬਟ ਜੇ ਤੁਸੀਂ ਪਲਾਨ ਕਰ ਰਹੇ ਹੋ 4074824186 ਤੇ ਸਪੋਂਸਰ ਕਰਨ ਦਾ ਕਿਸੇ ਨੂੰ ਵੀ ਯੂ ਮਸਟ ਬੀ ਅਵੇਅਰ ਕਿ ਤੁਹਾਡੀ ਸਪੋਂਸਰਸ਼ਿਪ ਓਬਲੀਗੇਸ਼ਨਸ ਕੀ ਹੈਗੀਆਂ
0: ਜੀ ਬਿਲਕੁਲ ਅਤੇ ਉਸ ਤੋਂ ਨੈਕਸਟ ਜਿਹੜੇ ਡਿਪਾਰਟਮੈਂਟ ਦੀ ਤੁਸੀਂ ਗੱਲ ਕੀਤੀ ਸੀ ਆਸਟ੍ਰੇਲੀਅਨ ਬਾਰਡਰ ਫੋਰਸ ਆ ਜੀ ਏ ਬੀ ਐਫ ਜਿਹਨੂੰ ਆਪਾਂ ਕਹਿ ਦਿੰਦੇ
1: ਹਾਂ
0: ਜੀ ਇਹ ਸਾਰਿਆਂ ਨੂੰ ਸ਼ਾਇਦ ਪਤਾ ਹੀ ਹੋਊਗਾ ਕਿਉਂਕਿ ਆਪਾਂ ਜਦੋਂ ਏਅਰਪੋਰਟ ਤੋਂ ਅਕਸਰ ਹੀ ਆਉਂਦੇ ਜਾਂਦੇ ਹਾਂ ਅਤੇ ਇਹਨਾਂ ਦੇ ਆਫੀਸਰ ਤੁਹਾਨੂੰ ਉੱਥੇ ਖਲੋਤੇ ਮਿਲ ਜਾਂਦੇ ਆ ਅਤੇ ਇਹ ਰਿਸਪੋਂਸੀਬਲ ਆ ਜੀ ਕੋਈ ਵੀ ਇਮੀਗ੍ਰੇਸ਼ਨ ਜਾਂ ਕਸਟਮ ਲਾਜ਼ ਨੂੰ ਲੈ ਕੇ ਬਾਰਡਰ ਸਿਕਿਉਰਟੀਜ਼ ਮੈਨੇਜ ਕਰਦੇ ਨੇ ਏਅਰਪੋਰਟ 'ਤੇ ਕਹਿ ਲਓ ਜਾਂ ਫਿਰ ਸੀ ਪੋਰਟਸ 'ਤੇ ਜਾਂ ਮਤਲਬ ਕਿਤੇ ਵੀ ਜਿੱਥੋਂ ਵੀ ਆਉਣ ਜਾਣ ਹੁੰਦਾ ਆ ਓਵਰਸੀਜ਼ ਦੇ ਦੇਸ਼ ਨੂੰ ਲੈ ਕੇ ਉਹ ਆਸਟ੍ਰੇਲੀਅਨ ਬਾਰਡਰ ਫੋਰਸ ਦਾ ਕੰਮ ਆ ਅਤੇ ਇਹ ਜਿਹੜੀ ਵੀ ਮੇਰੀ ਵੀਜ਼ਾ ਕੰਡੀਸ਼ਨ ਆ ਮੈਂ ਕਿਹੜੇ ਵੀਜ਼ੇ 'ਤੇ ਹਾਂ ਮੈਂ ਕਿੰਨਾ ਕੰਮ ਕਰ ਸਕਦਾ ਵਾਂ ਮੈਂ ਕਿੱਥੇ ਕੰਮ ਕਰ ਸਕਦਾ ਮੈਂ ਕਿੰਨਾ ਪੜ੍ਹ ਸਕਦਾ ਇਹ ਚੀਜ਼ਾਂ ਦੀ ਇਹ ਰਿਸਪੋਂਸੀਬਲ
1: ਇਹਦਾ ਇੱਕ ਐਗਜ਼ਾਮਪਲ ਦੇਖੋ ਹੁਣ ਜੇ ਰੈਸਟੋਰੈਂਟ ਵਿਜ਼ਿਟ ਕਰਦੇ ਆ
0: ਤੇ
1: ਸ਼ੈਫ ਦਾ ਕਿਸੇ ਨੇ ਸਪੋਂਸਰਸ਼ਿਪ ਲਿੱਤੀ ਹੋਈ ਹੈ ਹੁਣ ਸ਼ੈਫ ਦਾ ਕੰਮ ਹੈ ਕਿਚਨ 'ਚ ਬਹਿ ਕੇ ਖਾਣਾ ਬਣਾਉਣਾ
0: ਜੀ
1: ਠੀਕ ਹੈ ਉਹਦਾ ਕੰਮ ਖਾਣਾ ਸਰਵ ਕਰਨਾ ਨਹੀਂ ਹੈ ਤੇ ਜੇ ਸ਼ੈਫ ਐਜ਼ ਅ ਫਰੰਟ ਸਟਾਫ ਕੰਮ ਕਰ ਰਿਹਾ ਦੈਟ ਇਜ਼ ਬ੍ਰੀਚ ਆਫ ਕੰਡੀਸ਼ਨ
0: ਉਹ ਫਿਰ ਵੇਟਰ
1: ਹੋ ਗਿਆ ਉਹ ਵੇਟਰ ਹੋ ਗਿਆ ਉਹ ਫਰੰਟ ਸਟਾਫ ਹੋ ਗਿਆ ਸ਼ੈਫ ਦਾ ਜਿਹੜਾ ਕੰਮ ਹੈ ਉਹ ਖਾਣਾ ਬਣਾਉਂਦਾ ਜਦੋਂ ਅਸੀਂ 482 ਦੀ ਫਾਈਲ ਲਗਾਉਂਦੇ ਹਾਂ ਜਾਂ 186 ਦੀ ਅਸੀਂ ਦੱਸਦੇ ਹਾਂ ਕਿ ਕਿਹੜਾ ਤੁਸੀਂ ਰੋਲ ਪਲੇ ਕਰੋਗੇ ਉਹਦੇ ਵਿੱਚ ਪੂਰੀ ਲਿਸਟ ਅਸੀਂ ਲਿਖੀ ਦੀ ਹੈ ਕਿ ਕੀ ਕੰਮ ਤੁਸੀਂ ਕਰੋਗੇ
0: ਜੀ
1: ਇਹਦਾ ਮਤਲਬ ਇਹ ਹੈਗਾ ਡਿਊਟੀਜ਼ ਕੀ ਹੈ ਪੋਜੀਸ਼ਨ ਕੀ ਹੈ ਇਹਦਾ ਮਤਲਬ ਇਹ ਹੈਗਾ ਕਿ ਇੱਥੇ ਬਾਰਡਰ ਫੋਰਸ ਕੀ ਦੇਖਣਾ ਚਾਹੁੰਦੀ ਹੈ ਕਿ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਂਸਰ ਕਰਕੇ ਸਿਰਫ ਸ਼ੈਫ ਦਾ ਕੰਮ ਹੀ ਕਰਾ ਰਿਹਾ ਜਾਂ ਵੇਟਰ ਦਾ ਕਲੀਨਰ ਦਾ ਡਿਸ਼ਵਾਸ਼ਰ ਦਾ ਸਾਰਾ ਕੰਮ ਕਰਾ ਰਿਹਾ ਕਿਉਂਕਿ ਅਸੀਂ ਰੈਸਟੋਰੈਂਟ ਵਿੱਚ ਸਾਰੀਆਂ ਪੋਜੀਸ਼ਨਸ ਡਿਫਾਈਨ ਕਰਕੇ ਦੇਈਦੀ ਹੈ ਕਿ ਆਹ ਡਿਸ਼ਵਾਸ਼ਰ ਕਰੇਗਾ ਇਹ ਬੰਦਾ ਕਿਚਨ ਹੈਂਡ ਕਰੇਗਾ ਇਹ ਬੰਦਾ ਫਰੰਟ ਸਟਾਫ ਕਰੇਗਾ ਇਹ ਬੰਦਾ ਸ਼ੈਫ ਹੈ
0: ਹਾਂਜੀ ਕਿਉਂਕਿ ਜਿਹੜੀ ਤੁਸੀਂ ਗੱਲ ਕਹੀ ਨਾ ਮੈਂ ਕਨੈਕਟ ਕਰ ਗਿਆ ਕਿਉਂਕਿ ਮੈਂ ਵੀ ਐਜ਼ ਅ ਸ਼ੈਫ ਹੀ ਪੀ ਆਰ ਲਈ ਹੈ ਅਤੇ ਸਾਡੇ ਜਿਹੜੇ ਰੈਸਟੋਰੈਂਟ ਦੇ ਵਿੱਚ ਜਦੋਂ ਮੈਂ ਡਾਕੂਮੈਂਟ ਸਬਮਿਟ ਕੀਤੇ ਸੀ ਨਾ ਅਤੇ ਉਹਨਾਂ ਨੇ ਪ੍ਰੋਪਰ ਇੱਕ ਪਲਾਨ ਮੰਗਿਆ ਸੀ ਜਿਹਦੇ ਵਿੱਚ ਆਪਾਂ ਇਹ ਦੱਸਿਆ ਸੀ ਕਿ ਸਾਡੇ ਰੈਸਟੋਰੈਂਟ ਦੇ ਵਿੱਚ ਦੋ ਵੇਟਰ ਨੇ ਦੋ ਕਿਚਨ ਹੈਂਡ ਆ ਹਨ ਇੱਕ ਸ਼ੈਫ ਆ ਦੋ ਕੁੱਕ ਨੇ ਮਤਲਬ ਇੱਦਾਂ ਸਾਰੇ ਉਹਨਾਂ ਨੇ ਫਰੰਟ ਸਟਾਫ ਦਾ ਵੀ ਦੱਸਿਆ ਸੀ
1: ਬਿਲਕੁਲ
0: ਮਤਲਬ ਉਹ ਤੁਸੀਂ ਦੱਸਿਆ ਹੁੰਦਾ ਵਾ ਫਿਰ ਉਹ ਹੁਣ
1: ਕਿਉਂਕਿ
0: ਇਹ ਹੁੰਦਾ ਹੀਗਾ ਪਹਿਲਾਂ ਮਤਲਬ ਹੁਣ
1: ਐਕਸਪਲੋਇਟੇਸ਼ਨ ਇਜ਼ ਵੈਰੀ ਕਾਮਨ
0: ਜੀ
1: ਠੀਕ ਹੈ ਬਟ ਦੇ ਆਰ ਇਹ ਸਾਡੀ ਹੀ ਸੇਫਟੀ ਲਈ ਕੰਮ ਕਰ ਰਹੇ ਹੈ ਇਹ ਜੋ ਚੈਕਿੰਗ ਕਰ ਰਹੇ ਹੈ ਸਾਡੀ ਸਾਡੇ ਫੇਵਰ ਚ ਹੀ ਕਰ ਰਹੇ ਹੈ ਤੇ ਅਸੀਂ ਦੇਖਣਾ ਹੈ ਕਿ ਅਸੀਂ ਇਸ ਚੀਜ਼ ਨੂੰ ਆਪਣੇ ਫੇਵਰ ਚ ਕਿੱਦਾਂ ਕਰਨਾ ਹੈ ਜੇ ਤੁਹਾਡਾ 482 ਐਜ਼ ਅ ਸ਼ੈਫ ਅਪਰੂਵ ਹੋਇਆ ਤੇ ਰੈਸਟੋਰੈਂਟ ਦੇ ਟਾਈਮਿੰਗ ਹੈਗੇ 5 to 10 ਤੇ ਤੁਸੀਂ 5 to 10 ਆਫਕੋਰਸ ਤੁਸੀਂ ਐਜ਼ ਅ ਸ਼ੈਫ 3 ਵਜੇ ਜਾਓਗੇ ਜਾਂ 4 ਵਜੇ ਸ਼ੁਰੂ ਕਰੋਗੇ ਤੇ 1 ਘੰਟਾ ਬਾਅਦ ਫਿਨਿਸ਼ ਕਰੋਗੇ ਉਨੇ ਆਵਰਸ ਤੁਸੀਂ ਉੱਥੇ ਹੋਣੇ ਚਾਹੀਦੇ ਹੋ ਈਵਨ ਕੋ ਵਰਕਰਸ ਨੂੰ ਵੀ ਉਹ ਕੁਐਸ਼ਨਿੰਗ ਕਰਦੇ ਹੈ ਕਿ ਦੱਸੋ ਇਹ ਬੰਦਾ ਕੌਣ ਹੈ ਇਹ ਇੱਥੇ ਕੰਮ ਕਰਦਾ ਹੈ ਕਿੰਨੇ ਦਿਨ ਕਰਦਾ ਹੈ ਕੀ ਟਾਈਮ ਇਹਦਾ ਰੋਲ ਕੀ ਹੈਗਾ ਤੋ ਇੰਨੀ ਸਟ੍ਰਿਕਟ ਬੇਸਿਸ ਤੇ ਉਹ ਕ੍ਰੋਸ ਚੈਕਿੰਗ ਹੋ ਰਹੀ ਹੈ
0: ਜੀ ਬਿਲਕੁਲ ਕਿਉਂਕਿ ਜਿੱਦਾਂ ਹੁਣ ਸਮੇਂ 'ਤੇ ਜਿਹੜੀ ਚੀਜ਼ ਹੋ ਰਹੀ ਹੋਵੇ ਉਹ ਹਮੇਸ਼ਾ ਹੀ ਆਪਾਂ ਨੂੰ ਐਂ ਲੱਗਦਾ ਕਿ ਸ਼ਾਇਦ ਇਹ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਸਾਡਾ ਕੰਮ ਖਰਾਬ ਹੋ ਗਿਆ ਜਾਂ ਡਿਲੇਅ ਹੋ ਗਿਆ ਮਤਲਬ ਕਿਸੇ ਦੀ ਕੋਈ ਚਲੋ ਪ੍ਰੋਬਲਮ ਹੋ ਸਕਦੀ ਹੈ ਕਿਸੇ ਦਾ ਕੰਮ ਅੜਿਆ ਹੋ ਸਕਦਾ ਉਸ ਚੀਜ਼ ਨੂੰ ਲੈ ਕੇ ਜਾਂ ਕਿਸੇ ਦਾ ਨਹੀਂ ਹੋਇਆ ਉਸ ਚੀਜ਼ ਨੂੰ ਲੈ ਕੇ ਕੈਂਸਲ ਹੋ ਗਿਆ ਰਿਜੈਕਟ ਹੋ ਗਿਆ ਪਰ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਵੇਖ ਲਈਏ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਸ਼ਾਇਦ ਸਾਡੇ ਲਈ ਕਲੀਅਰ ਕਰਨ ਦੇ ਨੇ ਕਿ ਜਿਹੜੀਆਂ ਹੁਣ ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਜਿਹੜੇ ਉਹ ਪੈਸੇ ਪ੍ਰੋਪਰ ਨਹੀਂ ਮਿਲਦੇ, ਸਾਡੇ ਕੋਲ ਪੰਜ ਬੰਦਿਆਂ ਦਾ ਕੰਮ ਕਰਾਇਆ ਜਾਂਦਾ, ਸਾਡੇ ਕੋਲ ਚਾਰ ਬੰਦਿਆਂ ਦਾ ਕੰਮ ਕਰਾਇਆ ਜਾਂਦਾ, ਇੰਨੇ ਘੰਟੇ ਕਹਿ ਕੇ ਸਾਨੂੰ ਇੰਨੇ ਘੰਟੇ ਕੰਮ ਕਰਾਇਆ ਜਾਂਦਾ, ਜਿੰਨੀਆਂ ਵੀ ਇਹ ਚੀਜ਼ਾਂ ਨੇ ਨਾ ਇਹ ਸਾਰੀਆਂ ਗਾਂ ਜਾ ਕੇ ਸਾਡੇ ਲਈ ਸ਼ਾਇਦ ਇਹ ਚੀਜ਼ ਦੇ ਨਾਲ ਸੌਖੀਆਂ ਹੋ ਜਾਣ, ਉਹ ਆਪਾਂ ਨੂੰ ਹਾਲੇ ਨਹੀਂ ਪਤਾ ਲੱਗਣਾ।
1: ਦੇਖੋ ਇਹ ਜੋ ਸਟ੍ਰਿਕਟਨੈਸ ਹੋਈ ਹੈ ਨਾ, ਇਹ ਜਿਹੜੇ ਸਾਡੇ ਪਾਸਟ ਵਿੱਚ ਕੇਸਿਸ ਹੋਏ ਆ ਉਹਨਾਂ ਕਰਕੇ ਹੀ ਹੋਈ ਹੈ। ਕੋਈ ਕੰਪਲੇਂਟਸ ਹੋਈਆਂ ਹੋਣਗੀਆਂ, ਕੋਈ ਚੈਕਿੰਗਸ ਹੋਈਆਂ ਹੋਣਗੀਆਂ, ਕੋਈ ਕਿਤੇ ਇੰਪਲੋਇਰਸ ਗਲਤ ਹੋਣਗੇ, ਕਿਤੇ ਇੰਪਲੋਇਸ ਗਲਤ ਹੋਣਗੇ, ਤੇ ਹੁਣ ਸਿਸਟਮ ਜੇ ਖਰਾਬ ਹੋਏਗਾ ਤੇ ਡਿਪਾਰਟਮੈਂਟ ਨੇ ਸਟੈਪ ਲੈਣਾ ਹੀ ਹੈ ਸਿਸਟਮ ਨੂੰ ਠੀਕ ਕਰਨ ਦਾ। ਉਹ ਕਿੱਦਾਂ ਸਟੈਪ ਲੈ ਰਹੇ ਹੈ, ਉਹਨੂੰ ਅਸੀਂ ਆਪਣੇ ਫੇਵਰ 'ਚ ਲੈ ਰਹੇ ਹਾਂ ਜਾਂ ਅਗੇਂਸਟ ਲੈ ਰਹੇ ਹਾਂ, ਦੈਟ ਵੀ ਡੋਂਟ ਨੋ। ਹੁਣ ਟਰੱਕ ਵਾਲਿਆਂ ਦੇ ਦੇਖੋ ਹੱਥ 'ਚ ਉਹ ਕੈਂਸਲੇਸ਼ਨ ਨੋਟਿਸ ਲੈ ਕੇ ਘੁੰਮ ਰਹੇ ਆ, ਉਹਨਾਂ ਨੇ ਤੁਹਾਡਾ ਉਸੇ ਵੇਲੇ ਲੋਗ ਬੁੱਕ ਚੈੱਕ ਕਰਨੀ ਹੈ, ਵੀਜ਼ਾ ਕੰਡੀਸ਼ਨ ਚੈੱਕ ਕਰਨੀ ਹੈ, ਜੇ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ ਵੀਜ਼ਾ ਕੈਂਸਲ, ਔਨ ਦਾ ਸਪੋਟ ਕੈਂਸਲੇਸ਼ਨ ਹੈ। ਮੈਨੂੰ ਕਲਾਇੰਟਸ ਨੇ ਦੱਸਿਆ, ਮੈਮ ਅਸੀਂ ਲੋਕਲ ਟਰੱਕ ਚਲਾਉਂਦੇ ਹਾਂ, ਸਾਨੂੰ ਵੀ ਰੋਕ ਕੇ ਸਾਡੀ ਵੀ ਕ੍ਰੋਸ ਚੈਕਿੰਗ ਹੋਈ ਹੈ।
0: ਓਕੇ, ਜਿਹੜੇ ਇੱਥੇ ਸਿਟੀ ਸਿਟੀ ਚ ਰਹਿ ਕੇ ਲੋਕਲ
1: ਟਰੁਗਨੀਨਾ ਲੋਕਲ, ਮੈਂ ਤੁਹਾਨੂੰ ਦੱਸਦੀ ਪਈ ਹਾਂ, ਮਤਲਬ ਸਾਡੇ ਆਫਿਸ ਦੇ ਆਸ ਪਾਸ ਹੀ ਕਲਾਇੰਟ ਨੇ ਸਾਨੂੰ ਦੱਸਿਆ ਕਿ ਮੈਮ ਸਾਡੇ ਇੱਦਾਂ ਇੱਥੇ ਰੋਕ ਕੇ ਚੈਕਿੰਗ ਹੋਈ ਹੈ।
0: ਪਹਿਲਾਂ ਤੇ ਆਪਾਂ ਇੰਟਰਸਟੇਟ ਹੀ ਜ਼ਿਆਦਾ ਸੁਣਿਆ, ਪਹਿਲਾਂ ਸੀ ਸਿਰਫ ਵਿਰਾਜ ਜਿੱਥੇ ਇੱਕ
1: ਜਿਹੜੇ ਵੀ ਉਹ ਆਈ ਥਿੰਕ ਕੋਈ ਬੂਥ ਸੀ ਕਾਰਨਰ ਜਿੱਥੇ ਵੀ ਉਹ ਟਰੱਕ ਰੁਕਦੇ ਆ, ਪਤਾ ਨਹੀਂ ਦੱਸਦੇ ਆ ਕਿ ਮੈਮ ਸਿਡਨੀ ਜਾ ਰਹੀ ਹੈ,
0: ਬ੍ਰਿਜ ਕਹਿੰਦੇ ਉਹਨਾਂ ਨੂੰ, ਜਿਹੜੇ
1: ਜਿੰਨੇ ਵੀ ਉਹ ਆਉਂਦੇ ਕਹਿੰਦੇ ਉੱਥੇ ਖੜੇ ਹੁੰਦੇ ਆ, ਪਰ ਹੁਣ ਉਹ ਕਹਿ ਰਹੇ ਲੋਕਲ ਵੀ ਇਸ ਚੀਜ਼ ਦੀ ਚੈਕਿੰਗ ਹੋਈ ਹੈ। ਤੇ ਇਮੀਗ੍ਰੇਸ਼ਨ ਇਸ ਟਾਈਮ ਤੇ ਬਹੁਤ ਬਹੁਤ ਜ਼ਿਆਦਾ ਸਟ੍ਰਿਕਟ ਹੈਗੀ ਹੈ, ਐਂਡ ਮੇਰੀ ਐਡਵਾਈਸ ਇਹੀ ਹੈ ਕਿ ਇਸ ਟਾਈਮ ਤੇ ਜੇ ਤੁਸੀਂ 407-482-186 ਇੰਪਲੋਇਰ ਰਿਲੇਟਡ ਕੁਛ ਵੀ ਕਰ ਰਹੇ ਹੋ ਨਾ, ਮੇਕ ਸ਼ੋਰ ਤੁਸੀਂ ਆਪਣੇ ਇੰਪਲੋਇਰ ਨਾਲ ਗੁੱਡ ਟਰਮਸ ਤੇ ਸੈਟਿੰਗ ਕਰੋ, ਤੇ ਬਿਲਕੁਲ ਇਸ ਚੀਜ਼ ਨੂੰ ਪੋਜ਼ਿਟਿਵ ਰੱਖੋ ਕਿ ਇਹ ਚੀਜ਼ ਤੁਹਾਡੇ ਫੇਵਰ 'ਚ ਹੀ ਕੰਮ ਕਰੇ, ਤੁਹਾਡੇ ਅਗੇਂਸਟ ਨਾ ਜਾਏ।
0: ਜੀ ਬਿਲਕੁਲ, ਕਿਉਂਕਿ ਨਾਲ ਦੀ ਨਾਲ ਇੱਕ ਹੋਰ ਡਿਪਾਰਟਮੈਂਟ ਹੈ ਜਿਹੜਾ ਤੁਸੀਂ ਦੱਸਿਆ ਕਿ ਉਹ ਵੀ ਨਾਲ ਜਾਂਦਾ, ਉਹ ਜੀ ਵਰਕ ਸੇਫ ਵਿਕਟੋਰੀਆ ਜਾਂ ਫਿਰ ਕਹਿ ਲਓ ਹਰ ਇੱਕ ਸਟੇਟ ਦਾ। ਇਹ ਮੈਂ ਤੁਹਾਨੂੰ ਗੱਲ
1: ਦੱਸਦੀ ਹਾਂ, ਹੁਣ ਕੰਸਟਰਕਸ਼ਨ ਵਾਲੇ ਆ, ਕਾਰਪੈਂਟਰ, ਪੇਂਟਰ, ਇਹ ਸਾਰੇ ਕਹਿੰਦੇ ਆ ਮੈਮ ਇਹ ਵੀ ਇਹਨਾਂ ਦੀ ਤਾਂ ਇੱਕ ਫਿਜ਼ੀਕਲ ਲੋਕੇਸ਼ਨ ਨਹੀਂ ਹੈ, ਇੱਥੇ ਤਾਂ ਰੈਂਡਮਲੀ ਵਰਕ ਸੇਫ ਜਾ ਰਹੀ ਹੈ,
0: ਕਿਉਂਕਿ ਅੱਜ ਕਿਤੇ ਕੰਮ ਕਰਨਾ,
1: ਕਿਉਂਕਿ ਵਿਜ਼ਿਟਰ ਵੀਜ਼ਾ ਤੇ ਜੇ ਕੋਈ ਕੰਮ ਕਰ ਰਿਹਾ ਤੇ ਬਹੁਤ ਈਜ਼ੀਲੀ ਉੱਥੇ ਉਹਨੂੰ ਫੜ ਸਕਦੇ ਆ।
0: ਤੇ ਇਹ ਵੀ ਇਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਵਾ ਵੀ ਕਿਹੜੇ ਕਿਹੜੇ ਕਿੱਤੇ ਨੇ ਜਿਹਦੇ ਵਿੱਚ ਕੰਮ ਕਰਦੇ ਹੋ ਸਕਦੇ ਨੇ।
1: ਯੈਸ, ਤੇ ਇਹ ਹੋਇਆ ਤੇ ਉਹ ਇਸ ਚੀਜ਼ ਨੂੰ ਵੀ ਪ੍ਰੀਵੈਂਟ ਕਰ ਰਹੇ ਹੈ, ਤੇ ਇਸ ਚੀਜ਼ ਨੂੰ ਅਸੀਂ ਪੋਜ਼ਿਟਿਵ ਲਈਏ ਤੇ ਅਸੀਂ ਆਪਣੇ ਆਪ ਨੂੰ ਸੇਫ ਕਰੀਏ ਐਜ਼ ਅ ਇੰਪਲੋਇਰ ਤੇ ਐਜ਼ ਅ ਇੰਪਲੋਈ, ਤੇ ਅਸੀਂ ਆਪਣਾ ਇਹ ਜਿਹੜੀ ਜਰਨੀ ਹੈ ਪੀਆਰ ਦੀ ਇਹਨੂੰ ਸਮੂਥ ਰੱਖੀਏ।
0: ਜੀ ਬਿਲਕੁਲ, ਕਿਉਂਕਿ ਇਸ ਗਲਤੀ ਕਰਕੇ ਨਾ ਕਿਤੇ ਆਪਾਂ ਜਿਹੜਾ ਉਹ ਆਪਣਾ ਕੰਮ ਖਰਾਬ ਕਰ ਲਈਏ ਜਾਂ ਪਿੱਛੇ ਰਹਿ ਜਾਈਏ, ਜੇ ਆਪਾਂ ਨੂੰ ਪਤਾ ਲੱਗ ਗਿਆ ਤੇ ਇਹਨੂੰ ਆਪਾਂ ਛੇਤੀ ਤੋਂ ਛੇਤੀ ਜਿਹੜਾ ਉਹ ਠੀਕ ਕਰੀਏ।
1: ਔਰ ਇਸ ਚੀਜ਼ ਨੂੰ ਅਸੀਂ ਬਚਾ ਵੀ ਸਕਦੇ ਹਾਂ। ਹੁਣ ਜਨਵਰੀ ਫੈਬਰੀ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਮੈਕਸੀਮਮ, ਆਈ ਡੋਂਟ ਥਿੰਕ ਸੋ ਇੱਕ ਵੀ ਬੰਦਾ ਹੋਏਗਾ ਜਿਹਨੂੰ ਇਨਵਾਈਟ ਨਹੀਂ ਆਇਆ ਹੋਏਗਾ, ਸਾਰੀ ਦੁਨੀਆ ਨੂੰ 491-190 ਦਾ ਇਨਵਾਈਟ ਆਇਆ
0: ਜੀ,
1: ਤੇ 55 ਪੁਆਇੰਟਸ ਤੋਂ ਇਨਵਾਈਟ ਆਏ ਹੈ ਸ਼ੁਰੂ ਹੋ ਗਏ। ਹਾਂ, 15 ਪੁਆਇੰਟ
0: ਥੱਲੇ,
1: ਕਿਉਂਕਿ 15 ਸਟੇਟ ਤੇ ਮਿਲ ਗਏ ਨਾ, ਤੇ 70 ਹੋ ਗਏ, 55 ਤੋਂ ਸ਼ੁਰੂ ਹੋ ਜਾਓ ਤੇ ਇਨਵਾਈਟਸ ਆਏ ਹੈ, ਜਿਹੜਾ ਜਿਹਦੇ ਲਈ ਐਲੀਜੀਬਲ ਸੀਗਾ ਉਹਨੂੰ ਇਨਵਾਈਟ ਆਇਆ, ਤੇ ਉਹ ਚੀਜ਼ ਇੱਕ ਬੈਸਟ ਚੀਜ਼ ਹੈ ਕਿ ਅਸੀਂ ਇਸ ਚੀਜ਼ ਤੋਂ ਬਚ ਸਕੀਏ। ਕਈਆਂ ਦੀ ਏਜ ਹੋ ਗਈ ਹੈ ਜਿਨ੍ਹਾਂ ਦੇ ਪੁਆਇੰਟ ਨਹੀਂ ਬਣ ਸਕਦੇ, ਜਿਹੜੇ 40 ਤੋਂ ਅਬਵ ਹੈਗੇ ਆ ਜਿਨ੍ਹਾਂ ਦੇ ਪਾਰਟਨਰ ਦੇ ਪੁਆਇੰਟਸ ਨਹੀਂ ਬਣ ਸਕਦੇ, ਉਹਨਾਂ ਲਈ ਕੋਈ ਆਪਸ਼ਨ ਨਹੀਂ ਹੈ। ਬਟ ਜਿਹੜੇ ਬੱਚੇ ਯੰਗ ਹੈ, ਜਿਹੜੇ 7 ਈਚ ਲੈ ਸਕਦੇ ਆ ਪਰ ਕੰਮਾਂ ਕਰਕੇ ਲੈ ਨਹੀਂ ਰਹੇ ਹੈ, ਨਾਟੀ ਕਲੀਅਰ ਕਰ ਸਕਦੇ ਆ ਪਰ ਟੂ ਲੇਜ਼ੀ ਹੈ ਪੇਪਰ ਬੁੱਕ ਕਰਾਉਣ ਲਈ, ਹਾਂ $800 ਦਾ ਪੇਪਰ ਦੇ ਕੇ ਨਹੀਂ, ਉਹ $800 ਤੁਹਾਨੂੰ 5 ਪੁਆਇੰਟ ਦੇ ਰਿਹਾ ਜਿਹੜਾ ਜੋਬ ਰੈਡੀ 1 ਸਾਲ 'ਚ ਦਿੰਦਾ, ਤੇ ਯੂ ਸ਼ੁੱਡ ਬੀ ਥੈਂਕਫੁਲ ਕਿ ਤੁਹਾਡੇ ਕੋਲ ਇੱਦਾਂ ਦੀ ਓਪਰਚੁਨਿਟੀ ਹੈ। ਹੁਣ ਤੇ 65 ਤੇ ਸਾਰੇ ਇਨਵਾਈਟ ਆਏ ਹੈ, ਕਾਰਪੈਂਟਰ, ਟਾਇਲਰ, ਬ੍ਰਿਕ ਲੇਅਰ, ਸੋਲਿਡ ਪਲਾਸਟਰ, ਸਾਰਿਆਂ ਨੂੰ ਗਲੇਜ਼ੀਅਰ, ਸਾਰਿਆਂ ਨੂੰ ਇਨਵਾਈਟ ਆਏ ਹੈ। ਜੇ ਤੁਸੀਂ, ਤੁਹਾਨੂੰ ਪਤਾ ਹੈ ਤੁਹਾਡੇ 7 ਈਚ ਆਉਣੇ ਹੀ ਨਹੀਂ ਹੈ, ਚੁੱਪ ਕਰਕੇ 491 ਤੇ ਹੋ ਜਾਓ, ਆਪਣੇ ਏਜੰਟ ਨੂੰ ਕੰਸਲਟ ਕਰੋ, ਸਾਨੂੰ ਕੰਸਲਟ ਕਰੋ, ਬੈਸਟ ਡੇਟ ਪੁੱਛੋ ਤੇ ਮੂਵ ਹੋ ਜਾਓ, ਤੇ ਮਿਲਣਗੇ ਤੁਹਾਨੂੰ ਇਨਵਾਈਟਸ। ਬਹੁਤ ਇਨਵਾਈਟਸ ਆਏ ਹੈ, ਹਲੇ ਵੀ ਕੋਈ ਕਹਿੰਦਾ ਨਾ ਆਸਟ੍ਰੇਲੀਆ 'ਚ ਇਨਵੀਟੇਸ਼ਨ ਨਹੀਂ ਆ ਰਹੇ, ਪੀ ਆਰ ਨਹੀਂ ਆ ਰਹੀ, ਇਟਸ ਰੋਂਗ, ਕਿਉਂਕਿ ਵਿਕਟੋਰੀਆ, NSW, ਤੈਸਬੇਨੀਆ ਔਰ ਵੈਸਟਰਨ ਆਸਟ੍ਰੇਲੀਆ ਇੰਕਲੂਡ ਕਰ ਦਿਓ ਇਹਦੇ 'ਚ 189 ਅਗਸਤ ਦਾ ਅਤੇ ਨਵੰਬਰ ਦਾ ਰਾਊਂਡ, ਇੰਨੇ ਇਨਵਾਈਟ ਆਏ ਹੈ। ਮੇਰੇ ਕੋਲ ਲਿਸਟ ਵਿੱਚ ਇੱਕ ਵੀ ਕਾਰਪੈਂਟਰ ਨਹੀਂ ਹੈ ਜਿਹੜਾ ਪੀ ਆਰ ਨਹੀਂ ਹੋਇਆ।
0: ਓਕੇ, ਮਤਲਬ ਕਾਰਪੈਂਟਰ ਦੇ ਹੀ ਕਿ ਬਾਕੀ
1: ਪੇਂਟਰ, ਬ੍ਰਿਕ ਲੇਅਰ, ਟਾਇਲਰ ਸਾਰੇ ਨਿਕਲੇ। ਕੰਸਟਰਕਸ਼ਨ ਯੈਸ ਬਹੁਤ ਬਹੁਤ ਅੱਛੀ ਰਹੀ ਹੈ ਲਾਸਟ ਇੱਕ ਸਾਲ ਤੋਂ, ਪਿਛਲੇ ਜੂਨ ਤੋਂ ਲੈ ਕੇ ਹੁਣ ਦੇਖੋ 15 ਮਈ ਦੇ ਆਸ ਪਾਸ ਇੱਕ 15 ਜਾਂ 16 ਮਈ ਨੂੰ ਇੱਕ ਰਾਊਂਡ ਆਏਗਾ ਅਤੇ ਅਸੀਂ ਹੋਪ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਇਨਵਾਈਟ ਆ ਜਾਏ ਅਤੇ ਜੇ ਹਲੇ ਵੀ ਤੁਸੀਂ ਕਹਿ ਰਹੇ ਹੋ ਇਨਵਾਈਟ ਨਹੀਂ ਆ ਰਹੇ ਨਾ, ਇਨਵਾਈਟ ਤਾਂ ਆ ਰਹੇ ਹੈ ਔਰ ਬਹੁਤ ਆ ਰਹੇ ਹੈ।
0: ਓਕੇ, ਮਤਲਬ ਤੁਸੀਂ ਜਿਹੜਾ ਆਪਣੇ ਜੋ ਤੁਸੀਂ ਕਰ ਰਹੇ ਹੋ ਉਹਨੂੰ ਬਸ ਚੰਗੇ ਤਰੀਕੇ ਨਾਲ ਕਰੋ, ਇੱਕ ਵਾਰੀ ਵੇਖ ਚੱਕ ਲਓ ਕਿ ਸਹੀ ਵੇ ਨਾਲ ਕਰ ਰਹੇ
1: ਹੋ। ਈਓਆਈ ਪਾ ਕੇ ਤਾਂ ਰੱਖੋ, ਅਪ ਟੂ ਡੇਟਡ ਈਓਆਈ ਤੇ ਰੱਖੋ। ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਦੀ ਕਿ ਈਓਆਈ ਨਹੀਂ ਪਾਈ ਹੁੰਦੀ। ਹੁਣ ਵੈਸਟਰਨ ਆਸਟ੍ਰੇਲੀਆ ਨੇ ਆਫਸ਼ੋਰ ਬੱਚਿਆਂ ਨੂੰ ਇਨਵੀਟੇਸ਼ਨਸ ਦਿੱਤੇ ਆ ਔਰ ਇੰਨੇ ਇਨਵੀਟੇਸ਼ਨਸ ਦਿੱਤੇ ਜਿਹਦੀ ਕੋਈ ਗਿਣਤੀ ਨਹੀਂ ਹੈ।
0: ਹੁਣ ਇਹ ਨਾ ਹੋਏ ਕਿ ਸਾਰੇ ਜਣੇ ਡਬਲਯੂਏ ਮੂਵ ਕਰ ਜਿਓ, ਪਹਿਲਾਂ ਆਪਣੀ ਓਕੂਪੇਸ਼ਨ ਤੇ ਆਪਣੇ ਰਿਕੁਆਇਰਮੈਂਟਸ ਵੇਖੋ ਤੇ ਫਿਰ ਮੂਵ ਕਰਿਓ।
1: ਯੈਸ ਹਾਂ, ਮੂਵ ਉਹਨਾਂ ਨੇ ਬਿਨਾਂ ਉੱਥੇ ਰਹਿ ਰਿਹਾ, ਸਾਡੇ ਕਿੰਨੇ ਹੀ ਕਲਾਇੰਟਸ ਜਿਹੜੇ ਵਿਕਟੋਰੀਆ 'ਚ ਰਹਿ ਰਹੇ ਉਹਨਾਂ ਨੂੰ ਇਨਵਾਈਟ ਆਏ ਹੈ ਐਜ਼ ਅ ਕਾਰਪੈਂਟਰ, ਐਜ਼ ਅ ਪੇਂਟਰ, ਐਜ਼ ਅ ਬ੍ਰਿਕਲੇਅਰ, ਬਹੁਤ ਇਨਵਾਈਟਸ ਆਏ ਹੈ। ਜਿਹੜੇ ਬੱਚੇ ਇੱਥੇ ਰਹਿ ਰਹੇ ਸੀ ਉਹ 60 ਪੁਆਇੰਟ 'ਤੇ ਵੀ 190 ਵੀ ਆਏ ਹੈ।
0: ਨਹੀਂ ਬਿਲਕੁਲ, ਕਿਉਂਕਿ ਇਹ ਗੁੱਡ ਨਿਊਜ਼ ਆ, ਕਿਤੇ ਨਾ ਕਿਤੇ ਹੋਪ ਆ ਬਾਕੀਆਂ ਦੇ ਲਈ ਵੀ ਕਿ ਭਾਵੇਂ ਜਿਹੜਾ ਤੁਹਾਡਾ ਜਿਹੜਾ ਓਕੂਪੇਸ਼ਨ ਹੈ ਉਹ ਨਹੀਂ ਵੀ ਚਲੋ ਉਸ ਲਿਸਟ 'ਚ ਹੈਗਾ ਸੀ ਅਤੇ ਹੋਪਫੁਲੀ ਕਿ ਤੁਸੀਂ ਅੱਗੇ ਆ ਸਕਦਾ ਵਾ, ਜਾਂ ਜਿਹੜੀਆਂ ਦੂਜੀ ਆਪਸ਼ਨ ਤੁਸੀਂ ਦੱਸੀਆਂ 482 ਉਹਨੂੰ ਹੀ ਆਪਾਂ ਵਧੀਆ ਤਰੀਕੇ ਨਾਲ ਸਹੀ ਕੰਡੀਸ਼ਨ ਦੇ ਵਿੱਚ ਰਹਿ ਕੇ ਕਰ ਲਈਏ। ਪਰ ਜਿਹੜਾ ਤੁਸੀਂ ਦੱਸਿਆ ਕਿ ਇਹ ਚੀਜ਼ਾਂ ਹੋ ਰਹੀਆਂ ਨੇ, ਕਹਿ ਲਓ ਸਪੋਂਸਰ ਜਿਹੜਾ ਜਿੰਨੇ ਕਿਰਾਇਆ ਵਾ ਇੰਪਲੋਇਰ ਉਹਨੂੰ ਫੋਨ ਕਾਲ ਜਾ ਰਹੀਆਂ ਨੇ, ਉਹਦੇ ਕੋਲ ਜਿਹੜੇ ਕੁਸ਼ਚਨਿੰਗ ਕੀਤੀ ਜਾ ਰਹੀ ਆ, ਥਾਵਾਂ 'ਤੇ ਜਾ ਜਾ ਕੇ ਵਿਜ਼ਿਟ ਕੀਤਾ ਜਾ ਰਿਹਾ ਵਾ, ਐਪਲੀਕੈਂਟ ਨੂੰ ਚੈੱਕ ਕੀਤਾ ਜਾ ਰਿਹਾ ਵਾ ਕਿ ਸਹੀ ਆ ਕਿ ਨਹੀਂ, ਕਿ ਸਕੀਮ ਲਾਉਣ ਡਿਆ ਕਿ ਜੈਨੂਅਨ ਆ ਸਾਰਾ ਕੁਛ। ਜੇ ਇਸ ਸਭ ਨੂੰ ਜੇ ਆਪਾਂ ਮੰਨ ਲਓ ਐਜ਼ ਅ ਐਪਲੀਕੈਂਟ ਜੇ ਮੈਂ ਕੰਟਰੋਲ ਕਰਨਾ ਜਾਂ ਮੈਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਵਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਜਿਹੜਾ

0: ਇੱਕ ਵੀ ਹੁੰਦਾ ਨਾ ਕਿ ਤੁਸੀਂ ਆਪਣੇ ਆਪ ਨੂੰ ਕਲੀਅਰ ਰੱਖਣਾ ਕਿ ਬਾਅਦ 'ਚ ਤੁਸੀਂ ਜੇ ਮੰਨ ਲਓ ਵੀ ਕੁਛ ਨਹੀਂ ਹੋਇਆ ਫਿਰ ਤੁਸੀਂ ਉਹਨੂੰ ਬਲੇਮ ਕਰੋ ਉਹਨੂੰ ਕਰੋ ਇਹਦੀ ਗਲਤੀ ਉਹਦੀ ਗਲਤੀ ਇਹਦੇ ਨਾਲੋਂ ਚੰਗਾ ਪਹਿਲਾਂ ਹੀ ਆਪਾਂ ਸਾਰੀਆਂ ਚੀਜ਼ਾਂ ਕਲੀਅਰ ਕਰ ਲਈਏ ਹੁਣ ਉਹਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ ਆਈ ਥਿੰਕ ਇੱਕ ਉਹ ਈਮੀ ਅਕਾਊਂਟ ਹੈ ਜਿਹੜਾ ਉਹਦੇ ਵਿੱਚ ਵੀ ਆਪਣੀ ਫਾਈਲ ਪੈ ਜਾਂਦੀ ਹੈ ਵੀਜ਼ਾ ਐਪਲੀਕੇਸ਼ਨ ਆਪਾਂ ਜੇ ਨਹੀਂ ਉਹ 'ਚ ਇੰਪੋਰਟ ਕਰ ਸਕਦੇ ਹਾਂ ਆਪਣਾ ਨੰਬਰ ਉੱਥੇ
1: ਵੀਜ਼ਾ ਟ੍ਰਾਂਸੈਕਸ਼ਨ ਨੰਬਰ ਦੇ ਕੇ ਇੰਪੋਰਟ ਕਰ ਸਕਦੇ ਹਾਂ ਅਸੀਂ ਨੋਮੀਨੇਸ਼ਨ ਨਹੀਂ ਇੰਪੋਰਟ ਕਰ ਸਕਦੇ
0: ਓਕੇ ਮਤਲਬ ਜਿਹੜੀ ਚੀਜ਼ ਇੰਪੋਰਟ ਹੋ ਸਕਦੀ ਹੈ ਉਹ ਤੇ ਆਪਾਂ ਉੱਥੇ ਹੀ ਚੈੱਕ ਕਰ ਸਕਦੇ
1: ਹਾਂ ਉਹਨੂੰ ਚੈੱਕ ਕਰੋ ਤੁਸੀਂ ਇੰਪੋਰਟ ਕਰਕੇ ਦੇਖੋ ਕਿਹੜੇ ਡਾਕੂਮੈਂਟਸ ਅਪਲੋਡਡ ਹੈ ਜਿਹੜੇ ਨਹੀਂ ਅਪਲੋਡਡ ਆਪਣੇ ਏਜੰਟ ਨੂੰ ਕਹੋ ਤੁਸੀਂ ਅਪਲੋਡ ਕਰ ਦਿਓ ਪਲੀਜ਼
0: ਨਾਲ ਤੁਸੀਂ ਵੀ ਧਿਆਨ ਰੱਖੋ ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਧਿਆਨ ਰੱਖਣਾ ਵਾ ਕਿ ਤੁਸੀਂ ਜਿਹੜਾ ਉਹ ਕਿਤੇ ਇਹ ਨਾ ਹੋਵੇ ਕਿ ਕੰਮ ਸ਼ੁਰੂ ਕਰ ਲਓ ਅੱਧ 'ਚ ਕਰ ਲਓ ਅਤੇ ਮੁੜ ਕੇ ਉੱਥੇ ਕੋਈ ਇੱਦਾਂ ਦੀ ਮਿਸਹੈਪਨਿੰਗ ਹੋ ਜਾਏ ਕਿ ਜਿਹਦੇ ਕਰਕੇ ਤੁਹਾਡੇ ਜਿਹੜੇ ਪਿਛਲੇ ਮਹੀਨੇ ਉਹ ਵੀ ਕਿਉਂ ਖਰਾਬ ਹੋਣ ਕਿਉਂਕਿ ਜੇ ਇੱਕ ਮੰਨ ਲਓ ਔਰਗਨਾਈਜੇਸ਼ਨ ਦੇ ਉੱਤੇ ਜਾਂ ਇੱਕ ਜਗ੍ਹਾ ਦੇ ਉੱਤੇ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ ਅਤੇ ਉਹਦੇ ਨਾਲ ਫਿਰ ਜਿੰਨੇ ਵੀ ਬੰਦੇ ਉੱਥੇ ਕੰਮ ਕਰਨ ਡੇ ਉਹ ਸਾਰੇ ਇੰਪੈਕਟ ਹੁੰਦੇ ਆ
1: ਬਿਲਕੁਲ
0: ਉਹ ਲਾਗੇ ਚਾਗੇ ਵਾਲੇ ਹੋਰ ਵੀ ਹੋਣਗੇ ਮੰਨ ਲਓ
1: ਫਿਊਚਰ ਅਪਕਮਿੰਗ ਵੀ ਹੋਣਗੇ ਯੂ ਨੋ ਜਿੰਨੀ ਕੈਂਸਲੇਸ਼ਨਸ ਆਉਣਗੀਆਂ ਜਿੰਨੇ ਬਾਰਸ ਲੱਗਣਗੇ ਨੋਬਡੀ ਸ਼ੁੱਡ ਬੀ ਟਾਰਗੇਟਿਡ ਅਤੇ ਇਹ ਹੋ ਰਿਹਾ ਅਲੋਂਗ ਵਿਦ ਦਿਸ ਸਟੂਡੈਂਟ ਵੀਜ਼ਾ ਰਿਫਿਊਜ਼ਲਸ ਬਹੁਤ ਹਾਈ ਸਕੇਲ 'ਤੇ ਆ ਰਹੀ ਹੈ
0: ਅਤੇ
1: ਅਨਨੈਸੈਸਰੀ ਰਿਫਿਊਜ਼ਲਸ ਆ ਰਹੀ ਹੈ ਔਰ ਅਸੀਂ ਹਮੇਸ਼ਾ ਕਹਿੰਦੇ ਹਾਂ ਸਟੂਡੈਂਟ ਵੀਜ਼ਾ ਚਲੋ ਜੇ ਜੈਨੂਇਨਲੀ ਸਟੱਡੀ ਕਰ ਰਹੇ ਹੋ ਤਾਂ ਕਰਨੀ ਹੀ ਪੈਣੀ ਹੈ ਔਰ ਉਹਦੇ ਵਿੱਚ ਕੀ ਹੋ ਰਿਹਾ ਫੰਡਸ ਨੂੰ ਲੈ ਕੇ ਰਿਫਿਊਜ਼ਲਸ ਆ ਰਹੇ ਹੈ ਬਹੁਤ ਹੀ ਅਨਜਸਟੀਫਾਈਡ ਰਿਫਿਊਜ਼ਲਸ ਵੀ ਹੈਗੀਆਂ ਔਰ ਜੀ ਟੀ ਬੇਸ 'ਤੇ ਬਹੁਤ ਜ਼ਿਆਦਾ ਰਿਫਿਊਜ਼ਲਸ ਆ ਰਹੀ ਹੈ
0: ਅਤੇ
1: ਇਹਦੇ ਵਿੱਚ ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਤੁਸੀਂ ਜੀ ਟੀ ਆਪਣੀ ਜ਼ਰੂਰ ਪੜ੍ਹੋ ਜਦੋਂ ਵੀ ਤੁਸੀਂ ਸਟੂਡੈਂਟ ਵੀਜ਼ਾ ਲਗਵਾਉਂਦੇ ਹੋ ਤੁਸੀਂ ਏਜੰਟ 'ਤੇ ਨਹੀਂ ਛੱਡਣਾ ਕਿ ਜੀ ਟੀ ਪਾ ਦਿਓ ਤੁਸੀਂ ਸਾਰੇ ਇੰਨੇ ਪੜ੍ਹੇ ਲਿਖੇ ਹੋ ਕਿ ਜੋ ਵੀ ਤੁਹਾਡੀ ਸਟੇਟਮੈਂਟ ਬਣ ਕੇ ਆਏਗੀ ਉਹਨੂੰ ਜ਼ਰੂਰ ਥੋਰਲੀ ਰੀਡ ਕਰੋ ਉਹਦੇ ਵਿੱਚ ਕੋਈ ਗਲਤੀ ਹੈ ਦੱਸੋ ਆਪਣੇ ਏਜੰਟ ਨੂੰ ਉਹ ਕਰੈਕਟ ਕਰਨਗੇ ਵੈਸੇ ਬਾਏ ਦੇਖੋ ਲੀਗਲੀ ਤਾਂ ਤੁਸੀਂ ਹੀ ਜੀ ਟੀ ਲਿਖਣੀ ਹੁੰਦੀ ਹੈ ਪਰ ਬਹੁਤ ਬੱਚੇ ਕਹਿ ਦਿੰਦੇ ਨਹੀਂ ਮੈਮ ਤੁਸੀਂ ਲਿਖ ਦਿਓ ਜਾਂ ਆਪਣੇ ਏਜੰਟ ਨੂੰ ਤੁਸੀਂ ਕਹਿ ਦਿੰਦੇ ਹੋ ਉਸ ਚੀਜ਼ 'ਤੇ ਦੇਖੋ ਅੱਧੀ ਇਨਫੋਰਮੇਸ਼ਨ ਹਮੇਸ਼ਾ ਕ੍ਰੋਸ ਹੋ ਸਕਦੀ ਹੈ ਅਤੇ ਇਟਸ ਬੈਟਰ ਕਿ ਤੁਸੀਂ ਲਿਖੋ ਆਪ ਲਿਖੋ ਔਰ ਉਹਨੂੰ ਥੋਰਲੀ ਰੀਡ ਕਰੋ ਉਹਨੂੰ ਚੈੱਕ ਕਰਵਾਓ ਆਪਣੇ ਏਜੰਟ ਤੋਂ ਤੁਸੀਂ ਉਹਦੇ ਵਿੱਚ ਜੈਨੂਇਨਲੀ ਦੱਸੋ ਇੱਥੇ ਤੁਸੀਂ ਕਿਉਂ ਪੜ੍ਹਨਾ ਚਾਹੁੰਦੇ ਹੋ ਤੁਸੀਂ ਕਿਉਂ ਵਾਪਸ ਜਾਓਗੇ ਤੁਹਾਡੇ ਇੰਡੀਆ ਵਿੱਚ ਕੀ ਸਰਕਮਸਟਾਂਸਿਸ ਹੈ ਇਸ ਕੋਰਸ ਦਾ ਤੁਹਾਨੂੰ ਇੰਡੀਆ ਵਿੱਚ ਕੀ ਫਾਇਦਾ ਹੋਏਗਾ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਜਿੱਥੋਂ ਦੇ ਵੀ ਤੁਸੀਂ ਹੈਗੇ ਹੋ ਅਤੇ ਉਹ ਬੇਸਿਕਲੀ ਜੀ ਟੀ ਜਾਂ ਉਹ ਸਟੇਟਮੈਂਟ ਜੀ ਐੱਸ ਟੀ ਉਹਦੇ 'ਚੋਂ ਇਹੀ ਦੇਖਣਾ ਚਾਹੁੰਦੇ ਕਿ ਜਿਹੜਾ ਵੀ ਸਟੂਡੈਂਟ ਆਇਆ ਹੈ ਉਹ ਵਾਪਿਸ ਜੈਨੂਇਨ ਸਟੂਡੈਂਟ ਹੈ ਉਹ ਪੜ੍ਹਾਈ ਕਰਕੇ ਵਾਪਿਸ ਜਾਣ ਲਈ ਆਇਆ ਜਾਂ ਉਹ ਇੱਥੇ ਬਸਣ ਆਇਆ ਤੇ ਅਸੀਂ ਜੇ ਇਹ ਚੀਜ਼ ਸੈਟਿਸਫਾਈ ਕਰ ਦਿੰਦੇ ਹਾਂ ਕਿ ਅਸੀਂ ਵਾਪਿਸ ਜਾਣਾ ਹੈ ਸਾਡੀ ਉੱਥੇ ਫੈਮਿਲੀ ਹੈ ਸਾਡਾ ਉੱਥੇ ਬਿਜ਼ਨਸ ਹੈ ਜਾਂ ਜੋ ਵੀ ਤੁਹਾਡਾ ਹੈ ਔਰ ਤੁਸੀਂ ਆਪਣੀ ਜੈਨੂਇਨ ਇੰਟੈਂਸ਼ਨ ਕਿ ਮੈਂ ਇੱਥੇ ਪੜ੍ਹਨ ਹੀ ਮੈਂ ਐਕਚੁਅਲ 'ਚ ਕੁਛ ਪੜ੍ਹਨ ਕੁਛ ਸਿੱਖਣ ਕੁਛ ਲਰਨ ਕਰਨ ਆਇਆ ਯੂ ਆਰ ਫਾਈਨ ਤੇ ਜੇ ਰਿਫਿਊਜ਼ਲ ਤਾਂ ਵੀ ਆ ਗਿਆ ਹੈ ਅਨਨੈਸੈਸਰੀ ਫੰਡਸ ਨੂੰ ਲੈ ਕੇ ਬਹੁਤ ਹੀ ਅਨਜਸਟੀਫਾਈਡ ਰਿਫਿਊਜ਼ਲਸ ਆਏ ਹੈ ਅਤੇ ਏ ਆਰ ਟੀ ਵਿੱਚ ਇਹ ਕੇਸਿਸ ਬਹੁਤ ਈਜ਼ੀਲੀ ਨਿਕਲ ਜਾਂਦੇ ਹੈ ਅਤੇ ਤੁਹਾਨੂੰ ਕੋਈ ਸਟ੍ਰੈਸ ਲੈਣ ਦੀ ਲੋੜ ਨਹੀਂ ਹੈ ਡੂ ਨੋਟ ਪਲੇ ਵਿਦ ਯੂਅਰ ਏ ਆਰ ਟੀ ਮੈਂ ਬੜੇ ਕੇਸਿਸ ਦੇਖੇ ਹੈ ਕਿ ਬੱਚੇ ਏ ਆਰ ਟੀ ਨਹੀਂ ਪਾਉਣਾ ਚਾਹੁੰਦੇ ਔਰ ਅਨਨੈਸੈਸਰੀ ਇੱਧਰ ਉੱਧਰ ਘੁੰਮਣਾ ਚਾਹੁੰਦੇ ਹੈ ਡੋਂਟ ਡੂ ਦੈਟ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਹੈ ਇਟਸ ਰਿਕੁਐਸਟ ਕਾਇੰਡਲੀ ਲੋਜ ਯੋਰ ਏ ਆਰ ਟੀ ਸਟੂਡੈਂਟ ਵੀਜ਼ਾ ਦੀ ਜਿਹੜੀ ਰਿਫਿਊਜ਼ਲ ਹੈ ਇਹਦੀ ਏ ਆਰ ਟੀ ਬਹੁਤ ਆਰਾਮ ਨਾਲ ਵਿਨ ਹੋ ਜਾਣੀ ਹੈ ਜੇ ਤੁਸੀਂ ਬੋਲਣ ਜੇ ਤੁਸੀਂ ਥੋੜ੍ਹਾ ਜਿਹਾ ਵੀ ਪਰੂਵ ਕਰ ਸਕਦੇ ਹੋ ਕਿ ਵਾਈ ਯੂ ਆਰ ਅ ਜੈਨੂਇਨ ਸਟੂਡੈਂਟ 28 ਦਿਨਾਂ ਦੇ ਅੰਦਰ ਹੀ ਏ ਆਰ ਟੀ ਪੈਂਦੀ ਹੈ ਕੋਈ ਐਕਸਟੈਂਸ਼ਨ ਨਹੀਂ ਹੈ ਇਹਦੀ ਤੁਹਾਨੂੰ 20 ਦਿਨਾਂ ਦੇ ਅੰਦਰ ਇਹ ਪਾ ਦੇਣੀ ਚਾਹੀਦੀ ਹੈ ਔਰ ਸਿੰਪਲ ਸਿਰਫ 3580 ਇਹਦੀ ਫੀਸ ਹੈ ਸਿਰਫ ਨਹੀਂ ਆ ਇਹਨੂੰ ਮੇਰੇ ਇਹ ਵੀ ਫੀਸ ਜ਼ਿਆਦਾ ਹੈ ਪਰ ਦਿਸ ਵਿਲ ਗਿਵ ਯੂ ਅ ਰਾਈਟ ਕਿ ਤੁਸੀਂ ਇੱਥੇ ਰਹੋ ਅਤੇ ਆਪਣੀ ਅਪੀਲ ਨੂੰ ਵਿਨ ਕਰ ਸਕੋ ਯੈਸ ਏ ਆਰ ਟੀ 'ਤੇ ਟਾਈਮ ਲੱਗਦਾ ਹੈ ਖੁੱਲ੍ਹਣ 'ਤੇ ਵੀ ਟਾਈਮ ਲੱਗਦਾ ਹੈ ਸਾਰਾ ਕੁਛ ਹੁੰਦਾ ਪਰ ਤੁਹਾਡਾ ਬ੍ਰਿਜਿੰਗ ਵੀਜ਼ਾ ਏ ਜੋ ਵੀ ਤੁਸੀਂ ਜਾਂ ਸੀ ਜੋ ਵੀ ਤੁਹਾਨੂੰ ਮਿਲਿਆ ਸੀ ਐਟ ਦ ਟਾਈਮ ਆਫ ਐਪਲੀਕੇਸ਼ਨ ਉਹ ਆਟੋਮੈਟਿਕਲੀ ਇਨਡੈਫੀਨਿਟ ਹੋ ਜਾਏਗਾ ਮਤਲਬ ਜਦੋਂ ਤੱਕ ਤੁਹਾਡੀ ਏ ਆਰ ਟੀ ਦਾ ਡਿਸੀਜਨ ਆ ਕੇ ਡਿਪਾਰਟਮੈਂਟ ਦੁਬਾਰਾ ਡਿਸੀਜਨ ਨਹੀਂ ਦਿੰਦਾ ਤੁਹਾਡੇ ਕੋਲੋਂ ਬ੍ਰਿਜਿੰਗ ਵੀਜ਼ਾ ਏ ਰਹੇਗਾ ਐਕਟਿਵ ਤੇ ਜੇ ਸੀ ਸੀਗਾ ਤੇ ਸੀ ਰਹੇਗਾ ਔਰ ਜੇ ਏ ਹੈ ਤੇ ਤੁਸੀਂ ਬੀ ਲੈ ਕੇ ਟਰੈਵਲ ਵੀ ਕਰ ਸਕਦੇ ਹੋ
0: ਜੀ ਬਿਲਕੁਲ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੀ ਟੀ ਜਿਹੜੀ ਉਹ ਆਪ ਬਣਾਓ ਉਹਦੇ ਵਿੱਚ ਇਹ ਹੋ ਜਾਂਦਾ ਕਿ ਮੰਨ ਲਓ ਇੱਕ ਤੇ ਹੁਣ ਜੇ ਇੱਕੋ ਬੰਦੇ ਨੇ ਬਣਾਉਣੀ ਆ ਤੇ ਫਿਰ ਉਹ ਕਿਤੇ ਨਾ ਕਿਤੇ ਉਹ ਹੋ ਸਕਦਾ ਕਿ ਸੇਮ ਵੀ ਹੋ ਸਕਦੀਆਂ ਹਨਾ, ਦੋ ਚਾਰ ਸੇਮ ਹੋ ਜਾਣ ਕਿਸੇ ਵੇਲੇ, ਚਲੋ ਬਣ ਜਾਂਦੀ ਨਹੀਂ ਪਤਾ ਲੱਗਦਾ, ਪਰ ਜੇ ਹਰ ਇੱਕ ਬੰਦਾ ਆਪ ਬਣਾ ਕੇ ਦਊਗਾ ਤਾਂ ਉਹਦੇ ਲਈ ਕੀ ਹੈ, ਤੁਹਾਡਾ ਥੋੜ੍ਹਾ ਜਿਹਾ ਸਮਾਂ ਜਿਹੜਾ ਉਹ ਜ਼ਰੂਰ ਲੱਗੂਗਾ, ਪਰ ਉਹ ਹਰ ਇੱਕ ਬੰਦੇ ਦੀ

0: ਡਿਫਰੈਂਟ ਹੋ ਗਈ, ਜੈਨੂਅਨ ਹੋ ਗਈ। ਹੁਣ ਮੇਰੀਆਂ ਕੰਡੀਸ਼ਨਸ ਕੁਛ ਹੋਰ ਹੋਣਗੀਆਂ, ਹੁਣ ਮੈਂ ਹੋ ਸਕਦਾ ਉਹ 'ਚ ਚਾਰ ਲਾਈਨਾਂ ਕੋਈ ਇੱਦਾਂ ਦੀਆਂ ਲਿਖਦਾ ਕਿ ਜਿਹੜੀਆਂ ਸਿਰਫ ਮੈਂ ਹੀ ਲਿਖ ਸਕਦਾ ਹਾਂ, ਹੋਰ ਕਿਸੇ ਦੇ ਨਹੀਂ ਦਿਮਾਗ 'ਚ ਆਉਂਦੀਆਂ। ਹੁਣ ਤੁਸੀਂ ਹੋ ਸਕਦਾ ਦੋ ਲਾਈਨਾਂ ਇੱਦਾਂ ਦੀਆਂ ਲਿਖ ਦਿਓ ਕਿ ਜਿਹੜੀਆਂ ਤੁਸੀਂ ਲਿਖ ਸਕਦੇ ਹੋ, ਜਾਂ ਤੁਹਾਡੇ ਘਰ ਦੇ ਸਰਕਮਸਟਾਂਸ ਹੋ ਗਏ, ਤੁਹਾਡੀ ਕੰਡੀਸ਼ਨ ਹੋ ਗਈ, ਕੁਝ ਵੀ ਜਿਹੜੀਆਂ ਜਿਹਦੇ ਵਿੱਚੋਂ ਤੁਹਾਨੂੰ ਆਪਣਾ ਜਿਹਾਪਨ ਝਲਕਦਾ, ਬੰਦੇ ਨੂੰ ਜਿਹੜੀ ਚੀਜ਼ ਫੇਕ ਨਹੀਂ ਲੱਗਦੀ ਅਤੇ ਉਹ ਓਬਵੀਅਸਲੀ ਉਹ ਰੀਅਲ ਹੀ ਹੋਊਗੀ, ਉਹ ਗਲਤ ਕਿੱਦਾਂ ਹੋ ਸਕਦੀ? ਉਹਨੂੰ ਕੋਈ ਰਿਫਿਊਜ਼ ਨਹੀਂ ਕਰ ਸਕਦਾ
1: ਜੇ, ਔਰ ਉਸ ਕੇਸ 'ਚ ਰਿਫਿਊਜ਼ਲ ਆ ਵੀ ਜਾਂਦਾ ਅਤੇ ਉਹ ਮੇਨਲੀ ਐਪਲੀਕੈਂਟ ਬੋਲਦਾ ਅਤੇ ਐਪਲੀਕੈਂਟ ਇੰਨਾ ਕੌਨਫੀਡੈਂਟ ਹੋਏਗਾ ਕਿਉਂਕਿ ਉਹਨੂੰ ਪਤਾ ਹੋਏਗਾ ਜੀ ਡੀ 'ਚ ਉਹਨੇ ਕੀ ਲਿਖਿਆ ਹੋਇਆ, ਅਤੇ ਬੜੇ ਆਰਾਮ ਨਾਲ ਫਾਈਟ ਕਰਕੇ ਤੁਸੀਂ ਏ ਆਰ ਟੀ ਨੂੰ ਜਿੱਤ ਸਕਦੇ ਹੋ।
0: ਹਾਂਜੀ ਬਿਲਕੁਲ, ਹੋਰ ਕੋਈ ਗੱਲਬਾਤ ਆਪਣੀ ਰਹਿ ਗਈ ਹੋਵੇ ਲਈਏ ਫਿਰ ਇਜਾਜ਼ਤ ਜੀ। ਥੈਂਕ ਯੂ, ਤੁਹਾਡੇ ਬਹੁਤ ਸਾਰੇ ਮੈਸੇਜ ਨੇ, ਮਾਫ਼ੀ ਚਾਹਾਂਗੇ, ਸਮਾਂ ਜਿਹੜਾ ਉਹ ਸਾਡੇ ਕੋਲ ਨਹੀਂ ਆ। ਹੁਣ ਇੱਧਰ ਇੱਕ ਜਿਹੜਾ ਮੈਸੇਜ ਬਾਰ ਬਾਰ ਆਇਆ, ਮੈਂ ਉਹ ਜ਼ਰੂਰ ਤੁਹਾਨੂੰ ਪੁੱਛ ਲੈਂਦਾ ਵਾਂ। ਕਹਿੰਦੇ ਨੇ ਕਿ 189 ਦਾ ਕੋਈ ਰਾਊਂਡ ਉਹ ਰਿਸਪੈਕਟ ਕਰ ਸਕਦੇ?
1: 15 ਜਾਂ 16 ਮਈ ਨੂੰ ਹਾਈਲੀ ਐਕਸਪੈਕਟਡ ਇੱਕ ਰਾਊਂਡ ਹੈਗਾ।
0: ਓਕੇ ਜੀ, ਮਤਲਬ ਆਉਣ ਵਾਲੇ ਕੋਈ 5-6 ਦਿਨਾਂ ਦੇ ਵਿੱਚ।
1: ਹਾਂਜੀ, ਪਲੀਜ਼ ਆਪਣੀ EOIs ਅਪਡੇਟ ਰੱਖੋ, ਮੇਕ ਸ਼ੋਰ ਤੁਹਾਡੀ EOI 2 ਸਾਲ ਲਈ ਵੈਲਿਡ ਹੁੰਦੀ ਹੈ, ਉਹਦੇ ਵਿੱਚ ਤੁਹਾਡੇ ਪੁਆਇੰਟਸ ਅਪ ਟੂ ਡੇਟ ਹੈ, ਤੁਹਾਡਾ ਵਰਕ ਐਕਸਪੀਰੀਅੰਸ ਦੇ ਐਕਸਟਰਾ ਪੁਆਇੰਟਸ ਕਲੇਮ ਨਹੀਂ ਹੋਏ, ਅਤੇ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਐਡਿਡ ਹੈ ਜਾਂ ਜੋ ਵੀ ਤੁਹਾਡਾ ਸਟੇਟਸ ਹੈ ਮੈਰਿਡ ਅਨਮੈਰਿਡ, ਅਤੇ ਇਹ ਸਾਰੀ ਚੀਜ਼ਾਂ ਦਾ ਖਿਆਲ ਰੱਖੋ। ਜੇ ਤੁਸੀਂ EOI ਲੌਂਚ ਕਰਵਾਉਣੀ ਹੈ, ਵੀ ਡੂ ਇਟ, everybody can do it and you can do it yourself
0: ji.
1: but we can lodge it without any cost, EOI da koi oh nahi hai
0: ji. bilkul te hun apan jehdi oh ijazat lene ha tade kolon, dhanwad tuhi sanu jehda oh sunya wa apne samay chon sama kadd ke, te dhanwad Manisha ji tada vi tuhi aaye te sade srotiyan tak jehdi oh tuhi jankari panchayi, te tuhi vi je appointment banona chahunde ho Manisha ji naal bana sakde ho 0482-610-000 'ਤੇ ਤੁਸੀਂ ਕਾਲ ਕਰਨੀ ਆ, ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ। ਈਮੇਲ ਜਿਹੜੀ ਉਹ ਇਹਨਾਂ ਦੀ ਵੈਬਸਾਈਟ ਦੇ ਉੱਤੋਂ ਤੁਸੀਂ ਜਾ ਕੇ ਲੈ ਸਕਦੇ ਹੋ, ਡਿਜ਼ਾਇਰ ਮਾਈਗ੍ਰੇਸ਼ਨ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਨੂੰ ਸਭ ਤੋਂ ਉੱਤੇ ਹੀ ਇਹ ਮਿਲ ਜੂਗੀ, ਅਤੇ ਉਹਦੇ ਉੱਤੋਂ ਜੋ ਕੰਟੈਕਟ ਚਾਹੀਦਾ ਉਹ ਵੀ ਲੈ ਸਕਦੇ ਹੋ, ਈਮੇਲ ਚਾਹੀਦੀ ਉਹ ਲੈ ਸਕਦੇ ਹੋ, ਅਪੁਆਇੰਟਮੈਂਟ ਬੁੱਕ ਕਰਾਉਣੀ ਉੱਥੋਂ ਵੀ ਆਈ ਥਿੰਕ ਤੁਸੀਂ ਜਿਹੜੀ ਉਹ ਵੈਬਸਾਈਟ ਤੋਂ ਤੁਸੀਂ ਕਰਾ ਸਕਦੇ ਹੋ। ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਆ, ਟਰਗਨੀਨਾ ਦੇ ਵਿੱਚ ਇਹਨਾਂ ਦਾ ਆਫਿਸ ਆ, ਸੈਂਟ ਆਲਬੈਂਸ ਇਹਨਾਂ ਦਾ ਆਫਿਸ ਆ, 3-3 ਇਹਨਾਂ ਦੇ ਦਫ਼ਤਰ ਨੇ ਨੇੜਲੇ, ਤੁਸੀਂ ਉਹ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ। ਅਤੇ ਹੁਣ ਤੁਹਾਡੇ ਕੋਈ ਇਜਾਜ਼ਤ ਲੈਂਦੇ ਹਾਂ, ਰੱਖਿਓ ਆਪਣਾ ਖਿਆਲ, ਸੁਣਦੇ ਰਹੋ ਰੇਡੀਓ ਹਾਂਜੀ 1674। ਥੈਂਕ ਯੂ Manisha ਜੀ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.in।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0499-999-555 ਸ਼ਰਤਾਂ ਲਾਗੂ
1: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
2: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
3: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
2: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
4: ਟੈਨਸ਼ਨ ਨੀਰੀ ਟੈਨਸ਼ਨ
5: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
5: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au
4: ਯਾਦ ਰੱਖੋ 9077-9733
5: VY Immigration and Education Consultant
4: ਹਰ ਕਦਮ ਤੁਹਾਡੇ ਨਾਲ
6: JBCO Films ਲੈਕੇ ਆਏ ਨੇ ਐਕਸ਼ਨ ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ ਪੰਜਾਬੀ ਫੀਚਰ ਫਿਲਮ ਸ਼ੇਰਾ
7: 5 ਸਾਲ ਬਾਅਦ ਮੁੜਿਆ ਸ਼ੇਰੇ ਤੇ ਮੁੜਿਆ ਵੀ ਕਿਹੜੇ ਹਾਲਾਤਾਂ ਚ
8: ਸਟਾਰਿੰਗ ਪਰਮੇਸ਼ ਵਰਮਾ ਸੋਨਲ ਚੌਹਾਨ ਯੋਗਰਾਜ ਸਿੰਘ ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ
9: ਮੈਂ ਉੱਥੋਂ ਵੀ ਮੁੜ ਕੇ ਜਿੱਥੋਂ ਕੋਈ ਨਹੀਂ ਮੁੜ ਕੇ
6: Written and directed by Savio Sandhu. Produced by Anmol Sahni.
8: Hun vekhna na bhulyo 15 mai to tuhade nedle cinema ghara vich.
10: Roze roze shopping hundiyan ne.
11: Pata nahi kehda devta raadi kita inhan ne.
8: Suraj devta.
11: Ki matlab?
8: Oh kamliye, sun current walyan to jadda inhan ne solar panel lagwaya ta inhan di savings vadh gayi.
10: Mainu nahi pata. Aapa vi solar panel lagwana hai hune.
8: Tusi vi karo bachat te lagwao solar panel. Call Sun Current 0448-06-400 ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

0: ਮੰਡੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
0: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, ਫੋਰਡ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।

0: ਜਦੋਂ ਘਰੇਲੂ ਬਿਜਲੀ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਖੁਦ ਨਾ ਕਰੋ। DDIY, ਡੋਂਟ ਡੂ ਇਟ ਯੋਰਸੈਲਫ। ਭਾਵੇਂ ਤੁਸੀਂ ਇਸ ਨੂੰ ਸਿੱਖਣ ਲਈ YouTube ਹੀ ਕਿਉਂ ਨਾ ਦੇਖੀ ਹੋਵੇ, ਭਾਵੇਂ ਤੁਸੀਂ ਇਹ ਕੰਮ ਕਈ ਵਾਰ ਹੁੰਦਿਆਂ ਦੇਖਿਆ ਹੋਵੇ, ਭਾਵੇਂ ਤੁਹਾਡੇ ਇਲੈਕਟ੍ਰੀਸ਼ੀਅਨ ਦੋਸਤ ਨੇ ਤੁਹਾਨੂੰ ਹਿਦਾਇਤਾਂ ਹੀ ਕਿਉਂ ਨਾ ਦਿੱਤੀਆਂ ਹੋਣ, ਭਾਵੇਂ ਤੁਸੀਂ ਕਿੰਨੇ ਵੀ ਹੁਨਰਮੰਦ, ਚਲਾਕ ਜਾਂ ਆਤਮ ਵਿਸ਼ਵਾਸੀ ਕਿਉਂ ਨਾ ਹੋਵੋ, ਇਹ ਖਤਰਨਾਕ ਹੈ ਅਤੇ ਗੈਰ ਕਾਨੂੰਨੀ ਵੀ। ਇੱਥੇ ਕੋਈ ਗੁੰਜਾਇਸ਼ ਨਹੀਂ ਹੈ। ਬਿਜਲੀ ਦਾ ਕੰਮ DDIY, ਡੋਂਟ ਡੂ ਇਟ ਯੋਰਸੈਲਫ। ਹਮੇਸ਼ਾ ਕਿਸੇ ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ। energysafe.wic.gov.au ਤੇ ਜਾਓ। ਵਿਕਟੋਰੀਆ ਸਰਕਾਰ, ਮੈਲਬੋਰਨ ਦੁਆਰਾ ਜਾਰੀ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
2: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਤੁਹਾਡਾ ਸਵਾਗਤ ਕਰਦੇ ਹਾਂ। ਇਸ ਟਾਈਮ ਤੁਸੀਂ ਸਾਨੂੰ ਯੂਟਿਊਬ ਚੈਨਲ ਦੇ ਉੱਤੇ ਵੇਖ ਰਹੇ ਹੋ ਜਾਂ ਫਿਰ ਰੇਡੀਓ ਦੇ ਉੱਤੇ ਸੁਣ ਰਹੇ ਹੋ, ਤਾਂ ਅੱਜ ਤੁਹਾਡੇ ਲਈ ਆਪਾਂ ਪੰਜਾਬੀ ਭਾਸ਼ਾ ਦੇ ਇੱਕ ਬੜੇ ਜਾਣਕਾਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ। ਕਈ ਲੋਕ ਸਿਰਫ ਪੰਜਾਬੀ ਜਾਂ ਫਿਰ ਕੋਈ ਵੀ ਭਾਸ਼ਾ ਬੋਲਦੇ ਨੇ, ਅਤੇ ਕਈ ਲੋਕ ਜਦੋਂ ਉਸ ਭਾਸ਼ਾ ਦੇ ਨਾਲ ਪਿਆਰ ਪਾ ਬਹਿੰਦੇ ਨੇ ਅਤੇ ਅੱਗੇ ਤੋਂ ਅੱਗੇ ਕਈ ਤਰ੍ਹਾਂ ਦੀਆਂ ਗੁੰਝਲਾਂ ਖੋਲਦੇ ਚਲੇ ਜਾਂਦੇ ਨੇ, ਅਤੇ ਫਿਰ ਉਹ ਸਾਨੂੰ ਇਹ ਦੱਸਦੇ ਨੇ ਕਿ ਇਹਦਾ ਮੂਲ ਕਿੱਥੇ ਸੀ, ਕਿਹੜਾ ਕਿਹੜੇ ਤਰੀਕੇ ਦੇ ਨਾਲ ਸਾਡੇ ਕੋਲ ਅਜੋਕੇ ਸਮੇਂ ਦੇ ਵਿੱਚ ਇਹ ਚੀਜ਼ਾਂ, ਇਹ ਭਾਸ਼ਾ, ਇਹ ਲਿਪੀ ਸਾਡੇ ਕੋਲ ਪਹੁੰਚੀ। ਵੈਨਕੂਵਰ ਤੋਂ ਸਾਡੇ ਕੋਲ ਸੱਜਣ ਪਹੁੰਚੇ ਨੇ, ਰਮਨਦੀਪ ਜੀ। ਹੋ ਸਕਦਾ ਕਿ ਤੁਸੀਂ ਵੈਬਸਾਈਟ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ, ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਇਹਨਾਂ ਤੱਕ ਜ਼ਰੂਰ ਵਾਹ ਵਾਸਤਾ ਰੱਖਦੇ ਹੋ, ਇਹਨਾਂ ਦੇ ਨਾਲ ਜੁੜੇ ਹੋ, ਅਤੇ ਜੇਕਰ ਨਹੀਂ ਜੁੜੇ ਤਾਂ ਅੱਜ ਦੀ ਗੱਲਬਾਤ ਤੋਂ ਬਾਅਦ ਸ਼ਾਇਦ ਜ਼ਰੂਰ ਤੁਸੀਂ ਜੁੜ ਕੇ ਰਹੋਗੇ, ਕਿਉਂਕਿ ਇਹਨਾਂ ਦੇ ਕੋਲੋਂ ਜਾਣਾਂਗੇ ਆਪਾਂ ਆਪਣੀ ਭਾਸ਼ਾ ਦੇ ਬਾਰੇ, ਪੰਜਾਬੀ ਭਾਸ਼ਾ ਦੇ ਬਾਰੇ, ਉਹਦੇ ਪਿਛੋਕੜ ਦੇ ਬਾਰੇ, ਮੂਲ ਦੇ ਬਾਰੇ, ਆਪਣੀ ਗੁਰਮੁਖੀ ਲਿਪੀ ਦੇ ਬਾਰੇ। ਸੋ ਇਹਨਾਂ ਦੀ ਕਾਫੀ ਲੰਮੀ ਚੌੜੀ ਇਸ ਚੀਜ਼ ਦੇ ਉੱਤੇ ਤੁਲਨਾਤਮਕ ਅਧਿਐਨ ਇਹਨਾਂ ਨੇ ਕੀਤਾ। ਅਲੱਗ ਅਲੱਗ ਜੋ ਰਿਸਰਚਿਜ਼ ਹੋਈਆਂ ਨੇ, ਅਲੱਗ ਅਲੱਗ ਜੋ ਪੁਰਾਣੇ ਗ੍ਰੰਥ ਨੇ ਉਹਨਾਂ ਨੂੰ ਫਰੋਲ ਕੇ, ਨਾ ਕਿ ਸਿਰਫ ਪੰਜਾਬ ਦੇ, ਦੁਨੀਆਂ ਜਹਾਨ ਦੇ ਵਿੱਚੋਂ ਜਿੱਥੋਂ ਵੀ ਜੋ ਵੀ ਸਰੋਤ ਮਿਲੇ ਇਹਨਾਂ ਨੇ ਉਹ ਫਰੋਲੇ, ਅਤੇ ਉਹਦਾ ਨਿਚੋੜ ਕੱਢ ਕੇ ਸਾਡੀ ਆਪਣੀ ਭਾਸ਼ਾ ਦੇ ਵਿੱਚ, ਆਸਾਨ ਭਾਸ਼ਾ ਦੇ ਵਿੱਚ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸੋ ਅੱਜ ਦੇ ਦਿਨ ਇਹਨਾਂ ਦੇ ਆਸਟ੍ਰੇਲੀਆ ਆਉਣ ਦੇ, ਇਹਨਾਂ ਦੇ ਮੈਲਬਨ ਆਉਣ ਦਾ ਲਾਹਾ ਆਪਾਂ ਲੈਂਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਤੁਹਾਡਾ ਧੰਨਵਾਦ ਇੱਥੇ ਸੱਦਾ ਦੇਣ ਲਈ।
0: ਜੀ ਧੰਨਵਾਦ ਵੀਰ ਜੀ। ਮੈਂ ਜਿੱਦਾਂ ਵੇਖ ਰਿਹਾ ਹਾਂ ਤੁਹਾਡੀ ਵੈਬਸਾਈਟ ਦੇ ਉੱਤੇ, ਤੁਹਾਡੇ ਨਾਲ ਜੋ ਪਹਿਲਾਂ ਵੀ ਗੱਲਬਾਤ ਹੋ ਰਹੀ, ਸੋ ਬਤੌਰ ਪੇਸ਼ਾ ਕਹਿੰਦੇ ਹੁੰਦੇ ਵੀ ਜਿਹੜਾ ਆਪਣਾ ਘਰ ਚਲਾਉਣ ਵਾਲਾ ਕਿੱਤਾ, ਉਹ ਬਤੌਰ ਇੰਜੀਨੀਅਰ ਤੁਸੀਂ ਕੰਮਕਾਰ ਕਰ ਰਹੇ ਹੋ, ਪੜ੍ਹਾਈ ਤੁਹਾਡੀ ਜਿਹੜੀ ਆ ਇੰਜੀਨੀਅਰਿੰਗ ਦੀ ਆ, ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਇਹ ਕੰਮ ਆ, ਇਹ ਤੁਸੀਂ ਆਪਣਾ ਬਹੁਤਾ ਸਮਾਂ ਜਿਹੜਾ ਉਹ ਭਾਸ਼ਾ ਦੀ ਜਾਂ ਫਿਰ ਸਾਡੀ ਮਾਤ ਭਾਸ਼ਾ ਦੀ ਆਪਾਂ ਕਹਿ ਲਈਏ ਤੁਸੀਂ ਸੇਵਾ ਦੇ ਉੱਤੇ ਲਾਇਆ ਵਾ, ਕਿੱਦਾਂ ਇਹ ਰੁਝਾਨ ਇੱਧਰਲੇ ਪਾਸੇ ਨੂੰ ਆਇਆ?
1: ਇਹ ਵੀਰ ਜੀ ਜਿਗਿਆਸਾ ਸੀਗੀ, ਇੱਕ ਜਿਗਿਆਸਾ ਸੁਭਾਅ ਆ ਕਿੱਤਾ ਮੇਰਾ ਟੈਕਨੋਲੋਜੀ ਦੇ ਨਾਲ ਆ, ਮਕੈਨਿਕਸ ਦੇ ਨਾਲ ਆ, ਉਹ ਉੱਧਰ ਹੁਣ ਪ੍ਰੋਬਲਮ ਸੋਲਵ ਕਰਨ ਵਾਲਾ ਇੱਕ ਦਿਮਾਗ ਹੈ ਵੀ ਜਿਹਦੇ 'ਚ ਦਿਮਾਗ ਚੱਲਦਾ ਵੀ ਕੋਈ ਸਮੱਸਿਆ ਲੱਭੀ ਆ, ਸਮੱਸਿਆ ਦਾ ਹੱਲ ਕੀ ਹੋਊ, ਇਹਦੀ ਸ਼ੁਰੂ ਕਿੱਥੋਂ ਹੁੰਦੀ ਆ ਸਮੱਸਿਆ, ਅਤੇ ਇਹਨੂੰ ਸੁਲਝਾਉਣਾ ਕਿਵੇਂ ਆ। ਉਹ ਅੱਜ ਤੋਂ 2014-15 ਦੇ ਵਿੱਚ ਇੱਕ ਡਾਕੂਮੈਂਟਰੀ ਦਾ ਪ੍ਰੋਜੈਕਟ ਅਸੀਂ ਕੀਤਾ ਸੀ, ਫਾਈਨਲ ਅਸਾਲਟ, ਪੰਜਾਬੀ ਪਾਣੀਆਂ ਦੇ ਉੱਤੇ ਉਹ ਸੀਗਾ ਵੀ ਪੰਜਾਬ ਦੇ ਪਾਣੀਆਂ ਦਾ ਥੋੜ੍ਹਾ ਜਿਹਾ ਮਾੜਾ ਹਾਲ ਹੋ ਰਿਹਾ, ਉਹਦੇ ਇੱਕ ਜੋ ਵੀ ਉਹਦੇ 'ਚ ਉਹਦੇ ਆਲੇ ਦੁਆਲੇ ਸੀ ਇਨਫੋਰਮੇਸ਼ਨ ਸੀ ਉਹ ਇਕੱਠੀ ਕਰਨ ਘਰੋਂ ਨਿਕਲੇ ਸੀਗੇ, ਤਾਂ ਉਹਦੇ ਵਿੱਚੋਂ ਕਰਦਿਆਂ ਨੂੰ ਹੀ ਸਾਨੂੰ ਪਤਾ ਲੱਗਿਆ ਵੀ ਇੱਕ ਸਰਸਵਤੀ ਕੋਈ ਦਰਿਆ ਪੁਨਰ ਸੁਰਜੀਤ ਕਰਨ ਜਾਣ ਦੀ ਸਕੀਮ ਹੈਗੀ ਆ, ਜਿਹਦੇ ਨਾਲ ਸਤਲੁਜ ਦਾ ਪਾਣੀ ਕਿਸੇ ਹੋਰ ਪਾਸੇ ਲੈ ਕੇ ਜਾਣ ਦੀ ਇੱਕ ਪਲੈਨਿੰਗ ਚੱਲ ਰਹੀ ਆ।
0: ਓਕੇ,
1: ਉਹ ਪ੍ਰੋਜੈਕਟ ਆਪਣੀ ਡਾਕੂਮੈਂਟਰੀ ਆ ਗਈ, ਬਹੁਤ ਵੈਲ ਰਿਸੀਵ ਹੋਈ, ਬਹੁਤ ਪਸੰਦ ਦਾ ਤਾਂ ਉਹਦੇ 'ਚ ਸ਼ਬਦ ਹੈ ਨਹੀਂ ਸੀਗਾ, ਉਹ ਤਾਂ ਜਾਣਕਾਰੀ ਫੈਲਾਉਣੀ ਸੀਗੀ, ਜਾਣਕਾਰੀ ਪੰਜਾਬੀਆਂ ਨੇ ਉਹਦੀ ਬਹੁਤ ਅਸੈਪਟ ਕੀਤੀ। ਉਹ ਉਦੋਂ ਬਾਅਦ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਸਰਸਵਤੀ ਨੂੰ ਮੈਂ ਪ੍ਰਾਇਮਰੀ ਸੋਰਸਿਸ ਤੋਂ ਦੇਖਾਂ, ਪੜ੍ਹਾਂ ਵੀ ਇਹ ਮੂਲ ਸਰੋਤਾਂ ਦੇ ਵਿੱਚ ਕੀ ਲਿਖਿਆ ਹੋਇਆ, ਵੀ ਇੰਟਰਪ੍ਰੀਟੇਸ਼ਨ ਲੋਕਾਂ ਨੇ ਅਲੱਗ ਅਲੱਗ ਕੀਤੀ ਹੁੰਦੀ ਆ, ਪਰ ਇੰਟਰਪ੍ਰੀਟੇਸ਼ਨ ਨਹੀਂ ਵੀ ਆ ਪ੍ਰਾਇਮਰੀ ਜਿਹੜੇ ਮੂਲ ਸਰੋਤ ਦੇ ਵਿੱਚ ਕੀ ਲਿਖਿਆ, ਉਹਦੇ ਰਾਹੀਂ ਮੈਂ ਰਿਗਵੇਦ ਤੱਕ ਜਾਣਾ ਚਲਿਆ ਗਿਆ ਵੀ ਰਿਗਵੇਦ ਦੇ ਵਿੱਚ ਸਰਸਵਤੀ ਦਾ ਸਾਨੂੰ ਪੁਰਾਣੇ ਤੋਂ ਪੁਰਾਣਾ ਜ਼ਿਕਰ ਦੱਸਿਆ ਜਾਂਦਾ। ਉਹ ਰਿਗਵੇਦ ਦੇ ਉਦੋਂ ਤੋਂ ਪਤਾ ਲੱਗਿਆ ਵੀ ਇੱਕ ਇਸੇ ਹੀ ਸਰਸਵਤੀ ਦਾ ਜ਼ਿਕਰ ਰਾਨੀਆਂ ਦੇ ਜੇਂਦ ਅਵਿਸਥਾ ਗ੍ਰੰਥ ਦੇ ਵਿੱਚ ਵੀ ਆ, ਜਿਹੜਾ ਕਿ ਰਿਗਵੇਦ ਦੇ ਜਿੰਨਾ ਹੀ ਪੁਰਾਣਾ ਮੰਨਿਆ ਜਾਂਦਾ। ਫਿਰ ਉਹਨੂੰ ਐਨਾਲਿਸਿਸ ਕਰਨਾ ਪਿਆ, ਐਨਾਲਾਈਜ਼ ਕੀਤਾ ਵੀ ਉਹਦੇ ਵਿੱਚ ਸਰਸਵਤੀ ਬਾਰੇ ਕੀ ਜ਼ਿਕਰ ਆ, ਤਾਂ ਰਾਨੀਆਂ ਤੱਕ ਗਏ ਤਾਂ ਫਿਰ ਉੱਥੇ ਪਤਾ ਲੱਗਿਆ ਵੀ ਸਰਸਵਤੀ ਇੱਕ ਉਹਨਾਂ ਨੇ ਹਰਹਾਵਤੀ ਕਿਹਾ, ਅਤੇ ਹਰਹਾਵਤੀ ਉਹਨਾਂ ਦਾ ਇੱਕ ਸੂਬਾ ਵੀ ਸੀਗਾ, ਇਲਾਕੇ ਦਾ ਨਾਂ ਵੀ ਸੀ, ਕੰਧਾਰ ਦੇ ਆਲੇ ਦੁਆਲੇ ਅਤੇ ਹੈਰਾਤ ਦੇ ਆਲੇ ਦੁਆਲੇ ਦੇ ਇਲਾਕੇ ਦਾ ਨਾਂ ਹਰਹਾਵਤੀ ਬੋਲਿਆ ਉਹਨਾਂ ਨੇ, ਕਿਉਂਕਿ ਉਹ ਸੱਸੇ ਅਤੇ ਹਾਹੇ ਦਾ ਉਹਨਾਂ ਦਾ ਸੀਗਾ। ਉਹਦੇ ਤੋਂ ਫਿਰ ਉਹਨਾਂ ਦਾ ਇਤਿਹਾਸ ਪੜ੍ਹਨਾ ਪਿਆ, ਉਹ ਗ੍ਰੰਥ ਨੂੰ ਫਰੋਲਣਾ ਪਿਆ, ਉਹਦੇ 'ਚ ਜੋ ਚੀਜ਼ਾਂ ਲੱਭਣੀਆਂ, ਫਿਰ ਉਹ ਇਸੇ ਤਰੀਕੇ ਹੀ ਅੱਗੇ ਦੀ ਅੱਗੇ ਤੁਰਦਾ ਰਿਹਾ। ਫਿਰ ਉੱਥੇ ਭਾਸ਼ਾ ਦਾ ਆ ਗਿਆ ਵੀ ਜੇ ਰਿਗਵੇਦ, ਉੱਥੇ ਪਤਾ ਲੱਗਿਆ ਵੀ ਰਿਗਵੇਦ ਅਤੇ ਇਰਾਨੀਆਂ ਦਾ ਗ੍ਰੰਥ ਜੇਂਦ ਵਿਵਸਥਾ ਇੱਕੋ ਹੀ ਬੋਲੀ ਦੇ ਦੋ ਲਹਿਜੇ ਆ। ਫਿਰ ਮੇਰੇ ਮਨ 'ਚ ਇਹ ਆਇਆ ਵੀ ਜੇ ਉਹ, ਸਾਨੂੰ ਤਾਂ ਦੱਸਿਆ ਜਾਂਦਾ ਵੀ ਸਾਰਾ ਕੁਛ ਸੰਸਕ੍ਰਿਤ ਵਿੱਚੋਂ ਨਿਕਲਿਆ, ਸਾਡੀ ਬੋਲੀ ਨਿਕਲੀ ਆ, ਇੱਥੇ ਤਾਂ ਇਰਾਨੀਆਂ ਦੀ ਬੋਲੀ ਦਾ ਲਹਿਜਾ ਵੀ ਉਹੀ ਆ, ਵੀ ਫਿਰ ਸਾਡੀ ਪੰਜਾਬੀ ਕਿੱਥੇ ਆਈ। ਫਿਰ ਉਹ ਇਤਿਹਾਸ ਫੋਲਦੇ ਫੋਲਦੇ ਭਾਸ਼ਾ ਦਾ, ਬੋਲੀ ਦਾ ਵਿੱਚ ਆ ਗਿਆ ਰੌਲਾ ਵੀ ਹੁਣ ਇਹਦੀ ਗੁੱਥੀ ਸਮਝਾਓ, ਇਹ ਕਿੱਧਰ ਨੂੰ ਲੈ ਗਈ
0: ਪ੍ਰੋਬਲਮ ਸੋਲਵਿੰਗ।
1: ਉਹ ਪ੍ਰੋਬਲਮ ਇੱਕ ਸੋਲਵ ਕਰਨ ਤੁਰੇ ਤਾਂ ਉਹ ਗਾਂ ਦੀ ਹੋਰ ਗੁਲਝਲਾਂ ਨਿਕਲ ਆਈਆਂ। ਫਿਰ ਉੱਥੇ ਪੰਜਾਬੀ ਬੋਲੀ ਨਾਲ ਦੇਖਣ ਲੱਗੇ ਤਾਂ ਉੱਥੋਂ ਪਤਾ ਲੱਗਿਆ ਵੀ ਇਹ ਜਿਹੜਾ ਸਾਨੂੰ ਆਮ ਕਰਕੇ ਦੱਸਿਆ ਜਾਂਦਾ ਵੀ ਸੱਸਾ ਅਤੇ ਹਾਹਾ, ਇਹ ਇਰਾਨੀਆਂ ਨੂੰ ਸੱਸਾ ਨਹੀਂ ਸੀ ਬੋਲਣਾ ਆਉਂਦਾ, ਉਹਨਾਂ ਨੇ ਸਿੰਧ ਨੂੰ ਹਿੰਦ ਕਹਿਤਾ। ਪਰ ਜਦੋਂ ਮੈਂ ਉਹ ਜੇਂਦ ਵਿਵਸਥਾ ਗ੍ਰੰਥ ਫੋਲ ਕੇ ਦੇਖਿਆ, ਉੱਥੇ ਤਾਂ ਪਤਾ ਲੱਗਿਆ ਵੀ ਸੱਸਾ ਤਾਂ ਆਰਾਮ ਨਾਲ ਬੋਲੀ ਜਾ ਰਹੇ ਆ, ਉੱਥੇ ਤਾਂ ਸੱਸੇ ਨਾਲ ਸੈਂਕੜੇ ਸ਼ਬਦ ਪਏ ਆ, ਵੀ ਇਹ ਕੀ ਗੱਲ ਹੋਈ, ਵੀ ਇਹ ਤਾਂ ਸਾਨੂੰ ਤਾਂ ਦੱਸੀ ਜਾਂਦੇ ਆ, ਉਹਨਾਂ ਤੋਂ ਸੱਸਾ ਬੋਲ ਨਹੀਂ ਸੀ ਹੁੰਦਾ, ਉਹਨਾਂ ਦੀ ਤਾਂ ਰਾਜਧਾਨੀ ਦਾ ਨੌਂ ਹੀ ਸੂਸਾ ਵਾ, ਜਿਹਦੇ 'ਚ ਦੋ ਸੱਸੇ ਆ, ਉਹਨਾਂ ਦੇ ਸਪੈਂਟਾ ਮੈਨਿਊ, ਉਹਨਾਂ ਦਾ ਇੱਕ ਬਹੁਤ ਵੱਡਾ ਉਹਦੇ 'ਚ ਮਨੂ ਜਾਂ ਸਪੈਂਟਾ ਮਨੂ, ਉਹਨਾਂ ਦਾ ਇੱਕ ਦੇਵਤਾ ਵਾ, ਉਹਦੇ 'ਚ ਵੀ ਸੱਸਾ ਬੋਲੀ ਜਾ ਰਹੀ ਆ, ਵੀ ਆਹ ਤਾਂ ਗੱਲ ਹੀ ਨਹੀਂ ਹੈਗੀ ਜਿਹੜੀ ਸਾਨੂੰ ਦੱਸੀ ਜਾ ਰਹੀ ਆ। ਉਹ ਇਸੇ ਤਰੀਕੇ ਫਿਰ ਹੋਇਆ ਵੀ ਨਹੀਂ ਜੀ, ਇਹ ਤਾਂ ਫਿਰ ਮੈਨੂੰ ਹਰਕੀਰਤ ਸਿੰਘ ਦੀ ਕਿਤਾਬ ਮਿਲੀ, ਉਹਦੇ 'ਚ ਫਿਰ ਲੱਭਦੇ ਕਰਦਿਆਂ ਨੂੰ ਡਾਕਟਰ ਹਰਕੀਰਤ ਸਿੰਘ ਨੇ ਲਿਖਿਆ ਵੀ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਹੈ, ਸੱਸਾ ਅਤੇ ਹਾਹਾ ਤਾਂ ਪੰਜਾਬੀ ਬਦਲਣਾ ਪੰਜਾਬੀ ਬੋਲੀ ਦਾ ਹਿੱਸਾ ਵਾ। ਤੁਸੀਂ ਮੈਨੂੰ ਲੱਗਦਾ ਮਾਝੇ ਤੋਂ, ਮਾਝੇ 'ਚੋਂ ਤੁਸੀਂ ਹਾਡਾ ਬੋਲਦੇ ਹੋ,
0: ਹਾਂਜੀ
1: ਅਸੀਂ ਸਾਡਾ ਬੋਲਦੇ ਹਾਂ ਲੁਧਿਆਣੇ, ਤੁਸੀਂ ਅਤੇ ਅਸੀਂ ਤਾਂ ਸੱਸਾ ਬਦਲਤਾ ਪੰਜਾਬੀ ਦੇ ਵਿੱਚ, ਪਰ ਇਰਾਨੀ ਤਾਂ ਇਹ ਬਦਲਦੇ ਨਹੀਂ, ਅੱਜ ਵੀ ਨਹੀਂ ਬਦਲਦੇ। ਵੀ ਉਹ ਜਿਹੜਾ ਫਿਰ ਉਹ ਸਰਸਵਤੀ ਅਤੇ ਹਰਹਾਵਤੀ ਵਾਲਾ ਫਰਕ ਵੀ ਪਤਾ ਲੱਗਿਆ ਵੀ ਇਹ ਤਾਂ ਪੰਜਾਬੀ ਦੀ ਇੱਕ ਵੰਨਗੀ ਆ, ਪੰਜਾਬੀ ਦੇ ਵਿੱਚ ਤਾਂ ਅਸੀਂ ਪੈਸਾ ਅਤੇ ਪੈਸਾ ਕਹਿ ਦੇਣਾ,
0: ਮਤਲਬ ਸਲੈਂਗ ਦਾ ਫਰਕ ਹੀ ਫਿਰ
1: ਨਹੀਂ, ਇਹ ਐਕਸੈਂਟ ਆ, ਜਿਵੇਂ ਹੁਣ ਟਮੇਟੋ ਟਮਾਟੋ ਹੈ ਨਾ ਜੀ, ਪਟੇਟੋ ਪਟਾਟੋ, ਉਹ ਪੰਜਾਬੀ ਦੇ ਵਿੱਚ ਹੀ ਇਹ ਵੰਨਗੀ ਹੈ ਵੀ ਅਸੀਂ ਸੱਸਾ ਹਾਹਾ ਬਦਲ ਲੈਂਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਬਦਲਤਾ ਸੱਸਾ ਅਤੇ ਹਾਹਾ। ਉਹ ਹੁਣ ਇਹ ਵੀ ਸਰਸਵਤੀ ਅਤੇ ਹਰਹਾਵਤੀ ਦਾ ਪਤਾ ਹੈ ਕਿ ਵੀ ਇਹ ਵੀ ਤਾਂ ਸਾਡਾ ਹੀ ਆ, ਇਹ ਕੋਈ ਬਾਹਰੋਂ ਤਾਂ ਆਇਆ ਨਹੀਂ ਹੈਗਾ, ਉਹ ਸਾਡੇ ਤੋਂ ਲੈ ਕੇ ਗਏ ਆ। ਉਹ ਇਸੇ ਤਰੀਕੇ ਫਿਰ ਉਹ ਜਿਹੜੀ ਇੱਕ ਸਰਸਵਤੀ ਦੀ ਗੱਲ ਸੀਗੀ ਉਹ ਬੋਲੀ ਦੇ ਵਿੱਚ ਬਦਲ ਗਈ, ਬੋਲੀ ਤੋਂ ਅੱਗੇ ਫਿਰ ਉਹਦੀ ਇਤਿਹਾਸ ਵੀ ਜਾਣਨਾ ਪਿਆ ਵੀ ਹਰਹਾਵਤੀ ਆ ਅਤੇ ਸਰਸਵਤੀ ਆ, ਇਹ ਫਿਰ ਹੈ ਕੌਣ ਸੀ, ਇਹ ਲੋਕ ਕੌਣ ਸੀ ਉੱਥੇ ਰਹਿੰਦੇ। ਫਿਰ ਪਤਾ ਲੱਗਿਆ ਉੱਥੋਂ ਵੀ ਗ੍ਰੀਕ ਹੈਰੋਡੋਟਸ ਇੱਕ ਇਤਿਹਾਸਕਾਰ ਆ, ਉਹਨੂੰ ਇਤਿਹਾਸ ਦਾ ਪਿਤਾਮਾ ਜਾਂ ਪਹਿਲਾ ਫਾਦਰ ਆਫ ਹਿਸਟਰੀ ਕਿਹਾ ਜਾਂਦਾ, ਉਹ ਕਹਿ ਰਿਹਾ ਵੀ ਜਿਹੜੇ ਐਰਾਕੋਸ਼ੀਆ ਵਾ ਜਾਂ ਹਰਹਾਵਤੀ ਜਾਂ ਸਰਸਵਤੀ ਜਿਹੜਾ ਸੂਬਾ ਵਾ ਇਹ ਪੰਜਾਬੀ ਹੋਈ ਆ, ਪਰ ਇਹਨਾਂ ਦੇ ਰੰਗ ਥੋੜ੍ਹੇ ਜਿਹੇ ਗੋਰੇ ਆ, ਪਰ ਇਹ ਹੈ ਪੰਜਾਬੀ ਹੋਈ ਆ ਕਲਚਰ ਦੀ। ਉਹ ਫਿਰ ਜਾਣੀ ਕਿ ਮੇਰਾ ਕਹਿਣ ਦਾ ਮਤਲਬ ਆ ਵੀ ਇਸ ਤਰੀਕੇ ਨਾਲ ਇੱਕ ਗੁੱਥੀ ਹਲਝਾਉਂਦੇ ਉਹ ਅੱਗੇ ਫਿਰ ਗ੍ਰੀਕਾਂ ਤੱਕ ਪਹੁੰਚ ਗਏ, ਉੱਥੋਂ ਜਾਣਨਾ ਸ਼ੁਰੂ ਕੀਤਾ, ਫਿਰ ਹੁਣ ਗ੍ਰੀਕ ਦਾ ਵੀ ਪਤਾ ਲੈਣਾ ਵੀ ਹੈਰਾਡੋਟਸ ਕੌਣ ਆ, ਇਹ ਵੀ ਇਹਦਾ ਕੀ ਸੰਬੰਧ ਆ, ਫਿਰ ਉਹ ਉੱਥੋਂ ਫਿਰ ਸਿਕੰਦਰ ਤੱਕ ਆ ਗਏ ਵੀ ਸਿਕੰਦਰ ਵੀ ਇੱਥੇ ਤੁਰਿਆ ਫਿਰਦਾ ਵਾ, ਇਹਨੂੰ ਲੱਭੋ ਹੁਣ ਸਿਕੰਦਰ ਆਇਆ, ਜੇ ਸਿਕੰਦਰ ਪੰਜਾਬ 'ਚ ਆਇਆ ਹੋਊ ਤਾਂ ਉਹਨੂੰ ਕਿਹੜੀ ਬੋਲੀ ਸੁਣੀ ਹੋਊ ਪੰਜਾਬ 'ਚ, ਕਿਉਂਕਿ ਭਾਰਤ 'ਚ ਤਾਂ ਗਿਆ ਨਹੀਂ,
0: ਹਾਂਜੀ
1: ਉਹ ਪੰਜਾਬ 'ਚ ਹੀ ਗਿਆ, ਉਹ ਜੇਹਲਮ ਤੋਂ ਚੱਲ ਕੇ ਆਪਣੇ ਬਿਆਸ ਤੱਕ ਹੀ ਆਇਆ, ਵੀ ਉਹਦੇ ਕੰਨਾਂ 'ਚ ਕੋਈ ਤਾਂ ਬੋਲ ਪਏ ਹੋਣਗੇ ਪੰਜਾਬ 'ਚ, ਉਹ ਕਿਹੜੀ ਬੋਲੀ ਸੁਣੀ ਹੋਊਗੀ।
0: ਹਾਂਜੀ
1: ਫਿਰ ਉਹ ਆਪਦੇ ਦਿਮਾਗ 'ਚ ਹੀ ਖੁਲਜਣ, ਜਦੋਂ ਆ ਸਵਾਲ ਆ ਗਿਆ ਫਿਰ ਉਹਨੇ ਉੱਤਰ ਲੱਭਣਾ। ਇਸੇ ਤਰੀਕੇ ਨਾਲ ਹੀ 10 ਸਾਲ ਹੋ ਗਏ ਜੀ ਹੁਣ ਉਹ ਚੱਲੀ ਜਾ ਰਿਹਾ, ਬਹੁਤ ਕੁਛ ਨਵਾਂ ਸਿੱਖਿਆ ਅਤੇ ਬੜੀਆਂ ਉਹਦੇ 'ਚ ਹੈਰਾਨੀ ਵਾਲੀਆਂ ਖਬਰਾਂ ਵੀ ਆਏ ਪਤਾ ਲੱਗੀਆਂ, ਕਈਆਂ 'ਤੇ ਆਇਆ ਵੀ ਸਾਨੂੰ ਇੰਨਾ ਝੂਠ ਦੱਸਿਆ ਜਾ ਰਿਹਾ ਵਾ ਵੀ ਜਿਹੜੀ ਚੀਜ਼ ਦੱਸੀ ਜਾ ਰਹੀ ਆ ਉਹ ਤਾਂ ਹੈ ਹੀ ਨਹੀਂ ਗੀ, ਜੋ ਹੈ ਉਹ ਸਾਡੇ ਤੋਂ ਲੁਕੋਇਆ ਜਾ ਰਿਹਾ ਵਾ।
0: ਕੀ ਇਹ ਸਭ ਕੁਛ ਦੇ ਦਰਮਿਆਨ ਵਜ੍ਹਾ ਕੀ ਦਿਖੀ ਤੁਹਾਨੂੰ, ਇੰਨਾ ਲੁਕਾਉਣ ਦੇ ਪਿੱਛੇ ਕੀ ਵਜ੍ਹਾ ਸੀ?
1: ਵੀ ਮੈਂ ਇਹਦੇ 'ਤੇ ਵਾਲਾ ਨਹੀਂ ਸੋਚਿਆ, ਮੈਂ ਆਪਦਾ ਕੰਮ ਕਰੀ ਜਾ ਰਿਹਾ,
0: ਉੱਧਰ ਨਹੀਂ ਗਏ ਹਲੇ
1: ਨਹੀਂ, ਉਹ ਐਵੇਂ ਉਹ ਨੈਗੇਟਿਵਿਟੀ ਆ ਉਹਦੇ 'ਚੋਂ ਨਿਕਲਣਾ ਕੁਛ ਨਹੀਂ, ਇਹਨੂੰ ਮਾੜਾ ਕਹਿ ਲਓ ਉਹਦੇ 'ਚੋਂ ਆਪਣਾ ਕੀ ਬਣਨਾ ਹੈ ਨਾ ਜੀ, ਉਹਦੇ 'ਚੋਂ ਆਪ ਕਰ ਲਵਾਂਗੇ ਹੁਣ ਜੇ ਕੋਈ ਜਿੰਨਾ ਕੁ ਲੱਭਿਆ ਉਹ ਆਪਾਂ ਦੱਸ ਦਾਂਗੇ, ਜੇ ਉਦੋਂ ਵਧੀਆ ਲੱਭ ਗਿਆ ਜਾਂ ਗਲਤੀ ਹੋ ਗਈ ਉਹ ਵੀ ਮੰਨ ਲਵਾਂਗੇ ਵੀ ਜਿਹੜਾ ਮੇਰਾ ਪਹਿਲਾਂ ਨਹੀਂ ਮੈਨੂੰ ਸਹੀ ਪਤਾ ਲੱਗਿਆ ਸੀ, ਹੁਣ ਮੈਨੂੰ ਲੱਗਦਾ ਮੈਨੂੰ ਸਹੀ ਪਤਾ ਲੱਗ ਗਿਆ, ਆਹ ਹੁਣ ਹੈ ਵੀ ਉਹ ਕੋਈ ਦਾਅਵਾ ਵੀ ਹੈ ਨਹੀਂ ਵੀ ਅੱਜ ਕਹਿ ਤਾ ਇਹ ਵੀ ਪੱਥਰ 'ਤੇ ਲਕੀਰ ਆ, ਕਿਉਂਕਿ
0: ਹਰ ਰੋਜ਼ ਬੰਦਾ ਨਵਾਂ ਜਾਣਦਾ,
1: ਸਿੱਖਣ ਤੁਰੇ ਹਾਂ, ਸਿੱਖੀ ਜਾ ਰਹੇ ਹਾਂ
0: ਜੀ। ਸੋ ਕਿੱਥੇ ਕਿਤੇ ਜਾ ਕੇ ਫਿਰ ਹੁਣ ਆਪਾਂ ਸਫ਼ਰ ਕਿੱਥੋਂ ਕੁ ਤੱਕ ਆਪਾਂ ਪਹੁੰਚੇ ਹਾਂ? ਤੁਸੀਂ ਸਿਕੰਦਰ ਤੱਕ ਲੈ ਕੇ ਆਏ ਹੋ, ਪੋਰਸ ਦੇ ਨਾਲ ਲੜਾਈ ਤੱਕ ਤੁਸੀਂ ਲੈ ਕੇ ਆਏ ਹੋ, ਉੱਥੋਂ ਫਿਰ ਕੀ ਲੱਭਾ?
1: ਅਸਲ ਦੇ ਵਿੱਚ ਪੰਜਾਬੀ ਜਿਹੜੀ ਬੋਲੀ ਆ ਸਾਡੀ ਵੀਰ ਜੀ, ਉਹ ਪੰਜਾਬੀ ਬੋਲੀ ਸਾਡੀ ਹੜੱਪਾ ਤੋਂ ਚੱਲ ਰਹੀ ਆ।
0: ਓਕੇ,
1: ਜਸਪਾਲ ਸਿੰਘ ਮੇਹਲ ਨੇ ਇਹਦੇ ਇਹਨੂੰ ਕਿਹਾ ਵੀ ਇਹ 5,500 ਸਾਲ ਪੁਰਾਣੀ ਬੋਲੀ ਆ, ਉਹ ਸਾਨੂੰ ਹੜੱਪਾ ਦੇ ਵਿੱਚ ਲੈ ਜਾਂਦੀ ਆ। ਸਿਕੰਦਰ ਸਾਡੇ ਕੋਲ 2300 ਸਾਲ ਪਹਿਲਾਂ ਆਇਆ
0: ਜੀ।
1: ਸਿਕੰਦਰ ਤੋਂ ਪਹਿਲਾਂ ਵੀ ਸਾਡੇ 3000 ਸਾਲ ਪਹਿਲਾਂ ਵੀ ਸਾਡੇ ਕੋਲ ਪੰਜਾਬੀ ਦਾ ਹੀ ਕੋਈ ਰੂਪ ਸਾਡੇ ਕੋਲ ਸੀਗਾ।
0: ਕਈ ਲੋਕ ਲੰਡੇ ਨਾਲ ਵੀ ਜੋੜਦੇ ਉਹਨੂੰ, ਲੰਡਿਆਂ ਨਾਲ ਵੀ ਭਾਸ਼ਾ ਜਿਹੜੀ ਲਿਖਣ ਦੇ ਵਿੱਚ ਹਾਲੇ ਕਹਿੰਦੇ ਨੇ ਕਿ ਕਈ ਥਾਵਾਂ ਦੇ ਉੱਤੇ ਸਮਝ ਵੀ ਨਹੀਂ ਆ ਸਕੀ, ਉੱਥੋਂ ਕਈ ਜੋੜ ਕੇ ਲਿਆਉਂਦੇ ਆ, ਉਹਦੇ ਬਾਰੇ ਕੁਛ ਪਤਾ ਲੱਗਾ?
1: ਲੰਡੇ ਲਿਪੀ ਆ
0: ਜੀ,
1: ਲਿਪੀ ਦਾ ਸਫ਼ਰ ਅਲੱਗ ਆ
0: ਜੀ,
1: ਅਤੇ ਬੋਲੀ ਦਾ ਸਫ਼ਰ ਅਲੱਗ ਆ।
0: ਓਕੇ, ਸੋ ਆਪਾਂ ਜ਼ਿਆਦਾ ਬੋਲੀ 'ਤੇ ਕੇਂਦਰਿਤ ਹੈ ਇਸ ਟਾਈਮ?
1: ਹਾਂਜੀ ਹਾਂ, ਲਿਪੀਆਂ ਅਲੱਗ ਆ, ਲਿਪੀ ਬਾਅਦ ਦੇ ਵਿੱਚ, ਹਮੇਸ਼ਾ ਹੀ ਬਾਅਦ ਦੇ ਵਿੱਚ ਆਉਂਦੀ ਆ। ਬੋਲੀ ਪਹਿਲਾਂ ਡਿਵੈਲਪ ਹੁੰਦੀ ਆ, ਫਿਰ ਜੋ ਲਿਖਤ ਪੜ੍ਹਤ ਦੀ ਕਿਤੇ ਲੋੜ ਪੈਂਦੀ ਆ, ਫਿਰ ਉਹ ਲਿਪੀਆਂ ਬਦਲ ਜਾਂਦੀਆਂ
0: ਜੀ,
1: ਪਰ ਬੋਲੀ ਨਹੀਂ ਬਦਲਣੀ ਬਹੁਤ ਔਖੀ ਆ
0: ਜੀ।
1: ਉਹ ਲਿਪੀਆਂ ਆਪਣੀ ਬੋਲੀ ਆ ਜਿਹੜੀ ਮੁੱਖੋਂ ਬੋਲਣੀ ਆ ਆਪਾਂ, ਜਿਹੜੀ ਮੌਖਿਕ ਭਾਸ਼ਾ ਵਾ, ਇਹ ਪੰਜਾਬੀ ਦਾ ਹਰੂਪ ਕੋਈ ਨਾ ਕੋਈ ਹੜੱਪਾ ਤੋਂ ਚੱਲ ਰਿਹਾ, ਉਦੋਂ ਬਾਅਦ 'ਚ ਵਿਕਾਸ ਹੋ ਰਿਹਾ, ਜਿਹਨੂੰ ਐਵੋਲਿਊਸ਼ਨ ਕਹਿੰਦੇ ਆ। ਉਹ ਵਿਕਾਸ ਦੇ ਥਰੂ ਇਹ ਬਦਲੀ ਵੀ ਹੋਊਗੀ, ਬਦਲੀ ਵੀ ਆ, ਸਾਨੂੰ ਕੁਛ ਪਤਾ ਵੀ ਆ ਇਤਿਹਾਸਕ ਦੌਰ ਦੇ ਵਿੱਚ, ਫਾਰਸੀ ਤੋਂ ਲੈ ਕੇ ਆਪਾਂ ਨੂੰ ਉਦੋਂ ਬਾਅਦ ਕਾਫ਼ੀ ਇਹਦੀ ਡਾਕੂਮੈਂਟੇਸ਼ਨ ਹੈਗੀ ਆ। ਬਾਬਾ ਫਰੀਦ ਤੋਂ ਬਾਅਦ ਤਾਂ ਆਪਣੇ ਕੋਲ ਬਹੁਤ ਕੁਛ ਮਿਲ ਜਾਂਦਾ, ਉਹ ਆਪਾਂ ਨੂੰ ਇਹ ਆਪਾਂ ਕਹਿ ਸਕਦੇ ਹਾਂ ਵੀ ਜੇ ਬਾਬਾ ਫਰੀਦ ਦੇ ਸਲੋਕ ਅਸੀਂ ਅੱਜ ਉਵੇਂ ਹੀ ਸਮਝ ਸਕਦੇ ਹਾਂ 1000 ਸਾਲ ਬਾਅਦ, ਤਾਂ ਉਦੋਂ 1000 ਸਾਲ ਪਹਿਲਾਂ ਕਾਹਤੋਂ ਇਹ ਵੱਖਰੀ ਹੋਊ? ਉਦੋਂ ਵੀ ਤਾਂ ਉਹੋ ਜਿਹੀ ਹੋਈ ਹੋਊ। ਜੇ 1000 ਸਾਲ ਦੇ ਵਿੱਚ ਜਿਹਦੇ 'ਚ ਇੰਨਾ ਪ੍ਰਭਾਵ ਫਾਰਸੀ ਦਾ ਪਿਆ, ਅੰਗਰੇਜ਼ੀ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ, ਤੁਰਕੀ ਆਈ ਆ ਇਹਦੇ ਵਿੱਚ, ਅਰਬੀ ਆਈ ਆ, ਅਤੇ ਅਸੀਂ ਅੱਜ ਵੀ ਬਾਬਾ ਫਰੀਦ ਨੂੰ ਸਮਝ ਸਕਦੇ ਹਾਂ, ਤਾਂ ਉਦੋਂ 1000 ਸਾਲ ਪਹਿਲਾਂ ਵੀ ਕੋਈ ਕਾਰਨ ਨਹੀਂ ਹੈ ਵੀ ਉਦੋਂ ਤਾਂ ਕੋਈ ਸਾਡੇ ਕੋਲ ਬਾਹਰੀ ਬੋਲੀ ਵੀ ਨਹੀਂ ਆਈ, ਉਦੋਂ ਕਾਹਤੋਂ ਬਦਲੀ ਹੋਊ? ਇਹ ਇਸ ਤਰੀਕੇ ਆ ਵੀ ਬੋਲੀ ਅਲੱਗ ਅਤੇ ਜਿਹੜੀਆਂ ਲਿਪੀਆਂ ਵਾ ਉਹ ਅਲੱਗ ਚੱਲੀਆਂ। ਸੋ
0: ਬੋਲੀ ਨੂੰ ਜਦੋਂ ਆਪਾਂ ਲਿਖਤੀ ਰੂਪ 'ਚ ਲੈ ਕੇ ਆਉਂਦੇ ਹਾਂ ਤਾਂ ਫਿਰ ਸਾਨੂੰ ਲਿਪੀ ਦੀ ਲੋੜ ਪੈਂਦੀ ਹੈ।
1: ਹਾਂਜੀ, ਫਿਰ ਲਿਪੀਆਂ ਉਹਦੇ 'ਚ ਆਉਂਦੀਆਂ
0: ਜੀ। ਸੋ ਇਹਨੂੰ ਪੰਜਾਬੀ ਨੂੰ ਅਤੇ ਇਹਨੂੰ ਕਿੱਥੇ ਕੁ ਜੇ ਆਪਾਂ ਕਲੱਬ ਕਰਦੇ ਹਾਂ ਜਾ ਕੇ, ਕਿ ਗੁਰਮੁਖੀ ਤੋਂ ਪਹਿਲਾਂ ਜਦੋਂ ਗੁਰੂ ਸਾਹਿਬਾਨਾਂ ਨੇ ਸਾਨੂੰ ਦੂਸਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਲਿਪੀ ਦੇ ਦਿੱਤੀ ਗੁਰਮੁਖੀ, ਉਸ ਤੋਂ ਪਹਿਲਾਂ ਵੀ ਇਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਲਿਖਤੀ ਰੂਪ 'ਚ ਹੋਊਗੀ, ਕਨੈਕਟ ਹੋਊਗੀ?
1: ਹਾਂਜੀ, ਪੰਜਾਬ ਦਾ ਤਾਂ ਬਹੁਤ ਇੱਕ ਸ਼ਾਨਦਾਰ ਲਿਪੀਆਂ ਦਾ ਇਤਿਹਾਸ ਆ। ਪੰਜਾਬ ਦਾ ਇੰਨਾ ਕੁ ਬਲੈਸਡ ਇਹ ਨਾ ਇਹ ਖਿੱਤਾ ਵਾ ਵੀ ਇੰਨੀਆਂ ਲਿਪੀਆਂ ਸਾਡੇ ਕੋਲ ਆਈਆਂ, ਉਹਦੇ 'ਚ ਸ਼ਾਰਦਾ ਸਾਰਿਆਂ ਨਾਲੋਂ ਪੁਰਾਣੀ ਲਿਪੀ ਸਾਨੂੰ ਖਰੋਸ਼ਤੀ ਮਿਲਦੀ ਆ ਪੰਜਾਬ, ਜਦੋਂ ਇਹ ਸਿਕੰਦਰ ਹੋਣਾ ਤੋਂ ਥੋੜ੍ਹੇ ਚਿਰ ਬਾਅਦ ਹੀ ਇਹ ਆ ਜਾਂਦੀ ਆ, ਅਤੇ ਜਿਹਨੂੰ ਰਾਜਾ ਅਸ਼ੋਕ ਜਾਂ ਦੇਵਨਾਮ ਪੀਏ ਉਹ ਰਾਜਾ ਇੱਕ ਰਾਜਾ ਜਾਂ ਕੋਈ ਉਹ ਹੈ ਜਿਹਦਾ ਉਲਥਾ ਅਸ਼ੋਕ ਕੀਤਾ ਜਾਂਦਾ, ਉਹਦੇ ਜਿਹੜੇ ਇੱਥੇ ਫਰਮਾਨ ਆ ਪੰਜਾਬ ਦੇ ਵਿੱਚ ਲੱਭੇ ਉਹ ਖਰੋਸ਼ਤੀ ਲਿਪੀ ਦੇ ਵਿੱਚ ਲੱਭੇ ਆ।
0: ਓਕੇ,
1: ਉਦੋਂ ਬਾਅਦ ਦੇ ਵਿੱਚ ਫਿਰ ਸਾਡੇ ਕੋਲ ਸ਼ਾਰਦਾ ਆ ਜਾਂਦੀ ਆ, ਟਾਕਰੀ ਆ ਜਾਂਦੀ ਆ, ਫਿਰ ਇਹਦਾ ਨਾਂ ਤਾਂ ਹੁਣ ਦਿੱਤੇ ਆ ਨਾ ਆਪਾਂ, ਉਸ ਸਮੇਂ ਪਤਾ ਨਹੀਂ ਉਹ ਕੀ ਕਹਿੰਦੇ ਹੋਣਗੇ ਵੀ ਜਾਂ ਇਸ ਤਰੀਕੇ ਦੇ ਆ, ਫਿਰ ਟਾਕਰੀ ਆ ਜਾਂਦੀ ਆ, ਉਦੋਂ ਬਾਅਦ ਸਿੱਧ ਮਾਤਰਕਾ ਵੀ ਇੱਥੇ ਚੱਲਦੀ ਰਹੀ ਆ ਇੱਕ, ਉਹ ਵੀ ਆ, ਫਿਰ ਲੰਡਿਆਂ ਦੇ 7-8 ਰੂਪ ਹੈਗੇ ਆ, ਫਿਰ ਇਹਨਾਂ ਦੇ ਵਿੱਚੋਂ ਇੱਕ ਗੁਰਮੁਖੀ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਸਾਡੇ ਕੋਲ ਇੱਕ ਪੁਰਾਤਨ ਲਿਪੀ ਸਾਡੇ ਕੋਲ ਚੱਲੀ ਆ ਰਹੀ ਆ। ਲੰਡੇ ਆਲਮੋਸਟ ਅਲੋਪ ਹੋ ਚੁੱਕੇ ਆ, ਅਤੇ ਸ਼ਾਰਦਾ ਆਖਰ ਦੇ ਉੱਤੇ ਕਸ਼ਮੀਰ ਦੇ ਵਿੱਚ ਚੱਲਦੀ ਰਹੀ ਆ, ਪਰ ਅੱਜ ਜਿਹੜੀ ਦੇਵਨਾਗਰੀ ਅਤੇ ਹਿੰਦੀ ਨੇ ਉਹ ਉੱਧਰੋਂ ਉਰਦੂ ਵਾਲਿਆਂ ਨੇ ਉਹ ਖਤਮ ਕਰਤੀ ਆ, ਉਹਦੇ ਆਖਰੀ ਹੁਣ ਬਜ਼ੁਰਗ ਰਹਿ ਗਏ ਆ ਥੋੜ੍ਹੇ ਮੋਟੇ ਜਿਹੜੇ ਜਾਣਦੇ ਆ, ਉਹ ਲਿਪੀ ਆਲਮੋਸਟ ਐਕਸਟਿੰਕਸ਼ਨ 'ਤੇ ਪਹੁੰਚ ਗਈ ਆ। ਅਤੇ ਹਿਮਾਚਲ ਵਾਲੇ ਪਾਸੇ ਟਾਕਰੀ ਚੱਲ ਰਹੀ ਸੀਗੀ ਅਤੇ ਉਹ ਟਾਕਰੀ ਵੀ ਹੁਣ ਖਾਤਮੇ ਵੱਲ ਨੂੰ ਹੀ ਆ, ਜਦੋਂ ਦੀ ਹਿੰਦੀ ਨੇ ਅਤੇ ਦੇਵਨਾਗਰੀ ਨੇ ਉੱਥੇ ਪੋਚਾ ਫੇਰਿਆ ਤਾਂ ਉਹ ਵੀ ਆਖਰੀ ਸਾਹਾਂ 'ਤੇ ਹੀ ਆ। ਅਤੇ ਪੰਜਾਬ ਦੇ ਲੰਡੇ ਤਾਂ ਆਪਾਂ ਨੂੰ ਪਤਾ ਹੀ ਆ, ਉਹ ਵੀ ਹੁਣ ਬਜ਼ੁਰਗ ਬਚੇ ਆ ਥੋੜ੍ਹੇ ਜਿਹੇ, ਅਤੇ ਅੱਗੇ ਉਹਦਾ ਕੋਈ ਨਹੀਂ ਵਾਲੀ ਵਾਰਸ ਹੈਗਾ।
0: ਸੋ ਇਹਦੇ ਜਿੱਦਾਂ ਤੁਸੀਂ ਕਾਫੀ ਬਾਹਰਲੇ ਸਰੋਤਾਂ ਦਾ ਵੀ ਤੁਸੀਂ ਜ਼ਿਕਰ ਕੀਤਾ, ਸੋ ਇਹ ਆਪਾਂ ਬਹੁਤੀ ਵਾਰ ਜਦੋਂ ਮੁੱਢਲੀਆਂ ਕਈ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਜਾਂ ਰਿਸਰਚ ਸੀ ਅਤੇ ਉਹ ਸਾਡੀਆਂ ਇੰਡੀਆ ਤੱਕ ਹੀ, ਭਾਰਤ ਤੱਕ ਜਾਂ ਫਿਰ ਪੰਜਾਬ ਤੱਕ ਸੀਮਿਤ ਰਹਿ ਜਾਂਦੀਆਂ ਸੀ, ਤੁਸੀਂ ਹੁਣ ਬਾਹਰਲੇ ਸਰੋਤਾਂ ਦਾ ਵੀ ਉਹਦੇ 'ਚ ਜ਼ਿਕਰ ਕਰ ਰਹੇ ਹੋ, ਇਹਦਾ ਮਤਲਬ ਕਿ ਜ਼ਿਆਦਾ ਜਿਹੜੀਆਂ ਚੀਜ਼ਾਂ ਨੇ, ਜ਼ਿਆਦਾ ਸਰੋਤ ਜਿਹੜੇ ਨੇ ਸਾਨੂੰ ਬਾਹਰੋਂ ਮਿਲ ਰਹੇ ਨੇ, ਜਿੱਦਾਂ ਤੁਸੀਂ ਯੂਨਾਨ ਦਾ ਵਿੱਚ ਜ਼ਿਕਰ ਕੀਤਾ, ਈਰਾਨ ਦਾ ਵਿੱਚ ਖਾਸ ਤੌਰ ਦੇ ਉੱਤੇ ਉੱਥੋਂ ਦੇ ਗ੍ਰੰਥਾਂ ਦਾ ਜ਼ਿਕਰ ਕੀਤਾ ਤੁਸੀਂ।
1: ਸਰੋਤ ਤਾਂ ਪੰਜਾਬ ਦੇ ਤਾਂ ਬਹੁਤ ਹੈ ਜੀ, ਜੇ ਆਪਾਂ ਦੇਖੀਏ ਪੁਰਾਤਨ ਇਤਿਹਾਸ ਹੈ ਹੀ ਪੰਜਾਬ ਦਾ, ਸੱਭਿਅਤਾ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ, ਪੰਜ ਸਵਰੀਆਂ ਪੁਰਾਤਨ ਸੱਭਿਅਤਾਵਾਂ ਜਿਹੜੀਆਂ ਦੁਨੀਆਂ ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚੋਂ ਇੱਕ ਹੜੱਪਾ ਸੱਭਿਅਤਾ ਹੈ ਜਿਹੜੀ ਪੰਜਾਬ ਦੇ ਵਿੱਚ ਹੋਈ ਆ। ਇਹ ਪੰਜਾਬ ਦੀ ਸੱਭਿਅਤਾ ਰਾਵੀ ਦੇ ਕੰਢੇ 'ਤੇ ਸਾਰਿਆਂ ਨਾਲੋਂ ਵੱਧ ਇਹਦੇ ਉਹਨਾਂ ਨੂੰ ਲੱਭੇ ਆ ਅਵਸ਼ੇਸ਼। ਇਦੂ ਬਾਅਦ 'ਚ ਇਹ ਫੈਲੀ ਆ, ਫੈਲ ਕੇ ਜਿਹੜੀ ਹੁਣ ਜਿਹਨੂੰ ਉਹ ਪੈਰੀਫੀਰੀਅਲ ਇੰਡਸ ਸਿਵਲਾਈਜੇਸ਼ਨ ਕਹਿੰਦੇ ਆ, ਉਹਦੇ ਸਾਨੂੰ ਅਵਸ਼ੇਸ਼ ਮਿਲਦੇ ਆ, ਉਹਦੇ ਰੈਮਨੈਂਟ ਆਪਣੇ ਹਰਿਆਣੇ ਦੇ ਜੀਂਦ ਦੇ ਨੇੜੇ ਤੇੜੇ ਮਿਲੇ ਆ ਅਤੇ ਗੁਜਰਾਤ ਦੇ ਵਿੱਚ ਜਾਂ ਰਾਜਸ, ਪਰ ਜਿਹੜੀ ਕੋਰ ਆ ਇਹਦੀ, ਇਹਦਾ ਜਮ੍ਹਾਂ ਜੜ੍ਹਾਂ ਵਾਲਾ ਵਾ, ਉਹ ਰਾਵੀ ਤੋਂ ਸ਼ੁਰੂ ਹੁੰਦਾ ਵਾ, ਰਾਵੀ ਤੋਂ ਸ਼ੁਰੂ ਹੋ ਕੇ ਮੋਹਨਜੋਦੜੋ ਅਤੇ ਉਸ ਇਲਾਕੇ 'ਚ ਜਾਂਦਾ। ਪੰਜਾਬ ਦਾ ਹੀ ਇਤਿਹਾਸ ਹੈ, ਇਤਿਹਾਸ ਪੰਜਾਬ 'ਚੋਂ ਸ਼ੁਰੂ ਹੋ ਰਿਹਾ, ਸਿਵਿਲਾਈਜੇਸ਼ਨ ਪੰਜਾਬ 'ਚੋਂ ਸ਼ੁਰੂ ਹੋ ਰਹੀ ਆ, ਸਾਡੀ ਬੋਲੀ ਵੀ ਇੱਥੋਂ ਹੀ ਸ਼ੁਰੂ ਹੋਈ ਹੋਊ। ਹੁਣ ਜਦੋਂ ਆਪਾਂ ਸਿਕੰਦਰ ਤੱਕ ਵੀ ਆਏ ਨਾ, ਸਿਕੰਦਰ ਵੀ ਪੰਜਾਬ 'ਚ ਹੀ ਆਇਆ, ਬਾਕੀ ਭਾਰਤ 'ਚ ਉਹ ਵੀ ਨਹੀਂ ਗਿਆ, ਉਹਦੇ 'ਚ ਉਹ ਵੀ ਪੰਜਾਬ 'ਚ ਹੀ ਆ। ਜਦੋਂ ਆਪਾਂ ਲਿਪੀਆਂ ਦੀ ਗੱਲ ਕਰਦੇ ਹਾਂ, ਲਿਪੀਆਂ ਵੀ ਪੰਜਾਬ 'ਚੋਂ ਹੀ ਸ਼ੁਰੂ ਹੋ ਰਹੀਆਂ, ਕਿਉਂਕਿ ਇਹ ਬਹੁਤ ਇੱਕ ਵੈਲ ਇਸਟੈਬਲਿਸ਼ਡ ਫੈਕਟ ਆ ਵੀ ਜਿਹੜੀਆਂ ਲਿਪੀਆਂ ਵਾਂ, ਲਿਖਤ ਆ, ਇਹ ਸਾਰੀ ਫਨੀਸ਼ੀਅਨ ਇੱਕ ਹੈਗੀ ਸੀਗੀ ਲਿਪੀ, ਅੱਜ ਦੇ ਲੈਬਨਾਨ ਜਾਂ ਸੀਰੀਆ ਵਾਲੇ ਇਲਾਕੇ 'ਚੋਂ, ਉਹ ਫਨੀਸ਼ੀਅਨ ਲਿਪੀ ਤੋਂ ਹੀ ਅੱਗੇ ਸਾਰੀਆਂ ਲਿਪੀਆਂ ਬਣੀਆਂ।
0: ਓਕੇ, ਇੱਕ ਸ਼ੁਰੂਆਤ ਉੱਥੋਂ ਹੋਈ,
1: ਹਾਂਜੀ, ਸੀਰੀਆ ਵਾਲੇ ਇਲਾਕੇ 'ਚੋਂ, ਜਿੰਨੀਆਂ ਵੀ ਆਪਣੀਆਂ ਯੂਰਪ ਦੀਆਂ ਵਾਂ, ਈਵਨ ਇਹ ਅਰਬਾਂ ਦੀਆਂ ਵਾਂ ਅਤੇ ਇੱਧਰ ਸਾਡੇ ਵਾਲੇ ਪਾਸੇ ਦੀਆਂ ਵਾਂ। ਉਹ ਜਿਹੜੀ ਫਨੀਸ਼ੀਅਨ ਲਿਪੀ ਦੇ ਨਾਲ, ਅੱਜ ਹੁਣ ਇਹ ਗ੍ਰੀਸਨ ਇੱਕ ਹੋਏ ਆ ਬਹੁਤ ਵੱਡੇ ਭਾਸ਼ਾ ਵਿਗਿਆਨੀ, ਉਹਨਾਂ ਨੇ ਇਹ ਗੱਲ ਕਹੀ ਆ, ਗਿਆਨੀ ਨਾਜਰ ਸਿੰਘ ਨੇ ਇਹ ਗੱਲ ਕਹੀ ਆ, ਡਾਕਟਰ ਹਰਕੀਰਤ ਸਿੰਘ ਨੇ ਵੀ ਇਹ, ਨਾ ਜੀ ਬੀ ਸਿੰਘ ਨੇ ਇਹ ਗੱਲ ਕਹੀ ਆ, ਅਤੇ ਬਿਕਰ ਸਿੰਘ ਹਾਂਗਕਾਂਗ ਨੇ ਇਹ ਗੱਲ ਕਹੀ ਆ। ਉਹ ਸਾਰੇ ਇੱਕ ਗੱਲ 'ਤੇ ਸਹਿਮਤ ਆ ਬਈ, ਪੰਜਾ ਗੁਰਮੁਖੀ ਦੇ ਵਿੱਚ ਇਸ ਵਕਤ 22 ਇਹੋ ਜਿਹੀਆਂ ਸ਼ੇਪ ਆ, ਇਹੋ ਜਿਹੇ ਆਕਾਰ ਆ, ਜਿਨ੍ਹਾਂ ਦੀ ਨੇੜਤਾ ਫਨੀਸ਼ੀਅਨ ਲਿਪੀ ਨਾਲ ਜਾ ਕੇ ਜੁੜਦੀ ਆ, ਜਿਹੜੀ 3000 ਸਾਲ ਪੁਰਾਣੀ ਆ।
0: 3000 ਸਾਲ
1: ਤੁਸੀਂ ਲਾ ਲਓ ਵੀ ਅਸੀਂ ਸਾਰਿਆਂ ਨਾਲੋਂ ਪੁਰਾਣੇ ਉਹਦੀ ਲਿਪੀ ਦੇ ਨਾਲ ਜੁੜ ਰਹੇ ਹਾਂ, ਪੰਜਾਬੀ ਖਿੱਤਾ ਉਹਨਾਂ ਨਾਲ ਜੁੜ ਰਿਹਾ
0: ਜੀ,
1: ਸਾਡੇ ਬੋਲੀ ਦੀ ਵੀ ਸਾਡੀ ਪੁਰਾਤ, ਜੇ ਹੁਣ ਸਾਨੂੰ ਇੰਨੇ ਸਬੂਤ ਮਿਲ ਰਿਹਾ ਤਾਂ ਸਾਡੀ ਬੋਲੀ ਦੀ ਵੀ ਪੁਰਾਤਨਤਾ ਹੋਊਗੀ ਹੋਈ।
0: ਬਿਲਕੁਲ,
1: ਹੁਣ ਹੜੱਪਾ ਜਿਹੜੀ ਹੈ ਸਿਵਿਲਾਈਜੇਸ਼ਨ, ਉਹਦੇ 'ਚੋਂ ਜੋ ਸਾਨੂੰ ਚੀਜ਼ਾਂ ਲੱਭ ਰਹੀਆਂ ਵਾਂ, ਘੜੇ ਲੱਭ ਰਹੇ ਆ, ਚਾਟੀਆਂ, ਤੌੜੇ, ਚੱਪਣ, ਤੰਦੂਰ, ਉੱਥੋਂ ਜੋ ਵੀ ਉੱਥੇ ਸਮਾਨ ਮਿਲ ਰਿਹਾ ਵਾ, ਹਾਰੇ ਮਿਲ ਰਹੇ ਆ ਉੱਥੋਂ, ਕੁੱਜੇ ਮਿਲ ਰਹੇ ਆ, ਜਿਹੜਾ ਵੀ ਸਮਾਨ ਬਚਿਆ ਅੱਜ ਤੱਕ, ਉਹ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਮਿਲ ਰਿਹਾ। ਉਹੀ ਤੌੜਿਆਂ ਦੀ ਸ਼ੇਪ ਆ ਜੋ ਪੰਜਾਬ ਦੇ ਵਿੱਚ, ਉਹੀ ਉਹ ਘੜੇ ਆ, ਉਹੋ ਜਿਹੀ ਤੰਦੂਰ ਸਾਡੇ ਅੱਜ ਮਿਲ ਰਹੇ ਆ। ਉਹ ਕੁੱਕੜ ਖਾਂਦੇ ਸੀਗੇ, ਸਾਡੇ ਪੰਜਾਬ 'ਚ ਅੱਜ ਵੀ ਕੁੱਕੜ ਬਹੁਤ ਮਸ਼ਹੂਰ ਆ। ਉਹ ਦੇਖੋ, ਉਹ ਸਾਰੀ ਸਾਡੀ, ਜਦੋਂ ਉਹ ਸਾਡੇ ਕੋਲ ਮਟੀਰੀਅਲ ਕਲਚਰ ਆ ਰਿਹਾ ਤਾਂ ਮਟੀਰੀਅਲ ਕਲਚਰ ਦੀ ਬੋਲੀ ਵੀ ਨਾਲ ਹੀ ਆਉਣੀ ਆ ਨਾ। ਹੁਣ ਉਹ ਸਾਨੂੰ ਇੱਕ ਲਕੀਰ ਖਿੱਚ ਕੇ ਵਿੱਚ ਦੀ ਇਹ ਦੱਸਤਾ ਵੀ ਜੀ ਨਹੀਂ, ਸੰਸਕ੍ਰਿਤ ਦੇ ਵਿੱਚੋਂ ਤੁਹਾਨੂੰ ਤੁਹਾਡੀ ਬੋਲੀ ਨਿਕਲ ਰਹੀ ਆ, ਪਰ ਸਾਡੀ ਸੱਭਿਅਤਾ ਤਾਂ ਉਦੋਂ 3000 ਸਾਲ ਪਹਿਲਾਂ ਚੱਲ ਰਹੀ ਆ, ਫਿਰ 3000 ਸਾਲ ਪਹਿਲਾਂ ਅਸੀਂ ਗੂੰਗੇ ਸੀਗੇ, ਸਾਡੇ ਬਜ਼ੁਰਗ ਸੋਚਣ ਵਾਲੀ ਗੱਲ ਆ ਨਾ।
0: ਪੰਜਾਬ ਦਾ ਇਤਿਹਾਸ ਤੇ ਉਸ ਤੋਂ ਜ਼ਿਆਦਾ,
1: ਹਾਂ ਵੀ ਉਹ ਹੁਣ ਵਿੱਚ ਵਿਚਾਲਿਆ ਕਿ ਉਹ ਜਿਹੜੇ ਇੱਕ ਚਰਵਾਹੇ ਲੋਕ ਇਧਰੋਂ ਉਜ਼ਬੇਕਿਸਤਾਨ ਵੱਲੋਂ ਆਏ, ਜਿਨ੍ਹਾਂ ਕੋਲ ਆਪਦੀ ਸੱਭਿਅਤਾ ਵੀ ਹੈ ਨਹੀਂ ਗੀ, ਉਹ ਗਾਵਾਂ ਚਾਰ ਦੇ ਪੰਜਾਬ 'ਚ ਆਏ, ਹੈ ਤਾਂ ਉਹ ਵੀ ਸਾਡੇ ਪੁਰਖ ਹੀ ਆ, ਸਾਡੇ ਖੂਨ 'ਚ ਹੀ ਆ, ਪਰ ਉਹ ਹੜੱਪਾ ਵਾਲਿਆਂ ਨਾਲੋਂ ਤਾਂ ਉਹ ਪਛੜੇ ਹੋਏ ਲੋਕ ਸੀ ਨਾ। ਉਹ ਸਾਨੂੰ ਆ ਕੇ ਪੰਜਾਬ ਵਾਲਿਆਂ ਨੂੰ ਸਿਖਾਉਣਗੇ ਵੀ ਜਿਨ੍ਹਾਂ ਨੇ ਆਪ ਕਦੇ ਭੱਠੀ ਦੇ ਵਿੱਚ ਕੋਈ ਕੁਝਾ ਵੀ ਨਹੀਂ ਪਕਾਇਆ, ਉਹਨਾਂ ਕੋਲ ਚੱਕ ਨਹੀਂ ਹੈਗਾ ਘੁਮਿਆਰ ਦਾ ਜਿਹਦੇ ਨਾਲ ਉਹ ਘੜਾ ਬਣਾ ਸਕਣ, ਉਹਨਾਂ ਨੂੰ ਕਪਾਹ ਦਾ ਨਹੀਂ ਪਤਾ ਹੈਗਾ ਉਹਨਾਂ ਨੇ ਕੀ ਕੱਪੜੇ ਬਣਾਉਣੇ ਆ, ਉਹਨਾਂ ਨੂੰ ਹੁਣ ਜਿਵੇਂ ਹੁਣ ਕਹਿੰਦੇ ਵੀ ਕਪਾਹ ਨਹੀਂ ਹੈ ਤਾਂ ਬੜੇਵੇਂ ਵੀ ਨਹੀਂ ਹੋਣੇ।
0: ਬਿਲਕੁਲ,
1: ਫਿਰ ਜੇ ਬੜੇਵੇਂ ਹੀ ਹੈ ਨਹੀਂ ਗੇ ਫਿਰ ਤੁਸੀਂ ਬਾਅਦ ਹੀ ਕੀ ਗੱਲ ਕਰ ਲਓਗੇ ਉੱਥੇ ਉਹ ਜੋ ਬੜੇਵੇਂ ਬੜੇਵਿਆਂ ਦਾ ਸ਼ਬਦ ਵੀ ਹੈ ਨਹੀਂ ਉਹ ਪੰਜਾਬੀਆਂ ਨੇ ਉਹਨਾਂ ਨੂੰ ਸਿਖਾਇਆ ਉਹ
0: ਜੀ
1: ਇਹ ਆ ਵੀ ਹੁਣ ਉਹ ਸਾਡੇ ਕੋਲ ਬੜੇਵਿਆਂ ਦਾ ਹੈਗਾ ਸ਼ਬਦ ਹੈ ਨਾ ਜੀ ਇਹ ਆ ਵੀ ਉਹ ਫਿਰ ਬੋਲੀ ਵੀ ਤਾਂ ਸਾਡੀ ਉੱਥੇ ਹੀ ਜਾਂਦੀ ਹੋਊ ਨਾ
0: ਨਹੀਂ ਬਿਲਕੁਲ ਜਿੱਦਾਂ ਇਹ ਵੀ ਮੰਨਿਆ ਜਾਂਦਾ ਨਾ ਕਿ ਜਿਹੜੀ ਸਰਹੱਦ ਦੇ ਨਾਲ ਸਰਹੱਦ ਸਾਂਝੀ ਆ ਉੱਥੇ ਉਹ ਬੋਲੀ ਜਿਹੜੀ ਆ ਉਹ ਭਾਵੇਂ ਉਹ ਖਿੱਤਾ ਦੂਸਰੇ ਪੈ ਗਿਆ ਦੇਸ਼ ਦੂਸਰੇ ਪੈ ਗਿਆ ਉੱਥੇ ਉਹਦਾ ਮਿਕਸਚਰ ਜਿਹੜਾ ਵੇਖਣ ਨੂੰ ਮਿਲ ਜਾਂਦਾ ਫਿਰ ਉਹਨਾਂ ਦੀ ਗਾਂ ਜਿੱਥੇ ਸਰਹੱਦ ਲੱਗਦੀ ਉੱਥੇ ਥੋੜ੍ਹੀ ਥੋੜ੍ਹੀ ਕਰਕੇ ਮਾਸਾ ਮਾਸਾ ਥੋੜ੍ਹੀ ਥੋੜ੍ਹੀ ਕਰਕੇ ਉਹ ਬਦਲਦੀ ਹੈ ਚੀਜ਼ ਇੱਦਾਂ ਇੱਕਦਮ ਜਿਹੜਾ ਵਾ ਉਹ ਜ਼ਮੀਨੋਂ ਅਸਮਾਨ ਨਹੀਂ ਹੋ ਜਾਂਦਾ ਇੱਕਦਮ ਇੰਨਾ ਕੰਟਰਾਸਟ ਨਹੀਂ ਹੋ ਜਾਂਦਾ ਸੋ ਜਿੱਦਾਂ ਤੁਸੀਂ ਦੱਸ ਰਹੇ ਹੋ ਇਹ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਰਹੱਦਾਂ ਜੁੜੀਆਂ ਸੀ ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇੱਥੋਂ ਪਹਿਲਾਂ ਜਿਹੜੇ ਵਪਾਰੀ ਸੀ ਉਹ ਜ਼ਿਆਦਾ ਵੈਲ ਕਨੈਕਟਿਡ ਸੀ ਭਾਸ਼ਾ ਦੇ ਮਾਮਲੇ 'ਚ
1: ਹਾਂਜੀ ਇਹ ਬਿਲਕੁਲ ਗੱਲ ਸਹੀ ਆ ਬੋਲੀ ਹੁਣ ਦੇਖੋ ਪੰਜਾਬੀ ਬੋਲੀ ਦਾ ਆਪਾਂ ਇਲਾਕਾ ਮੰਨ ਲੈਂਦੇ ਹਾਂ ਵੀ ਪਿਸ਼ਾਵਰ ਤੋਂ ਥੱਲੇ ਆਉਂਦੇ ਹਾਂ ਜਿੱਥੋਂ ਹਿੰਦ ਕੋ ਸ਼ੁਰੂ ਹੋ ਜਾਂਦੀ ਆ ਜਾਂ ਸਿੰਧ ਸਾਗਰ ਦਾ ਜਿਹੜਾ ਇਲਾਕਾ ਵਾ ਹੁਣ ਪਹਿਲਾਂ ਤਾਂ ਇਹ ਆ ਇੱਥੇ ਥੋੜ੍ਹਾ ਜਿਹਾ ਕਲੀਅਰ ਕਰ ਦੇਣਾ ਚਾਹੀਦਾ ਵੀ ਸਿੰਧ ਦਰਿਆ ਜਿਹਨੂੰ ਕਹਿੰਦੇ ਆ ਉਹਨੂੰ ਪੰਜਾਬੀ ਦੇ ਵਿੱਚ ਅਟਕ ਦਰਿਆ ਕਿਹਾ ਗਿਆ
0: ਜੀ
1: ਅਟਕ ਦਰਿਆ ਵਾ ਪੰਜਾਬੀ 'ਚ ਸਿੰਧ ਨਹੀਂ ਉਹ ਜਿਹੜੀ ਅਟਕ ਦੀ ਜਿੱਥੇ ਗੱਲ ਹੁੰਦੀ ਆ ਤਾਂ ਉਹ ਸਿੰਧ ਦੀ ਗੱਲ ਹੋ ਰਹੀ ਹੁੰਦੀ ਆ ਦਰਿਆ ਦੀ ਪੰਜਾਬ ਦੇ ਵਿੱਚ ਸਿੰਧ ਨਹੀਂ ਕਿਹਾ ਗਿਆ ਉਹਨੂੰ ਹੁਣ ਅਟਕ ਦੇ ਪਰਲਾ ਪਾਸਾ ਵਾ ਉਹਨੂੰ ਸਿੰਧ ਸਾਗਰ ਇਲਾਕਾ ਕਿਹਾ ਗਿਆ
0: ਬਿਲਕੁਲ ਇੱਥੇ ਵੀ ਸਾਡੇ ਵੀ ਆ ਜਿੱਦਾਂ ਮੰਨ ਲਓ ਕਈ ਸੜਕਾਂ ਵੀ ਆ ਈਵਨ ਉਹ ਪਿਛਲੇ ਸਬਰਬ 'ਚ ਕੁਛ ਹੋਰ ਨਾ ਆ ਅਗਲੇ 'ਚ ਜਾ ਕੇ ਉਹਦਾ ਬਦਲ ਗਿਆ
1: ਹਾਂਜੀ ਨਹੀਂ ਉਹ ਹਾਂਜੀ ਉਹ ਵੀ ਤੁਹਾਡੀ ਬਿਲਕੁਲ ਸਹੀ ਗੱਲ ਆ ਵੀ ਇਹ ਆ ਵੀ ਜੇ ਆਪਾਂ ਪੰਜਾਬੀ ਦੇ ਵਿੱਚ ਸਿੰਧ ਦਾ ਅਤੇ ਕੁਛ ਲੱਭਣ ਲੱਗਾਂਗੇ ਆਪਾਂ ਨੂੰ ਲੱਭਣਾ ਨਹੀਂ ਉੱਥੇ ਅਟਕ ਲਿਖਿਆ
0: ਅਟਕ ਲਿਖੂਗਾ ਜੀ
1: ਉੱਥੇ ਅਟਕ ਲਿਖਿਆ ਫਿਰ ਉਹਦੇ 'ਚ ਕਨਫਿਊਜ਼ਨ ਨਹੀਂ ਹੁੰਦੀ ਵੀ ਪਰ ਉਹ ਜਿਹੜੇ ਸਿੰਧ ਸਾਗਰ ਤੋਂ ਦੀ ਜਿਹੜੀ ਹਿੰਦ ਕੋ ਅਤੇ ਉਹ ਇਲਾਕੇ ਦੀ ਬੋਲੀ ਆ ਉਹ ਇੱਕ ਸਿਰੇ ਦੀ ਆ ਦੂਜੇ ਸਿਰੇ 'ਤੇ ਪੁਆਧੀ ਆ ਜਾਂਦੀ ਆ ਜਾਂ ਇੱਧਰ ਮਲਵਈ ਆ ਜਾਂਦੀ ਆ ਪੰਜਾਬ ਦੇ ਦੂਜੇ ਸਿਰੇ ਇਹਨਾਂ ਦੇ ਆਪਸ ਦੇ ਵਿੱਚ ਬਹੁਤ ਵੱਡਾ ਫਰਕ ਲੱਗੂਗਾ ਪਰ ਜਦੋਂ ਆਪਾਂ ਸਿੰਧ ਸਾਗਰ ਤੋਂ ਹਿੰਦ ਕੋ ਦੇ ਆਵਾਂਗੇ ਹਿੰਦ ਕੋ ਤੋਂ ਪੋਠੋਹਾਰੀ 'ਚ ਆਵਾਂਗੇ ਪੋਠੋਹਾਰੀ ਤੋਂ ਮਾਝੀ 'ਚ ਆਵਾਂਗੇ ਮਾਝੀ 'ਚੋਂ ਦੁਆਬੀ ਅਤੇ ਮਲਵਈ ਅਤੇ ਫਿਰ ਪੁਆਧੀ 'ਤੇ ਪਹੁੰਚਾਂਗੇ ਫਿਰ ਨਹੀਂ ਫਰਕ ਹੋਣਾ ਲੱਗਣਾ
0: ਫਿਰ ਤੁਰਦੇ ਤੁਰਦੇ ਆਵਾਂਗੇ
1: ਹਾਂ ਉਹ ਫਿਰ ਡਰੀ ਆ ਇਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹਦੇ 'ਚ ਬਹੁਤ ਸੋਹਣਾ ਉਹਨਾਂ ਨੇ ਇਹਦਾ ਵਿਸ਼ਲੇਸ਼ਣ ਦਿੱਤਾ ਵਾ ਸਾਨੂੰ ਵੀ ਕਿਹੜੀ ਪੰਜਾਬੀ ਆ ਕਿਹਨੂੰ ਆਪਾਂ ਕਵਾਂਗੇ ਇਹ ਪੰਜਾਬੀ ਹੈ ਨਹੀਂ ਸਵਾਲ ਬਣਦਾ ਨਾ ਇਹ ਵੀ ਹੁਣ ਬੋਲੀ ਤਾਂ 20 ਕੋ ਤੇ ਬਦਲ ਰਹੀ ਆ
0: ਬਿਲਕੁਲ
1: ਕਿੱਥੇ ਜਾ ਕੇ ਕਹਾਂਗੇ ਵੀ ਹੁਣ ਪੰਜਾਬੀ ਖਤਮ ਹੋ ਗਈ ਤੱਕ ਚਲੇ ਜਾਣਾ
0: ਜੀ
1: ਵੀ ਕਲਕੱਤੇ ਤੱਕ ਆਪਾਂ ਪੰਜਾਬੀ ਦਾ ਤਾਂ ਦਾਅਵਾ ਹੋਣਾ ਨਹੀਂ ਆਪਣੇ ਤੋਂ ਫਿਰ ਤਾਂ ਗੱਲ ਗਲਤ ਹੋ ਜਾਣੀ ਆ
0: ਜੀ
1: ਕਿਉਂਕਿ ਆਪਣੇ ਪੰਜਾਬੀ ਦੇ ਵਿਦਵਾਨਾਂ ਨੇ ਵੀ ਇਹ ਸਧਾਰਨ ਜੇ ਸਵਾਲਾਂ ਤੇ ਫਿਰ ਉਹਨਾਂ ਤੇ ਦਿਮਾਗ ਲੜਾਇਆ ਵਾ ਉਹਨਾਂ ਨੇ ਇਹਦੇ ਉੱਤਰ ਲੱਭੇ ਆ
0: ਕੀ ਫਿਰ ਤੱਤ ਨਿਕਲਿਆ
1: ਹਾਂਜੀ ਉਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਜਿੱਥੇ ਪੰਜਾਬੀ ਦੇ ਵਿੱਚ ਜਾਂਦਾ ਖਾਂਦਾ ਪੀਂਦਾ ਜਿੱਥੇ ਦਾ ਪਿੱਛੇ ਆ ਜਾਂਦਾ ਨਾ
0: ਓਕੇ
1: ਉਹ ਪੰਜਾਬੀ ਆ
0: ਓਕੇ
1: ਵੀ ਜਿਹੜੇ ਇਹ ਕਰਤਾ ਜਾਂ ਇਹ ਕਰਤਾ ਵਾਚਕ ਸ਼ਾਇਦ ਮੈਂ ਹੁਣ ਮੈਨੂੰ ਇਹਦੇ 'ਤੇ ਕੋਟ ਨਹੀਂ ਕਰਨਾ ਚਾਹੀਦਾ ਇਸ ਤਰੀਕੇ ਦਾ ਕਹਿੰਦੇ ਜਿਹੜੇ ਇਹੋ ਜਿਹੇ ਸ਼ਬਦ ਆ ਨਾ ਜਿੱਥੇ ਖਾਂਦਾ ਪੀਂਦਾ ਵੇਂਹਦਾ ਹੈ ਇਹ ਦਾ ਆਉਂਦਾ ਵਾ ਇਹ ਸ਼ਬਦ ਪੰਜਾ ਉਹ ਪੰਜਾਬੀ ਦੇ ਲਹਿਜੇ ਆ ਪੰਜਾਬੀ ਆ ਜਦੋਂ ਇਹ ਕਰਤਾ ਜਾਤਾ ਜਾਂ ਇਹ ਫਾਰਸੀ ਵਾਲੇ ਪਾਸੇ ਕਿਉਂਕਿ ਪੰਜਾਬ ਦੇ ਦੂਜੇ ਇੱਧਰਲੇ ਪਾਸੇ ਸਿੰਧੀ ਆ ਜਾਂਦੀ ਆ ਅਤੇ ਉਤਲੇ ਪਾਸੇ ਸੀਸਤਾਨ ਅਤੇ ਖੁਰਾਸਾਨ ਇਲਾਕੇ ਆ ਜਾਂਦੇ ਆ ਜਿਹੜੇ ਇਰਾਨ ਅਤੇ ਅਫਗਾਨਿਸਤਾਨ ਦੇ ਉਹਨਾਂ ਦੇ ਵਿੱਚ ਫਿਰ ਇਹ ਖਾਂਦਾ ਜਾਂਦਾ ਪੀਂਦਾ ਵੇਂਹਦਾ ਇਹ ਸਾਰੇ ਖਤਮ ਹੋ ਜਾਂਦੇ ਆ ਫਿਰ ਉਹ ਇਹਦਾ ਹੋਰ ਬਣ ਜਾਂਦੇ ਆ
0: ਅੱਛਾ ਸਵਾਲ ਤਾਂ ਇੱਕ ਇਹ ਵੀ ਆ ਕਿ ਇਹ ਬੋਲੀ ਬਦਲਦੀ ਕਿਉਂ ਆ ਵੈਸੇ ਜੇ ਆਪਾਂ ਵੇਖੀਏ ਤਾਂ ਆਪਾਂ ਵੇਹਨੇ ਹਾਂ ਵੀ ਇੱਕ ਖਿੱਤੇ ਦੇ ਨਾਲ ਦੂਸਰੀ ਕਨੈਕਟਿਡ ਆ ਜਿੱਦਾਂ ਆਪਾਂ ਹੁਣੇ ਗੱਲ ਕੀਤੀ ਆ ਉਸ ਤੋਂ ਬਾਅਦ ਗੱਲ ਤਾਂ ਸਾਰੀ ਕਮਿਊਨੀਕੇਸ਼ਨ ਦੀ ਆ ਜਿੱਦਾਂ ਅੱਜ ਕੱਲ੍ਹ ਕਈ ਲੋਕਾਂ ਦਾ ਵਿਚਾਰ ਇਹ ਬਣ ਚੁੱਕਾ ਵੀ ਸਿਰਫ ਕਮਿਊਨੀਕੇਸ਼ਨ ਲਈ ਭਾਸ਼ਾ ਚਾਹੀਦੀ ਆਪਾਂ ਅੰਗਰੇਜ਼ੀ ਵਰਤ ਲੈਂਦੇ ਕੀ ਫਰਕ ਕੀ ਪੈਂਦਾ ਫਿਰ ਇਹ ਹੌਲੀ ਹੌਲੀ ਇਹ ਜਿਹੜਾ ਖਿੱਤੇ ਤੋਂ ਖਿੱਤੇ ਬਦਲਣਾ ਉਹਦੇ ਪਿੱਛੇ ਕੀ ਵਜ੍ਹਾ ਨਿਕਲਦੀ ਆ
1: ਹੁਣ ਇਹਦੇ 'ਚ ਫਿਰ ਹਰਕੀਰਤ ਸਿੰਘ ਦਾ ਹੀ ਡਾਕਟਰ ਹਰਕੀਰਤ ਸਿੰਘ ਦਾ ਹੀ ਨਾਂ ਲਊਂਗਾ ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਬੋਲੀ ਤਾਂ ਦੋ ਬੰਦਿਆਂ ਦੀ ਨਹੀਂ ਰਲਦੀ ਇੱਕ ਪਰਿਵਾਰ

0: ਸੁਣਨਾ ਵਾ। ਫਿਰ ਇਹਦੇ 'ਚ ਇੱਕ ਪੰਜਾਬੀ ਦੇ ਵਿੱਚ ਇਹ ਗਾਉਣਾ ਵੀ ਪੰਜਾਬੀ ਮਾਂ ਬੋਲੀ ਕਹਿੰਦੇ ਆ, ਫਿਰ ਮਾਂ ਨਾਲ ਲਾਡਾਂ ਝੇਡਾਂ ਵੀ ਹੋ ਜਾਂਦੀਆਂ, ਗੁੱਸੇ ਵੀ ਹੋ ਜਾਣਾ ਵਾ, ਪਿਆਰ ਵੀ ਹੋ ਜਾਣਾ, ਮਖੌਲ ਵੀ ਕਰ ਲੈਣੇ ਆ। ਪੰਜਾਬੀ ਪੰਜਾਬੀ ਬੋਲੀ ਦੇ ਨਾਲ ਉਹਦੇ ਨਾਲ ਐਕਸਪੈਰੀਮੈਂਟ ਵੀ ਕਰਦਾ ਵਾ, ਉਹ ਥੋੜ੍ਹਾ ਜਿਹਾ ਇੱਧਰ ਉੱਧਰ ਵੀ ਸ਼ਬਦ ਉਹਨੇ ਬੋਲ ਦੇਣਾ, ਉਹ ਕਿਸੇ ਨੇ ਟੋਕਣਾ ਨਹੀਂ ਹੈਗਾ। ਅੱਜ ਕੱਲ੍ਹ ਪੜ੍ਹਾਈ ਲਿਖਾਈ ਵਾਲੇ ਬਹੁਤ ਇਹ ਹੁੰਦੇ ਆ ਵੀ ਇਹ ਇਵੇਂ ਲਿਖਿਆ ਇਵੇਂ ਹੀ ਪੜ੍ਹਨਾ ਵਾ ਉਹ, ਪਰ ਮਾਂ ਬੋਲੀ ਦੇ ਵਿੱਚ ਇਹ ਨਹੀਂ ਹੁੰਦਾ। ਮਾਂ ਬੋਲੀ 'ਚ ਤੁਸੀਂ ਕਰ ਸਕਦੇ ਹੋ ਫੇਰ ਬਦਲ,
1: ਜਦਕਿ ਟਕਸਾਲੀ ਬੋਲੀ ਹੋਰ ਅਤੇ ਜਿਹੜੀ ਤੁਸੀਂ ਬੋਲ ਚਾਲ 'ਚ ਵਰਤਦੇ ਉਹਦਾ ਤਾਂ ਫਰਕ ਪੈਂਦਾ ਹੀ ਹੈ।
0: ਉਹਦਾ ਉਹ ਹੁੰਦਾ ਵੀ ਉਸ ਤਰੀਕੇ ਨਾਲ ਇਹ ਫਿਰ ਲਹਿਜੇ ਬਦਲਦੇ ਆ, ਥੋੜ੍ਹਾ ਇੱਕ ਦੂਜੇ ਤੋਂ ਸੁਣ ਕੇ ਦੇਖਣਾ ਵਾ। ਫਿਰ ਦੂਜਾ ਇਹ ਆ ਵੀ ਪੰਜਾਬੀ ਬੋਲੀ ਟੋਨਲ ਲੈਂਗੁਏਜ ਆ, ਜਿਹਨੂੰ ਗਾਉਣ ਧੁਨ ਇਹ ਕਹਿੰਦੇ ਆ, ਜਿਵੇਂ ਮੈਂਡਰਿਨ ਕੈਂਥਨੀਜ ਆ, ਇਹ ਗਾਉਣ ਧੁਨ ਇਹ ਹੈਗੀਆਂ, ਟੋਨਲ ਲੈਂਗੁਏਜ ਆ। ਪੰਜਾਬੀ ਇਕੱਲੀ ਹੀ ਟੋਨਲ ਲੈਂਗੁਏਜ ਆ ਸਾਊਥ ਏਸ਼ੀਆ ਦੇ ਵਿੱਚ, ਅਤੇ ਸਾਰੀ ਜਿਹੜੀ ਇੰਡੋ ਯੂਰੋਪੀਅਨ ਲੈਂਗੁਏਜ ਪਰਿਵਾਰ ਆ ਜਿਹੜਾ ਆਇਰਲੈਂਡ ਤੋਂ ਚੱਲ ਕੇ ਬੰਗਾਲ ਤੱਕ ਜਾਂਦਾ ਵਾ,
1: ਓਕੇ,
0: ਵੱਡਾ ਇਹ ਪਰਿਵਾਰ, ਉਹਦੇ ਵਿੱਚ ਵੀ ਪੰਜਾਬੀ ਹੀ ਇੱਕ ਵੱਡੀ ਭਾਸ਼ਾ ਵਾ ਜਿਹੜੀ ਟੋਨਲ ਲੈਂਗੁਏਜ ਆ। ਉਹਦੇ ਵਿੱਚ ਫਿਰ ਲਹਿਜੇ ਦਾ ਬਹੁਤ ਵੱਡਾ ਰੋਲ ਆ, ਜਿਹੜੀ ਟੋਨਲ ਲੈਂਗੁਏਜ ਹੁੰਦੀ ਆ। ਮੈਂ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਣਾ, ਇਹਦੇ 'ਚ ਹੁਣ ਬਾਲ ਆ ਅਤੇ ਬਾਲ ਆ
1: ਜੀ,
0: ਬਾਲ ਸਿਰ ਦੇ ਬਾਲ ਜਾਂ ਦਾੜੀ ਦੇ ਬਾਲ, ਅਤੇ ਬਾਲ
1: ਬੱਚਾ
0: ਬੱਚਾ,
1: ਹਾਂਜੀ।
0: ਹੁਣ ਆਪਾਂ ਕੁਛ ਨਹੀਂ, ਮਾੜਾ ਜਿਹਾ ਬੋਲਿਆ ਬਾਲ ਕਿਹਾ
1: ਜੀ,
0: ਅਤੇ ਬਾਲ। ਹੁਣ ਇਹ ਅੰਗਰੇਜ਼ੀ 'ਚ ਇਹ ਚੀਜ਼ਾਂ ਹੈ ਨਹੀਂ ਗੀਆਂ, ਜਾਂ ਹੋਰ ਦੂਜੀਆਂ ਇਹ
1: ਚੀਜ਼ਾਂ
0: ਵੀ ਉਹ ਬਾਲ ਅਤੇ ਉਹਦੇ ਕਹਿਣ ਦੇ ਢੰਗ ਨਾਲ ਆਪਾਂ ਕੋਈ ਬਾਲਾ ਬਦਲਿਆ ਨਹੀਂ ਹੈ, ਥੋੜ੍ਹੀ ਜਿਹੀ ਟੋਨ ਅਤੇ ਸਟ੍ਰੈਸ ਹੀ ਵਧਾਈ ਆ
1: ਜੀ,
0: ਬੇਸਿਕ ਉਹੀ ਟੋਨ
1: ਜ਼ਬਾਨ ਨੂੰ ਮਾੜਾ ਜਿਹਾ
0: ਮਾੜਾ ਜਿਹਾ ਉਹਦੀ ਸਟ੍ਰੈਸ ਵਧਾਉਣ ਨਾਲ ਹੋ ਗਿਆ। ਗੋਲੀ ਅਤੇ ਗੋਲੀ, ਇਹ ਆ ਵੀ ਗੋਲੀ ਵੀ ਉਹੀ ਆ ਗੋਲੀ
1: ਜੀ,
0: ਉਹਨਾਂ ਦੇ ਮੀਨਿੰਗ ਅੱਡ ਅੱਡ ਆ।
1: ਗਲੀ ਅਤੇ ਗਲੀ
0: ਗਲੀ, ਹਾਂ ਜੀ। ਫਿਰ ਹੁਣ ਨੌਂ, ਕਿਸੇ ਦਾ ਨਾਂ
1: ਜੀ
0: ਨੌਂ, ਹੈ ਨਾ ਜੀ, ਅਤੇ ਇਸ ਤਰੀਕੇ ਦੇ ਸ਼ਬਦ ਹੈ, ਇਸ ਤਰੀਕੇ ਦੇ ਬਹੁਤ ਸਾਰੇ ਸ਼ਬਦ ਆਪਣੇ ਕੋਲ ਹੈਗੇ ਆ। ਫਿਰ ਇਹ ਘਰ, ਘਰੋਂ, ਘਰੇ
1: ਜੀ,
0: ਹੁਣ ਤਿੰਨ ਸ਼ਬਦ ਹੋ ਗਏ, ਘਰ ਘਰ ਆ, ਘਰੋਂ ਵੀ ਮੈਂ ਘਰ ਤੋਂ ਆ, ਜੇ ਇਹੀ ਗੱਲ ਅੰਗਰੇਜ਼ੀ 'ਚ ਕਹਿਣੀ ਹੋਵੇ ਉਹਨਾਂ ਨੇ ਕਹਿਣਾ ਫਰੋਮ ਹਾਊਸ ਫਰ, ਹੈ ਨਾ, ਪਰ ਸਾਨੂੰ ਫਰੋਮ ਅਤੇ ਹਾਊਸ ਦੋ ਨਹੀਂ ਲਾਉਣੇ ਪਏ, ਅਸੀਂ ਘਰੋਂ ਕਹਿ ਦੇਣਾ,
1: ਜਾਂ ਆਪਣੇ ਘਰੋਂ ਵਹੁਟੀ ਲਈ ਵੀ ਵਰਤ ਲੈਂਦੇ ਇਹ ਫਲਾਣੇ ਦੇ ਘਰੋਂ,
0: ਉਹ ਹਾਂ ਜੀ ਉਹ ਮੀਨਿੰਗ ਡਿਫਰੈਂਟ, ਹਾਂ ਉਹ ਵੀ ਹੋ ਗਿਆ। ਹੁਣ ਘਰ ਘਰੇ, ਹੁਣ ਆਪਾਂ ਕਹਿਣਾ ਵੀ ਕਿੱਥੇ ਆ ਘਰੇ, ਹੁਣ ਆਈ ਐਮ ਐਟ ਦਾ ਹਾਊਸ ਨਹੀਂ ਕਹਿਣਾ ਪਿਆ, ਆਪਾਂ ਕਿੱਥੇ ਆ ਘਰੇ
1: ਜੀ।
0: ਇਹ ਟੋਨਲ ਲੈਂਗੁਏਜ ਆ ਸਾਡੀ, ਇਹਦੇ 'ਚ ਟੋਨਲ ਲੈਂਗੁਏਜ ਦੇ ਵਿੱਚ ਫਿਰ ਲਹਿਜੇ ਬਣਨੇ ਸੁਭਾਵਿਕ ਹੀ ਆ, ਵੀ ਜਦੋਂ ਤੁਸੀਂ ਕੋਈ ਗੱਲ ਕਹਿਣੀ ਆ, ਸਟ੍ਰੈਸ ਕਿਤੇ ਵੱਧ ਦੇ ਤੀ ਕਿਤੇ ਘੱਟ ਦੇ ਤੀ, ਉਹਦੇ ਨਾਲ ਫਿਰ ਲਹਿਜੇ ਬਣਨੇ ਬਹੁਤ ਸੁਭਾਵਿਕ ਹੀ ਹੋ ਜਾਂਦੇ ਆ ਵੀ ਲਹਿਜੇ। ਇਸੇ ਕਰਕੇ ਹੁਣ ਪੰਜਾਬੀ ਇਹੋ ਜਿਹੀ ਭਾਸ਼ਾ ਵਾ, ਹੁਣ ਜਸਪਾਲ ਸਿੰਘ ਮੇਹਲ ਨੇ ਇਹਦੇ 20 ਤੋਂ ਵੱਧ ਲਹਿਜੇ ਗਿਣੇ ਆ, ਐਸ ਜਾਣੀ ਕਿ ਹੁਣ ਉਹਨਾਂ ਨੇ ਤਿੰਨ ਲਹਿਜੇ ਇਹਦੇ ਵਿੱਚ, ਇੱਕ ਤਾਂ ਟ੍ਰੈਡੀਸ਼ਨਲ ਆਪਣੇ ਚੱਲੀ ਜਾਂਦੇ ਆ ਵੀ ਮੁਲਤਾਨੀ ਹੋ ਗਈ, ਹਿੰਦਕੋ ਹੋ ਗਈ, ਜਟਕੀ ਹੋ ਗਈ, ਆਪਣੀ ਪੋਠੋਹਾਰੀ, ਜੋ ਵੀ ਇਹ ਸਾਰੇ ਹੈਗੇ ਆਪਣੇ ਪੁਆਧੀ ਅਤੇ ਇੱਧਰ ਵਾਲੇ ਹੋ ਜਾਂਦੇ ਆ, ਪਟਿਆਣੀ ਹੋ ਗਈ, ਉਹ ਉਹਨਾਂ ਨੇ ਇਹਦੇ 'ਚ ਤਿੰਨ ਲਹਿਜੇ ਹੋਰ ਜੋੜਤੇ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲੇ ਜਿਹੜੇ ਇਲਾਕੇ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ, ਇੰਗਲੈਂਡ, ਅਮੈਰੀਕਾ, ਆਸਟ੍ਰੇਲੀਆ ਹੋ ਗਿਆ, ਵੀ ਜਿਹੜੇ ਇੱਥੇ ਦੇ ਬੱਚੇ ਆ ਇਹਨਾਂ 'ਤੇ ਹੁਣ ਅੰਗਰੇਜ਼ੀ ਦਾ ਪ੍ਰਭਾਵ ਆ, ਉਹਨਾਂ ਦੇ ਲਹਿਜੇ 'ਚ ਆਪਾਂ ਨੂੰ ਪਤਾ ਲੱਗ ਜਾਂਦਾ
1: ਜ਼ਬਾਨ ਦਾ ਵਲ ਜਿਹੜਾ ਉਹ ਮਿਸਿੰਗ ਹੈ।
0: ਹਾਂਜੀ ਹਾਂ, ਉਹ ਉਹਨਾਂ ਦਾ ਉਹ ਕਹਿੰਦੇ ਵੀ ਇਹ ਵੀ ਇੱਕ ਨਵਾਂ ਲਹਿਜਾ ਹੋਣਾ ਚਾਹੀਦਾ, ਗਿਣਤੀ ਹੋਣੀ ਹੈ। ਫਿਰ ਉਹਨਾਂ ਨੇ ਕੀਨੀਆ ਵਾਲਾ ਇੱਕ ਜੋੜਿਆ ਵੀ ਇਹ ਜਿਹੜੇ ਅਫਰੀਕਨ ਆ, ਇੱਕ ਇਹਨਾਂ ਦਾ ਵੀ ਆਪਦਾ ਲਹਿਜਾ ਅੱਡ ਹੋਣਾ ਚਾਹੀਦਾ,
1: ਦਾਇਰਾ ਵੱਡਾ ਹੋ ਗਿਆ ਹੁਣ।
0: ਹਾਂਜੀ, ਉਹ ਹੁਣ ਲਹਿਜੇ ਵੀ ਵੱਧ ਗਏ, ਜਿਵੇਂ ਜੋ ਪੰਜਾਬੀ ਵਧੇ ਆ ਨਾ, ਉਹਨਾਂ ਨਾਲ ਲਹਿਜੇ ਵੀ ਸਾਡੇ ਦੋ ਨਵੇਂ ਉਹਨਾਂ ਨੇ ਐਡ ਕਰਤੇ, ਸ਼ਾਇਦ ਮੈਂ ਤਿੰਨ ਕਹਿ ਗਿਆ ਪਹਿਲਾਂ, ਦੋ ਆ,
1: ਹਾਂਜੀ ਤਿੰਨ,
0: ਦੋ ਆ ਇਹ ਵੀ ਉਹਨਾਂ ਨੇ ਦੋ, ਇਹ ਵੀ ਆ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲਾ, ਇੱਕ ਅਫਰੀਕਾ ਵਾਲਾ, ਵੀ ਉਹਨਾਂ ਨੇ ਇਹ ਦੋ ਵੀ ਇਹਨਾਂ ਦੇ ਇਹ ਵੀ ਲਹਿਜੇ ਹੀ ਬਣ ਗਏ,
1: ਨਵੇਂ ਐਡ ਆਨ ਹੋ ਗਏ,
0: ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਨਾ, ਜੋ ਹੁਣ ਤੁਸੀਂ ਬਾਹਰਲਾ ਬੱਚਾ ਅੰਗਰੇਜ਼ੀ ਸਪੀਕਿੰਗ ਜਦੋਂ ਕੋਈ ਗੱਲ ਕਰ ਰਿਹਾ ਵਾ, ਉਹਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬ ਵਾਲੇ ਨਾਲੋਂ ਫਰਕ ਆ।
1: ਜ਼ਿਆਦਾਤਰ ਲਿੰਕ ਪਲਿੰਗ ਉਹਨਾਂ ਨੇ ਵਿੱਚ ਮਿਸ ਕਰਤੇ, ਜਾਂ ਜ਼ਬਾਨ ਦਾ ਵਲ ਖਤਮ ਹੋ ਗਿਆ, ਸਾਨੂੰ ਪਤਾ ਲੱਗ
0: ਕੁਛ ਵੀ ਆ,
1: ਜੀ
0: ਉਹ ਜਿਹੜੀ ਆਪਾਂ ਨੇ ਕੰਨ ਨੂੰ ਸੁਣਨ ਨੂੰ ਪਤਾ ਲੱਗ ਜਾਂਦਾ ਨਾ ਵੀ ਆਹ ਕੋਈ ਬਾਹਰ ਦਾ ਜੰਮਿਆ ਹੋਇਆ ਜਵਾਕ ਆ, ਚਾਹੇ ਪੰਜਾਬੀ ਉਹਦੇ 'ਚ ਜਮ੍ਹਾਂ ਅੰਗਰੇਜ਼ੀ ਦਾ ਸ਼ਬਦ ਨਹੀਂ ਬੋਲ ਰਿਹਾ ਵਧੀਆ, ਪਰ ਉਹਦਾ ਲਹਿਜਾ ਇੱਕ ਹੋਰ ਹੋ ਗਿਆ
1: ਜੀ। ਅੱਛਾ, ਇੱਕ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ ਕਿ ਟੋਨਲ ਆ, ਇਹ ਭਾਸ਼ਾ ਕਿਉਂ ਆ ਟੋਨਲ, ਇਹਦੇ ਪਿੱਛੇ ਕੁਛ ਲੱਭਾ ਰੀਜ਼ਨ?
0: ਇਹ ਜਦੋਂ ਹੁਣ
1: ਲੌਂਗ ਖਿੱਤੇ ਦੇ ਕਰਕੇ, ਜਾਂ
0: ਇਹ ਹੁਣ ਇਹ ਜੀ ਇੱਕ ਭਾਸ਼ਾ ਦਾ ਇੱਕ ਗੌਣਾ, ਹੁਣ ਇਹ ਪਤਾ ਨਹੀਂ ਕਿਉਂ ਆ ਹੁਣ

0: ਮੈਂ ਆਪਾਂ ਪਿਛਲੇ ਦਿਨ ਆਪਾਂ ਨਾਚਾਂ ਤੇ ਗੱਲ ਕਰ ਰਹੇ ਹਾਂ, ਆਪਾਂ ਭੰਗੜੇ ਤੇ ਗਿੱਧੇ ਤੇ ਮਲਵਈ ਗਿੱਧੇ ਤੇ, ਅਤੇ ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਉਂਦੀ ਸੀ ਕਿ ਇਹ ਉਸ ਖਿੱਤੇ ਦੇ ਸੁਭਾਅ ਦੇ ਨਾਲ, ਉਸ ਖਿੱਤੇ ਦੇ ਸਟਰਗਲ ਦੇ ਨਾਲ, ਉਸ ਖਿੱਤੇ ਦੇ ਰੋਜ਼ਗਾਰ ਦੇ ਸਾਧਨਾਂ ਦੇ ਨਾਲ, ਇਸ ਸਭ ਕੁਛ ਦੇ ਨਾਲ ਉਹਦਾ ਵਾਹ ਵਾਸਤਾ ਹੁੰਦਾ ਵਾ, ਉਹਦੇ ਹਿਸਾਬ ਦੇ ਨਾਲ ਡਾਂਸ ਬਦਲ ਜਾਂਦਾ। ਅਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਡਾਂਸ ਬਦਲਦਾ ਤਾਂ ਫਿਰ ਬੋਲੀ ਤਾਂ ਉਹ ਤੋਂ ਪਹਿਲਾਂ ਬਦਲੂਗੀ।
1: ਨਹੀਂ, ਬੋਲੀ ਕਾਹਤੋਂ ਬਦਲੂਗੀ ਮੈਨੂੰ ਸਮਝ ਨਹੀਂ।
0: ਜਿਹੜੇ ਜੋ ਲੋਕਾਂ ਦਾ ਉੱਥੇ ਸੁਭਾਅ ਆ, ਜਿੱਦਾਂ ਤੁਸੀਂ ਇੱਕ ਕਪਾਹ ਦੀ ਐਗਜ਼ਾਮਪਲ ਦਿੱਤੀ, ਹੁਣ ਉਹ ਜਿਹੜੇ ਵੜੇਵੇਂ ਆ, ਹੁਣ ਜਿਹਦੇ ਕੋਲ ਨਹੀਂ ਹੈਗੇ ਉਹ ਤੇ ਰਾੜਾ, ਹੁਣ ਆਪਾਂ ਵੇਖਦੇ ਹਾਂ ਵੀ ਇੱਥੇ ਬੋਲ ਹੀ ਨਹੀਂ ਪਾਉਂਦਾ ਕੋਈ। ਸੋ ਆਪਾਂ ਇਹ ਕਹਿ ਲਈਏ ਕਿ ਉੱਥੋਂ ਦਾ ਜੋ ਧਰਾਤਲ ਆ ਉਹ ਵੀ ਅਸਰਦਾਰ ਹੋਇਆ, ਉੱਥੋਂ ਦੀ ਖੇਤੀਬਾੜੀ, ਉੱਥੋਂ ਦੇ ਲੋਕਾਂ ਦਾ ਸੁਭਾਅ, ਉੱਥੋਂ ਦੇ ਲੋਕਾਂ ਦਾ ਕਿੱਤਾ, ਉਹ ਸਾਰੀਆਂ ਚੀਜ਼ਾਂ ਫਿਰ ਹੋਣਗੀਆਂ ਅਸਰਦਾਰ।
1: ਬਿਲਕੁਲ 100% ਜੀ, ਇਹ ਬੋਲੀ ਅਤੇ ਮਟੀਰੀਅਲ ਕਲਚਰ ਆ, ਇਹ ਦੋਨੇ ਬਰਾਬਰ ਚੱਲਦੇ ਆ। ਮਟੀਰੀਅਲ ਕਲਚਰ ਜੋ ਉਹਦਾ ਪਦਾਰਥੀ ਸੱਭਿਆਚਾਰ ਆ, ਬੋਲੀ ਅਸਲ 'ਚ ਹੈ ਹੀ ਪਦਾਰਥੀ ਸੱਭਿਆਚਾਰ ਦੀ ਆ। ਕਿਸੇ ਬੋਲੀ ਕੋਲ ਉਹਦੇ ਅਣਗਿਣਤ ਸ਼ਬਦ ਨਹੀਂ ਹੁੰਦੇ, ਸਿਰਫ ਜ਼ਰੂਰਤ ਦੇ ਸ਼ਬਦ ਹੁੰਦੇ ਆ। ਜਿਹੜੀ ਚੀਜ਼ ਦੀ ਜ਼ਰੂਰਤ ਆ ਉਹਨਾਂ ਕੋਲ ਡਿਕਸ਼ਨਰੀ ਕਿਸੇ ਬੋਲੀ ਕੋਲ ਵਾਧੂ ਨਹੀਂ ਪਈ ਹੁੰਦੀ ਵੀ ਆਹ ਨਵੀਂ ਚੀਜ਼ ਆ ਗਈ ਆਪਣਾ ਆਹ ਸ਼ਬਦ ਪਿਆ ਹੁਣ ਇੱਥੇ ਆਪਾਂ ਵਰਤੀਏ। ਨਹੀਂ, ਉਹ ਜਿਹੜੀ ਚੀਜ਼ਾਂ ਨਾਲ ਆਪਾਂ ਵਰਤ ਵਿਹਾਰ ਕਰਨਾ, ਜੋ ਮਟੀਰੀਅਲ ਆ, ਜੋ ਪਦਾਰਥ ਆ, ਸਾਡੇ ਕੋਲ ਸ਼ਬਦ ਵੀ ਉਹਦੇ ਹੀ ਹੋਣੇ ਆ। ਉਹ ਹੁਣ ਆਪਾਂ ਉਦਾਹਰਣ ਦੇ ਤੌਰ 'ਤੇ ਦੇਖ ਲੈਂਦੇ ਹਾਂ ਵੀ ਜਿਹੜੇ ਇੱਥੇ ਆਪਣੇ ਵੈਸਟਰਨ ਕੰਟਰੀਜ਼ ਦੇ ਵਿੱਚ ਇੱਧਰਲੇ ਜਿਹੜੇ ਹੈਗੇ ਆ, ਉਹਨਾਂ ਕੋਲ ਫਰੰਟ ਯਾਰਡ, ਬੈਕ ਯਾਰਡ, ਐਟਕ, ਇਹੋ ਜਿਹੇ ਸ਼ਬਦ ਹੋਣਗੇ, ਹੈ ਨਾ ਜੀ। ਪੋਰਚ ਹੋਊਗਾ, ਸਨ ਡੈਕ ਹੋਊਗਾ, ਇਹ ਪੰਜਾਬ 'ਚ ਤਾਂ ਨਹੀਂ ਹੋਣੇ।
0: ਨਹੀਂ ਹੋਣੇ
1: ਪੰਜਾਬ 'ਚ, ਪਹੇ, ਬੀਆਂ, ਹੈ ਨਾ, ਇਹ ਚੁਰਸਤੇ, ਇਹ ਹੋਣਗੇ, ਉਹ ਇਹਨਾਂ ਕੋਲੇ ਨਹੀਂ ਹੋਣੇ।
0: ਉਹਨਾਂ ਕੋਲੇ
1: ਕਿਉਂਕਿ ਉਹਨਾਂ ਦਾ ਮਟੀਰੀਅਲ ਕਲਚਰ ਹੋਰ ਆ, ਇਹ ਹੋਰ ਆ। ਬੋਲੀ ਹੈ ਹੀ ਮਟੀਰੀਅਲ ਕਲਚਰ ਦੀ ਆ।
0: ਜਬਰ ਆਪਾਂ ਇਹਦੀ ਇੱਕ ਐਗਜ਼ਾਮਪਲ ਹੋਰ ਵੀ ਆਪਾਂ ਵੇਖੀਏ, ਤਾਂ ਹੁਣ ਜਿਹੜੇ ਸ਼ਬਦ ਤੁਸੀਂ ਯੂਜ਼ ਕੀਤੇ ਆ, ਪਏ, ਦੱਬ, ਕਾਈ, ਸਰਕੜਾ, ਇਹ ਚੀਜ਼ਾਂ ਹੁਣ ਸਾਡੇ 'ਚੋਂ ਗੜੇ ਇਲਾਕਿਆਂ 'ਚੋਂ ਜੇ ਗਾਇਬ ਨੇ ਤਾਂ ਉਹ ਸ਼ਬਦ ਵੀ ਨਹੀਂ ਆਉਂਦੇ ਗਾਂਹ ਕਿਸੇ ਨੂੰ।
1: ਹਾਂਜੀ, ਨਹੀਂ,
0: ਹੌਲੀ ਹੌਲੀ ਉਹ ਅਗਲੀ ਪੀੜ੍ਹੀ 'ਚੋਂ ਖਤਮ ਨੇ ਉਹ।
1: ਹਾਂਜੀ, ਹੁਣ ਇਹ ਹੁਣ ਧੌੜੀ ਦੀ ਜੁੱਤੀ, ਹੁਣ ਕਿਹਦੇ ਪੈਰ ਆ ਧੌੜੀ ਦੀ ਜੁੱਤੀ, ਚੱਲ ਜਾਣਗੇ ਅੱਜ, ਉਹ ਹੁਣ ਉਹ ਗਾਇਬ ਹੀ ਹੋਣਾ,
0: ਜਾਂਦੀ ਰਹਿਣੀ ਆ,
1: ਉਹ ਜਾਣਾ ਹੀ ਆ ਸ਼ਬਦ। ਹੁਣ ਕਿੰਨੇ ਖੇਤੀਬਾੜੀ ਦੇ ਸੰਦ ਆ ਜਿਹੜੇ ਨਹੀਂ ਵਰਤਣੇ, ਉਹ ਹੁਣ ਖੂਹ ਹੈ ਨਹੀਂ ਗੇ, ਖੂਹ ਦੇ ਹੁਣ ਪਤਾ ਨਹੀਂ, ਮੈਨੂੰ ਤਾਂ ਨਹੀਂ ਬਾਹਲੇ ਯਾਦ, ਮੈਂ ਮੂੰਹ ਜਵਾਨੀ ਕਹਿ ਸਕਾਂ ਵੀ ਉਹ ਜਿਹੜੇ ਖੂਹ ਦੇ ਆਲੇ ਦੁਆਲੇ ਜੋ ਵੀ ਹਲਟ ਚੱਲਦਾ ਸੀਗਾ, ਟਿੰਡਾ, ਉਹ ਹੁਣ ਕਿੰਨੇ ਕੁ ਸ਼ਬਦ ਯਾਦ ਰੱਖ ਲਾਂਗੇ ਆਪਾਂ, ਨਜਾਇਜ਼, ਉਹ ਦਿਮਾਗ ਨੇ ਯਾਦ ਰੱਖਣੇ ਹੀ ਨਹੀਂ ਹੈਗੇ,
0: ਕਿਉਂਕਿ ਡੇਲੀ ਉਹ ਵਰਤੋਂ 'ਚ ਨਹੀਂ।
1: ਹਾਂਜੀ,
0: ਨਹੀਂ ਆ ਰਹੇ। ਅੱਛਾ, ਤੁਸੀਂ ਵਿੱਚ ਲਿਪੀ ਦੀ ਤੁਸੀਂ ਗੱਲ ਕੀਤੀ ਸੀ, ਕਿੰਨੀਆਂ ਕੁ ਲਿਪੀਆਂ ਤੱਕ ਆਪਾਂ ਪਿੱਛੇ ਜਾਂਦੇ, ਜਾਂ ਕਿੰਨੀਆਂ ਲਿਪੀਆਂ ਤੱਕ ਦੀ ਜਾਣਕਾਰੀ, ਜੇ ਆਪਾਂ ਪੰਜਾਬੀ ਉਸ ਟਾਈਮ ਦੇ ਪੰਜਾਬੀ ਖਿੱਤੇ ਤੋਂ ਲੈ ਕੇ ਆਪਾਂ ਗੱਲ ਕਰੀਏ?
1: ਇਹ ਜੀ, ਲਿਪੀਆਂ ਦਾ ਸਾਰਿਆਂ ਨਾਲੋਂ ਪਹਿਲਾਂ ਨਾ ਜ਼ਿਕਰ ਆਉਂਦਾ ਵਾ, ਜਦੋਂ ਜਿਹੜੇ ਸਿਕੰਦਰ ਦੇ ਨਾਲ ਲਿਖਾਰੀ ਆਏ ਆ ਆਪਣੇ ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ, ਉਹ ਬਹੁਤੇ ਜੇਹਲਮ ਦੇ ਦਰਿਆ ਦੇ ਕੰਢੇ ਕੰਢੇ ਚੱਲੇ ਆ, ਅਤੇ ਉਸ ਉਹ ਜੇ ਫਿਰ ਬਿਆਸ ਤੱਕ ਇੱਧਰ ਗੇੜਾ ਕੱਢ ਕੇ ਚਲੇ ਗਏ, ਪਰ ਬਹੁਤਾ ਜੇਹਲਮ ਵਾਲੇ ਤੋਂ ਉੱਥੋਂ ਥੱਲੇ, ਉਹਨਾਂ ਦੇ ਪਹਿਲੀ ਆਉਂਦਾ ਵੀ ਇਹ ਇਲਾਕੇ ਦੇ ਲੋਕ ਲਿਖਦੇ ਆ, ਇਹ ਨਹੀਂ ਉਹਨਾਂ ਨੇ ਲਿਖਿਆ ਵੀ ਕੀ ਲਿਖਦੇ ਆ, ਵੀ ਉਹ ਵੀ ਲਿਖਦੇ ਆ, ਅਤੇ ਇਹ ਕੱਪੜੇ ਦੇ ਉੱਤੇ ਲਿਖਦੇ ਆ।
0: ਓਕੇ,
1: ਕੋਈ ਨਾ ਕੋਈ ਲਿਪੀ ਉਹਨਾਂ ਕੋਲ ਸੀਗੀ ਜਿਹੜੀ ਲਿਖਦੇ ਆ, ਇੰਨੀ ਕੀ ਜਾਣਕਾਰੀ ਆ।
0: ਓਕੇ,
1: ਇਹ ਆਪਣੇ ਕੋਲ ਖੁਸ਼ਕਿਸਮਤੀ ਕਹਿ ਲਓ, ਹੁਣ ਇਹਨੂੰ ਮੇਰੇ ਕੋਲ ਸ਼ਬਦ ਹੋਰ ਹੈ ਨਹੀਂ ਗਾ, ਵੀ ਇੱਕ ਵੀ ਜਦੋਂ ਗ੍ਰੀਕ ਸਿਕੰਦਰ ਆਇਆ, ਸਿਕੰਦਰ ਆਉਣ ਨਾਲ ਉਹਦੇ ਨਾਲ ਬਹੁਤ ਸਾਰੇ ਵਿਦਵਾਨ ਆਏ ਆ, ਲਿਖਾਰੀ ਆਏ ਆ, ਪਾਇਰੋ ਵਰਗਾ ਇੱਕ ਦਾਰਸ਼ਨਿਕ ਬੰਦਾ, ਇੱਕ ਫਿਲੋਸਫਰ ਬੰਦਾ ਵੀ ਪੰਜਾਬ 'ਚ ਗੇੜਾ ਦੇ ਕੇ ਗਿਆ।
0: ਓਕੇ,
1: ਉਹ ਉਹਨਾਂ ਨੇ ਇੰਨੀ ਕੁ ਜਾਣਕਾਰੀ ਸਾਨੂੰ ਉਹ ਪੀਰੀਅਡ ਦੀ ਮਿਲਦੀ ਆ ਨਾ, ਵੀ ਜਿਹੜੀ ਅਗਲੇ ਹਜ਼ਾਰ ਸਾਲ ਦੀ ਵੀ ਨਹੀਂ ਮਿਲਦੀ ਹੈਗੀ, ਇੰਨਾ ਕੁ ਲਿਖ ਕੇ ਸਾਨੂੰ ਦੇ ਗਏ ਆ ਉਸ ਪੀਰੀਅਡ। ਉਹ ਪੰਜਾਬ ਦੀ ਵੀ ਗੱਲ ਕਰ ਰਿਹਾ, ਉਹ ਕੋਈ ਬਾਕੀ ਇੰਡੀਆ ਦੀ ਭਾਅ ਨਹੀਂ ਗਾ, ਉੱਧਰ ਗਏ ਹੀ ਨਹੀਂ ਹੈਗੇ ਉਹ। ਉਹ ਉਹਦੇ ਬਾਰੇ ਸਾਨੂੰ ਬਹੁਤ, ਬੰਦਿਆਂ ਬਾਰੇ, ਸੱਭਿਆਚਾਰ ਬਾਰੇ ਬਹੁਤ ਸਾਰੀਆਂ ਗੱਲਾਂ ਮਿਲਦੀਆਂ। ਉਹਦੇ ਵਿੱਚੋਂ ਇਹ ਵੀ ਇੱਕ ਗੱਲ ਮਿਲਦੀ ਆ ਵੀ ਹਾਂ, ਲਿਖਦੇ ਹੈਗੇ ਆ, ਇਹ ਕੱਪੜੇ ਦੇ ਉੱਤੇ ਲਿਖਦੇ ਆ ਵੀ, ਪਰ ਪਤਾ ਉਹ ਇਹ ਨਹੀਂ ਹੈਗਾ ਵੀ ਕੀ ਲਿਖਦੇ ਆ, ਕਿਹੜੀ ਲਿਪੀ ਆ। ਪਰ ਪਹਿਲੀ ਲਿਪੀ ਜਿਹੜੀ ਸਾਨੂੰ ਮਿਲਦੀ ਆ ਥੇ ਵਿਗਿਆਨ ਚੋਂ, ਆਰਕੀਓਲੋਜੀ ਚੋਂ, ਉਹ ਖਰੋਸ਼ਤੀ ਆ। ਖਰੋਸ਼ਤੀ,
0: ਖਰੋਸ਼ਤੀ,
1: ਹਾਂਜੀ, ਨੌ ਦਿੱਤਾ ਹੁਣ ਖਰੋਸ਼ਤੀ, ਉਹ ਪਤਾ ਨਹੀਂ ਕੀ ਕਹਿੰਦੇ ਹੋਣਗੇ। ਇਹ ਇਹਦੀ ਨੌਆਂ ਦੀ ਵੀ ਇੱਕ ਅੱਡ ਆਪਦੀ ਕਹਾਣੀ ਆ, ਉਹ ਫਿਰ ਆਪਾਂ ਡਿਸਟਰੈਕਟ ਹੋ ਜਾਵਾਂਗੇ
0: ਉਹਦੇ ਪਿੱਛੇ ਵੀ।
1: ਹਾਂ, ਉਹੀ ਆ ਵੀ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਜਿਹਦੇ ਤਣ ਫੜ ਲਓ ਫਿਰ ਉਹ ਗਾਂਹ ਗਾਂਹ ਕਿਤੇ ਤੁਣਕੇ ਮਾਰਦਾ, ਪਤਾ ਨਹੀਂ ਕਿੱਥੇ ਅੱਗੇ ਦੀ ਅੱਗੇ ਕਹਾਣੀ ਪਹੁੰਚ ਜਾਂਦੀ ਆ। ਪਰ ਉਹ ਖਰੋਸ਼ਤੀ ਲਿਪੀ ਉੱਤਰੀ ਪੰਜਾਬ ਦੇ ਵਿੱਚੋਂ ਸਾਨੂੰ ਬਹੁਤ ਲੱਭੀ ਆ, ਇਹ ਮਾਣਕਿਆਲ ਹੈਗਾ ਜਿਹੜਾ ਸਾਡੇ ਆਪਣੇ ਹੁਣ ਆਪਾਂ ਆਪਣੇ ਵਾਲੇ ਪਾਸੇ ਦੇਖੀਏ ਬਟਾਲੇ ਤੋਂ ਥੋੜ੍ਹੀ ਜਿਹੀ ਦੂਰ ਪਾਕਿਸਤਾਨ ਦੇ ਵਿੱਚ ਆ, ਉੱਥੇ ਸਤੂਪਾ ਬੋਧੀ ਸਤੂਪਾ ਮਿਲਿਆ, ਉਹਦੇ ਵਿੱਚ ਕਨਿਸ਼ਕ ਦਾ ਹੈਗਾ ਵਾ ਇਹ ਇੱਕ ਇਨਸਕ੍ਰਿਪਸ਼ਨ ਉਹਦੀ ਲਿਖਤ ਮਿਲੀ ਆ, ਉਹ ਉਹ ਵੀ ਖਰੋਸ਼ਤੀ 'ਤੇ ਆ। ਅਤੇ ਕੁਛ ਜਿਵੇਂ ਮਾਲਵੇ ਵਾਲਾ ਇਲਾਕਾ ਜਾਂ ਅੱਜ ਕੱਲ੍ਹ ਦੇ ਹਿਮਾਚਲ ਵਾਲਾ ਇਲਾਕਾ, ਉੱਥੋਂ ਸਿੱਕੇ ਵਗੈਰਾ ਉਹਨਾਂ ਦੇ ਵਿੱਚ ਵੀ ਖਰੋਸ਼ਤੀ ਦਲ ਮਿਲਿਆ ਵਾ। ਪਰ ਇਹਦਾ ਬਹੁਤਾ ਜਿਹੜਾ ਸਮਾਨ ਆ ਇਹ ਉੱਤਰੀ ਪੰਜਾਬ 'ਚ, ਉੱਤਰ ਪੱਛਮ ਪੰਜਾਬ, ਨੌਰਥ ਵੀ ਵੈਸਟ ਵੀ, ਜਿਵੇਂ ਰਾਵਲਪਿੰਡੀ ਤੋਂ ਅੱਗੇ ਵਾਲਾ ਇਲਾਕਾ ਉੱਤਰ, ਉਹਦੇ 'ਚੋਂ ਬਹੁਤ ਸਮਾਨ ਮਿਲਿਆ ਖਰੋਸ਼ਤੀ ਦਾ, ਥੱਲਿਓਂ ਆਪਾਂ ਨੂੰ ਬਹੁਤਾ ਨਹੀਂ ਮਿਲਿਆ।
0: ਅਤੇ ਇਹਦੀ ਕਿੰਨੀ ਕੁ ਰਿਜ਼ੈਂਬਲੈਂਸ ਹੈ ਗੁਰਮੁਖੀ ਦੇ ਨਾਲ?
1: ਉਹਦੀ ਨਹੀਂ ਹੈਗੀ,
0: ਬਿਲਕੁਲ ਨਹੀਂ,
1: ਉਹਦੀ ਨਹੀਂ ਹੈਗੀ, ਉਹ ਬਿਲਕੁਲ ਵੱਖਰੀ ਆ,
0: ਸਲੋ ਡਿਵੈਲਪਮੈਂਟ ਹੈ ਫਿਰ
1: ਉਹ। ਨਹੀਂ ਨਹੀਂ, ਉਹ ਇੱਕ ਖਰੋਸ਼ਤੀ ਉਹ ਆ, ਉਹ ਉਰਦੂ ਵਾਂਗੂ ਪੁੱਠੇ ਪਾਸਿਓਂ ਲਿਖੀ ਜਾਂਦੀ ਸੀਗੀ।
0: ਓਕੇ,
1: ਉਹ ਇੱਕ ਸਮੈਟਿਕ ਸਕ੍ਰਿਪਟ ਆ ਜਿਹੜੀ ਇੱਧਰੋਂ ਅਰਬਾਂ ਵਾਲੀ ਆ, ਉਹਦੇ ਨਾਲ ਜ਼ਿਆਦਾ ਰਲਦੀ ਆ। ਉਹ ਫਿਰ ਐਕਸਟਿੰਕਟ ਹੋ ਗਈ, ਉਹ ਦੂਜੀ ਤੀਜੀ ਸਦੀ ਤੱਕ ਤਾਂ ਚੱਲਦੀ ਰਹੀ ਆ ਇਹ ਈਸਾ ਤੋਂ ਬਾਅਦ
0: ਜੀ,
1: ਪਰ ਉਹ ਜਦੋਂ ਐਕਸਟਿੰਕਟ ਹੋਈ ਫਿਰ ਉਦੋਂ ਬਾਅਦ ਸ਼ਾਰਦਾ ਆਈ ਆ ਪੰਜਾਬ ਦੇ ਵਿੱਚ, ਤੇ ਸਾਰੇ ਫਿਰ ਉਹ
0: ਆਪਾਂ
1: ਗੱਲ ਕਰ ਜਾਂਦੇ ਹਾਂ ਹੁਣ ਆਪਾਂ ਹੜੱਪਾ ਤੋਂ ਆ ਕੇ, ਹਨਾ ਜੀ, ਵੀ ਸਿਕੰਦਰ ਵੀ ਆ ਗਿਆ,
0: ਕਹਿਣ ਚ ਈਜ਼ੀ ਆ,
1: ਕਹਿਣ ਚ ਈਜ਼ੀ ਆ, ਪਰ ਉਹ 3-4 ਹਜ਼ਾਰ ਸਾਲ ਆ।
0: ਹੁਣ ਜਿੱਦਾਂ ਆਪਾਂ ਇੱਥੋਂ ਦੇ ਬੱਚਿਆਂ ਦੀ ਗੱਲ ਕੀਤੀ ਆ, ਕੀਨੀਆਂ ਦੀ ਤੁਸੀਂ ਗੱਲ ਕੀਤੀ ਆ, ਤੇ ਇਹ ਵੀ ਵੇਖੋ ਇਹ ਬੜਾ ਸਲੋ ਪ੍ਰੋਸੈਸ ਆ, ਇਹ ਪਤਾ ਨਹੀਂ ਹਲੇ ਆਪਾਂ ਕਹਿ ਦਿੰਦੇ ਹਾਂ ਵੀ ਇਹ ਖਤਮ ਹੋ ਰਿਹਾ ਵਾ, ਪਰ ਇਹ ਬੜਾ ਹੌਲੀ ਹੌਲੀ ਅੱਜ ਕੱਲ੍ਹ ਹਲਕ ਤੇਜ਼ ਜੋ ਗਿਆ, ਪਹਿਲਾਂ ਨਾਲੋਂ ਹੋ ਸਕਦਾ ਤੇਜ਼ੀ ਨਾਲ ਖਤਮ ਹੋਵੇ।
1: ਹਾਂ ਨਹੀਂ ਨਹੀਂ, ਹਾਂਜੀ, ਆਪਾਂ ਛਾਲ ਬਹੁਤ 2-3 ਹਜ਼ਾਰ ਸਾਲ ਦੀ ਛਾਲ ਮਾਰ ਗਏ, ਖਰੋਸ਼ਤੀ ਖਤਮ ਹੋਣ ਦੇ ਨੂੰ ਵੀ ਹੁਣ ਇਹ 600 ਸਾਲ ਲੱਗ ਗਏ।
0: ਤੇ ਸ਼ਾਰਦਾ ਦੇ ਨਾਲ ਫਿਰ ਕੀ ਰਿਜ਼ੈਂਬਲੈਂਸ, ਉਹ ਕਿੱਥੇ ਕਿੱਥੇ ਤੱਕ ਆਉਂਦੀ ਆ?
1: ਉਹ ਤਾਂ ਕਾਫੀ ਰਲਦੀ ਆ।
0: ਓਕੇ,
1: ਪੰਜਾਬ ਗੁਰਮੁਖੀ ਨਾਲ ਕਾਫੀ ਉਹਦਾ ਤਾਂ ਹੈਗਾ
0: ਜੀ,
1: ਉਹ ਉਹ ਸ਼ਾਰਦਾ ਫਿਰ ਉਹ ਉਹ ਆਪਣੇ ਵਾਂਗੂ ਹੀ ਲਿਖ ਹੁੰਦੀ ਆ ਇਹ ਖੱਬੇ ਸੱਜੇ ਨੂੰ, ਤੇ ਉਹ ਉਹਦੇ 'ਚ ਫਿਰ ਫਨੀਸ਼ੀਅਨ ਸਕ੍ਰਿਪਟ ਨਾਲ ਵੀ ਉਹਦਾ ਜਿਹੜੀ ਜਿੱਥੋਂ ਸਾਰੀਆਂ ਲਿਪੀਆਂ ਸ਼ੁਰੂਆਤ 'ਚ ਚੱਲ ਰਹੀਆਂ ਵਾ ਸੀਰੀਆ ਜੋਰਡਨ ਅਤੇ ਲੈਬਨਾਨ ਵਾਲੇ ਏਰੀਏ ਤੋਂ, ਉਹਦੀ ਉਹਦੇ ਨਾਲ ਵੀ ਉਹ ਜਿਹੜੇ ਮੁੱਢਲੇ ਅੱਖਰ ਆ ਉੱਧਰ ਵੀ ਰਲਦੇ ਆ।
0: ਸੋ ਇਹਦਾ ਮਤਲਬ ਉੱਧਰਲੇ ਪਾਸੇ ਉਸ ਖਿੱਤੇ ਨਾਲ ਸੀਰੀਆ ਲਿਬਨਾਨ ਉੱਧਰ ਕਾਫੀ ਮੇਲ ਜੋਲ ਪੰਜਾਬ ਦਾ ਜਿਹੜਾ ਗਹਿਰਾ ਨਾਤਾ ਰਿਹਾ ਵਾ ਇੱਧਰ, ਚਾਹੇ ਵਪਾਰ ਦੇ ਜ਼ਰੀਏ ਰਿਹਾ ਹੋਵੇ ਜਾਂ ਕਿਵੇਂ ਵੀ।
1: ਹਾਂਜੀ ਹਾਂ, ਕਿਉਂਕਿ ਜਿੰਨਾ ਗ੍ਰੀਕ ਪੀਰੀਅਡ ਆ ਨਾ ਇਹ ਯੂਨਾਨ ਪੀਰੀਅਡ, ਯੂਨਾਨੀ ਪੀਰੀਅਡ ਆ, ਉਹਦੇ ਵਿੱਚ ਆਉਣ ਜਾਣ ਲੱਗਿਆ ਹੀ ਰਿਹਾ। ਉਦੋਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਫਿਰ ਇਹ ਆਪਣੇ ਆ ਗਏ ਇਰਾਨੀਆਂ ਦਾ ਪਹਿਲਵੀ ਜਾਂ ਪਾਰਥੀਅਨ ਆ ਗਏ, ਫਿਰ ਸਸੇਨੀਅਨ ਆ ਗਏ, ਉਹ ਚੱਲਦਾ ਹੀ ਰਿਹਾ,
0: ਉਹ ਬ੍ਰੇਕ
1: ਆ ਗਈ ਕਿਤੇ। ਹਾਂਜੀ ਹਾਂ, ਕਿਉਂਕਿ ਪੰਜਾਬ ਦਾ ਵਪਾਰ ਬਹੁਤ ਦੂਰ ਤੱਕ ਚੱਲਦਾ ਰਿਹਾ, ਸੈਂਟਰ ਪੰਜਾਬ ਹੀ ਸੀਗਾ, ਸਾਊਥ ਏਸ਼ੀਆ ਦਾ ਪੰਜਾਬ ਦੀ ਮੀਡੀਏਟਰੀ ਸੀਗਾ, ਇੱਥੋਂ ਹੀ ਚੱਲਦੀ ਸੀ ਸਾਰੀ ਕਹਾਣੀ।
0: ਕਿਉਂਕਿ ਖਿੱਤਾ ਬੜਾ ਵੱਡਾ ਨਾ, ਅੱਜ ਵੀ ਆਪਾਂ ਜੇ ਵੇਖੀਏ, ਜੇ ਆਪਾਂ ਲੈਂਦੇ ਚੜ੍ਹਦੇ ਨੂੰ ਹੀ ਮਿਲਾਈਏ ਤਾਂ ਕਿੱਡਾ ਤਕੜਾ ਪੰਜਾਬ ਹੈ। ਹੁਣ ਤਾਂ ਚਲੋ ਆਪਾਂ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਆਪਾਂ ਛੋਟੇ ਛੋਟੇ ਹਿੱਸਿਆਂ 'ਚ ਆਪਾਂ ਵੇਖਦੇ ਹਾਂ, ਪਰ ਜੇ ਪੁਰਾਣਾ ਪੰਜਾਬ ਵੇਖੀਏ ਤਾਂ ਉਹਦਾ ਏਰੀਆ ਹੀ ਬਹੁਤ ਵੱਡਾ।
1: ਹਾਂਜੀ, ਇੰਪੋਰਟੈਂਸ ਵੀ ਹੈ। ਹੁਣ ਇਹ ਆ ਜੀ, ਇਹ ਦੇਖੋ ਇੱਕ ਆਪਣੇ ਹੁਣ ਉਹਦੇ ਮੈਨੂੰ ਐਗਜੈਕਟਲੀ ਉਹਦੇ ਡੇਟਾਂ ਨਹੀਂ ਮੇਰੇ ਦਿਮਾਗ 'ਚ ਆ ਰਹੀਆਂ ਵੀ ਕਿਹੜੀਆਂ ਵਾ, ਬੈਬਲੋਨ ਜਾਂ ਉੱਧਰੋਂ ਇੱਕ ਉਹਦੇ ਰਾਜਾ ਇੱਕ ਲਿਖਾ ਰਿਹਾ ਵਾ, ਆਪਦੀ ਵਡਿਆਈ ਕਰ ਰਿਹਾ ਵਾ ਵੀ ਮੈਂ ਬਹੁਤ ਤਕੜਾ ਵਾਂ, ਉਹਦੇ ਵਿੱਚ ਉਹ ਕਹਿੰਦਾ ਵੀ ਮਲੂਹਾ ਦੀਆਂ ਮੇਰੇ ਆ ਕੇ ਇੱਥੇ ਬੇੜੀਆਂ ਲੱਗਦੀਆਂ ਵਾਂ, ਮਾਣ ਨਾਲ ਦੱਸ ਰਿਹਾ ਵੀ ਮੇਰੇ ਮੇਰਾ ਐਡੀ ਤਾਂ ਉਹ ਮੈਂ ਅਮੀਰ ਹਾਂ, ਮੈਂ ਇੰਨਾ ਤਕੜਾ, ਮੇਰੇ ਤਾਂ ਮਲੂਹੇ ਵਾਲੇ ਮੇਰੇ ਘਰੇ ਆਉਂਦੇ ਆ। ਇਹ ਇੰਪੋਰਟੈਂਸ ਆ, ਉਹ ਪੰਜਾਬ ਦਾ ਨਾਂ ਮਲੂਹਾ ਵਾ, ਉਹ ਇਹ ਆ ਵੀ ਇਹ ਇਕੱਲੀ ਇਹ ਨਹੀਂ ਹੈ ਵੀ ਅਸੀਂ ਕਰਦੇ ਸੀ, ਅਸੀਂ ਬੜੇ ਉਹਦੇ ਧੜੱਲੇ ਨਾਲ ਕਰਦੇ ਸੀ, ਉਹਦੇ ਇੰਪੋਰਟੈਂਸ ਸੀ ਵਪਾਰ ਦੇ ਵਿੱਚ ਸਾਡੇ। ਹੁਣ ਦੇਖੋ ਜੀ, ਆਪਾਂ ਕੜੇ ਚੂੜੀਆਂ ਪੰਜਾਬ ਦੇ ਵਿੱਚ ਚੱਲਦੇ ਆ, ਇਹ ਸਾਨੂੰ ਹੜੱਪਾ 'ਚ ਵੀ ਮਿਲ ਰਹੇ ਆ, ਇਹ ਸਾਨੂੰ ਉੱਥੇ ਓਮਾਨ ਆ ਜਿਹੜਾ ਅਰਬਾਂ ਦਾ, ਉਹਦੇ ਥੇਹਾਂ 'ਚੋਂ ਵੀ ਲੱਭ ਰਹੇ ਆ, ਇਹ ਸਾਨੂੰ ਮਿਸਰ ਦੇ ਵਿੱਚ ਵੀ ਲੱਭ ਰਹੇ ਆ, ਕਿਉਂਕਿ ਚੂੜੀਆਂ ਕੜੇ ਜਿਹੜੇ ਇਹ ਗੁੱਟਾਂ 'ਤੇ ਬਾਹਾਂ 'ਤੇ ਪਾਉਣ ਵਾਲੇ ਜਿਹੜੇ ਆ, ਇਹ ਇੱਕ ਇਸ ਇਲਾਕੇ ਦਾ ਗਹਿਣਾ ਵਾ, ਸਿੰਧਵਾਦੀ ਜਿਹਨੂੰ ਕਹਿ ਲਈਏ ਜਾਂ ਹੜੱਪਾ ਵਾਲੇ, ਇਸ ਇਹਦਾ ਇਹ ਉਸੇ ਸਮੇਂ ਦਾ ਚੱਲਿਆ ਹੁੰਦਾ, ਅੱਜ ਵੀ ਕੜੇ ਪਾਉਂਦੇ ਆ ਉਹ ਚੂੜੀਆਂ, ਉਹ ਉਦੋਂ ਵੀ ਪਾਉਂਦੇ ਸੀਗੇ, ਉਹ ਪੱਥਰ ਦੀਆਂ ਵੀ ਬਣਾ ਲੈਂਦੇ ਸੀਗੇ, ਉਹ ਆਪਣੇ ਦੀਆਂ ਜਿਹੜੀਆਂ ਸੀ ਸ਼ੈਲ ਜਿਹਨੂੰ ਕਹਿੰਦੇ ਆ, ਸੰਖ ਵਗੈਰਾ ਉਹਨਾਂ ਨੂੰ ਵੀ ਕੱਟ ਕੇ ਬਣਾ ਲੈਂਦੇ ਸੀਗੇ ਇਸ, ਅਤੇ ਉਹ ਸਾਨੂੰ ਦੁਨੀਆਂ ਭਰ 'ਚ ਮਿਲ ਰਿਹਾ, ਅਫਗਾਨਿਸਤਾਨ 'ਚ ਵੀ ਮਿਲ ਰਹੇ ਆ ਉਸ ਹੜੱਪਾ ਵਾਲੇ ਟਾਈਮ ਦੇ, ਉੱਧਰ ਮਿਸਰ 'ਚ ਮਿਲ ਰਹੇ ਆ, ਈਜਿਪਤ ਦੇ ਵਿੱਚ, ਉਹ ਹੁਣ ਸਾਡਾ ਵਪਾਰ ਵੀ ਬਹੁਤ ਵੱਡਾ ਸੀ ਨਾ,
0: ਜਿੰਨਾ ਵੱਡਾ ਏਰੀਆ ਉਹਨਾਂ
1: ਉਹਦੇ ਵੀ ਉਹਦੇ ਚ ਹੁਣ ਲੋਕ ਝਾਕ ਰੱਖਦੇ ਸੀ ਵੀ ਤੁਸੀਂ ਵਧੀਆ ਚੀਜ਼ਾਂ ਬਣਾਉਂਦੇ ਹੋ ਸਾਨੂੰ ਦੋ ਤੇ ਇੱਥੋਂ ਕਪਾਹ ਹੁੰਦੀ ਸੀ ਸਾਡੇ ਉਹ ਯਕੀਨਨ ਉਹ ਕਪਾਹ ਵੀ ਮੰਗਦੇ ਹੋਣਗੇ ਕਪਾਹ ਨਹੀਂ ਐਡੀ ਆਰਕਿਓਲੋਜੀ ਚ ਬਚੀ ਉਹ ਗਲ ਗੁਲ ਗਈ ਪਰ ਉਹ ਹੈ ਤਾਂ ਹੈ ਨਾ ਵੀ ਉਹ ਜਾਂਦੀ ਹੋਊ ਇੱਥੋਂ
0: ਗੱਲ ਕੁੱਲ ਮਿਲਾ ਕੇ ਮਸਾਲਿਆਂ ਤੱਕ ਰਹਿ ਜਾਂਦੀ ਹੈ
1: ਆਪਣੇ ਮਸਾਲੇ ਦੱਸ ਦੇਣੇ ਆ ਬਸ ਉੱਥੇ ਆ ਵੀ ਉਹ ਮਸਾਲੇ ਕਿੱਥੋਂ ਗਏ ਉਹ ਇੰਡੀਆ ਚੋਂ ਗਏ ਇੰਡੀਆ ਦੇ ਵਿੱਚੋਂ ਹੁਣ ਵੀ ਇੰਡੀਆ ਵੀ ਤਾਂ ਕੋਈ ਕੋਈ ਤਾਂ ਥਾਂ ਹੋਊ ਵੀ ਯੂਪੀ ਬਿਹਾਰ ਚੋਂ ਗਏ ਉਹਨਾਂ ਦਾ ਤਾਂ ਕੋਈ ਇਤਿਹਾਸ ਚ ਨਾਂ ਹੀ ਨਹੀਂ ਆ ਰਿਹਾ ਉਹ ਤਾਂ ਕਿਤੇ ਬਹੁਤ ਚਿਰ ਬਾਅਦ ਆ ਰਿਹਾ ਵਾ
0: ਜ਼ਮੀਨ ਵੀ ਉਸ ਹਿਸਾਬ ਨਾਲ ਉਨੀ ਉਪਜਾਊ ਨਹੀਂ ਹੀ ਜਿੰਨੀ ਇਸ ਖਿੱਤੇ ਦੀ ਜ਼ਮੀਨ ਉਪਜਾਊ ਆ ਕੁੱਲ ਮਿਲਾ ਕੇ ਜੇ ਆਪਾਂ ਵੇਖੀਏ ਕਿਉਂਕਿ ਇਹ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ ਵੱਧ ਤੋਂ ਵੱਧ ਜਾਣਨ ਨੂੰ ਦਿਲ ਕਰਦਾ ਜਿੱਦਾਂ ਤੁਹਾਡਾ ਦਿਲ ਕੀਤਾ ਅੱਗੇ ਤੋਂ ਅੱਗੇ ਤੁਸੀਂ ਉਹ ਚੀਜ਼ਾਂ ਜਿਹੜੀਆਂ ਖੋਲ੍ਹਦੇ ਚਲੇ ਗਏ ਜਾਣਨ ਤੋਂ ਪਹਿਲਾਂ ਅਤੇ ਇਸ ਦੇ ਦਰਮਿਆਨ ਅਤੇ ਹੁਣ ਕੀ ਫਰਕ ਮਹਿਸੂਸ ਕਰਦੇ ਹੋ
1: ਹੁਣ ਜੀ ਹੋਰ ਛੋਟਾ ਮਹਿਸੂਸ ਕਰਦਾ ਪਹਿਲਾਂ ਨਾਲ ਜਿੰਨਾ ਚਿਰ ਨਹੀਂ ਪਤਾ ਸੀਗਾ ਉਨਾ ਚਿਰ ਜ਼ਿੰਦਗੀ ਬਹੁਤ ਸੌਖੀ ਸੀਗੀ ਹੁਣ ਐਂ ਲੱਗਦਾ ਵੀ ਹੁਣ ਦਿਮਾਗ 'ਤੇ ਬੋਝ ਹੀ ਰਹਿੰਦਾ ਇੱਕ ਚੀਜ਼ ਲੱਭ ਜਾਂਦੀ ਆ ਤਾਂ ਉਹ ਗਾਂਹ ਵਾਲੇ ਦਾ ਆ ਜਾਂਦਾ ਵੀ ਹੁਣ ਇਹ ਫਿਰ ਉਦੋਂ ਬਾਅਦ ਇਹ ਹੁੰਦਾ ਵੀ ਸਾਰੇ ਮਿੱਤਰ ਸਨੇਹੀ ਪਿਆਰ ਉਹ ਕਹਿੰਦੇ ਆ ਵੀ ਜਿੰਨਾ ਤੈਨੂੰ ਪਤਾ ਲੱਗ ਗਿਆ ਹੁਣ ਤੂੰ ਗਾਂਹ ਵੀ ਦੱਸ ਆਪਦੇ ਕੋਲੇ ਕਿਉਂ ਰੱਖਿਆ ਫਿਰ ਉਹਨੂੰ ਲਿਖਣਾ ਵੀ ਹੁੰਦਾ ਵਾ ਅਤੇ ਉਹ ਹੁਣ ਜ਼ਿੰਦਗੀ ਔਖੀ ਆ
0: ਅਤੇ ਅੱਗੇ ਤੋਂ ਅੱਗੇ ਹਲੇ ਚੱਲ ਰਹੀਆਂ ਗੁੰਝਲਾਂ ਹੁਣ ਕਿਹੜੇ ਪਾਸੇ ਧਿਆਨ ਹੈ
1: ਨਹੀਂ ਹੁਣ ਧਿਆਨ ਬਸ ਇਹੀ ਇੱਕ ਦਿਨ ਦਾ ਹੀ ਆ ਜੀ ਅੱਜ ਦਾ ਹੀ ਆ ਫਿਕਰ ਵੀ ਅੱਜ ਵਾਲਾ ਕੁਛ ਹੋ ਜਾਵੇ ਮਾੜਾ ਮੋਟਾ ਪੜ੍ਹ ਲਈਏ ਫਿਰ
0: ਨਹੀਂ ਭਾਸ਼ਾ ਜਾਂ ਲਿਪੀ ਦੇ ਸੰਬੰਧ 'ਚ ਗੱਲ ਕਰਦਾ
1: ਹਾਂਜੀ ਲਗਾਤਾਰ
0: ਕੋਈ ਕਿਸੇ ਵਿਸ਼ੇ 'ਤੇ ਹਾਲੇ ਚੱਲ ਰਹੀ ਹੋਵੇ ਕਿ ਆਪਾਂ ਇਹਦੇ ਬਾਰੇ
1: ਲਗਾਤਾਰ ਚੱਲ ਰਹੀ ਆ ਜੀ ਲਗਾਤਾਰ 8-10 ਆਰਟੀਕਲ ਹਮੇਸ਼ਾ ਸ਼ੁਰੂ ਹੀ ਰਹਿੰਦੇ ਆ ਕਦੇ ਕਿਸੇ ਨੂੰ ਫੜ ਲਈਦਾ ਕਿਤੇ ਕਿਸੇ ਨੂੰ ਫੜ ਲਈਦਾ ਵਾ ਫਿਰ ਜਿੱਥੇ ਜਿਹੜੀ ਚੀਜ਼ ਆ ਗਈ ਫਿਰ ਕਈ ਵਾਰੀ ਪੁਰਾਣੇ ਅਪਡੇਟ ਕਰ ਦੇਈਦੇ ਨਵੀਂ ਜਾਣਕਾਰੀ ਆਵੇ ਫਿਰ ਉਹ ਉਹਨੂੰ ਹੁੰਦਾ ਵੀ ਆ ਮੈਂ ਪਹਿਲਾਂ ਸ਼ਾਇਦ ਉਹ ਮੇਰੀ ਨਹੀਂ ਸਹੀ ਸੀਗੀ ਹੁਣ ਇਹਨੂੰ ਅਪਡੇਟ ਇਹਨੂੰ ਨਵਾਂ ਕਰ ਦਈਏ ਅਤੇ ਜਾਂ ਐਡ ਕਰ ਦਈਏ ਇਹਦੇ 'ਚ ਕੁਛ ਇਸੇ ਤਰੀਕੇ ਹੀ ਆ ਜੀ
0: ਤੇ ਕਿੱਥੋਂ ਫਿਰ ਜ਼ਿਆਦਾ ਆਪਾਂ ਵੇਖੀਏ ਤੇ ਕਿਤਾਬਾਂ ਚੋਂ ਜਾਂ ਕੋਈ ਜਿਉਂਦੇ ਜਾਗਦੇ ਸਰੋਤ ਵੀ ਕੰਮ ਆ ਰਹੇ ਨੇ ਜਾਂ ਕਿੱਦਾਂ ਕਿੱਥੋਂ ਕਿੱਥੋਂ ਇਕੱਠਾ ਕਰਨ 'ਚ ਹੈਲਪ ਹੋਈ
1: ਇਹ ਜੀ ਵਾਹਿਗੁਰੂ ਨੇ ਹੀਲੇ ਵਸੀਲੇ ਬਣਾ ਕੇ ਦਿੱਤੇ ਆ ਉਹਨਾਂ ਨੇ ਡੰਗੋਰੀ ਫੜੀ ਹੋਈ ਆ ਬਹੁਤ ਮਿੱਤਰ ਸਨੇਹੀ ਪਿਆਰੇ ਆਪ ਹੀ ਉੱਦਮ ਕਰਕੇ ਮੇਰੇ ਆਉਂਦੇ ਆ ਸਲਾਹਾਂ ਕਰਦੇ ਆ ਸਲਾਹਾਂ ਦਿੰਦੇ ਆ ਟੋਕਦੇ ਆ ਵੀ ਇਹਨੂੰ ਹਟ ਜਾ ਆਹ ਨਾ ਗੱਲ ਕਰੀ ਇਹ ਤੇਰੀ ਗੱਲ ਉਹ ਕਰੈਕਟ ਵੀ ਕਰ ਦਿੰਦੇ ਆ ਇਸੇ ਤਰੀਕੇ ਹੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਆਰਟੀਕਲ ਕਿਤਾਬਾਂ ਪਈਆਂ ਯੂਨੀਵਰਸਿਟੀਆਂ ਦੇ ਵਿੱਚ ਵਾਹਿਗੁਰੂ ਨੇ ਜੋੜਤਾ ਕੋਈ ਨਾ ਉਹ ਕਿਸੇ ਨੂੰ ਸੁਨੇਹਾ ਦੇ ਦੇਈਦਾ ਵੀ ਭਾਈ ਆ ਤੇਰੇ ਯੂਨੀਵਰਸਿਟੀ ਤੂੰ ਇੱਥੇ ਪੜ੍ਹਦਾ ਵਾਂ ਜਾਂ ਇੱਥੇ ਪੜ੍ਹਾਉਂਦਾ ਵਾਂ ਜਾਂ ਮਾੜੀ ਜਿਹੀ ਮੈਨੂੰ ਕਿਤਾਬ ਕੱਢਾ ਕੇ ਦੇ ਦੇ ਇਹਦੀ ਫੋਟੋ ਉਹ ਭੇਜ ਦਿੰਦਾ ਵਾ ਫਿਰ ਉਦੋਂ ਬਾਅਦ 'ਚ ਹੁਣ ਬਿਕਰ ਸਿੰਘ ਹੋਂਗਕੋਂਗ ਵਰਗੇ ਬੰਦੇ ਆ ਉਹਨਾਂ ਨੂੰ ਜਾ ਕੇ ਮੈਂ ਮਿਲਿਆ ਆ ਐਡੇ ਉਹ ਮਹਾਨ ਬੰਦੇ ਆ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਪੰਜਾਬ 'ਚ ਹੀ ਨਹੀਂ ਕੋਈ ਜਾਣਦਾ ਹੈਗਾ ਜਿਨ੍ਹਾਂ ਨੇ PhD ਕਰਾਤੀਆਂ ਦੂਜੇ ਉਹਨਾਂ ਦੀ ਖੋਜ ਤੋਂ ਕੋਈ ਹੋਰ PhD ਕਰ ਲਈ ਆ ਪਰ ਉਹ ਉਹਨਾਂ ਨੂੰ ਮਿਲੇ ਆ ਉਹਨਾਂ ਨੇ ਕਬਾੜ ਖੋਲ੍ਹਤੇ ਜਾਣਕਾਰੀ ਵਾਲੇ ਵੀ ਆਹ ਚੱਕ ਹੈ ਵੀ ਇਹ ਇਹ ਨਹੀਂ ਆ ਜੀ ਇਹ ਹੁਣ
0: ਜਿੰਨਾ ਜਾਣੀ ਜਾਓ ਉਹਨਾਂ ਥੋੜ੍ਹਾ
1: ਹਾਂਜੀ ਹਾਂ
0: ਅਤੇ ਤੁਹਾਡੇ ਮਨ 'ਚ ਨਹੀਂ ਕਦੀ ਆਇਆ ਕਿ ਇਸ ਸੰਬੰਧ ਦੇ ਵਿੱਚ PhD ਜਾਂ ਉਸ ਪਾਸੇ ਨੂੰ ਉਹਨੂੰ ਉਹਦੇ 'ਤੇ ਇੱਕ ਪੜ੍ਹਾਈ ਲਿਖਾਈ ਦਾ ਸਰਟੀਫਿਕੇਟ ਦਾ ਕੋਈ ਠੱਪਾ ਲਾਇਆ ਜਾਵੇ
1: ਹਾਂ ਜੀ ਸਰਟੀਫਿਕੇਟ ਲੈ ਲਵਾਂਗੇ ਫਿਰ ਕੀ ਹੋਜੂ ਫਰਕ ਕੰਧ 'ਤੇ ਹੀ ਟੰਗਿਆ ਰਹਿਣਾ ਵਾ ਉਹਦੇ ਖੰਧ 'ਤੇ ਟੰਗ ਕੇ ਫਿਰ ਆਪਾਂ ਉਹਦੇ ਤਾਂ ਫਰਕ ਤਾਂ ਕੋਈ ਪੈਣਾ ਹੀ ਉਹ ਨਹੀਂ ਉਹ ਇਹ ਆ ਵੀ ਸਾਡੇ ਹੁਣ ਹੈ ਤਾਂ ਹੈ ਸਮਾਜ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਇਹ ਜ਼ਰੂਰ ਹੈ ਵੀ ਕੌਣ ਕੀ ਆ ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਵੱਧ ਕਰੋ ਇਹ ਸਰਪੰਚ ਆ ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਕਰੋ ਪਰ ਜਿਹੜੇ ਸਮਾਜ ਦੇ ਵਿੱਚ ਮੈਂ ਪਿਛਲੇ 30-35 ਵੈਸਟਰਨ ਸਮਾਜ ਦੇ ਵਿੱਚ ਕੱਢੇ ਆ ਇੱਥੇ ਤੁਸੀਂ ਕੀ ਹੋ ਇਹਦਾ ਮਤਲਬ ਨਹੀਂ ਹੈ ਤੁਸੀਂ ਕੀ ਕਰਦੇ ਹੋ ਉਹ ਉਹ ਭਾਰੂ ਆ
0: ਇੰਪੋਰਟੈਂਟ
1: ਕੰਧ 'ਤੇ ਮੇਰੇ ਸਰਟੀਫਿਕੇਟਾਂ ਨਾਲ ਮੈਂ ਐਨ ਭਰ ਦਵਾਂ ਨਾ ਪੇਂਟ ਲੁਕੋ ਦਵਾਂ ਪਰ ਮੇਰੇ ਕੋਲ ਕਹਿਣ ਨੂੰ ਕੁਛ ਹੈ ਨਹੀਂ ਭਾਂਡਾ ਮੇਰਾ ਖੜਕਦਾ ਫਿਰ ਉਹ ਸਰਟੀਫਿਕੇਟ ਤੋਂ ਵੀ ਕੀ ਕਰਾਉਣਾ
0: ਬਿਲਕੁਲ
1: ਉਹ ਆ ਵੀ ਹੁਣ ਜੇ ਮੈਂ ਕੋਈ ਗੱਲ ਕਰਦਾ ਜੇ ਤੱਥ ਹੈਗਾ ਵਾ ਤਾਂ ਠੀਕ ਆ ਜੇ ਨਹੀਂ ਤਾਂ ਉਹ ਫਿਰ ਠੀਕ ਆ ਵੀ ਹੈ ਨਾ ਕੀ ਕਰ ਸਕਦੇ ਹਾਂ
0: ਅਤੇ ਹੋਰ ਵਧੇਰੇ ਜੇ ਕਿਸੇ ਨੇ ਜਾਣਨਾ ਹੋਵੇ ਕਿਉਂਕਿ ਆਪਾਂ ਸਾਰੀਆਂ ਗੱਲਾਂ 'ਤੇ ਇੱਥੇ ਸ਼ਾਇਦ ਨਹੀਂ ਅੱਗੇ ਤੋਂ ਅੱਗੇ ਬੜਿਆਂ ਦੀ ਜਗਿਆਸਾ ਜਾਗੀ ਹੋਊਗੀ ਉਹਦੇ ਲਈ ਕੀ ਫਿਰ ਆਉਣ ਵਾਲੇ ਦਿਨਾਂ 'ਚ ਕੋਈ ਕਿਤਾਬ ਵਗੈਰਾ ਲਿਖਣ ਦਾ ਮਨਸੂਬਾ ਜਾਂ ਫਿਰ ਜਿੱਦਾਂ ਵੈਬਸਾਈਟ ਵਗੈਰਾ 'ਤੇ ਚੱਲ ਰਿਹਾ ਜਾਂ ਹੋਰ ਜੇ ਕੋਈ ਸਰੋਤ ਨੇ ਤਾਂ ਉਹ ਵੀ ਦੱਸ ਦਿਓ
1: ਹਾਂਜੀ, ਵੈਬਸਾਈਟ ਆਪੇ ਪੰਜਾਬ ਹਿਸਟਰੀ ਡੋਟ ਕੋਮ PANJAB ਨਾਲ ਪੰਜਾਬ ਲਿਖਿਆ ਹੋਇਆ ਉੱਥੇ ਪੰਜਾਬ ਹਿਸਟਰੀ ਡੋਟ ਕੋਮ ਉਹਦੇ ਉੱਤੇ ਜਿਹੜੇ ਕਿਤਾਬਾਂ ਆਰਟੀਕਲ ਜਿਹੜੇ ਮੈਨੂੰ ਹੁੰਦਾ ਵੀ ਇੰਪੋਰਟੈਂਟ ਆ ਉਹ ਮੈਂ ਉਹਦੇ 'ਤੇ ਪੋਸਟ ਵੀ ਕਰ ਦਿੰਦਾ ਵਾਂ ਉਹਦੇ 'ਤੇ ਵੀ, ਕਿਉਂਕਿ ਬਹੁਤੀ ਖੋਜ ਹੋ ਚੁੱਕੀ ਆ ਇਸ ਵਿਸ਼ੇ 'ਤੇ, ਉਹਨੂੰ ਕੰਪਾਇਲ ਕਰਨ ਵਾਲਾ ਹੀ ਆ, ਉਹਨੂੰ ਐਨਾਲਿਸਿਸ ਕਰਨ ਵਾਲਾ ਹੀ ਆ ਵੀ ਕਿਸੇ ਥਾਂ 'ਤੇ ਅਪਡੇਟ ਕਰਨ ਵਾਲਾ ਵਾ ਤਾਂ ਉਹ ਹੋ ਜਾਂਦਾ ਉਹ ਉਹ ਫਿਰ ਆਪਦੀਆਂ ਲਿਖਤਾਂ ਮੈਂ ਉੱਥੇ ਬਲੌਗ ਦੇ ਵਿੱਚ ਪਾ ਦਿੰਦਾ ਜਿਹੜੀ ਬਾਹਲੀ ਛੋਟੀ ਛੋਟੀ ਇਨਫੋਰਮੇਸ਼ਨ, ਕਈ ਵਾਰੀ ਕਰੰਟ ਵਿਸ਼ਿਆਂ 'ਤੇ ਕੋਈ ਕੰਟਰੋਵਰਸੀ ਚੱਲਦੀ ਹੁੰਦੀ ਆ ਇੱਧਰ ਉੱਧਰ, ਉਹ ਮੈਂ ਆਪਦੇ ਫੇਸਬੁੱਕ ਹੈਗਾ ਵਾ ਪੰਨਾ ਉਹਦੇ 'ਤੇ ਰਮਨਦੀਪ ਸਿੰਘ ਦੇ ਨਾਂ 'ਤੇ ਹੀ ਆ, ਉਹਦੇ ਉੱਤੇ ਮੈਂ ਨਾਲ ਉਹ ਮਾੜੀ ਮੋਟੀ ਟੀਕਾ ਟਿੱਪਣੀ ਇੱਧਰ ਉੱਧਰ, ਟੀਕਾ ਟਿੱਪਣੀ ਤਾਂ ਨਹੀਂ ਵੈਸੇ ਮੈਂ ਕਰਦਾ, ਮੈਂ ਤਾਂ ਆਪਦੀ ਗੱਲ ਕਹਿ ਦਿੰਦਾ ਹੁੰਦਾ, ਬਾਕੀ ਗਿੱਟੇ ਲੱਗੇ ਗੋਡੇ ਲੱਗੇ ਚਲੋ ਠੀਕ ਆ ਹੈ ਨਾ। ਅਤੇ ਉਹ ਫਿਰ ਇੱਕ ਫੇਸਬੁੱਕ 'ਤੇ ਹੀ ਹੈਗਾ ਆਪਣਾ ਪੇਜ ਆ ਏਸ਼ੀਅੰਟ ਪੰਜਾਬ ਹਿਸਟਰੀ, ਉਹਦੇ ਉੱਤੇ ਜਿਹੜੀ ਖਾਸ ਜਾਣਕਾਰੀ ਆ ਫਿਰ ਉਹਦੇ ਉੱਤੇ ਵੀ ਲਿਖ ਦੇਈਦੀ ਆ
0: ਜੀ। ਸੋ ਇਹ ਨਾ ਸੋਰਸਿਸ 'ਤੇ ਜਾ ਕੇ ਅਤੇ ਆਪਾਂ ਹੋਰ ਵਧੇਰੇ ਜਾਣ ਸਕਦੇ ਹਾਂ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਹੋਰ ਅੱਗੇ ਤੋਂ ਅੱਗੇ ਸਗੋਂ ਬੰਦਾ ਫਿਰ ਤੰਗ ਹੁੰਦਾ ਜਾਣਨ ਦੇ ਲਈ ਵੀ ਆਪਾਂ ਉਹਨੇ ਕੁ 'ਚ ਹੀ ਠੀਕ ਹਾਂ। ਅਤੇ ਜੇ ਵਧੇਰੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ ਆਪਾਂ ਇਹ ਜਿਹੜੇ ਪੇਜ ਇਹਨਾਂ ਨੇ ਦੱਸੇ ਨੇ ਥੱਲੇ ਆਪਾਂ ਲਿੰਕ ਪੇਸਟ ਕਰ ਦਿਆਂਗੇ, ਉੱਥੋਂ ਜਾ ਕੇ ਤੁਸੀਂ ਵਧੇਰੇ ਜਾਣ ਸਕਦੇ ਹੋ। ਸ਼ੁਭਕਾਮਨਾਵਾਂ ਭਵਿੱਖ ਦੇ ਲਈ ਵੀ, ਇਸੇ ਤਰ੍ਹਾਂ ਦੇ ਨਾਲ ਸੋਹਣੇ ਸੋਹਣੇ ਕਾਰਜ ਕਰਦੇ ਰਹੋ। ਬੜੇ ਘੱਟ ਲੋਕਾਂ ਦੇ ਹਿੱਸੇ ਮੈਨੂੰ ਲੱਗਦਾ ਇੱਦਾਂ ਦੀ ਸੇਵਾ ਲੱਗਦੀ ਹੈ ਜਿਹੜੀ ਔਖੀ ਸੇਵਾ ਹੁੰਦੀ ਹੈ, ਜਿਹਦੇ ਉੱਤੇ ਕਿੰਤੂ ਪਰੰਤੂ ਸਵਾਲ ਬਹੁਤ ਹੁੰਦੇ ਨੇ, ਉਹਨਾਂ ਚੀਜ਼ਾਂ ਦਾ ਕ੍ਰਿਟੀਕਲ ਕ੍ਰਿਟੀਕਲ ਤਾਂ ਸ਼ਬਦ ਹੀ ਆਪਣੇ ਆਪ ਦੇ ਵਿੱਚ ਆਪਾਂ ਕਹੀਏ ਵੀ ਥੋੜ੍ਹਾ ਜਿਹਾ ਖਪਾਊ ਖਪਾਊ ਕੰਮ ਹੋ ਜਾਂਦਾ ਕਿ ਕਿਉਂਕਿ ਕ੍ਰਿਟਿਕਸ ਦੇ ਫਿਰ ਅੱਗੇ ਕ੍ਰਿਟਿਕਸ ਹੋ ਜਾਂਦੇ ਆ, ਉਹ ਫਿਰ ਅੱਗੇ ਤੋਂ ਅੱਗੇ ਸਵਾਲ ਹੋ ਜਾਂਦੇ ਆ। ਚਲੋ ਖੈਰ, ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਸਫ਼ਰ ਦੇ ਦਰਮਿਆਨ, ਫਿਰ ਕਿਤੇ ਗੱਲਬਾਤ ਹੋਊਗੀ ਅਤੇ ਫਿਰ ਆਪਾਂ ਉਸ ਪਾਸੇ ਨੂੰ ਦੇੜਾਂਗੇ। ਜਿੱਦਾਂ ਤੁਸੀਂ ਵਿੱਚ ਗੱਲ ਕੀਤੀ ਸੀ ਕਿ ਆਪਾਂ ਮੁੱਦੇ 'ਤੇ ਰਹੀਏ ਤਾਂ ਚੰਗਾ, ਨਹੀਂ ਤਾਂ ਫਿਰ ਗੱਲ ਗਾਂਹ ਤੁਰ ਪੈਂਦੀ। ਧੰਨਵਾਦ ਭਾਈ ਤੁਹਾਡਾ ਸਮਾਂ ਦੇਣ ਦੇ ਲਈ।
1: ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ
0: ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਰਮਨਦੀਪ ਸਿੰਘ ਜੀ, ਵੈਨਕੂਵਰ ਤੋਂ ਸਾਡੇ ਕੋਲ ਪਧਾਰੇ ਨੇ, ਅਤੇ ਬਾਕੀ ਜਿਹੜੇ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਆਪਾਂ ਥੱਲੇ ਲਿੰਕ ਪੇਸਟ ਕਰ ਦਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਵੀ ਵਧੀਆ ਲੱਗੀ ਹੋਏਗੀ, ਬਹੁਤ ਸਾਰਾ ਨਵਾਂ ਕੁਛ ਅੱਜ ਸਾਨੂੰ ਵੀ ਜਾਣਨ ਨੂੰ ਮਿਲਿਆ, ਅਤੇ ਧੰਨਵਾਦ ਇੱਦਾਂ ਦੇ ਸੱਜਣਾਂ ਦਾ ਜਿਹੜੇ ਆਪ ਚੱਲ ਕੇ ਆ ਜਾਂਦੇ ਨੇ ਕੁਛ ਗੁਣ ਗਿਆਨ ਦੀਆਂ ਗੱਲਾਂ ਦੇਣ ਦੇ ਲਈ। ਸੋ ਜਿਨ੍ਹਾਂ ਦੇ ਕਾਫੀ ਸਾਰੀਆਂ ਕਿਤਾਬਾਂ, ਕਾਫੀ ਸਾਰੇ ਲੋਕਾਂ ਦੇ ਨਾਲ ਮੁਲਾਕਾਤਾਂ, ਅਤੇ ਉਸ ਤੋਂ ਬਾਅਦ ਇਹ ਜਾਣਕਾਰੀ ਇਹਨਾਂ ਨੇ ਇਕੱਠੀ ਕਰਕੇ ਅਤੇ ਇੱਦਾਂ ਹੀ ਹੁਣ ਥਾਂ ਥਾਂ ਦੇ ਉੱਤੇ ਸਾਰੇ ਭਾਈਚਾਰੇ ਤੱਕ ਪਹੁੰਚਾ ਰਹੇ ਨੇ। ਇਸੇ ਤਰ੍ਹਾਂ ਦੇ ਨਾਲ ਹੋਰ ਵਧੇਰੇ ਜਾਣਨ ਦੇ ਲਈ ਤੁਸੀਂ ਹੁਣ ਬਾਕੀ ਵੈਬਸਾਈਟ ਦੇ ਉੱਤੇ ਝਾਤੀ ਮਾਰ ਲਿਓ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
2: JBCO Films leke aaye ne action, emotion ate full on entertainment. Punjabi feature film Shera.
3: 5 saal baad mudiya Shere, te mudiya vi kede haalatan ch?
4: Starring Parmesh Verma, Sonal Chauhan, Yogra Singh, Manav Vij ate hor vi ugge kalakar.
5: Main utthon vi mud ke aaya jithon koi nahi mud ke aaya.
2: Written and directed by Savio Sandhu, produced by Anmol Sahni.
4: Hun dekhna na bhulyo 15 mai ton tuhade nedle cinema ghara vich
6: Shera.
7: A kithe vaj gayi teri gaddi?
8: Gaddi ta theek ho ju, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਸੋਨਾ ਚਾਹੀਦਾ,
11: ਭਰੋਸਾ ਚਾਹੀਦਾ,
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493536042।
12: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
13: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
12: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
13: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੀ ਹੈ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
2: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
12: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au। ready set go Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ। radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready set Ford।
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
14: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
15: हमारी लव स्टोरी तो लेजेंडरी बन गई।
16: लेजेंडरी लव स्टोरीज की ही तो एंडिंग ट्रैजिक होती है।
17: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
18: Chand Mera Dil, Chand Mera Dil.
19: Wow, teri sabji di khushbu ate taste vich kuch ta kamal hai. Mainu vi dass de secret.
20: Amrit, e kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
19: Tusi vi ajj hi buy karo Gold Leaf da pure New Zealand tea apne nede de Indian grocery store to. Visit goldleafdairy.com.
21: Tension, tension,
1: ਇੰਨੀ ਦੀ ਟੈਨਸ਼ਨ
21: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
21: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 9077-9933
21: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077-9733
21: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
1: ਹਰ ਕਦਮ ਤੁਹਾਡੇ ਨਾਲ
22: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
23: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
22: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ

0: ਰੇਡੀਓ ਹਾਂਜੀ 1674 ਐਮ ਦੋਸਤੋ। ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ। ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ। ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ। ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਇਹ ਮਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ। ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ ਪੰਜਾਬੀ ਗਜ਼ਲ ਨੂੰ ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ ਇਸ ਟਾਈਮ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ। ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ, ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਨਵੀਆਂ ਲੱਗਦੀਆਂ ਨੇ, ਫਰੈਸ਼ ਲੱਗਦੀਆਂ ਨੇ, ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ। ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ?
1: ਦੇਖੋ, ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਫ਼ ਹੈ, ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ, ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ। ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਆ, ਕਵਿਤਾ ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ, ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ। ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਦਾ ਨਾਂ ਹੈ, ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ। ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ, ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ ਆ, ਉਹਨਾਂ ਨੇ ਗੀਤ ਵੀ ਲਿਖੇ ਨੇ, ਹੋਰ ਹੈ। ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮਿਆਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਸ ਤੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ, ਸਿੰਗਰ ਨੇ, ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ, ਉਹਨਾਂ ਦੇ ਗੀਤਾਂ ਨੂੰ ਗਾਇਆ, ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ। ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ, ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ, ਆਵਾਮ ਦੇ ਵਿੱਚ, ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਹੀ ਸੀ। ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ, ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਹਾਂ, ਜਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ। ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ। ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨ ਗਿਆ ਪਠਾਨਕੋਟ ਜ਼ਿਲ੍ਹੇ ਚ, ਤੇ ਉੱਥੇ ਜਿਹੜਾ ਸੀ ਉਹ ਹੁੰਦਾ। ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ। ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਏਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ, ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ। ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ। ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸ ਹੈ ਜਾਂ ਆਪਾਂ ਕਹਿੰਦੇ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ ਜਿਹਾ ਜਿਹੜਾ ਹੈਗਾ ਮਿਸਟੇਕ ਵਾਲੇ ਪਾਸੇ, ਰਹੱਸ ਵਾਲੇ ਪਾਸੇ, ਅਧਿਆਤਮਿਕਤਾ ਰੂਹਾਨੀਅਤ ਵਾਲੇ ਪਾਸੇ ਜ਼ਿਆਦਾ ਹੈਗਾ ਤੇ ਇਸ ਕਰਕੇ ਉਹ ਇਸ ਤਰ੍ਹਾਂ ਜਿਹੜੇ ਹੈਗੇ ਇਸ ਘੇਰੇ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਰੱਖਦੇ, ਨਾ ਹੀ ਰੱਖ ਸਕਦੇ ਹਾਂ। ਤੇ ਪਰ ਇਹ ਜਦੋਂ ਆਪਾਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ ਤੇ ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ ਤੇ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ, ਪਿੰਡ ਦੇ ਵਿੱਚ ਜਨਮੇ ਤੇ ਪਿੰਡਾਂ ਦੇ ਵੀ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕਿ ਜਿਹੜਾ ਹੈਗਾ ਉਹ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਪੜ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ ਆ, ਇਹ ਜਿਹੜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਐਂ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ, ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਪਤਾ ਲੱਗਦਾ ਉਹ ਉਹਦੇ ਚ ਇੱਕ ਥਾਂ ਤੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ, ਘੀਰਾ, ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਹੈ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਇਹ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ ਤੇ ਬਾਕੀ ਇਹ ਹੈ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੋਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀ ਆ ਕਤਲ ਕਿਸੇ ਦਾ ਕਰਦਾ ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ। ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੀ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ ਤੇ ਕਿੱਥੇ ਕੀ ਲਿਖਣਾ ਹੈ। ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਇੱਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਉਮਰ ਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਧਾ ਦਿੰਦੀ ਹੈ ਜਾਂ ਏਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ, ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ ਮੈਂ ਤਾਂ ਨਾ ਲੈ ਲਿਆ, ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ, ਪਰ ਉਹਦੇ ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ, ਜਿਹੜੀਆਂ ਫਿਊਡਲ ਵੈਲਿਊਜ਼ ਨੇ, ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੇ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨੀ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਉਹ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ ਜਦੋਂ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ ਜਾਂ ਇਹ ਕਿ ਰਾਜਿਆਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲੈਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ ਲਿਆ ਕੇ ਕਹਿਣ ਵੀ ਮੇਰੇ ਹਰਮ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਹ ਉਸ ਨਾਟਕ ਦੇ ਵਿੱਚ ਲੈ ਕੇ ਆਉਣ ਜਿਹੜਾ ਹੈਗਾ ਉਹ ਆਉਂਦਾ, ਤੇ ਇਹ ਇਹ ਮੈਨੂੰ ਲੱਗਦਾ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹੀ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ ਏਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ, ਤੇ ਮੋਹਨ ਕਾਲੋਂ ਨੇ ਕਿਉਂਕਿ ਮੋਹਨ ਕਾਲੋਂ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ, ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ, ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ, ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਪਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ, ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦਰੇ ਨਿਮਾਰਾ, ਤੇ ਇਹ ਜਿਹੜੀ ਏਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ, ਹੁਣ ਤੁਸੀਂ ਦੇਖ ਲਓ ਅੱਜ ਕੱਲ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤੱਕ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ ਜਾਂ ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ, ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋਂ ਨਾਲ, ਇਹ ਬਹੁਤ ਹੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ, ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ 36 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ, ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕਾਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ, ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ ਹੈ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ ਜਾਂ ਜਿਹਦੀਆਂ ਟੂਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਆ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂ ਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ, ਤੇ ਹੋਰ ਵੀ ਵੀਰ ਦਵਿੰਦਰ ਵਗੈਰਾ ਤੇ ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੀਅਰਿੰਗ ਕਰਦੇ ਆ ਲੋਕ ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ ਭਾਵੇਂ ਉਹ ਗਾਲਬ ਰਹੇ ਹੋਣ ਜਾਂ ਉਸ ਤੋਂ ਬਾਅਦ ਦੇ ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਇੱਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜੀ ਚਾਹੁੰਦਾ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ ਤੇ ਫਿਰ ਤੁਹਾਡੀ ਕੋਟ ਜਿਹੜੇ ਤੁਹਾਡੇ ਕੋਟਸ ਨੇ ਉਹ ਇੱਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਚੋਂ ਆਏ ਹੁੰਦੇ ਆ ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦੇ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ ਸਟੰਟ ਪਏ ਸੀ ਖੈਰ ਬਾਈਪਾਸ ਤਾਂ ਨਹੀਂ ਸੀ ਹੋਈ ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ ਤੇ ਹੁਣ ਦਿਲ ਬਾਰੇ ਗੱਲ ਸੀਗੀ ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ ਤੇ ਉੱਥੇ ਇੱਕ ਬੰਦਾ ਸੁਣਾ ਰਿਹਾ ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ ਤੇ ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ ਤੇ ਮੇਰਾ ਤੇ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ ਉਦੋਂ ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵ ਸੀ ਸੁਰਜੀਤ ਪਾਤਰ ਤੇ ਜਿਹੜੀਆਂ ਪਹਿਲੀਆਂ ਭਾਵੇਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ ਉਹਦਾ ਅਸਰ ਜਿਹੜਾ ਹੈ ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ ਭਾਵੇਂ ਰੂਸ ਦਾ ਇਨਕਲਾਬ ਹੋਵੇ ਭਾਵੇਂ ਚੀਨ ਦਾ ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ ਤੇ ਪਹਿਲੀ ਸੰਸਾਰ ਜੰਗ ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗਿਆਂ ਨੇ ਫਾਰਹੂਮ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ ਤੇ ਓਲਡ ਮੈਨ ਐਂਡ ਦ ਸੀ ਵਰਗੇ ਨਾਵਲ ਲਿਖੇ ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ ਤੇ ਆ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ ਤੇ ਉਹਨਾਂ ਦੀ ਪੋਇਟਰੀ ਵੀ ਇੱਕ ਉਹਨਾਂ ਦੀ ਲੰਬੀ ਕਵਿਤਾ ਮੇਲਾ ਤੇ ਉਹ ਸਾਰੀ ਉਸ ਤੇ ਹੈ ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ ਤੇ ਉਹ ਵੀ ਕਿਸਾਨ ਅੰਦੋਲਨ ਤੇ ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ ਉਹ ਵੱਡੀ ਗੱਲ ਹੈ ਉਹਦੇ ਚ ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ ਖਾਸ ਕਰਕੇ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ ਇੱਕ ਕਵਿਤਾ ਸੀਗੀ ਹਰਭਜਨ ਸਿੰਘ ਜਿਹੜੇ ਦਿੱਲੀ ਵਾਲੇ ਸੀਗੇ ਪ੍ਰੋਫੈਸਰ ਹਰਭਜਨ ਸਿੰਘ ਬਹੁਤ ਵੱਡੇ ਵਿਦਵਾਨ ਹੋਏ ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ ਤੇ ਇੱਕ ਅਫਜ਼ਲ ਅਹਿਸਨ ਰੰਧਾਵਾ ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ ਉਹਨਾਂ ਦੀ ਇੱਕ ਕਵਿਤਾ ਸੀਗੀ ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ ਵਰਸ ਦੇ ਵਿੱਚ ਸੀ ਬਕਾਇਦਾ
2: ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ, ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ, ਜਦੋਂ ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਟੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਕੁਛ ਸਾਰਾ ਚੱਲਦਾ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਦਾਕ ਹੋ ਕੇ ਲਿਖਦੇ ਆ, ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ, ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ। ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਆ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ,

ਇੱਕ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ ਉਹਨਾਂ ਦੀ ਇੱਕ ਗਜ਼ਲ ਦਾ ਸੁਣੀ ਹੋਣੀ ਹੈ ਸਾਰਿਆਂ ਨੇ ਬੜੀ ਪਾਪੂਲਰ ਹੈ ਉਹ ਗਜ਼ਲ ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐਂ ਨੂੰ ਲਿਖਿਆ ਹੋਇਆ ਸੀ ਉਹਦਾ ਇੱਕ ਸ਼ੇਰ ਹੈ ਵਾਇਲਨ ਦਾ ਗਜ਼ ਸ਼ੇਰ ਰਿਹਾ ਸੀ ਸਿੱਖਾਂ ਤੇ ਜੇਲ੍ਹ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ ਤੇ ਇੱਕ ਉਹਦਾ ਜਿਹੜਾ ਹੋਰ ਸ਼ੇਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਹੈ ਪ੍ਰੇਮ ਵਾਲੀ ਲਵ ਵਾਲੀ ਜਾਂ ਇਸ਼ਕ ਵਾਲੀ ਉਹ ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਂਦਾ ਹੈ ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐਂ ਨੂੰ ਲਿਖਿਆ ਹੋਇਆ ਸੀ ਵਾਇਲਨ ਦਾ ਗਜ਼ ਸ਼ੇਰ ਰਿਹਾ ਸੀ ਸਿੱਖਾਂ ਤੇ ਜੇਲ੍ਹ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ ਅੱਗੇ ਉਹ ਸ਼ੇਰ ਹੈ ਜਿਹੜਾ ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ ਇਹ ਸੁਰਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ ਹੈ ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿੱਚ ਹੁੰਦੀ ਆ ਆਪਾਂ ਆਨ ਆਫ ਕਰ ਦਿੰਦੇ ਹਾਂ ਲਾਈਟ ਜਗ ਰਹੀ ਹੈ ਤਾਂ ਉਹਨੂੰ ਬਟਨ ਆਪਾਂ ਬੰਦ ਕਰਤੋ ਤੇ ਆਫ ਹੋ ਗਈ ਉਹਨਾਂ ਜਾਣਾ ਏਦਾਂ ਸੀ ਦਸ ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ ਉੱਥੇ ਗਏ ਆ ਉੱਥੇ ਉਹ ਆਪਣੇ ਕਵਿਤਾਵਾਂ ਪੜ੍ਹ ਕੇ ਆਏ ਆ ਵੱਡਾ ਫੰਕਸ਼ਨ ਸੀਗਾ ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ ਜਗ੍ਹਾ ਦੇ ਮੋਮਬੱਤੀਆਂ ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ ਸਵੇਰੇ ਉੱਠੇ ਹੀ ਨੀਗੇ ਤੇ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ ਤੇ ਨਾ ਕਿਸੇ ਦਾ ਇਹ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ ਦੋ ਤਿੰਨ ਉਲੀਕੇ ਹੋਏ ਸੀ ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਣਿਆ ਤਾਂ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ ਤੇ ਕਮਾਲ ਦੀ ਗੱਲ ਹੈ ਤੇ 8 ਤੇ 9 ਮਈ ਨੂੰ ਉਹ ਚੰਡੀਗੜ੍ਹ ਸੀ ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ ਲੈਂਗੁਏਜ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਤੇ ਇਹ 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ US ਦੇ ਵਿੱਚ ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ ਤੇ ਚੌਧਰੀ ਨੀਲਮ ਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ ਵਿਰਾਸਤੇ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ ਫੋਕਲੋਰ ਤੇ ਉਹਨਾਂ ਦੀ PhD ਵੀ ਫੋਕਲੋਰ ਤੇ ਸੀ ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ ਮੈਂ ਸਮਝਦਾ ਕਿ
ਰਾਈਟਰ ਜਾਂ ਵੱਡੇ ਲੇਖਕ ਦੋਨੇ ਸ਼ਿਵ ਕੁਮਾਰ ਤੇ ਸੁਰਜੀਤ ਪਾਤਰ, ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ, ਉਹਨਾਂ ਦੀ ਪੋਇਟਰੀ ਬਾਰੇ ਗੱਲਾਂ

0: ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੇ ਇਕੱਲੇ ਕਵਿਤਾ ਕੋਟ ਕਰਕੇ, ਤੇ ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ, ਤੇ 2024 ਦੇ ਵਿੱਚ ਜਿਹੜਾ ਹੈ 10 ਤੇ 11 ਮਈ ਦੀ ਦਰਮਿਆਨੀ ਰਾਤ ਨੂੰ 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ
1: ਜੀ। ਬਿਲਕੁਲ, ਤੇ ਆਪਾਂ ਜਿੱਦਾਂ ਇਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ, ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ, ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ, ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆ। ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤਾਂ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ, ਵਾਚਣਾ, ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ, ਇਰਦ ਗਿਰਦ ਨੂੰ, ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ। ਇੱਕ ਚੀਜ਼ ਜ਼ਰੂਰ, ਕਿਉਂਕਿ ਤੁਹਾਡੀ ਵੀ ਕਾਫ਼ੀ ਨੇੜਤਾ ਰਹੀ ਆ, ਤੁਸੀਂ ਮਿਲੇ ਗਿਲੇ, ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ, ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ, ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ, ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ, ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ, ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ, ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ। ਤੁਸੀਂ ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ, ਇਹਨਾਂ ਦੇ ਨਾਲ ਵੀ ਰਿਹਾ ਵਾ, ਕੀ ਇਹ ਸੱਚ?
0: ਨਹੀਂ, ਦੇਖੋ ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ, ਮੁਸ਼ਕਲਾਂ ਨਾਲ, ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ, ਭਾਵੇਂ ਉਹ ਪੀੜਾ ਕਿਸੇ ਰੂਪ ਚ, ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ, ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ, ਉਹ ਬਿਰਹੋਂ ਹੈ, ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ, ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ, ਬਿਰਹਾ ਬਿਰਹਾ ਜਿਹੜਾ ਆਖੀਏ ਬਿਰਹਾ ਤੋਂ ਸੁਲਤਾਨ, ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ, ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ, ਬੜਾ ਖਿੜਕੇ ਮਿਲਦੇ ਸੀ, ਖੁੱਲ ਕੇ ਮਿਲਦੇ ਸੀ, ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ, ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ, ਉਹ ਦੋਨਿਆਂ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਉਦਾਂ ਇੱਦਾਂ ਉਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ, ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ, ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ, ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ ਬਿਰਖ ਨੂੰ ਉਹਨਾਂ ਨੇ ਸਾਰੇ ਸ਼ਬਦ ਹੀ ਵਰਤਿਆ, ਬਿਰਖ ਵੀ ਰੁੱਖ ਵੀ ਦਰਖਤ ਵੀ ਤੇ ਵਣ ਵੀ ਜੰਗਲ ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸੇ ਗਜ਼ਲ ਦੇ ਵਿੱਚ, ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ, ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ, ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਇਹ ਗੀਤ ਸੁਣਿਆ, ਮੈਂ ਉਦੋਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ, ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ, ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਇੱਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ, ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਉਦਾਂ ਜਿਹੜੀ ਉਹ ਗੱਲ ਕਰਦੇ ਸੀ, ਤੇ ਪਰ ਜਿਹੜੀ ਹੈ ਕਿ ਸਮਾਜ ਦੀ ਕੋਈ ਸਮੱਸਿਆ ਹੈ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ, ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਹੈ ਤੇ, ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ, ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
1: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ। ਇੱਧਰ ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ, ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
0: ਨਹੀਂ ਦੇਖੋ ਇੱਕ ਗੱਲ ਸੀ ਉਹ ਚ ਥੋੜਾ ਜਿਹਾ ਕਾਰਨ ਇਹ ਹੈ, ਜਿਵੇਂ ਪਾਤਰ ਸਾਹਿਬ ਨੇ ਕਹਿੰਦਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ, ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜਾਂ ਨੇ ਉੱਥੇ ਉਹ ਬਹੁਤ ਪਾਪੂਲਰ ਹੋਏ, ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਯੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ, ਜਦੋਂ ਪਤਾ ਲੱਗਦਾ ਕਿ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ, ਤੇ ਨਾਭੇ ਕਾਲਜ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ, ਉਹ ਆਪ ਉਦੋਂ ਬੀ ਏ ਪਾਰਟ 1 ਦਾ ਸਟੂਡੈਂਟ ਸੀ, ਉਦੋਂ ਐਫ ਏ ਹੁੰਦੀ ਸੀਗੀ ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ, ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ, ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ, ਤੇ ਇਹ ਵੀ ਕਮਾਲ ਦੀ ਗੱਲ ਸੀ। ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਯੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ, ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ, ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ, ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ, ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਲੰਬਾ ਮੁੰਡਾ ਲੰਬੜਾਂ ਦਾ, ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਆ ਉਹ ਵੱਜਦੇ ਰਹੇ, ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ, ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਾ ਆਪਣੇ ਗੀਤਾਂ ਦੇ ਨਾਲ, ਆਪਣੀ ਕਵਿਤਾ ਦੇ ਨਾਲ, ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ। ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ, ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ, ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ ਬਾਅਦ ਵਿੱਚ। ਇਸ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ, ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ
1: ਜੀ। ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾਰੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਕਿ ਸਦੀਆਂ ਬੀਤ ਜਾਂਦੀਆਂ, ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ, ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਅਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ, ਵਾਚਣਾ, ਲਿਖਣਾ, ਇੱਕ ਸੇਧ ਦੇਣਾ। ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾਅ ਇਹਦੇ ਇਨ ਬਿਟਵੀਨ, ਆਪਾਂ ਕੋਈ ਓਨਾ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਅਤੇ ਓਨੀ ਪ੍ਰਸਿੱਧੀ ਨਹੀਂ ਮਿਲੀ। ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਹੈ। ਕੀ ਇਹ ਅਜੋਕੇ ਸਮੇਂ ਦੀ ਤਰਾਸਦੀ ਹੈ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇੱਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ, ਜਾਂ ਫਿਰ ਇਹ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ?
0: ਨਹੀਂ ਇੱਦਾਂ ਨਹੀਂ, ਟੈਕਨੋਲੋਜੀ ਤਾਂ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ, ਤੇ ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਿਹਾ ਨਾ ਕਿ ਜਿੱਦਾਂ ਇੱਕ ਬੜਾ ਉਹ ਪਾਪੂਲਰ ਸ਼ੇਅਰ ਆ, ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ, ਹਜ਼ਾਰੋ ਵਰਸ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ, ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ, ਚਮਨ ਮੇਂ ਦੀਦਾਵਰ ਪੈਦਾ, ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ। ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ, ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ, ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ, ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ, ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ, ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ ਹੈ, ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਉਹਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ। ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ, ਤੁਸੀਂ ਪੜ੍ਹੀ ਹੋਣੀ, ਤੇ ਉਹਦੇ ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ, ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ, ਇੰਨਾ ਸੋਹਣਾ ਊੜਾ ਊੜਾ ਉਹ ਲਿਖਦੇ ਆ, ਉਹ ਕਾਫੀ ਲੰਬੀ ਕਵਿਤਾ ਉਹ ਕਿ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਊੜਾ ਊੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ, ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ, ਉਹ ਅੰਗਰੇਜ਼ੀ ਪੜ੍ਹਦਾ, ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ, ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ, ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ, ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ ਕਈ ਵਾਰੀ, ਇਹਨੂੰ ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ, ਸੋ ਇਹ ਵੀ ਇੱਕ ਕਾਰਨ।
1: ਜੀ ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਬਹੁਤ ਲੰਮੀਆਂ ਗੱਲਾਂ, ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ, ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
0: ਹਾਂਜੀ, ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ, ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ। ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਰਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਅਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਐ ਨਹੀਂ ਲੱਗਦਾ ਹੜਾ ਜਿਹਾ ਵਾਲਾ ਮਿਊਜ਼ਿਕ ਲੈ ਆਉਂਦਾ,
1: ਮੈਨੂੰ ਇਹ ਨਹੀਂ ਸਮਝ ਆ ਰਿਹਾ ਅੱਜ ਓਵਰ ਟਾਈਮ ਕਿਉਂ ਹੋ ਰਿਹਾ।
0: ਹਾਂਜੀ,
1: ਕਿਹੜੇ ਕਿਹੜੇ ਕਿਹੜੇ ਦਿਲ ਦੇ ਵਲਵਲੇ ਰਹਿ ਗਏ
0: ਯਾਰ ਜਦੋਂ ਦੇ ਆਪਾਂ ਬਾਹਰ ਆਏ ਹਾਂ ਨਾ।
1: ਹਾਂਜੀ,
0: ਪਤਾ ਨਹੀਂ ਇੱਦਾਂ ਹੀ ਲੱਗੀ ਜਾਂਦਾ ਵਾ ਵੀ ਓਵਰ ਹੀ ਚੱਲ ਰਿਹਾ,
1: ਓਵਰ ਹੀ ਚੱਲਣਾ ਪਿਆ ਹੈ ਨਾ।
0: ਹਾਂ, ਨੀਂਦ ਲਈਏ ਤਾਂ ਵੀ ਓਵਰ ਚੱਲ ਜਾਂਦੀ ਆ, ਕੰਮ ਕਰੀਏ ਤਾਂ ਵੀ ਓਵਰ ਚੱਲ ਜਾਂਦਾ,
1: ਅੱਜ
0: ਰੋਟੀ ਕਿਤੇ ਲੱਭ ਜਾਂਦੀ ਸੀ ਨਾ ਤੇ ਉਹ ਵੀ ਓਵਰ ਹੀ ਖਾ ਲਈ ਦੀ।
1: ਅੱਜ ਸਵੇਰੇ ਗੱਲ ਯਾਦ ਕੀਤੀ ਨਾ, ਕੋਈ ਮਿਲ ਗਿਆ ਦੀ ਇਹ ਫਿਰ ਤੋਂ। ਹਾਂ, ਇਹ ਅੱਜ ਕ੍ਰਿਸ਼ ਵਾਲਾ ਡਾਇਲੋਗ ਆ ਜਾਣਾ ਉਹਦੇ ਅੰਦਰ, ਮਾਂ ਮੇਰੀ ਸ਼ਕਤੀ ਵਾ ਗਲਤ ਗਲਤ ਲੈ ਰਹੇ ਹੈ ਇਹ ਲੋਕ, ਮਾਂ ਸ਼ਕਤੀ ਵਾ ਗਲਤ ਫਾਇਦਾ ਉਡਾ ਰਹੇ ਮੈਂ।
0: ਨਹੀਂ, ਸ਼ਕਤੀਆਂ ਦਾ ਗਲਤ ਫਾਇਦਾ ਕੀ ਆਪਾਂ ਨਾ ਸਵੇਰੇ ਉਹ ਨਹੀਂ ਕਰ ਪਾਏ, ਹੁਣ ਉਹਦਾ ਮਤਲਬ ਕੁਝ ਹੋਰ ਨਾ ਸਮਝ ਲਓ, ਲਾਈਵ ਬਿਠਾ ਲਿਆ ਤੇ ਚਲੋ ਸਾਨੂੰ ਦੱਸ ਦਿਓ ਤਾਂ ਮੈਸੇਜ ਕਰਕੇ। ਆਪਾਂ ਇਸ ਟਾਈਮ ਰੇਡੀਓ ਤੇ ਵੀ ਲਾਈਵ ਆ, ਫੇਸਬੁੱਕ ਆਪਣੇ ਯੂਟਿਊਬ ਦੇ ਉੱਤੇ ਵੀ ਲਾਈਵ ਆ।
1: ਯੂਟਿਊਬ ਦੇ ਉੱਪਰ ਲਾਈਵ ਦਾ ਬੜਾ ਵਧੀਆ ਸਿਸਟਮ ਰਹਿੰਦਾ ਕਿਉਂਕਿ ਉਹ ਨਾ ਟਾਈਮ ਸਟੈਂਪ ਆਉਂਦੀ ਰਹਿੰਦੀ ਨਾਲ ਨਾਲ ਕਿ ਤੁਸੀਂ ਜਿਹੜਾ ਮੈਸੇਜ ਭੇਜਿਆ ਇੰਨੇ ਟਾਈਮ ਤੇ ਭੇਜਿਆ, ਫਿਰ ਸਾਨੂੰ ਵੀ ਆਈਡੀਆ ਲੱਗਦਾ ਰਹਿੰਦਾ।
0: ਅਸੀਂ ਲਾਈਵ ਹੈਗੇ ਆ, ਅੱਗੇ ਵੀ ਸਾਨੂੰ 15-20 ਮਿੰਟ ਬਾਅਦ ਪਤਾ ਲੱਗਾ ਹੈ।
1: ਮੈਂ ਵੀ ਗੁਣ ਦੱਸਣ ਬਹਿ ਜਾਵਾਂ ਫਿਰ ਤੋਂ ਨਾ ਪਤਾ ਲੱਗੇ ਹੈ ਕਿ ਨਹੀਂ। ਮੈਂ ਵੀ
0: ਵਾਰ ਵਾਰ ਬੋਲਣਾ ਕਿਤੇ ਸੌਖਾ ਹੁੰਦਾ ਵਾ ਨਾ, ਉਹ ਮੁੜ ਕੇ ਉਹ ਗੱਲ ਹੋਣੀ ਹੈ ਬੱਦਲ ਥੱਕੇ ਆ।
1: ਇਹ ਭਾਈ ਸੀਰੀਅਸ ਨਹੀਂ ਲੈਂਦੇ ਸਾਨੂੰ, ਠੀਕ ਹੈ, ਇਹ ਸੀਰੀਅਸ ਨਹੀਂ ਲੈਂਦੇ ਸਾਨੂੰ, ਇਹ ਪਤਾ ਬੋਲੀ ਆ ਨਾ ਇਹਨਾਂ ਨੇ, ਕੋਈ ਨਹੀਂ ਅੱਧਾ ਘੰਟਾ ਹੋਰ ਬੋਲ ਲਓ, ਕਿੰਨੀ ਪਿਆਰੀ ਗੱਲ ਕੀਤੀ ਹੈ ਦੇਖੋ ਕਹਿੰਦਾ।
0: ਹਾਂ, ਵਧੀਆ ਗੱਲ ਕੀਤੀ, ਫੇਰ ਕਰ ਲਓ,
1: ਕਹਿੰਦਾ ਦੁਬਾਰਾ ਬੋਲ ਕੇ ਦਿਖਾਓ।
0: ਸੋ ਤੁਸੀਂ ਆਪਣਾ ਜਿਹੜਾ ਸਾਨੂੰ ਜੇ ਸੁਣ ਰਹੇ ਹੋ ਰੇਡੀਓ ਦੇ ਉੱਤੇ ਤੇ ਜਾਂ ਫਿਰ ਵੇਖ ਰਹੇ ਹੋ ਤੁਸੀਂ ਯੂਟਿਊਬ ਤੇ, ਯੂਟਿਊਬ ਵਾਲਾ ਤੇ ਉੱਥੇ ਹੋ ਜਾਂਦੇ ਮੈਸੇਜ ਸਾਨੂੰ, ਕਿਉਂਕਿ ਆਪਾਂ ਕੁਛ ਹੋਰ ਚੀਜ਼ਾਂ ਚੈੱਕ ਕਰ ਰਹੇ ਹਾਂ ਆਵਾਜ਼ ਬੂਝ ਤੋਂ ਲੈ ਕੇ ਤੇ ਕਾਫੀ ਕੁਛ, ਤੇ ਤੁਸੀਂ ਸਾਨੂੰ ਫੀਡਬੈਕ ਆਪਣੀ ਜ਼ਰੂਰ ਦੇ ਦਿਓ ਸਾਨੂੰ,
1: ਕਿਉਂਕਿ ਕੰਮ ਜਿਹੜਾ ਕਰਨਾ ਪੱਕੇ ਪੈਰੀ ਕਰਨਾ ਨਾ,
0: ਇਹ ਥੋੜੇ ਛੇਤੀ ਛੇਤੀ ਸਾਡਾ ਖੇੜਾ ਛੁੱਟੇ। ਹਾਂ, ਚੈੱਕ ਹੋ ਜਾਏ ਨਾ।
1: ਹਾਂ, ਨਹੀਂ ਨਹੀਂ ਕੰਮ ਕਰਨਾ ਪੱਕੇ ਪੈਰੀ ਕਰਨਾ, ਮੈਂ ਕਹਿ ਰਿਹਾ ਸੀ, ਇਹ ਥੋੜਾ ਨਾ ਕਿ ਐਗਜ਼ਾਮ ਰੱਖ ਲਿਆ ਨੀਟ ਦਾ, 22 ਲੱਖ ਬੱਚਾ ਬੁਲਾ ਲਿਆ, ਫਿਰ ਬਾਅਦ ਚੋਂ ਲੀਕ ਹੋ ਗਿਆ ਤੇ ਕੈਂਸਲ ਕਰਨਾ ਪਿਆ।
0: ਇਹ ਬੜੀ ਗਲਤ ਗੱਲ ਹੈ ਨਾ, ਆਪਾਂ ਉਹ ਖਬਰਾਂ 'ਚ ਵੀ ਆਪਾਂ ਕਰ ਰਹੇ ਹਾਂ ਡਿਸਕਸ, ਮਤਲਬ ਇਹ ਚਲੋ ਆਪਾਂ ਉਹਨਾਂ 'ਤੇ ਨਹੀਂ ਆਪਾਂ ਪੜ੍ਹੇ, ਉਨੀਆਂ ਤਿਆਰੀਆਂ 'ਤੇ ਨਹੀਂ ਕੀਤੀਆਂ, ਪਰ ਆਪਣੇ ਆਪਣੇ ਪੱਧਰ ਦੇ ਉੱਤੇ ਜਿੰਨਾ ਵੀ ਕੋਈ ਪੜ੍ਹਦਾ ਵਾ ਉਹਦੇ ਲਈ ਨੀਟ ਹੀ ਹੁੰਦਾ ਵਾ ਸਾਰਾ ਕੁਛ, ਪਰ ਇਹ ਤਾਂ ਮਤਲਬ ਰਾਤਾਂ ਜਾਗ ਜਾ ਕੇ ਇਹਨਾਂ ਦੇ ਬਹੁਤ ਜ਼ਿਆਦਾ ਪੜ੍ਹਾਈ ਹੁੰਦੀ।
1: ਦੇਖੋ ਨਾ ਤੁਸੀਂ ਛੇੜਖਾਨੀ ਕਿਸ ਅਹੁਦੇ ਨਾਲ ਕਰ ਰਹੇ ਹੋ, ਮਤਲਬ ਤੁਸੀਂ ਪੇਪਰ ਲੀਕ ਕਰਕੇ ਕਿਹੜੇ ਬੱਚਿਆਂ ਨੂੰ ਪਾਸ ਕਰਾਉਣਾ ਚਾਹੁੰਦੇ ਹੋ ਜਿਹੜੇ ਮਤਲਬ ਉਸ ਲੈਵਲ ਦੇ ਸ਼ਾਇਦ ਪੜ੍ਹਾਈ 'ਚ ਨਹੀਂ ਬੈਟਰ ਨੇ, ਤੇ ਇਹਨਾਂ ਨੇ ਤਾਂ ਅੱਗੋਂ ਡਾਕਟਰ ਬਣਨਾ ਨਾ।
0: ਬਿਲਕੁਲ,
1: ਜੋ ਬੰਦਾ ਪੈਸਾ ਲੈ ਰਿਹਾ ਉਹਨੂੰ ਇਹ ਮਾਇੰਡ 'ਚ ਨਹੀਂ ਆ ਰਿਹਾ ਕਿ ਕੱਲ੍ਹ ਨੂੰ ਸ਼ਾਇਦ ਮੇਰਾ ਹੀ ਪਰਿਵਾਰ ਦਾ ਕੋਈ, ਸ਼ਾਇਦ ਮੇਰਾ ਹੀ ਬੱਚਾ ਇੱਦਾਂ ਦੇ ਕਿਸੇ ਡਾਕਟਰ ਦੇ ਸਾਹਮਣੇ ਹੋਊਗਾ ਜਿਹਨੇ ਸਾਰੀ ਉਮਰ ਬਸ ਚੀਟਿੰਗ ਕੀਤੀ ਹੈ, ਚੀਟਿੰਗ ਕਰਕੇ ਪਾਸ ਹੋਇਆ, ਕਿੰਨੀ ਵੱਡੀ ਗੱਲ ਆ। ਅੱਛਾ, ਮੇਜਰ ਪ੍ਰੋਬਲਮ ਪਤਾ ਕੀ ਹੈ ਕਿ ਇਹ ਤੀਸਰੀ ਵਾਰੀ ਹੋ ਗਿਆ ਲੀਕ, 2021, 2024, 2026 ਪਿਛਲੇ 5 ਸਾਲਾਂ 'ਚ 3 ਵਾਰੀ, ਇੱਕੋ ਹੀ ਹੁੰਦਾ, ਇਹ ਵੀ ਨਹੀਂ ਹੈ ਕਿ ਹੈ ਨਾ ਕਿ ਪੰਜਾਬ 'ਚ ਵੱਖਰਾ ਹੋ ਗਿਆ, ਇੱਕੋ ਐਗਜ਼ਾਮ ਜਿਹਦੇ ਨਾਲ ਤੁਸੀਂ ਡਾਕਟਰੀ ਦੀ ਪੜ੍ਹਾਈ ਵੱਲ ਵੱਧਦੇ ਹੋ ਹੈ ਨਾ, ਉਹ 3 ਵਾਰੀ ਲੀਕ ਹੋ ਜਾਣਾ, ਇੰਡੀਆ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ।
0: ਤੇ ਕੱਲ੍ਹ ਨੂੰ ਇਹ ਚੀਜ਼ਾਂ ਵੇਖੋ ਸਾਨੂੰ ਕ੍ਰਿਸ਼ਨਾ ਜੀ ਬਾਹਰ ਵੀ ਭੁਗਤਣੀਆਂ ਪੈ ਸਕਦੀਆਂ ਨੇ, ਮੰਨ ਲਓ ਹੁਣ ਇੰਡੀਆ ਦੇ ਡਾਕਟਰਜ਼ ਨੇ ਤੇ ਉਹਨਾਂ 'ਤੇ ਵੀ ਕੱਲ੍ਹ ਨੂੰ ਸਵਾਲ ਉੱਠ ਸਕਦੇ ਆ ਵੀ ਤੁਸੀਂ ਉੱਥੋਂ ਭਾਈ ਤੁਹਾਡੇ 'ਤੇ ਪੇਪਰ ਲੀਕ ਹੁੰਦੇ ਆ, ਤੁਸੀਂ ਕਿੱਦਾਂ ਪਾਸ ਹੋ ਕੇ ਆਏ ਹੋ ਕਿ ਤੁਹਾਡੇ ਲਿਆਓ ਤੁਹਾਡਾ ਵੀ ਟੈਸਟ ਫੇਰ ਲੈਂਦੇ। ਸੋ ਇਹ ਚੀਜ਼ਾਂ ਜਿਹੜੀਆਂ
1: ਇੰਟਰਨੈਸ਼ਨਲ ਐਮਬੈਰਸਮੈਂਟ ਤਾਂ ਵੈਸੇ ਹੀ ਹੋ ਜਾਂਦੀ ਹੈ ਨਾ,
0: ਥੋੜੀ ਜੀ ਸੰਜੀਦਗੀ ਸਾਨੂੰ ਸਮਝ ਆਉਂਦੀ ਆ ਜਾਂ ਆਪਾਂ ਮਹਿਸੂਸ ਕਰਦੇ ਹਾਂ, ਅਦਰਵਾਈਜ਼ ਸਾਡੇ ਲਈ ਵੀ ਇੱਕ ਖਬਰ ਹੀ ਆ, ਕੀ ਆ ਸਾਡੇ ਕਿੰਨਿਆਂ ਦੇ ਲਈ ਇੱਕ ਸਿਰਫ ਖਬਰ ਹੀ ਹੋਊਗੀ, ਹਾਂ ਹੋਇਆ ਹੋਊਗਾ, ਹੋ ਗਿਆ ਲੀਕ, ਠੀਕ ਹੈ, ਕਿਹੜੀ ਨਵੀਂ ਗੱਲ ਹੈ, ਅਸੀਂ ਤਾਂ ਆਪ ਨਕਲਾਂ ਮਾਰ ਮਾਰ ਕੇ ਪਾਸ ਹੋਏ, ਠੀਕ ਹੈ, ਉਹ ਆਪਾਂ ਉਸ ਸਿਸਟਮ 'ਚੋਂ ਆਏ ਜਿੱਥੇ ਉਹ ਸਕੂਲ 'ਚ ਐਡਮਿਸ਼ਨ ਲਈ ਜਾਂਦੀ ਸੀ ਜਿੱਥੇ ਪਰਚੀਆਂ ਸੁੱਟਣ ਵਾਲੇ ਮਗਰ 4 ਜਾ ਸਕਣ, ਹੈ ਨਾ, ਜਿੱਥੇ ਫਲੈਂਗ ਨਾ ਜਾਂਦੀ ਹੋਵੇ,
1: ਉਸ ਇਹ ਗੱਲਾਂ ਵੀ ਹੈ ਨਾ,
0: ਉਸ ਸਿਸਟਮ ਦੇ ਵਿੱਚ ਫਿਰ ਉਹ ਇੱਦਾਂ ਲੱਗਦਾ ਵਾ ਵੀ ਇਹ ਨਕਲ ਕਾਮ ਜੀ ਗੱਲ ਆ, ਅਤੇ ਪਰ ਹੁਣ ਸਾਨੂੰ ਮਤਲਬ ਜਿਹੜੇ ਹੁਣ ਉਸ ਸਨੈਰੀਓ ਦੇ ਵਿੱਚ ਹੋਣਗੇ ਤੇ ਆਪਾਂ ਉਸ ਸਿਸਟਮ ਚੋਂ ਲੰਘ ਕੇ ਆਏ ਆ, ਇਹਦੇ ਚ ਕਦਾ ਲਕਾਇਆ ਸਾਰੇ ਹੀ ਆਪਾਂ ਉਸੇ ਸਿਸਟਮ ਚੋਂ ਲੰਘ ਕੇ ਆਏ ਆ, ਤੇ ਅੱਜ ਆਪਾਂ ਇਹ ਚੀਜ਼ ਕਹਿ ਸਕਦੇ ਆ ਕਿ ਵਾਕਈ ਇਹਦਾ ਫਰਕ ਪੈਂਦਾ ਆ। ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਆ ਅੱਜ ਬੈਠੇ ਕਿ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਆਪਾਂ ਪ੍ਰੋਪਰ ਕਰਦੇ ਵਾਕਈ ਪੜ੍ਹਦੇ ਤੇ ਉਹਦਾ ਸਾਨੂੰ ਹੋਰ ਵਧੇਰੇ ਫਾਇਦਾ ਹੁੰਦਾ।
1: ਇੱਕ ਇਹ ਨਾ ਪਰਸਨੈਲਿਟੀ ਲੈਵਲ ਤੇ ਕੀ ਇਹ ਚੀਜ਼ ਤੁਹਾਡੇ ਤੇ ਘਾਤ ਪਾਉਂਦੀ ਹੈ ਕਿ ਜਦੋਂ ਤੁਸੀਂ ਰੀਅਲ ਵਰਲਡ 'ਚ ਆਉਂਦੇ ਹੋ ਤੁਹਾਨੂੰ ਪਤਾ ਹੁਣ ਇੱਥੇ ਕੋਈ ਸ਼ਾਰਟਕੱਟ ਨਹੀਂ ਹੈ, ਤੁਸੀਂ ਨਾ ਆਪਣੇ ਮਨ ਨੂੰ ਇੱਕ ਖੁਦ ਹੀ ਮਨਾ ਲਿੱਤਾ ਹੁੰਦਾ ਕਿ ਯਾਰ ਜਿਹੜੀ ਮੈਂ ਹੁਣ ਜਿਹੜੀ ਮੈਂ ਚਤੁਰਾਈ ਕਰਦਾ ਹੋਇਆ ਇੱਥੇ ਤੱਕ ਆਇਆ ਨਾ ਹੁਣ ਉਹ ਹੋਇਆ ਨਹੀਂ ਕਰਨੀ। ਬਹੁਤ ਲੋਕਾਂ ਨੂੰ ਸੈਲਫ ਇਸਟੀਮ ਇਸ਼ੂਜ਼ ਹੋ ਜਾਂਦੇ ਆ, ਤਾਂ ਹੀ ਕਹਿੰਦੇ ਨਾ ਕਿ ਜਿਹੜਾ ਬਹੁਤ ਪਾਪੂਲਰ ਸਭ ਤੋਂ ਪਾਪੂਲਰ ਮੁੰਡੇ ਹੁੰਦੇ ਆ ਹਨਾ ਕੁੜੀਆਂ ਹੁੰਦੀਆਂ ਉਹਨਾਂ ਉਸ ਪਾਸਿਓਂ ਕਿ ਪੜ੍ਹਾਈ ਨਹੀਂ ਕਰਨੀ ਖੱਪ ਖਾਨਾ ਕਰਨਾ, ਉਹ ਲਾਈਫ ਦੇ ਅੰਦਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਹੀ ਆਮ ਜੇ ਜਾਂ ਫਿਰ ਬਹੁਤ ਹੀ ਬਿਲੋ ਐਵਰੇਜ ਰਹਿ ਗਏ, ਕਿਉਂਕਿ ਉਹ ਜਦੋਂ ਰੀਅਲ ਵਰਲਡ 'ਚ ਤੁਸੀਂ ਜਾਂਦੇ ਹੋ ਤੁਹਾਡੀ ਕੌਨਫੀਡੈਂਸ 'ਤੇ ਬਹੁਤ ਡੈਂਟ ਲੱਗਾ ਹੁੰਦਾ ਕਿਉਂਕਿ ਉਹੀ ਚਾਰ ਲੋਕ ਤੁਹਾਨੂੰ ਇਹ ਨਹੀਂ ਕਰਿਆ ਬਹੁਤ ਵਧੀਆ ਕੀਤਾ ਤੂੰ ਹਨਾ ਤੂੰ ਚੀਟਿੰਗ ਕਰ ਦਿੱਤੀ ਵੈਰੀ ਗੁੱਡ। ਗੱਲ ਇਕੱਲੀ ਨੌਲੇਜ ਤੱਕ ਨਹੀਂ ਹੈ, ਗੱਲ ਇਹ ਹੈ ਕਿ ਸ਼ਾਇਦ ਇੱਕ ਬੰਦਾ ਜਿਹੜਾ 45% ਲੈ ਕੇ ਆਇਆ ਹੋਵੇ ਪਰ ਜਿੰਨਾ ਉਹਨੂੰ ਸਮਝ ਸੀ ਉਸ ਹਿਸਾਬ ਨਾਲ ਲੈ ਕੇ ਆਵੇ ਉਹ ਅਲਟੀਮੇਟਲੀ ਲਾਈਫ ਦੇ ਅੰਦਰ ਈਜ਼ੀਲੀ ਗਰੋ ਕਰ ਲੈਂਦਾ, ਉਹਨੂੰ ਸਮਝਣਾ ਆ ਜਾਂਦਾ ਮੇਰੇ ਹਿਸਾਬ ਨਾਲ ਕਿ ਚਲੋ ਇਹ ਮੇਰੀ ਸ਼ਮਤਾ ਮੈਂ ਉਸ ਅਕੋਰਡਿੰਗਲੀ ਕੁਛ ਕਰਨਾ, ਰਾਦਰ ਦੈਨ ਜਿਹੜਾ ਚੀਟਿੰਗ ਕਰਕੇ ਆਇਆ ਉਹਨੂੰ ਤਾਂ ਬਸ ਇਹੀ ਰਹਿਣਾ ਹਰ ਵਕਤ ਕਿ ਕਿਸੇ ਤਰੀਕੇ ਇੱਥੋਂ ਵੀ ਕੁਛ ਪੰਗਾ ਲੈ ਲਵਾਂ ਤਾਂ ਹੋ ਜਾਵੇ ਇੱਥੋਂ ਵੀ ਲੈ ਲਵਾਂ ਹੋ ਜਾਵੇ, ਮਾਇੰਡ ਸੈਟ ਬਿਲਡਿੰਗ ਹੋ ਜਾਂਦੀ ਹੈ
0: ਬੇਸਿਕਲੀ। ਇੱਕ ਤੁਸੀਂ ਵੇਖੋ ਤਾਂ ਇੱਕ ਨਾ ਤੁਹਾਡਾ ਸੁਭਾਅ ਵੀ ਉੱਦਾਂ ਦਾ ਡਿਵੈਲਪ ਹੁੰਦਾ, ਤੁਸੀਂ ਜਦੋਂ ਕੋਈ ਚੀਜ਼ ਸ਼ਾਰਟਕੱਟ ਮਾਰ ਕੇ ਕਰ ਲੈਂਦੇ ਹੋ ਤੁਸੀਂ ਨਕਲ ਮਾਰ ਕੇ ਤੁਸੀਂ ਕਰ ਲੈਂਦੇ ਹੋ, ਅਤੇ ਹੁਣ ਆਪਾਂ ਆਪਣਾ ਵੀ ਸੋਚੀਏ ਅਤੇ ਤੁਹਾਡੀ ਕਿਤੇ ਪਰਚੀ ਚੱਲ ਜਾਏ ਨਾ ਅਤੇ ਉਹ ਬਾਅਦ ਵਿੱਚ ਸੈਟਿਸਫੈਕਸ਼ਨ ਲੈਵਲ ਹੀ ਅਲੱਗ ਹੁੰਦਾ ਵਾ, ਜਿੱਦਾਂ ਇਨਸਾਨ ਨੂੰ ਇਹ ਲੱਗਦਾ ਬੰਦੇ ਨੂੰ ਇਹ ਲੱਗਦਾ ਵੀ ਮੇਰੇ ਤੋਂ ਚਾਤਰ ਤਾਂ ਇਸ ਦੁਨੀਆਂ 'ਤੇ ਹੋਰ ਕੋਈ ਨਹੀਂ ਹੈ, ਵੀ ਮੈਂ ਘੱਟ ਮਿਹਨਤ ਕਰਕੇ ਮੈਂ ਵੱਧ ਕਰ ਆਇਆ ਅੱਜ।
1: ਸਹੀ ਗੱਲ,
0: ਉਹ ਚੀਜ਼ ਜ਼ਿੰਦਗੀ ਦੇ ਵਿੱਚ ਨਾ ਤਾਂ ਤੁਹਾਨੂੰ ਵਾਰ ਵਾਰ ਮਿਲਣੀ ਆ ਅਤੇ ਨਾ ਹੀ ਉਹ ਹਮੇਸ਼ਾ ਤੁਹਾਡੇ ਕੰਮ ਆਉਣੀ ਆ, ਜਿਹੜੇ ਸਿਸਟਮ 'ਚ ਤੁਸੀਂ ਜਾਣਾ ਹੋ ਸਕਦਾ ਉੱਥੇ ਉਹ ਤੁਹਾਡੀ ਉਹ ਚੀਜ਼ ਉੱਦਾਂ ਨਾ ਕੰਮ ਆਵੇ। ਸੋ ਇੱਦਾਂ ਦੀ ਜਦੋਂ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਚੀਜ਼ਾਂ ਫਿਰ ਆਪਾਂ ਕਿਤੇ ਨਾ ਕਿਤੇ ਤਾਂ ਜ਼ਿੰਦਗੀ 'ਚ ਲੈਕ ਕਰਦੇ ਹੀ ਆਪਾਂ, ਪਰ ਵਾਰੇ ਵਾਰੇ ਜਾਈਏ ਸਾਡੇ ਸਿਸਟਮ ਦੇ ਜਿੱਥੇ ਚਲੋ ਆਪਾਂ ਥੱਲੇ ਥੱਲੇ 'ਤੇ ਇਹ ਚੀਜ਼ਾਂ ਆਪਾਂ ਮੰਨਦੇ ਹਾਂ
1: ਵੀ ਚਲੋ ਠੀਕ ਹੈ, ਜੇ ਕਿਸੇ ਨੇ 10ਵੀਂ ਦੇ ਬੋਰਡ ਚੀਟਿੰਗ ਕਰਕੇ ਪਾਸ ਕਰ ਵੀ ਲਏ ਠੀਕ ਹੈ, ਪਰ ਅਗੇਨ ਇੱਦਾਂ ਦਾ ਐਗਜ਼ਾਮ ਜਿਹਦੇ ਨਾਲ ਤੁਸੀਂ ਉਸ ਪੜ੍ਹਾਈ 'ਚ ਜਾਂਦੇ ਹੋ ਜੋ ਤੁਸੀਂ ਹਨਾ ਸਭ ਤੋਂ ਇਸ ਤੋਂ ਮੇਜਰ ਪ੍ਰੋਫੈਸ਼ਨ ਕੀ ਹੈ ਹਨਾ ਬੀਇੰਗ ਅ ਡਾਕਟਰ, ਅਤੇ ਤੁਹਾਨੂੰ ਤਾਂ ਇਹ ਹੁਣ ਹਰ ਵਕਤ ਇਹੀ ਕਿਆਸ ਲਾਉਣੇ ਪੈਣੇ ਕਿ ਯਾਰ ਉਹ ਵਾਲਾ ਤਾਂ ਨਹੀਂ ਜਿਹੜਾ 700 ਚੋਂ 700 ਲਾਇਆ ਸੀਗਾ ਕਿਉਂਕਿ ਉਹਦੀ ਸੈਟਿੰਗ ਸੀਗੀ ਜਿੱਥੇ ਪੜ੍ਹਦਾ ਪਿਆ ਸੀਗਾ।
0: ਪਰ ਵੈਸੇ ਵੀ ਆਪਣਾ ਇਹਦੇ 'ਚ ਵੇਖਿਆ ਜਾਵੇ ਨਾ ਕ੍ਰਿਸ਼ਨਾ ਜੀ, ਆਪਾਂ ਇਹਦੇ ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਵੇਖੀਏ ਅਤੇ ਅੱਗੇ ਨਾ ਪਰਿਵਾਰਿਕ ਜਿਹਾ ਹੀ ਹੋ ਗਿਆ ਸਿਸਟਮ, ਬਹੁਤ ਹੀ ਵਾਰ ਆਪਾਂ ਵੇਖਦੇ ਹਾਂ ਵੀ ਜਿਹੜਾ ਡਾਕਟਰ ਆ ਜਾਂ ਜਿਹਦੇ ਪਿਓ ਦਾ ਹਸਪਤਾਲ ਆ ਉਹਦਾ ਧੀ ਪੁੱਤ ਕਿੱਡਾ ਵੀ ਨਿਕੰਮਾ ਆ ਉਹ ਪਤਾ ਨਹੀਂ ਡਾਕਟਰ ਹੀ ਹੁੰਦਾ ਵਾ।
1: ਬਿਲਕੁਲ ਹਾਂ, ਕੋਈ ਨਾ ਕੋਈ
0: ਭਾਵੇਂ ਰਸ਼ੀਆ ਤੋਂ ਜਾ ਕੇ ਕਰ ਆਵੇ ਉਹ ਭਾਵੇਂ ਚਾਈਨਾ ਤੋਂ ਜਾ ਕੇ ਕਰ ਆਵੇ ਹੈ ਨਾ, ਅਤੇ ਇਹ ਕਈ ਹੁਣ ਜਿਹੜੇ ਇੱਦਾਂ ਦੇ ਵੀ ਤੁਹਾਨੂੰ ਪ੍ਰਾਣੀ ਮਿਲ ਜਾਂਦੇ ਆ ਜਿਹੜੇ ਤੁਹਾਡੇ ਆਂਢ ਗੁਆਂਢ ਰਹਿੰਦੇ ਹੁੰਦੇ ਆ ਜਾਂ ਤੁਸੀਂ ਜਾਣਦੇ ਹੁੰਦੇ ਹੋ ਜਾਂ ਤੁਹਾਡੇ ਨਾਲ ਹੀ ਪੜ੍ਹੇ ਹੁੰਦੇ ਆ, ਅਤੇ ਤੁਹਾਨੂੰ ਇੱਦਾਂ ਲੱਗਦਾ ਵੀ ਇਹ ਤਾਂ ਬੰਦਾ ਕਲਰਕ ਜਿੰਨੀ ਪੜ੍ਹਾਈ ਵੀ ਨਹੀਂ ਕਰਦਾ ਹੁੰਦਾ ਯਾਰ ਇਹ ਡਾਕਟਰ ਬਣ ਗਿਆ,
1: ਇਹ ਡਾਕਟਰ ਬਣ ਗਿਆ। ਸਹੀ ਗੱਲ,
0: ਅਤੇ ਸੱਚ ਇਹ ਆ ਵੀ ਪੜ੍ਹਾਈ ਕਿਤੇ ਕਰ ਜਾਣਗੇ ਪਰ ਉਹ ਵੀ ਕਰ ਜਾਂਦੇ ਆ, ਸੋ ਆਪਾਂ ਆਸ ਲਾ ਹੀ ਸਕਦੇ ਆ ਵੀ ਅੱਗੇ ਕੀ ਇਹਦਾ
1: ਏਦਾਂ ਦਾ ਬੰਦਾ ਕੋਈ ਤੁਹਾਡੇ ਰਿਸ਼ਤੇਦਾਰੀ ਚ ਹੋਵੇ ਨਾ ਤੇ ਤੁਸੀਂ ਪੈਰਾਸੈਟਾਮੋਲ ਦੱਸ ਦੇਵੇ
0: ਨਾ, ਉਹ ਨਾ ਸੁਣੇ ਪ੍ਰੋਗਰਾਮ ਨਾ ਸੁਣੇ,
1: ਉਹ ਤਾਂ ਨਾ ਸੁਣੇ, ਉਹ ਅਗਲਾ ਪੈਰਾਸੈਟਾਮੋਲ ਵੀ ਕਹਿ ਦੇਵੇ ਬੰਦਾ ਕਹਿੰਦਾ ਆਹ ਤਾਂ ਨਹੀਂ ਖਰੀਦਣੀ ਬਾਈ, ਕਿਉਂਕਿ ਬੰਦੇ ਨੇ ਦੇਖਿਆ ਹੁੰਦਾ ਨਾ ਦੱਸੋ ਮੇਰਾ ਬੈਸਟ ਫਰੈਂਡ ਆ ਉਹ ਡਾਕਟਰ ਆ ਹਨਾ, ਉਹ ਹੀ ਇਜ਼ ਅ ਗੁੱਡ ਡਾਕਟਰ ਮੈਨੂੰ ਇਹ ਪਤਾ ਕਿਉਂਕਿ ਹਨਾ ਟਾਟਾ ਮੈਮੋਰੀਅਲ ਸੈਂਟਰ 'ਚ ਹਨਾ ਕੈਂਸਰ ਦੇ ਅੰਦਰ ਕਰਦਾ, ਪਰ ਮੈਨੂੰ ਤਾਂ ਪਤਾ ਨਾ ਯਾਰ ਕਿ ਇਹ ਮੇਰੇ ਨਾਲ ਹੀ ਪੜਿਆ ਇਹਦੀ ਹਰਕਤਾਂ ਤਾਂ ਮੈਨੂੰ ਪਤਾ ਸ਼ੁਰੂ ਤੋਂ, ਉਹ ਜੇ ਮੈਨੂੰ ਕਦੇ ਇਸ ਤਰ੍ਹਾਂ ਵੀ ਹੈਗਾ ਨਾ ਯਾਰ ਤੂੰ ਆ ਇੱਕ ਮੋਕਸਲੇ ਨਹੀਂ ਲੈ ਤੈਨੂੰ ਸਵਾਹ ਪਤਾ ਹੈ 10ਵੀਂ ਤੱਕ ਤੂੰ ਮੈਨੂੰ ਪੁੱਛਦਾ ਰਿਹਾ ਹੁਣ ਤੂੰ ਮੋਕਸਲੇ ਲੈ ਲੈ, ਇਹ ਵਾਲੀ ਇੱਜ਼ਤ ਵੀ ਨਹੀਂ ਆ ਪਾਉਂਦੀ ਕਈ ਵਾਰੀ
0: ਪਰ ਹੋਵੇ, ਪਰ ਰਿਐਲਿਟੀ ਪਤਾ ਕੀ ਆ ਉਹਨਾਂ ਨੂੰ ਜਿੱਦਾਂ ਇਸ ਪੱਧਰ 'ਤੇ ਤੁਸੀਂ ਸ਼ਾਇਦ ਤੁਹਾਡਾ ਕਦੇ ਐਕਸਪੀਰੀਅੰਸ ਹੋਇਆ ਜਾਂ ਨਹੀਂ ਹੋਇਆ ਪਰ ਉਹ ਪਤਾ ਕੀ ਕਹਿੰਦੇ ਆ ਅਭਿਆਸ ਦੇ ਨਾਲ ਨਾ ਵੇਖੋ ਚੀਜ਼ਾਂ ਤਾਂ ਉਹੀ ਕਰਨੀਆਂ ਹੁੰਦੀਆਂ ਰੋਜ਼, ਤੇ ਜਦੋਂ ਆਪਾਂ ਰੋਜ਼ ਹੀ ਉਹ ਕੰਮ ਕਰਦੇ ਹਾਂ ਤੇ ਫਿਰ ਆ ਜਾਂਦਾ, ਸੋ ਇਹ ਵੇਖੋ ਤੁਸੀਂ ਕਿੱਡੀ ਵੱਡੀ ਗੱਲ ਆ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਖੇਡ ਕੇ ਅਭਿਆਸ ਕਰਕੇ ਤੇ ਤੁਸੀਂ ਖੇਡਣਾ ਸਿੱਖ ਜਾਂਦੇ ਹੋ, ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਤੁਸੀਂ ਕਿੱਥੇ ਕੀ ਕਰਨਾ, ਉਹ ਵੀ ਉਸ ਦੇਸ਼ ਦੇ ਵਿੱਚ ਜਿੱਥੇ ਮੰਨ ਲਓ ਕੱਲ ਨੂੰ ਵੀ ਕੋਈ ਸੁਣਵਾਈ ਨਹੀਂ ਹੈਗੀ, ਮੰਨ ਲਓ ਜੇ ਉਨੀ ਇੱਕੀ ਕਿਸੇ ਨਾਲ ਹੋਈ ਜਾਂਦੀ ਆ, ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ, ਝੱਟ ਪਾ ਕੇ ਜਿਹਨੂੰ ਖੋਲ ਦਿੱਤਾ ਜਾਂਦਾ ਵਾ, ਅਤੇ ਕਈਆਂ ਨੂੰ ਤਾਂ ਇਹ ਕਹਿ ਦਿੱਤਾ ਜਾਂਦਾ ਤੇਰਾ ਸਟੰਟ ਪੈ ਗਿਆ, ਬਾਅਦ ਵਿੱਚ ਉਹ ਵੀ ਨਹੀਂ ਨਿਕਲਦਾ। ਆਪਣੇ ਸਾਡੇ ਮਿੱਤਰ ਨੇ, ਉਹਨਾਂ ਦੇ ਮੰਮੀ, ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਪਿੱਛੇ ਜੇ ਇੱਥੇ, ਅਤੇ ਉਹ ਹੋਸਪਿਟਲ ਗਏ, ਅਤੇ ਉਹ ਪਹਿਲਾਂ ਫਾਰਮ ਭਰਾਉਂਦੇ ਆ ਨਾ ਵੀ ਕੀ ਸਮੱਸਿਆ ਕੋਈ ਪਹਿਲੀ ਰਹੀ ਆ ਅਤੇ ਦੱਸਿਓ, ਅਤੇ ਉਹ ਕਹਿੰਦੇ ਵੀ ਇੱਦਾਂ ਬਾਕੀ ਤਾਂ ਠੀਕ ਆ, ਸਟੰਟ ਪਿਆ ਸੀ ਇਹਨਾਂ ਨੂੰ 2-4 ਮਹੀਨੇ ਪਹਿਲਾਂ, ਅਤੇ ਜਾਂ ਜਿੰਨਾ ਵੀ, ਅਤੇ ਉਹ ਕਹਿੰਦੇ ਵੀ ਸਾਨੂੰ ਤਾਂ ਨਹੀਂ ਲੱਭਿਆ,
1: ਸਾਡੇ ਸੁਣਨ ਵਾਲਿਆਂ ਨੇ ਵੀ ਜਦੋਂ ਸੁਣੀ ਹੋਣੀ ਉਹਨਾਂ ਲਈ ਵੀ ਕੋਈ ਨਵੀਂ ਗੱਲ ਨਹੀਂ ਹੋਣੀ, ਹਰ ਕਿਸੇ ਦੇ ਘਰ ਚ ਕੋਈ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਮੈਡੀਕਲੀ ਗਲਤ ਕੀਤਾ ਗਿਆ, ਹਨਾ, ਟ੍ਰੀਟਮੈਂਟ, ਡਾਇਗਨੋਸ, ਪ੍ਰੋਗਨੋਸਿਸ, ਸਭ ਕੁਛ ਹੀ ਹਰ ਲੈਵਲ 'ਤੇ ਗਲਤ ਕੀਤਾ ਗਿਆ। ਤਾਂ ਤੁਸੀਂ ਜੇ ਦੇਖੋ, ਅਤੇ ਜੇ ਤੁਸੀਂ ਦੂਸਰੇ ਪਾਸੇ ਵੇਖੋ, ਅਤੇ ਇਹ ਵੀ ਗੱਲ ਆ ਜਾਂਦੀ ਹੈ ਕਿ ਕਿੰਨੇ ਕੁ ਮੈਡੀਕਲ ਲਾਇਸੈਂਸ ਅੱਜ ਤੱਕ ਸਸਪੈਂਡ ਤੱਕ ਹੋਏ ਆ, ਨਾ ਦੇ ਬਰਾਬਰ। ਇੰਡੀਆ ਦੇ ਅੰਦਰ, ਇੰਡੀਆ ਇਕੱਲਾ ਇੱਦਾਂ ਦਾ ਮੁਲਕ ਆ ਜਿੱਥੇ ਨਾ ਡਾਕਟਰ ਦਾ ਨਾ ਹਸਪਤਾਲ ਦਾ ਮੈਡੀਕਲ ਲਾਇਸੈਂਸ ਕਦੀ ਸਸਪੈਂਡ ਹੁੰਦਾ ਜਾਂ ਕੈਂਸਲ ਹੁੰਦਾ। ਇਹ ਭਾਵੇਂ ਡਾਟਾ ਕੱਢ ਕੇ ਦੇਖ ਲਓ। ਮੈਨੂੰ ਉਦੋਂ ਦਾ ਯਾਦ ਆ ਜਦੋਂ ਤੁਹਾਨੂੰ ਖਿਆਲ ਹੋਣਾ, ਆਮਿਰ ਖਾਨ ਕਰਦਾ ਸੀਗਾ ਸੱਤਮੇਵ ਜਯਤੇ ਸ਼ੋਅ, ਹਨਾ, ਉਹਦੇ ਅੰਦਰ ਉਹਨੇ ਵਾਲਾ ਪੁਆਇੰਟ ਚੱਕਿਆ ਸੀਗਾ ਕਿ 10 ਸਾਲਾਂ ਦੇ ਅੰਦਰ ਸਿਰਫ 18 ਡਾਕਟਰਸ ਦੇ ਲਾਇਸੈਂਸ ਸਸਪੈਂਡ ਹੋਏ ਆ। ਤੇ ਮੇਰੇ ਖਿਆਲ ਨਾਲ ਅੱਜ ਵੀ ਉਹੀ ਲੀਕ ਤੇ ਹੀ ਚੱਲ ਰਿਹਾ ਹੋਣਾ, ਕੁਛ ਖਾਸ ਫਰਕ ਆਇਆ ਨਹੀਂ ਹੋਣਾ।
0: 18 ਚੋਂ 17 ਬਹਾਲ ਹੋ ਗਏ ਹੁਣ।
1: ਹਾਂ, 17 ਬਹਾਲ ਹੋ ਗਏ ਉਹਨਾਂ ਦੇ। ਤੁਸੀਂ ਇਹ ਦੇਖੋ, ਇੰਨਾ ਵੱਡਾ ਮੁਲਕ, ਉਹ 'ਚ ਸਿਰਫ 18 ਡਾਕਟਰਾਂ ਤੋਂ ਹੀ ਗਲਤੀ ਹੋਈ ਹੋਣੀ ਆ ਇਸ ਲੈਵਲ ਦੀ ਕਿ ਸਸਪੈਂਡ ਕੀਤਾ ਜਾ ਸਕਦਾ ਲਾਇਸੈਂਸ, ਕਿ ਬਾਕੀ ਉਹੀ ਤੁਹਾਡੇ ਵਾਲੀ ਗੱਲ ਕਿ ਸੁਣਵਾਈ ਕੋਈ ਨਹੀਂ।
0: ਵੇਖੋ, ਜਿੱਥੇ ਕੋਈ ਅੱਗੇ ਵੀ ਆਪਾਂ ਜਾਈਏ ਨਾ, ਮੰਨ ਲਓ ਤੁਸੀਂ ਗਲਤ ਕਿਸੇ ਦੇ ਨਾਲ ਕਰਤਾ, ਮਰੀਜ਼ ਦੇ ਨਾਲ ਉੱਥੇ ਗਲਤ ਹੋ ਗਿਆ, ਮਰੀਜ਼ ਦੀ ਜਾਨ ਚਲੀ ਗਈ, ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਨਾ ਹੈਗੀ ਉਸ ਬੰਦੇ ਦੀ, ਜਿੱਥੇ ਕੋਈ ਸੁਣਵਾਈ ਨਹੀਂ ਬਾਅਦ 'ਚ। ਕਈ ਵਾਰੀ ਤਾਂ ਮਾਪੇ ਆਪ ਮੰਨ ਲਓ ਜਿੱਥੇ ਹੁਣ ਸਬਰ ਕਰ ਲੈਂਦੇ ਹੁਣ ਵੀ ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਲਿਖੀ ਸੀ, ਜਿੱਥੇ ਸਾਨੂੰ ਇਹ ਕਿਹਾ ਗਿਆ ਹੋਵੇ ਵਾਰ ਵਾਰ ਵੀ ਕਿਸਮਤ ਆ, ਜਿੰਨੇ ਸਾਲ ਲਿਖੇ ਆ ਉਨੇ ਹੀ ਤੁਸੀਂ ਭੋਗਣੇ ਆ, ਅਤੇ ਫਿਰ ਬੰਦਾ ਕਈ ਵਾਰੀ ਨਾ ਇਹ ਵੀ ਪੱਖ ਛੱਡ ਦਿੰਦਾ ਵੀ ਡਾਕਟਰ ਦੀ ਕਾਹਦੀ ਗਲਤੀ, ਜਿੱਦਾਂ ਰੱਬ ਨੇ ਚਾਹਿਆ ਸੀ ਉੱਦਾਂ ਹੀ ਜਾਣਾ ਸੀ।
1: ਬਸ ਇਹੀ ਇਹਨਾਂ ਦੀਆਂ ਮਾਨਤਾਵਾਂ ਗੱਲ ਤੁਸੀਂ ਕਹੀ ਹੈ ਕਿ ਇਹੀ ਹੁੰਦਾ। ਅਸੀਂ ਆਪਣਾ ਮਨ ਨੂੰ ਅਖੀਰ ਇੱਦਾਂ ਸਮਝਾ ਲੈਂਦੇ ਹਾਂ ਕਿ ਯਾਰ ਜਿੰਨੀ ਲਿਖੀ ਉਨੀ ਹੋਣੀ ਆ। ਉਹੀ ਵਾਲੀ ਗੱਲ ਆ ਨਾ ਕਿ ਅਫੀਮ ਹੈ ਇਹ, ਇੱਕ ਬਿਲੀਫ ਸਿਸਟਮ ਹਰ ਕਿਸੇ ਨੂੰ ਦਿੱਤਾ ਗਿਆ ਕਿ ਬਾਈ ਤੁਸੀਂ ਸਿਸਟਮ ਨੂੰ ਸਵਾਲ ਨਾ ਕਰੋ, ਤੁਸੀਂ ਇਸ ਗੱਲ 'ਚ ਮੰਨੋ ਕਿ ਬਾਈ ਜਿੰਨਾ ਤੁਹਾਡਾ ਲਿਖਿਆ ਉਨਾ ਹੀ ਹੋਣਾ, ਜੇ ਹੈ ਨਾ ਜਿੰਨੇ ਸਾਹ ਲਿਖੇ ਆ ਉਹੀ ਹੈ ਨਾ ਪੂਰਨ ਹੋਣੇ, ਉਸ ਤੋਂ ਬਾਅਦ ਨਹੀਂ ਹੋਣੇ। ਡਾਕਟਰ ਦੀ ਕੀ ਗਲਤੀ, ਬੈੱਡ ਨਹੀਂ ਉਹਦੀ ਕੀ ਗਲਤੀ, ਹੈ ਨਾ। ਆਕਸੀਜਨ ਦੀ ਘਾਟ ਕਰਕੇ ਕੋਵਿਡ ਦੇ ਸੈਕਿੰਡ ਫੇਜ਼ ਦੇ ਅੰਦਰ ਕਿੰਨੀਆਂ ਜਾਨਾਂ ਗਈਆਂ, ਅੱਜ ਤੱਕ ਗੌਰਮੈਂਟ ਨੇ ਇਹ ਗੱਲ ਮੰਨੀ ਹੀ ਨਹੀਂ ਕਿਸ ਤਰ੍ਹਾਂ ਹੋਇਆ, ਹੈ ਨਾ। ਖੈਰ, ਹੁਣ ਤਾਂ ਸੋਨਾ ਚਾਂਦੀ ਵੀ ਖਰੀਦਣ ਤੋਂ ਮਨਾ ਕਰ ਦਿੱਤਾ। ਅੱਛਾ, ਜਦੋਂ ਕਿਹਾ ਮਨਾ ਕਰਤਾ ਖਰੀਦਣ ਤੋਂ, ਮਨਾ ਤਾਂ ਕਰਤਾ, ਫਿਰ ਕਿਹਾ ਕਿ ਦੇਰ ਵਿਲ ਬੀ ਨੋ ਇੰਪੋਰਟ ਡਿਊਟੀ ਔਨ ਕਮੋਡਿਟੀਜ਼ ਐਟ ਆਲ, ਇੰਪੋਰਟ ਡਿਊਟੀ ਨਹੀਂ ਲਵਾਂਗੇ। ਪੂਰੇ 2 ਘੰਟੇ ਬਾਅਦ, ਇੱਕ ਤਾਂ ਇਹ ਜਦੋਂ ਐਲਾਨਿਆ, ਪੂਰੇ 2 ਘੰਟੇ ਬਾਅਦ ਰੋਡ ਸ਼ੋਅ ਵੀ ਨਿਕਲਿਆ ਜਨਾਬ ਦਾ, ਠੀਕ ਹੈ, ਜਿਹਦੇ ਅੰਦਰ ਗੱਡੀਆਂ ਸੀਗੀਆਂ ਵਾਧੂ, ਅਤੇ ਦੂਸਰੇ ਪਾਸੇ 10% ਸੋਨੇ ਦੇ ਉੱਪਰ ਇੰਪੋਰਟ ਡਿਊਟੀ ਵੀ ਲਾਤੀ ਆ। ਜਦੋਂ ਸਿਸਟਮ ਇੱਦਾਂ ਦਾ ਹੋ ਜਾਵੇ, ਤੁਸੀਂ ਟਰੱਸਟ ਕਿਹਦੇ 'ਤੇ ਕਰੋਗੇ?
0: ਨਹੀਂ, ਉਹ ਉਹਦੇ ਸੰਬੰਧ ਦੇ ਵਿੱਚ ਅੱਜ ਆ ਗਈ ਹੈ ਸਵੇਰੇ ਨਿਊਜ਼।
1: ਅੱਛਾ,
0: ਵੀ ਉਹਨਾਂ ਨੇ ਆਪਣਾ ਕਾਫਲਾ ਛੋਟਾ ਕਰਤਾ ਪ੍ਰਧਾਨ ਮੰਤਰੀ।
1: ਅੱਛਾ, ਕਿਆ ਬਾਤ ਹੈ। ਅਤੇ ਉਹ ਬਿਲੀਅਨੇਅਰਸ ਵਗੈਰਾ ਦਾ ਵੀ ਕਰਾਓ ਨਾ, ਛੋਟਾ, ਜਿਹੜੇ ਹਰ ਚੀਜ਼ ਛੋਟਾ ਜਿਹਾ ਵੀ, ਉਹਨਾਂ ਨੇ ਜਾਮਨਗਰ ਤੋਂ ਬੰਬੇ ਵੀ ਜਾਣਾ ਹੁੰਦਾ ਅਤੇ ਚੋਪਰ ਲੈ ਕੇ ਜਾਂਦੇ ਆ ਜਾਂ ਪ੍ਰਾਈਵੇਟ ਪਲੇਨ ਲੈ ਕੇ ਜਾਂਦੇ ਆ। ਕਹਿੰਦੇ ਨਾ ਕਿ ਉਹ ਕੁੜੀ ਬਹੁਤ ਮਸ਼ਹੂਰ ਹੋਈ ਸੀ ਨਾ, ਕੀ ਨਾਮ ਉਹਦਾ, ਗ੍ਰੈਟਾ ਥਨਬਰਗ
0: ਹੈਗੀ ਤਾਂ ਹੈ ਹੀ, ਹਾਂ,
1: ਹੈ ਨਾ,
0: ਉਹ ਵਾਤਾਵਰਨ
1: ਵਾਤਾਵਰਨ ਵਾਲਾ, ਹੈ ਨਾ। ਤੋਂ ਬਾਅਦ 'ਚ ਉਹਨਾਂ ਨੇ ਉਹਦਾ ਵੀ ਕਿਤੇ ਲਿੰਕ ਕੱਢ ਦਿੱਤਾ ਸੀਗਾ ਕਿ ਤੂੰ ਸਪੈਸ਼ਲੀ ਜਾ ਰਹੀ ਹੈ ਸਟ੍ਰਾਈਕ ਕਰਨ ਲਈ ਪ੍ਰਾਈਵੇਟ ਚਾਰਟਰ ਪਲੇਨ 'ਤੇ, ਕਿ ਇਹ ਮੇਨ ਪ੍ਰੋਬਲਮ ਆ ਕਿ ਪੂਰੇ ਸ਼ਹਿਰ 'ਚ ਜਿੰਨੀਆਂ ਗੱਡੀਆਂ ਚੱਲਦੀਆਂ ਪਈਆਂ ਉਹਦੇ ਬਰਾਬਰ ਤਾਂ ਤੁਹਾਡੀ ਇੱਕ ਫਲਾਈਟ ਹੋ ਗਈ ਹੈ, ਕਹਿਣ ਲਈ ਕਿ ਜੀ ਵਾਤਾਵਰਨ ਬਚਾਓ। ਸੋ ਇਹ ਇੱਕ ਆਪਾਂ ਹੈ ਹੀ ਹੈ, ਕੀ ਕਹਿੰਦੇ ਨਾ, ਆਪਾਂ ਪੈਰਾਡੋਕਸ, ਇੱਕ ਪੈਰਾਡੋਕਸ 'ਚ ਜੀ ਰਹੇ ਹਾਂ ਆਪਾਂ। ਜਿਹੜੀ ਚੀਜ਼ ਸਹੀ ਹੈ ਉਹਦੇ ਅੰਦਰੋਂ ਹੀ ਗਲਤ ਆ, ਜਿਹੜੀ ਗਲਤ ਉਹਦੇ ਅੰਦਰੋਂ ਹੀ ਸਹੀ।
0: ਆਪਾਂ ਜਦੋਂ ਗਲਤ ਨੂੰ ਦੇੜਨ ਲੱਗ ਪੈਂਦੇ ਹਾਂ ਤਾਂ ਫਿਰ ਉੱਥੇ ਤੁਸੀਂ ਅੱਗੇ ਚੱਲ ਕੇ ਅਤੇ ਉੱਥੇ ਵੀ ਤੁਸੀਂ ਹਨੇਰੇ 'ਚ ਹੀ ਗੁੰਮ ਹੋ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਟੂ ਟਾਈਮ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਸੁੱਖ ਦਾ ਅਹਿਸਾਸ ਨਹੀਂ ਦਿੰਦੀਆਂ। ਸ਼ਾਇਦ ਇਸ ਕਰਕੇ ਇਨਸਾਨ ਨੇ ਬਹੁਤਾ ਇਹਦੇ ਉੱਤੇ ਨਾ ਮੰਥਨ ਕਰਨਾ ਛੱਡਤਾ, ਉਹ ਸਿਰਫ ਮਤਲਬ ਛੰਡ ਕੇ ਅਖਬਾਰ ਵਹਿੰਦਾ, ਅੱਛਾ ਇੰਨੇ ਮਰ ਗਏ, ਦਸ ਪੁਆਇੰਟ, ਠੀਕ, ਅਗਲੀ ਖਬਰ ਵੇਖੋ ਤੁਸੀਂ, ਹੈ ਨਾ। ਅੱਛਾ, ਬੁਕਿੰਗ ਸਸਤੀ ਲੱਗੀ ਹੈ, ਚਲੋ ਆਪਾਂ ਇਹ ਕਰਾਉਂਦੇ ਹਾਂ। ਇਹ ਰਾਤੋਂ ਰਾਤ 'ਤੇ ਨਹੀਂ ਹੋਇਆ ਹੋਊਗਾ, ਇਹ ਹੌਲੀ ਹੌਲੀ ਮੈਂ ਕਿਸੇ ਦਾ ਸੁਣ ਰਿਹਾ ਸ਼ਾਇਦ ਓਸ਼ੋ ਦੀ ਹੀ ਜਾਂ ਕਿਸੇ ਦਾ ਮੈਂ ਸੁਣਿਆ ਸੀ, ਉਹ ਕਹਿੰਦੇ ਸੀ ਵੀ ਇੱਕ ਇੱਕ ਟਾਈਮ ਹੀ ਜਾਂ ਇੱਕ ਸਮਾਜ ਦੇ ਵਿੱਚ, ਪਤਾ ਨਹੀਂ ਚਾਈਨਾ ਦੀ ਗੱਲ ਕਰ ਰਹੇ ਸ਼ਾਇਦ ਜਾਂ ਕਿੱਥੇ ਦੀ, ਕਿ ਇੱਕ ਟਾਈਮ ਹੀ ਕਿ ਜਿਹੜੇ ਉਹਨਾਂ ਦੇ ਡਾਕਟਰ ਸੀ ਨਾ ਉਹਨਾਂ ਨੂੰ ਸਜ਼ਾ ਹੁੰਦੀ ਸੀ ਜੇਕਰ ਉਹਨਾਂ ਦੇ ਰਾਜ ਦੇ ਵਿੱਚ ਕੋਈ ਬਿਮਾਰ ਹੋ ਜੇ ਤੇ। ਸੋ ਜਿਹੜੇ ਉਹ ਸਮੇਂ ਦੇ ਜੋ ਵੈਦ ਸੀ ਜਾਂ ਡਾਕਟਰ ਸੀ ਕੋਈ ਵੀ, ਹੁਣ ਇਹ ਕਿਸੇ ਇੱਕ ਖਿੱਤੇ ਦੀ ਗੱਲ ਹੀ, ਕਿਸੇ ਇੱਕ ਦੇਸ਼ ਦੀ ਗੱਲ ਹੀ, ਕਿਸੇ ਇੱਕ ਰਾਜ ਦੀ ਗੱਲ ਹੀ, ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਮੇਰੇ ਵੀ ਹੁਣ ਚੰਗੀ ਤਰ੍ਹਾਂ ਵਿਸਰੀ ਪਈ ਆ, ਚੰਗੀ ਤਰ੍ਹਾਂ ਯਾਦ ਨਹੀਂ, ਪਰ ਹਾਂ ਇੰਨਾ ਕੁ ਜ਼ਰੂਰ ਆ ਕਿ ਉੱਥੇ ਇਹ ਜਿਹੜਾ ਵੀ ਬੰਦਾ ਜੇਕਰ ਕੋਈ ਬਿਮਾਰ ਹੁੰਦਾ ਸੀ ਅਤੇ ਉਹਦੀ ਸਜ਼ਾ ਉਸ ਬੰਦੇ ਨੂੰ ਹੁੰਦੀ ਸੀ ਜਿਹਦੀ ਜ਼ਿੰਮੇਵਾਰੀ ਸੀ
1: ਉਹਨੂੰ ਠੀਕ ਰੱਖਣ ਦੀ।
0: ਹਾਂ, ਕਿ ਤੂੰ ਡਾਕਟਰ ਹੈ, ਤੂੰ ਵੈਦ ਹੈ, ਤੂੰ ਹਕੀਮ ਹੈ, ਇਹਦਾ ਮਤਲਬ ਕਿ ਤੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸ਼ੁਰੂ 'ਚ ਖਾਣ ਪੀਣ, ਜ਼ਿੰਦਗੀ ਦਾ ਸਟੇਟਸ ਜੋ ਵੀ, ਮਤਲਬ ਜੋ ਵੀ ਆ, ਇਹਦਾ ਮਤਲਬ ਕਿ ਤੂੰ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ, ਇਸ ਵਜ੍ਹਾ ਕਰਕੇ ਇਹ ਬੰਦਾ ਬਿਮਾਰ ਹੋਇਆ ਅਤੇ ਹੁਣ ਤੂੰ ਆ ਇੱਧਰ। ਯਾਰ ਚਾਹੀਦਾ ਵੀ ਇੱਦਾਂ ਹੀ ਆ,
1: ਹੋਣਾ ਇੱਦਾਂ ਹੀ ਚਾਹੀਦਾ।
0: ਹੁਣ ਮੰਨ ਲਓ ਆਪਾਂ ਗੱਡੀ ਇੱਕ ਆਪਾਂ ਲੈਂਦੇ ਹਾਂ ਅਤੇ ਗੱਡੀ ਜਦੋਂ ਖਰਾਬ ਹੁੰਦੀ ਆ ਅਤੇ ਫਿਰ ਆਪਾਂ ਜਦੋਂ ਕੋਈ ਸਰਵਿਸ ਕਰਵਾਈ ਹੁੰਦੀ ਆ ਜਾਂ ਜਿਹੜਾ ਮੈਨੂਫੈਕਚਰ ਹੁੰਦਾ ਉਸ ਗੱਡੀ ਦਾ ਆਪਾਂ ਉਹਦੇ ਤੱਕ ਕੰਟੈਕਟ ਕਰਦੇ ਹਾਂ,
1: ਬਿਲਕੁਲ
0: ਵੀ ਆਹ ਠੀਕ ਭਾਈ ਸਾਹਿਬ ਆ ਤੁਸੀਂ ਗੱਡੀ ਦਿੱਤੀ ਸੀ ਇਹਦੇ ਵਿੱਚ ਆਹ ਵਾਲੀ ਪ੍ਰੋਬਲਮ ਨਿਕਲੀ ਆ ਅਤੇ ਫਿਰ ਉਹ ਅੱਗੇ ਆਪਣੀਆਂ ਉਹ ਗਲਤੀਆਂ ਉਹਦੇ ਵਿੱਚ
1: ਸੁਧਾਰਦੇ ਆ, ਜੋ ਹੋ ਸਕੇ
0: ਜੋ ਹੋ ਸਕਦਾ ਉਹ ਦੂਰ ਕਰਨਗੇ। ਪਰ ਸਾਡੇ ਹੁਣ ਵੇਖੋ ਉਲਟ ਹੋ ਗਿਆ ਵਾ ਸਿਸਟਮ,
1: ਕਿਸ ਤਰ੍ਹਾਂ,
0: ਮਤਲਬ ਡਾਕਟਰੀ ਦਾ ਉਲਟ ਹੋ ਗਿਆ ਨਾ ਸਿਸਟਮ। ਆਪਾਂ ਪਹਿਲਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਆ ਅਤੇ ਉਸ ਤੋਂ ਬਾਅਦ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਵੀ ਹੋ ਜਾਂਦੀ ਆ ਅਤੇ ਫਿਰ ਵੀ ਪੈਸੇ ਦੇ ਕੇ ਬਾਹਰ ਨਿਕਲਦੇ ਹਾਂ, ਮਤਲਬ ਸਜ਼ਾ ਨਹੀਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਰਿਵਾਰਡ ਦੇ ਕੇ ਆਪਾਂ ਬਾਹਰ ਨਿਕਲਦੇ ਹਾਂ, ਹੈ ਨਾ। ਇੱਕ ਪਾਸੇ ਮਤਲਬ ਤੁਹਾਡਾ ਮੰਨ ਲਓ ਇੱਕ ਤਾਂ ਹੋ ਗਿਆ ਵੀ ਚਲੋ ਕੋਈ ਉੱਦਾਂ ਕੁਦਰਤੀ ਕਿਸੇ ਦੇ ਸਵਾਸ ਪੂਰੇ ਹੋ ਗਏ ਜਾਂ ਕਿੱਦਾਂ, ਪਰ ਮੰਨ ਲਓ ਜੇ ਕਿਸੇ ਦੀ ਗਲਤੀ ਕਰਕੇ ਵੀ ਕੁਛ ਇੱਦਾਂ ਦਾ ਹੁੰਦਾ ਅਤੇ ਜਾਂ ਫਿਰ ਉਸ ਹੈ ਤਾਂ ਉਸੇ ਸਿਸਟਮ ਦੇ ਵਿੱਚੋਂ ਹੀ ਨਾ, ਚਾਹੇ ਖਾਣ ਪੀਣ ਦੇ ਕਰਕੇ ਕਿਸੇ ਦਾ ਨੁਕਸਾਨ ਹੋਇਆ, ਚਾਹੇ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਲੈਣ ਕਰਕੇ ਹੋਇਆ, ਚਾਹੇ ਉਹ ਸੜਕ ਦੇ ਉੱਤੇ ਐਕਸੀਡੈਂਟ ਕਰਕੇ ਉਹਦਾ ਹੋਇਆ, ਕਿਤੇ ਨਾ ਕਿਤੇ ਕਸੂਰ ਤਾਂ ਉਹ ਤੋਂ ਪਹਿਲਾਂ ਵਾਲਾ ਹੀ ਹੈ ਨਾ, ਉਹਦਾ ਆਪਣਾ ਬੰਦੇ ਦਾ ਤਾਂ ਕਿੰਨਾ ਕੁ ਉਹਦੇ 'ਚ ਕਸੂਰ ਆ, ਅੰਟਿਲ ਅਨਲੈਸ ਆਪਾਂ ਇਹੋ ਮੰਨ ਲਈਏ ਵੀ ਚਲੋ ਠੀਕ ਹੈ ਜਿੰਨੇ ਰੱਬ ਨੇ ਲਿਖੇ।
1: ਬੰਦਾ ਜਦ ਤੱਕ ਪਹੁੰਚਦਾ ਕਈ ਵਾਰੀ ਉਹਦੇ ਅੰਦਰ ਹੀ ਕਿੰਨੀ ਜ਼ਿਆਦਾ ਅਣਗਹਿਲੀਆਂ ਹੋ ਜਾਂਦੀਆਂ ਜਿਸ ਕਰਕੇ ਹੈ ਨਾ ਪ੍ਰੋਬਲਮ ਆਉਂਦੀਆਂ ਇਹ ਵਾਲੀਆਂ, ਕਿ ਮੌਕੇ 'ਤੇ ਡਾਕਟਰ ਨਹੀਂ ਮਿਲਿਆ, ਮੌਕੇ 'ਤੇ ਫਸਟ ਏਡ ਨਹੀਂ ਮਿਲੀ, ਮੌਕੇ 'ਤੇ ਹੈ ਨਾ ਬੈੱਡ ਨਹੀਂ ਮਿਲਿਆ, ਫਾਰਮ ਭਰਦੇ ਭਰਦੇ ਟਾਈਮ ਗੁਜ਼ਰ ਗਿਆ, ਪੇਮੈਂਟਸ ਕਰਕੇ ਕਿੰਨਾ ਹੈ ਨਾ ਆਉਂਦਾ ਕਿ ਲੋਕਾਂ ਨੂੰ
0: ਉਸ ਤੋਂ ਪਹਿਲਾਂ ਇਲਾਜ ਨਹੀਂ ਸ਼ੁਰੂ ਹੁੰਦੇ, ਉਹ ਚਲੋ ਉਹ ਅਲੱਗ ਫਿਰ ਆ ਜਾਂਦੀ ਆ ਪ੍ਰੋਬਲਮ। ਪਰ ਕੁੱਲ ਮਿਲਾ ਕੇ ਕਦੀ ਇਹ ਜਿਹੜੀਆਂ ਪਹਿਲੀਆਂ ਚੀਜ਼ਾਂ ਨੇ ਇਹਨਾਂ ਤੋਂ ਵੇਖੋ ਵੀ ਹੁਣ ਤਾਂ ਇੰਨਾ ਕੁ ਜ਼ਿਆਦਾ ਉਹ ਚੀਜ਼ ਸਾਡੇ ਸਿਸਟਮ 'ਚ ਰਸ ਗਈ ਆ ਆਲ ਟੂਗੈਦਰ ਹੀ ਕਿ ਆਪਾਂ ਉਹਦੇ ਉੱਤੇ ਤਾਂ ਹੁਣ ਸਵਾਲ ਹੀ ਨਹੀਂ ਆ ਕੋਈ,
1: ਹੈ
0: ਨਾ। ਸੋ ਬਿਲਕੁਲ ਉਲਟ ਆਪਾਂ ਕੰਟਰਾਸਟ ਜ਼ਿੰਦਗੀ ਇਸ ਟਾਈਮ ਦੇ ਉੱਤੇ ਜੀ ਰਹੇ ਹਾਂ।
1: ਫੈਕਟ ਹੈ, ਮੈਂ ਜਦੋਂ ਜਦ ਤੱਕ ਇੰਡੀਆ ਸੀਗਾ ਮੈਂ, ਮੇਰੇ ਖਿਆਲ ਹੈ ਮੇਰੇ ਮਾਮੀ ਜੀ ਠੀਕ ਨਹੀਂ ਸੀਗੇ, ਤਾਂ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਉਸ ਟਾਈਮ ਹਰ ਤਰ੍ਹਾਂ ਦੇ ਡਾਕਟਰ ਕੋਲ ਗਏ ਆ ਦੇਖਣ ਲਈ, ਅਤੇ ਜਦੋਂ ਮੈਨੂੰ ਕਿਸੇ ਨੇ ਸਲਾਹ ਪੁੱਛੀ ਮੈਂ ਇਹ ਕਿਹਾ ਕਿ ਬਈ ਕਾਬਲੀਅਤ ਨਾ ਦੇਖੋ ਨੀਅਤ ਵੇਖੋ, ਕਿ ਜਿਹੜਾ ਤੁਹਾਨੂੰ ਨੀਅਤ ਤੋਂ ਠੀਕ ਲੱਗਦਾ ਬੰਦਾ, ਕਿਉਂਕਿ ਕਾਬਲੀਅਤ ਤਾਂ ਉਸ ਲੈਵਲ ਦੀ ਹੈ, ਕੋਈ 90 ਹੋਏਗਾ ਕੋਈ 100 ਹੋਏਗਾ ਇੰਨੀ ਪੜ੍ਹਾਈ ਕਰਨ ਤੋਂ ਬਾਅਦ, ਇੰਨੇ ਐਕਸਪੀਰੀਅੰਸ ਤੋਂ ਬਾਅਦ, ਤੁਹਾਨੂੰ ਨੀਤ ਦਾ ਨਹੀਂ ਪਤਾ ਅਗਲੇ ਦੀ ਕਿ ਇਹਨੇ ਸੋਚਿਆ ਕਿ ਬਈ ਇਹ ਤਾਂ 2 ਲੱਖ ਦਾ ਗਾਹਕ ਹੈ ਜੀ, ਹੈ ਨਾ, ਜਾਂ ਫਿਰ ਇਹਦਾ ਮੈਂ ਕਿਸ ਤਰ੍ਹਾਂ ਸਹੀ ਇਲਾਜ ਕਰ ਸਕਦਾ, ਜਾਂ ਫਿਰ ਮੈਂ ਕਿੰਨਾ ਕੁ ਐਕਸਪੈਰੀਮੈਂਟ ਕਰ ਸਕਦਾ ਬੰਦੇ ਦੀ ਅਪਰੂਵਲ ਦੇ ਨਾਲ, ਹੈ ਨਾ, ਕਿੰਨੇ ਫੇਜ਼ ਆ ਜਾਂਦੇ ਇਸ ਲੈਵਲ 'ਤੇ ਵੀ, ਡਾਕਟਰੀ ਦੇ ਲੈਵਲ 'ਤੇ ਵੀ। ਪਰ ਜਿਹੜਾ ਪਹਿਲਾ ਫੇਜ਼ ਆ ਉਹ ਜ਼ਿਆਦਾ ਹਿੱਟ ਹੈ, ਖਾਸ ਕਰ ਸੁਪਰ ਸਪੈਸ਼ਲਿਟੀ ਜਿਹੜੇ ਵੱਡੇ ਹਸਪਤਾਲ ਨੇ ਉੱਥੇ ਤਾਂ ਟਾਰਗੇਟ ਸੈਟਿੰਗ ਹੈ ਨਾ।
0: ਹਾਂ, ਟਾਰਗੇਟ ਜਿੱਦਾਂ ਪਿੱਛੇ ਜੇ ਆਪਣੇ ਕੋ ਮਿੱਤਰ ਨੇ ਉਹ ਦੱਸਦੇ ਸੀ, ਉਹਨਾਂ ਦੇ ਭਤੀਜਾ ਅਪੁਆਇੰਟ ਹੋਇਆ, ਉਹ ਵਿਚਾਰਾ ਕਿਤੇ ਸੋਫਟ ਹਾਰਟ ਏਟ ਹੀ, ਵਧੀਆ ਪੜ੍ਹਿਆ ਲਿਖਿਆ, ਕਿਤੇ ਬੰਦਗੀ ਉਹਦੇ ਝੱਲੇ ਬਚੀ ਸੀ, ਅਤੇ ਉਹਨੇ ਜੋਬ ਛੱਡਤੀ ਉਹਨੇ, ਅਤੇ ਉਹ ਦੱਸਦੇ ਸੀ ਕਹਿੰਦੇ ਵੀ ਜੋਬ ਉਹਨੇ ਬੜੇ ਚਾਅ ਦੇ ਨਾਲ ਉਹਨੇ ਜੁਆਇਨ ਕੀਤਾ ਹੈ, ਪ੍ਰੋਫੈਸ਼ਨਲ ਸੇਵਾ ਭਾਵਨਾ ਹੈਗੀ ਸੀ, ਅਤੇ 4 ਮਹੀਨੇ ਬਾਅਦ ਉਹਨੂੰ ਜੋਬ ਛੱਡਣੀ ਪਈ। ਉਹਦਾ ਇਹ ਕਹਿਣਾ ਸੀ ਕਿ ਮੈਂ ਨਹੀਂ ਜੋਬ ਇਹ ਕਰ ਸਕਦਾ, ਮੈਨੂੰ ਟਾਰਗੇਟ ਦਿੱਤਾ ਗਿਆ ਵਾ, ਅਤੇ
1: ਇਹ ਸੱਚ ਆ ਭਾਜੀ,
0: ਇਹ ਟਾਰਗੇਟ ਮੈਂ ਨਹੀਂ ਪੂਰਾ ਕਰ ਸਕਦਾ, ਟਾਰਗੇਟ ਵੀ ਇੰਨੇ ਪੈਸੇ ਤੂੰ ਕਮਾ ਕੇ ਦੇਣੇ ਹੀ ਦੇਣੇ ਆ, ਇੰਨੀਆਂ ਤੂੰ ਟੈਸਟ ਲਿਖ ਕੇ ਦੇਣੀਆਂ ਹੀ ਦੇਣੀਆਂ, ਇੰਨੇ ਓਪਰੇਸ਼ਨ ਜਿਹੜੇ ਆ ਉਹ ਬੰਦੇ ਇੱਥੋਂ ਤੱਕ ਪਹੁੰਚਣੇ ਚਾਹੀਦੇ ਆ, ਤੁਹਾਡੀ ਉਹ ਜ਼ਿੰਮੇਵਾਰੀ ਹੈ। ਸੋ ਅਜਿਹੇ ਸਿਸਟਮ ਦੇ ਵਿੱਚ ਜਿਹੜਾ ਬੰਦਾ, ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਜਿਹੜਾ ਬੰਦਾ ਜਿਹਦੇ ਵਿੱਚ ਕੋਈ ਰੱਬ ਜਿਉਂਦਾ ਵਾ ਜਾਂ ਜਿਹਨੇ ਆਪਣਾ ਜ਼ਮੀਰ ਹਲੇ ਨਹੀਂ ਮਾਰਿਆ, ਉਹ ਕਿੱਦਾਂ ਇਸ ਪ੍ਰੋਫੈਸ਼ਨ 'ਚ ਕੰਮ ਕਰ ਪਾਊਗਾ? ਜਿਹਨੂੰ ਮੰਨ ਲਓ ਆਪਾਂ ਸਾਰਿਆਂ 'ਤੇ ਨਹੀਂ ਗੱਲ ਕਰਦੇ, ਪਰ ਉਹ ਜਿਹਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਵੀ ਇੰਨੇ ਬੰਦਿਆਂ ਤੋਂ ਇੰਨੇ ਪੈਸੇ ਤੋਂ ਬਣਾ ਕੇ ਦੇਣੇ ਆ,
1: ਬਿਲਕੁਲ ਬਿਲਕੁਲ,
0: ਉਹ ਕਿੱਦਾਂ ਇਮਾਨਦਾਰੀ ਨਾਲ ਕਿੱਦਾਂ ਉਹ ਸੇਵਾ ਭਾਵਨਾ ਕਿੱਥੇ?
1: ਮੈਨੂੰ ਇਹ ਹਜੇ ਤੱਕ ਖਿਆਲ ਹੈ, ਯਾਦ ਹੈ ਮੈਨੂੰ, ਇੱਕ ਡਾਕਟਰ ਸਾਡੇ ਨੂਨ 'ਚ ਨੇ, ਉਹਨਾਂ ਨੂੰ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਇਸ ਕਰਕੇ ਨੋਟਿਸ ਪੀਰੀਅਡ 'ਤੇ ਪਾ ਦਿੱਤਾ ਗਿਆ ਕਿ ਤੁਸੀਂ ਜਾ ਸਕਦੇ ਹੋ, ਹੈ ਨਾ, ਨੈਕਸਟ ਵੀਕ, ਨੈਕਸਟ ਮੰਥ ਤੋਂ, ਕਿਉਂਕਿ ਜੇ ਕੋਈ ਲੋੜਵੰਦ ਬੰਦਾ ਆਉਂਦਾ ਸੀ ਕਹਿੰਦਾ ਸੀ ਕਿ ਡਾਕਟਰ ਸਾਹਿਬ ਮੇਰੇ ਤੋਂ ਕਿੱਥੇ ਇੰਨੀ ਦਵਾ ਦਾਰੂ ਦਾ, ਹੈ ਨਾ, ਖਰਚਾ ਹੋਣਾ, ਅਤੇ ਉਹ ਦਰਾਜ਼ ਖੋਲ੍ਹਣਾ, ਕਿਉਂਕਿ ਉਹਨਾਂ ਕੋਲ ਸੈਂਪਲ ਵਗੈਰਾ ਆਏ ਹੁੰਦੇ ਆ, ਮੈਡੀਕਲ ਜਿਹੜੇ ਰੈਪ ਹੁੰਦੇ ਦੇ ਕੇ ਜਾਂਦੇ ਆ, ਅਤੇ ਉਹਨਾਂ ਨੇ ਕਈ ਵਾਰੀ ਇੱਦਾਂ ਹੀ ਹੈਂਡ ਆਊਟ ਕਰ ਦੇਣੇ ਕਿ ਚਲੋ ਤੁਸੀਂ ਬਾਹਰੋਂ ਵੀ ਖਰੀਦਣੀ ਆ, ਮੇਰੇ ਕੋਲ ਸੇਮ ਪਈ ਹੋਈ ਲੈ ਜਾਓ। ਇਹ ਵੀ ਪਤਾ ਲੱਗ ਗਿਆ, ਅਤੇ ਅਲਟੀਮੇਟਲੀ ਹੀ ਜੁਆਇੰਡ ਅ ਚੈਰੀਟੇਬਲ ਹੋਸਪਿਟਲ। ਪਰ ਫਿਰ ਹਰ ਕਿਸੇ ਦੀ ਉਸ ਤਰ੍ਹਾਂ ਦੀ ਕਿਸਮਤ ਵੀ ਨਹੀਂ ਕਿ ਤੁਸੀਂ ਆਪਣਾ ਕਿੱਤਾ ਉਸ ਹਿਸਾਬ ਨਾਲ ਫੋਲੋ ਕਰ ਸਕੋ, ਉਸ ਹੀ ਸ਼ਹਿਰ 'ਚ ਰਹਿ ਸਕੋ ਜਾਂ ਕੁਛ। ਅੱਛਾ, ਇਹਦੇ ਅੰਦਰ ਇੱਕ ਲੋਕਾਂ ਦੇ ਅੰਦਰ ਵੀ ਹੈ ਭਾਜੀ, ਉਹੀ ਮੇਰਾ ਫਰੈਂਡ ਹੈ ਨਾ, ਮੈਨੂੰ ਦੱਸਦਾ ਸੀ ਕਿ ਇਹ ਕੋਵਿਡ ਦੇ ਟਾਈਮ ਦੇ ਲਾਗੇ ਛਾਗੇ, ਹੈ ਨਾ, ਹੀ ਬਿਕੇਮ ਅ ਡਾਕਟਰ। ਸੋ ਹਰ ਕਿਸੇ ਨੂੰ ਹੁੰਦਾ ਪ੍ਰੈਕਟਿਸ ਕਰਨਾ, ਹਰ ਕਿਸੇ ਨੂੰ ਆਪਣੇ ਕੰਮ ਦੇ ਅੰਦਰ ਹੁੰਦਾ ਕਿ ਮੈਂ ਇੰਪ੍ਰੈਸ ਕਰਾਂ, ਹੈ ਨਾ, ਜਿਹੜਾ ਵੀ ਮੇਰੇ ਸਾਹਮਣੇ ਆਇਆ, ਹੁਣ ਕਲਾਇੰਟ ਇਹਨਾਂ ਦਾ ਤਾਂ ਪੇਸ਼ੈਂਟ ਆ, ਕਹਿੰਦਾ ਕਿ ਮੈਨੂੰ ਤਦ ਤੱਕ ਇੱਕ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਗਿਆ ਜਦ ਤੱਕ ਮੈਂ ਦਵਾਈ ਲਿਖ ਕੇ ਦੇਣੀ ਨਹੀਂ ਸ਼ੁਰੂ ਕੀਤੀ। ਕਹਿੰਦਾ ਜੇ ਮੈਂ ਕਿਸੇ ਦੇ ਨੋਰਮਲ ਗਲਾ ਖਰਾਬ, ਮੈਨੂੰ ਦਿਸ ਰਿਹਾ ਕਿ ਇਟਸ ਵੈਰੀ ਬੇਸਿਕ, ਹੈ ਨਾ, ਕਿਸੇ ਨੂੰ ਜ਼ੁਕਾਮ ਹੈ, ਨੋਰਮਲ ਆ, ਮੈਨੂੰ ਪਤਾ ਇਹ ਗਰਾਰੇ ਨਾਲ ਅਤੇ ਸਟੀਮ ਨਾਲ ਹੀ ਆ ਨਾ, ਜਿੰਨੀ ਮੈਂ ਦਵਾਈ ਲਿਖਣੀ ਆ ਉਹ ਬੇਸਲੈਸ, ਉਹਨੇ ਕੁਛ ਵਾਧਾ ਕਰਨਾ ਨਹੀਂ, ਕਿਉਂਕਿ ਜ਼ੁਕਾਮ ਦਾ ਤਾਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਡਰੱਗ ਨਹੀਂ ਆਇਆ। ਹਾਂ, ਉਹ ਇਨਹੇਲਰ ਲੈ ਲਉਂਗੇ ਥੋੜ੍ਹੇ ਟਾਈਮ ਲਈ, ਹੈਲਪ ਕਰ ਦੇਗਾ, ਹੈ ਨਾ। ਖਾਂਸੀ ਵੀ ਇੱਦਾਂ ਦੀ ਚੀਜ਼ ਹੈ ਕਿ ਜੇ 6 ਦਿਨ ਦਵਾਈ ਲੈਣੀ ਲੈ ਲਓ, ਜੇ ਗਰਾਰੇ ਨਾਲ ਵੀ ਸੈੱਟ ਹੋ ਜਾਏ ਕਿ ਸਟਾਰਟਿੰਗ, ਜੋ ਸ਼ਾਇਦ ਇੱਥੇ ਡਾਕਟਰਸ ਕਰਦੇ ਹੈ ਨਾ, ਦੇ ਡੋਂਟ ਗਿਵ ਯੂ ਪ੍ਰਿਸਕ੍ਰਿਪਸ਼ਨ,
0: ਕੋਸ਼ਿਸ਼ ਕਰਦੇ ਪਈ।
1: ਉਹ ਕਹਿੰਦਾ ਕਿ ਕੰਪਲੇਂਟ ਕਰਕੇ ਗਿਆ ਕਿ ਪੇਸ਼ੈਂਟ ਕਿ ਤੁਸੀਂ ਡਾਕਟਰ ਕਿੱਦਾਂ ਦਾ ਬਿਠਾਇਆ ਹੋਇਆ, ਹੈ ਨਾ। ਫਿਰ ਉਹਨੂੰ ਅੱਗੋਂ ਇਹ ਪ੍ਰੈਸ਼ਰ ਆਇਆ ਕਿ ਯੂ ਆਰ ਨੋਟ ਹੇਅਰ ਟੂ ਡੂ ਸਮਾਜ ਸੇਵਾ ਟਾਈਪ ਬੱਚੇ, ਕਿ ਨੀਚੇ ਕੈਮਿਸਟ ਹੈ, ਪੂਰੀ ਫਾਰਮੇਸੀ ਆ, ਕਿ ਲਿਖੋ ਦਵਾਈ, ਲਿਖੋ, ਕੁਝ ਗਲਤ ਨਹੀਂ ਕਰ ਰਹੇ, ਲੋਕਾਂ ਨੂੰ ਛੇਤੀ ਚਾਹੀਦਾ ਰਿਲੀਫ। ਤੇ ਉਹਦਾ ਦੇਖੋ ਅਲਟੀਮੇਟਲੀ ਹੁੰਦਾ ਕਿ ਹੁਣ ਅਸੀਂ ਇੱਥੇ ਆਏ ਹਾਂ, 27-28 ਸਾਲ ਦੀ ਉਮਰ 'ਚ ਮੈਂ ਆਇਆ, ਮੇਰੀ ਐਂਟੀਬੋਡੀਜ਼ ਦੀ ਰਜਿਸਟੈਂਸ ਬਿਲਕੁਲ ਖਤਮ ਹੈ ਟੂ ਪੈਰਾਸੀਟਾਮੋਲ, ਮੈਨੂੰ ਬੁਖਾਰ ਹੋਊਗਾ ਕਿਉਂਕਿ ਇੰਨੀ ਪੈਰਾਸੀਟਾਮੋਲ ਖਾ ਲਈ, ਛੋਟੀ ਤੋਂ ਛੋਟੀ ਵੱਡੀ ਵੱਡੀ ਚੀਜ਼ ਨੂੰ ਲੈ ਕੇ, ਕਿਉਂ ਰਜਿਸਟੈਂਸ ਆ।
0: ਹਾਂ, ਨਹੀਂ, ਲੋਕਾਂ ਨੂੰ ਆਦਤ ਪੈ ਗਈ,
1: ਐਂਟੀਬਾਇਓਟਿਕ ਤੋਂ ਇਲਾਵਾ ਗੱਲ ਨਹੀਂ ਮੰਨਦੀ, ਫਿਰ ਐਂਟੀਬਾਇਓਟਿਕ ਦੀ ਵੀ ਇੱਕ ਟਾਈਮ 'ਤੇ ਆ ਕੇ ਰਜਿਸਟੈਂਸ ਖਤਮ ਹੋ ਜਾਣੀ ਆ, ਫਿਰ ਬੰਦਾ ਹੀ ਕਰੇ, ਕਈਆਂ ਦੀ ਖਤਮ ਹੋਈ ਹੁੰਦੀ ਆ ਸਿੱਧੇ ਡ੍ਰਿਪਾਂ 'ਤੇ ਲੱਗਦੇ, ਜਿਹੜਾ ਬਿਲਕੁਲ ਹੈਵੀ ਡੋਸੇਜ ਹੁੰਦੀ ਆ ਉਹ ਲੱਗਦੀ ਆ।
0: ਹੁਣ ਤੁਸੀਂ ਵੇਖੋ ਵੀ ਜਿਹੜੇ ਸਿਸਟਮ ਦੇ ਵਿੱਚ ਇੱਕ ਬੰਦੇ ਨੂੰ ਬਚਪਨ ਤੋਂ ਇਹ ਆਦਤ ਪਈ ਆ ਕਿ ਇਲਾਜ ਇੱਦਾਂ ਹੁੰਦਾ ਵਾ, ਜੇ ਕੋਈ ਸਿਰਫ ਤੁਹਾਨੂੰ ਸਮਝਾ ਕੇ ਘੱਲ ਦੇ ਤੇ ਉਹ ਇਲਾਜ ਨਹੀਂ ਆ, ਉਹ ਇਲਾਜ ਇਹ ਹੁੰਦਾ ਵੀ ਉਹ ਟੀਕਾ ਲਾਵੇ,
1: ਟੀਕਾ ਲੱਗੇ,
0: ਗੋਲੀਆਂ ਦੇਵੇ,
1: 6 ਗੋਲੀਆਂ ਹੋਣ,
0: ਹਾਂ, ਸਵੇਰੇ ਸ਼ਾਮ ਦੁਪਹਿਰੇ, ਤੇ ਫੇਰ ਕਵੇ ਵੀ ਤੀਸਰੇ ਦਿਨ ਫੇਰ ਆ ਕੇ ਵਿਖਾਇਓ ਤੇ ਬਾਹਰੋਂ ਆ ਵਾਲੇ ਟੈਸਟ ਕਰਾ ਲਓ। ਸੋ ਇਹ ਪੈਟਰਨ ਸਾਡੇ ਦਿਮਾਗ ਦੇ ਵਿੱਚ ਬੈਠਾ, ਫਿਰ ਉੱਥੇ ਤਾਂ ਸਾਨੂੰ ਲੱਗੂਗਾ ਹੀ ਵੀ ਯਾਰ ਇਹਨੇ ਖਾਨਾ ਪੂਰਤੀ ਕੀਤੀ ਆ, ਅਸੀਂ ਪੈਸੇ, ਹੁਣ ਤੁਸੀਂ ਦੂਰ ਕੇ ਜਾਣਾ ਆਪਾਂ ਇੱਕ ਦਿਨ ਹੱਸਦੇ ਹਾਂ ਆਪਾਂ ਕਿ ਜਦੋਂ ਟੈਸਟ ਕਰਾ ਲਈਦਾ ਨਾ, ਮੰਨ ਲਓ ਕੋਈ 100-100 ਤੁਸੀਂ ਟੈਸਟ ਕਰਾਇਆ, ਉਹਨੇ 1200 ਦੀ ਪਰਚੀ ਕੱਟਤੀ, ਹੈ ਨਾ, ਅਤੇ ਬਾਹਰ ਬੈਠਾ ਬੰਦਾ ਨਾ ਮਤਲਬ ਇੱਦਾਂ ਫੀਲ ਕਰ ਰਿਹਾ ਹੁੰਦਾ ਵੀ ਨਿਕਲ ਹੀ ਆਵੇ ਕੁਛ, ਇੰਨੇ ਪੈਸੇ ਖਰਚ ਗਏ ਆ।
1: ਅੱਛਾ, ਬਾਹਰ ਬੈਠਾ ਨਹੀਂ ਹੁੰਦਾ, ਬਾਹਰ ਬੈਠੇ ਟੈਨਸ਼ਨ ਹੁੰਦੀ ਹੈ, ਜਦੋਂ ਆਵੇ ਨਾ ਕੁਛ ਨਿਕਲਿਆ ਫਿਰ ਬੰਦਾ ਅੰਦਰ ਤੋਂ ਮੈਂ ਪੈਸੇ ਬਰਬਾਦ ਕੀਤੇ ਹੀ ਆ, ਕੁਛ ਨਿਕਲਿਆ ਹੁੰਦਾ ਤਾਂ ਵੀ ਬੰਦਾ ਕਹਿੰਦਾ ਹਾਂ ਚਲੋ 1500 ਲਾਇਆ ਕਿਸੇ ਪੱਖਾ,
0: ਫਿਰ ਉਸ ਡਾਕਟਰ ਤੇ ਗੁੱਸਾ ਚੜ ਰਿਹਾ ਹੁੰਦਾ ਯਾਰ ਇੰਨੇ ਐਵੇਂ ਟੈਸਟ ਕਰਾਤਾ 12,000 ਖਰਚਾ ਗਿਆ, ਨਿਕਲਿਆ ਤੇ ਕੁਛ ਵੀ ਨਹੀਂ,
1: ਕੁਛ ਵੀ ਨਹੀਂ ਨਿਕਲਿਆ।
0: ਤੇ ਇਹ ਰਿਐਲਿਟੀ 'ਚ ਇੱਕ ਹੋਇਆ ਸਾਡੇ ਮਿੱਤਰ ਦੇ ਨਾਲ, ਤਾਂ ਹੀ ਗੱਲਬਾਤ ਚੱਲੀ, ਤੇ ਉਹ ਕਹਿੰਦਾ ਵੀ ਡਾਕਟਰ ਮੈਨੂੰ ਕਹਿੰਦਾ ਵੀ ਤੂੰ ਸ਼ੁਕਰ ਮਨਾ ਵੀ ਨਹੀਂ ਕੁਛ ਨਿਕਲਿਆ, ਤੂੰ ਚਾਹੁੰਦਾ ਇਹ ਵੀ ਕੁਛ ਨਿਕਲੇ, ਕਹਿੰਦਾ ਪਰ ਤੁਸੀਂ ਟੈਸਟ ਤੇ ਨਜਾਇਜ਼ ਕਰਾਤਾ ਨਾ ਮੇਰਾ, ਨਾਲੇ ਮੇਰਾ ਟਾਈਮ ਖਰਾਬ ਹੋ ਗਿਆ,
1: ਡਾਕਟਰ ਅੰਤਰਯਾਮੀ ਹੈ ਨਾ,
0: ਇਹ ਤੇ ਸਾਡੀ ਉਹ ਬਣ ਗਈ ਆ। ਖੈਰ ਇੱਕ ਮੈਂ ਹੁਣ ਇਹ ਚੈੱਕ ਕਰ ਰਿਹਾ ਹਾਂ, ਹਾਲਾਂਕਿ ਭਾਰਤ ਦੇ ਵਿੱਚ ਇੱਦਾਂ ਦੇ ਕੋਈ ਅੰਕੜੇ ਜਿਹੜੇ ਆ ਉਹ ਸਾਨੂੰ ਪਤਾ ਹੀ ਆ ਕਿੰਨੇ ਕੁ ਵਾਜਬ ਹੋਣੇ ਆ, ਤੇ ਨਾਲ ਪੈਰਲਰ ਜਦੋਂ ਆਪਾਂ ਆਸਟ੍ਰੇਲੀਆ ਦੇ ਰੱਖਾਂਗੇ ਤੇ ਫਿਰ ਸਾਨੂੰ ਹੋਰ ਬਿਹਤਰ ਆਈਡੀਆ ਹੋ ਜਾਊਗਾ। ਔਨ ਐਵਰੇਜ ਕਹਿੰਦੇ ਨੇ ਕਿ 1 ਸਾਲ ਦੇ ਵਿੱਚ 5,00,000 ਲੋਕ ਮਰਦੇ ਨੇ ਡਾਕਟਰਾਂ ਦੀਆਂ ਗਲਤੀਆਂ ਦੇ ਕਰਕੇ, ਜਾਂ ਫਿਰ ਗਲਤ ਦਵਾਈ ਦੇਣ ਦੇ ਕਰਕੇ, ਜਾਂ ਫਿਰ ਗਲਤ ਡਾਇਗਨੋਜ਼ ਹੋਣ ਦੇ ਕਰਕੇ। ਤੇ ਇਹ ਅਗੇਨ ਫਿਰ ਉਹੀ ਆ ਵੀ ਇਹ ਪਤਾ ਹੀ ਆ ਸਾਨੂੰ ਕਿੰਨੇ ਕੁ ਇਹ ਅਧਿਕਾਰੀ ਤੋਂ, ਹੈ ਨਾ। ਸੋ ਇਹਦੇ ਵਿੱਚ ਰਾਏ ਇਹੋ ਦਿੱਤੀ ਜਾਂਦੀ ਆ ਵੀ ਸੈਕਿੰਡ ਓਪੀਨੀਅਨ ਜ਼ਰੂਰ ਲੈ ਲਓ ਤੁਸੀਂ, ਭਾਵੇਂ ਤੁਸੀਂ ਇੱਥੇ ਹੋ, ਭਾਵੇਂ ਦੁਨੀਆ 'ਚ ਕਿਸੇ ਵੀ ਕੋਨੇ 'ਚ ਬੈਠੇ ਤੁਸੀਂ ਸੁਣ ਰਹੇ ਹੋ। ਅਤੇ ਇੱਕ ਆਪਾਂ ਮੰਨ ਲਓ ਕੋਈ ਗੱਡੀ ਲੈਣੀ, ਸਾਈਕਲ ਲੈਣਾ, ਅਤੇ ਉਹ ਵੀ ਆਪਾਂ ਰੇਟ ਇੱਧਰ ਉੱਧਰੋਂ ਪਤਾ ਕਰ ਲੈਂਦੇ। ਸੋ ਇਸ ਕਰਕੇ ਜਦੋਂ ਇੱਦਾਂ ਦਾ ਕੋਈ ਗੰਭੀਰ ਮਸਲਾ ਵਾ ਸਾਡੀ ਸਿਹਤ ਸੰਬੰਧੀ, ਤਾਂ ਆਪਾਂ ਇੱਧਰੋਂ ਉੱਧਰੋਂ ਜ਼ਰੂਰ
1: ਜ਼ਰੂਰ
0: ਆਪਾਂ ਲੈ ਲਈਏ। ਅਤੇ ਇੱਧਰੋਂ ਜੇ ਆਸਟ੍ਰੇਲੀਆ ਦੀ ਆਪਾਂ ਵੇਖੀਏ, ਆਸਟ੍ਰੇਲੀਆ ਦੇ ਵੀ ਕ੍ਰਿਸ਼ਨਾ ਜੀ ਮੈਂ ਕੱਢ ਰਿਹਾ ਅੰਕੜੇ, ਜਿੱਦਾਂ ਕਿ ਇੱਥੇ ਕੁਛ ਇੱਕ ਸੰਸਥਾਵਾਂ ਨੇ AIHW ਅਤੇ UNSW, ਸੋ ਇਹਨਾਂ ਦੀਆਂ ਜਿਹੜੀਆਂ ਤਾਜ਼ਾ ਰਿਪੋਰਟਾਂ ਨੇ ਵੱਖ ਵੱਖ ਸੰਸਥਾਵਾਂ ਦੀਆਂ, ਉਹਨਾਂ ਦੇ ਆਧਾਰ ਦੇ ਉੱਤੇ ਇੱਥੇ ਵੀ ਸਾਲਾਨਾ

0: ਸਾਲ ਡਾਕਟਰਾਂ ਦੀ ਲਾਪਰਵਾਹੀ ਦੇ ਕਰਕੇ ਅਪਾਹਜ ਹੋ ਜਾਂਦੇ ਆ, ਜਾਂ ਜਿਨ੍ਹਾਂ ਦਾ ਕੋਈ ਵੀ ਜਿਹੜਾ ਮੁੜ ਕੇ ਸਰੀਰਕ ਨੁਕਸਾਨ ਜਿਹੜਾ ਉਹ ਦੇਖਦਾ ਚਾਹੇ ਨਹੀਂ ਦੇਖਦਾ
1: ਪਰ ਠੀਕ ਨਹੀਂ ਹੋਣਾ
0: ਅੰਦਰੂਨੀ ਤੌਰ ਦੇ ਉੱਤੇ, ਤੇ ਉਹ ਉਹ ਚੀਜ਼ ਸਾਹਮਣੇ ਆਉਂਦੀ ਆ। ਉਸ ਤੋਂ ਇਲਾਵਾ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਲਗਭਗ 1,40,000 ਮਾਮਲੇ ਜਿਹੜੇ ਨੇ ਉਹ ਗਲਤ ਡਾਇਗਨੋਸ ਦੇ ਵੀ ਨੇ, ਜਿਨ੍ਹਾਂ ਦੇ ਵਿੱਚੋਂ 4,000 ਮੌਤਾਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਗਲਤ ਬਿਮਾਰੀ ਡਾਇਗਨੋਸ ਕਰਨ ਦੇ ਕਰਕੇ ਹੋ ਜਾਂਦੀ।
1: ਮਾਈ ਗੋਡ, ਅੱਛਾ ਇਹ ਉਮੀਦ ਨਹੀਂ ਰੱਖਦੇ ਆਪਾਂ ਸ਼ਾਇਦ ਇਸ ਤਰ੍ਹਾਂ ਬਾਹਰ ਆ ਕੇ ਰਹਿੰਦੇ ਹੋਏ।
0: ਹਾਂ ਨਹੀਂ, ਪਰ ਮੈਂ ਇਹਨੂੰ ਇੱਕ ਤਾਂ ਇਹ ਪੱਖ ਆ ਕਿ ਆਪਾਂ ਇੱਥੇ ਉਮੀਦ ਨਹੀਂ ਰੱਖਦੇ, ਉਹ ਵੀ ਸਾਡੀ ਗਲਤੀ ਹੈ ਵੀ ਆਪਾਂ ਉਮੀਦ ਨਹੀਂ ਰੱਖਦੇ। ਪਰ ਦੂਸਰੀ ਚੀਜ਼ ਮੈਂ ਇਹਨੂੰ ਇਸ ਐਂਗਲ ਤੋਂ ਵੀ ਵੇਖ ਰਿਹਾ ਵੀ ਜੇ ਇੱਥੇ ਇੰਨੀ ਘੱਟ ਆਬਾਦੀ ਦੇ ਬਾਵਜੂਦ
1: 50,000+
0: ਆ, ਤੁਸੀਂ ਸੋਚੋ ਵੀ ਉਹ ਯਕੀਨ ਆਉਂਦਾ ਤੁਹਾਨੂੰ ਵੀ ਆਸਟ੍ਰੇਲੀਆ ਉੱਥੇ ਸਿਰਫ ਇੰਨੇ ਕਿ ਹੋ?
1: ਤਾਂ ਹੈ ਨਹੀਂ, ਉਹ ਤਾਂ ਓਬਵੀਅਸ ਜੀ ਗੱਲ ਆ। ਗੱਲ ਹੀ ਇਹ ਹੈ ਕਿ ਕੋਈ ਅੱਜ ਤੱਕ ਕਿਸੇ ਵੀ ਤਗੜੇ ਹੋਸਪਿਟਲ ਨੂੰ ਕਿਹਾ ਨਹੀਂ ਗਿਆ ਕਿ ਬਈ ਤੁਸੀਂ ਗਲਤ ਕਰ ਕੀਤਾ, ਕਿਸੇ ਨੂੰ ਅੱਜ ਤੱਕ ਸਸਪੈਂਡ ਨਹੀਂ ਕੀਤਾ ਗਿਆ, ਖਤਮ ਨਹੀਂ ਕੀਤਾ ਗਿਆ ਉਹਨਾਂ ਦਾ ਲਾਇਸੈਂਸ। ਤਾਂ ਫਿਰ ਉਹ ਤਾਂ ਸਿੱਧੀ ਸਾਦੀ ਗੱਲ ਹੈ ਕਿ ਇਹ ਕਿੰਨਾ ਹੀ ਜ਼ਿਆਦਾ ਬਹੁਤ ਮੈਲੋ ਡਾਊਨ ਕੀਤਾ ਵਰਜ਼ਨ ਹੋਣਾ ਕਿ 5,00,000 ਹੀ ਜਾਂਦਾ। ਮੈਨੂੰ ਤਾਂ ਲੱਗਦਾ ਈਜ਼ੀਲੀ 15-20,00,000।
0: ਚਲੋ ਆਪਾਂ ਇਹ ਨਹੀਂ ਕੋਟ ਕਰ ਸਕਦੇ, ਕੁਛ
1: ਆਪਾਂ ਕੋਟ ਨਹੀਂ ਕਰ ਸਕਦੇ, ਗੱਲ ਸਹੀ ਤੁਹਾਡੀ, ਪਰ ਐਟਲੀਸਟ ਇਹ 2-3 ਗੁਣਾ ਵੱਧ ਹੋਏਗਾ ਜੋ ਮੈਨੂੰ ਲੱਗਦਾ। ਇੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਇਦ ਬਿਕੋਜ਼ ਆਈ ਹੈਵ ਸੀਨ ਇਟ, ਜੇ ਆਪਾਂ ਬਹੁਤ ਜ਼ਿਆਦਾ ਚਲ ਜਾਈਏ ਅੱਗੇ ਤੇ ਅੱਗੇ ਰੀਜਨਲ ਚਲ ਜਾਈਏ ਤਾਂ ਉੱਥੇ ਇੰਨੀ ਜ਼ਿਆਦਾ ਹੋਸਪਿਟਲ ਫੈਸਿਲਿਟੀਜ਼ ਹੈਗੀਆਂ ਨਹੀਂ, ਹੈ ਨਾ, ਤਾਂ ਕਰਕੇ ਵੀ ਸ਼ਾਇਦ ਇਹ ਵਾਲਾ ਨੰਬਰ ਹੋਣਾ।
0: ਪਰ ਉੱਥੇ ਲੋਕ ਬਿਮਾਰ ਵੀ ਤਾਂ ਘੱਟ ਹੁੰਦੇ ਨਾ।
1: ਹਾਂ,
0: ਸੋ ਨਹੀਂ ਹੁੰਦੀਆਂ, ਪਰ ਆਪਾਂ ਇਹ ਵੇਖਦੇ ਹਾਂ ਵੀ ਭਾਵੇਂ ਦੂਰ ਦਰੇਡੇ ਕਿਤੇ ਵੀ ਤੁਸੀਂ ਹੈਲੀਕਾਪਟਰ ਦੇ ਨਾਲ ਤੁਹਾਨੂੰ ਜਿਹੜੀ ਉਸੇ ਵੇਲੇ ਲਿਫਟ ਕੀਤਾ ਜਾਂਦਾ। ਸੋ ਪਰ ਆਪਾਂ ਚਲੋ ਫਿਰ ਵੀ ਆਪਾਂ ਜਿੱਥੇ ਰਹਿ ਰਹੇ ਹਾਂ ਅਤੇ ਜਿੱਥੋਂ ਆਏ ਹਾਂ ਇੱਕ ਉਸ ਚੀਜ਼ ਦਾ ਜਿਹੜਾ ਉਹ ਕੰਪੈਰੀਜ਼ਨ ਆ। ਸੋ ਇਸ ਪਰ ਇੱਥੇ ਆ ਵੀ ਤੁਸੀਂ ਕੋਈ ਕਾਰਵਾਈ ਜ਼ਰੂਰ ਤੁਸੀਂ ਕਰ ਸਕਦੇ ਹੋ ਵੀ ਤੁਹਾਨੂੰ ਇਹ ਲੱਗਦਾ ਵੀ ਹਾਂ ਤੁਸੀਂ ਕਿਸੇ ਹੱਦ ਤੱਕ ਤੁਸੀਂ ਕੋਈ ਨਾ ਕੋਈ ਪੁੱਛ ਗਿੱਛ ਤੁਹਾਡੀ ਹੋ ਸਕਦੀ ਆ। ਸੋ ਜਿਵੇਂ ਕਿ ਵਿਕਟੋਰੀਆ ਦੀ ਜੇ ਗੱਲ ਕਰੀਏ ਅਤੇ HCC ਜਿਹੜਾ ਆਪਣਾ ਹੈਲਥ ਕੰਪਲੇਸ਼ਨ ਕਮਿਸ਼ਨ ਆ, ਉਹਦੇ ਵਿੱਚ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਤੇ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਇੱਦਾਂ ਦੀ ਕੋਈ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ ਅਤੇ ਕਾਨੂੰਨ ਦੇ ਮੁਤਾਬਕ ਮਰੀਜ਼ ਹਰਜਾਨੇ ਦੇ ਲਈ ਦਾਅਵਾ ਕਰ ਸਕਦਾ। ਇਸ ਤੋਂ ਇਲਾਵਾ ਖਰਚਾ ਜਿਹੜਾ ਵਾ ਜਾਂ ਨੁਕਸਾਨ ਦੀ ਭਰਪਾਈ ਆ ਉਹ, ਜਾਂ ਫਿਰ ਮਾਨਸਿਕ ਪਰੇਸ਼ਾਨੀ, ਇਹਦੇ ਲਈ ਵੱਖਰਾ ਤੁਹਾਨੂੰ ਮੁਆਵਜ਼ਾ ਮਿਲ ਜਾਂਦਾ। ਪਰ ਜੋ ਪ੍ਰੈਕਟੀਕਲੀ ਮੈਂ ਕੁਛ ਇੱਕ ਕੇਸਾਂ ਦੇ ਵਿੱਚ ਵੇਖਿਆ ਉਹਦੇ ਵਿੱਚ ਜਿਹੜਾ 9-win-9-fees ਵਾਲੇ ਜਿਹੜੇ ਵਕੀਲ ਨੇ ਜ਼ਿਆਦਾਤਰ ਉਹ ਹੀ ਕਮਾ ਕੇ ਜਾਂਦੇ ਆ, ਕੋਈ ਸਿੱਧਾ ਸਿੱਧਾ ਇਹਨਾਂ ਮਹਿਕਮਿਆਂ ਦੇ ਵਿੱਚ ਤੁਹਾਡੀ ਜੇਕਰ ਨਹੀਂ ਕੋਈ ਹੱਲ ਹੁੰਦੀ ਤਾਂ ਫਿਰ ਉਹ ਵਕੀਲਾਂ ਦੀ ਇਨਵੋਲਵਮੈਂਟ ਹੁੰਦੀ ਆ ਕਿ ਆਪਾਂ ਵੇਖਾਂਗੇ, ਚੱਖਾਂਗੇ, ਆਪਾਂ ਲੜਾਂਗੇ। ਪਰ ਉਹ ਇੰਨੇ ਕੁ ਲੰਮੇ ਚਲੇ ਜਾਂਦੇ ਨੇ ਉਹ ਕੇਸ ਵੀ, ਵੱਡੇ ਵੱਡੇ ਹਰਜਾਨੇ ਮਿਲਦੇ ਨੇ ਪਰ ਉਹਦੇ ਵਿੱਚੋਂ ਉਹਨਾਂ ਮਰੀਜ਼ ਨਹੀਂ ਕਮਾ ਕੇ ਜਾਂਦਾ ਜਿੰਨੇ ਸੰਸਥਾਵਾਂ ਲੈ ਜਾਂਦੀਆਂ ਨੇ। ਖੈਰ ਉਹਨਾਂ ਨੇ ਵੀ ਉਹ ਲੜਨਾ ਹੁੰਦਾ, ਯਾਨੀ ਕਿ ਕੁੱਲ ਮਿਲਾ ਕੇ ਹਰ ਥਾਂ ਦੇ ਉੱਤੇ ਕੁਛ ਨਾ ਕੁਛ,
1: ਬਟ ਸਟਿਲ ਬੈਟਰ ਦੈਨ, ਮਤਲਬ ਉੱਥੇ ਤਾਂ ਸੁਣਵਾਈ ਨਹੀਂ ਹੈ, ਇੱਥੇ ਤਾਂ ਚਲੋ ਕੋਈ ਆਪਣੇ ਟਾਈਮ ਦਾ ਵੀ ਤਾਂ ਰਿਸਕ ਲੈ ਹੀ ਰਿਹਾ ਕਿ ਤੁਹਾਡੇ ਲਈ 1 ਸਾਲ ਲੜ ਰਿਹਾ, 1.5 ਸਾਲ ਲੜ ਰਿਹਾ, ਕੁਛ ਲੈ ਗਿਆ।
0: ਹਾਲਾਂਕਿ ਉੱਥੇ ਵੀ ਇੱਦਾਂ ਵਾ ਕਿ ਜਿਹਨੂੰ ਨਹੀਂ ਨੌਲੇਜ ਉਹ ਬੰਦਾ ਫਿਰ ਉਦਾਂ ਕਿ ਚੀਜ਼ ਸੈਟਿਸਫਾਈ ਜਿਹਾ ਹੋ ਕੇ ਬਹਿ ਜਾਂਦਾ ਵੀ ਚਲੋ ਠੀਕ ਹੈ ਇਹ ਹੁਣ ਇੱਦਾਂ ਹੀ ਹੋਣਾ। ਪਰ ਜੇ ਆਪਾਂ ਇਹ ਵੇਖੀਏ ਵੀ ਜਿਹਨਾਂ ਨੂੰ ਪਤਾ ਵਾ ਉਹ ਬੰਦੇ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਕਰ ਹੀ ਲੈਂਦੇ ਆ, ਉਹ ਸਿਰੜੀ ਹੁੰਦੇ ਆ, ਉਹ ਅੜੇ ਰਹਿੰਦੇ ਆ। ਕਈ ਵਾਰੀ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ, ਜਿੱਦਾਂ ਮੇਰਾ ਘਰੇ ਇੰਸ਼ੋਰੈਂਸ ਦਾ ਮਸਲਾ ਪਿਆ ਸੀ, ਹੁਣ ਚਲੋ ਮੇਰੇ ਲਈ ਉਦੋਂ ਨਵੀਂ ਗੱਲ ਸੀ, ਅਤੇ ਓਂਬਡਸਮੈਨ ਉੱਥੇ ਵੀ ਕੰਮ ਕਰਦਾ।
1: ਅੱਛਾ,
0: ਠੀਕ ਆ, ਉੱਥੇ ਵੀ ਉਹ ਸੰਸਥਾਵਾਂ ਨੇ, ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਪੱਧਰ ਦੇ ਉੱਤੇ ਇੱਥੋਂ ਵਰਗੇ ਤਰੀਕੇ ਦੇ ਨਹੀਂ ਆ, ਪਰ ਜੇ ਤੁਸੀਂ
1: ਉਹ ਐਫੀਸ਼ੀਐਂਸੀ ਨਹੀਂ,
0: ਹਾਂ, ਅੜੇ ਰਹੋ, ਤੁਸੀਂ ਤੁਰੇ ਰਹੋ, ਅਤੇ ਕਿਸੇ ਨੂੰ ਕੋਈ ਨਾ ਕੋਈ ਜਵਾਬਦੇਹੀ ਤਾਂ ਉਹਨਾਂ ਨੂੰ ਵੀ ਦੇਣੀ ਪੈਂਦੀ ਆ। ਪਰ ਆਪਾਂ ਉੱਥੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਦਾਂ ਨਹੀਂ ਕੁਛ ਵੀ ਹੋਣਾ, ਸਿੱਧਾ ਕਹਿ ਕੁਆ ਕੇ ਕੁਛ ਕਰਵਾ ਲੈਂਦੇ ਹਾਂ ਜਾਂ ਕੋਈ ਪ੍ਰੈਸ਼ਰ ਪਵਾ ਲੈਂਦੇ ਹਾਂ ਜਾਂ ਕਿਸੇ ਪੋਲੀਟੀਸ਼ੀਅਨ ਕੋਲ ਦਬਕਾ ਮਰਵਾ ਲੈਂਦੇ। ਸੋ ਇਹਨਾਂ ਚੀਜ਼ਾਂ ਦੇ ਕਰਕੇ ਅਸੀਂ ਪੋਲੀਟੀਸ਼ੀਅਨ ਦੀ ਜਿਹੜੀ ਆ ਉਹ ਵੋਕਤ ਵੀ ਵਧਾਈ, ਉਹਦੇ ਥੱਲੇ ਵੀ ਆ ਗਏ ਵੋਟ ਪਾਉਣ ਦੇ ਲਈ, ਇਸੇ ਚੱਕਰ ਦੇ ਕਰਕੇ ਆਪਾਂ ਪੈਸੇ ਦੀ ਵੀ ਉੱਥੇ ਬਰਬਾਦੀ ਕਰਦੇ ਹਾਂ। ਇਹੋ ਹੀ ਵਜ੍ਹਾ ਵਾ ਵੀ ਸਾਡਾ ਉੱਥੇ ਬਾਅਦ ਵਿੱਚ ਸਿਸਟਮ ਜਿਹੜਾ ਉਹ ਇੱਦਾਂ ਦਾ ਕ੍ਰੀਏਟ ਹੋ ਜਾਂਦਾ ਵੀ ਆਪਾਂ ਮੁੜ ਕੇ ਉਹਦੇ ਥੱਲੋਂ ਨਿਕਲ ਹੀ ਨਹੀਂ ਪਾਉਂਦੇ। ਸੋ ਡਿਪੈਂਡੈਂਸੀ ਹੋਰ ਜ਼ਿਆਦਾ ਤੁਹਾਡੀ ਵੱਧਦੀ ਜਾਂਦੀ ਆ, ਸਿਸਟਮ ਹੋਰ ਜ਼ਿਆਦਾ ਮਹਿੰਗਾ ਹੁੰਦਾ ਜਾਂਦਾ। ਸੋ ਆਪਾਂ ਹੋਰ ਹੋਰ ਤਰੀਕਿਆਂ ਦੇ ਨਾਲ ਸਾਨੂੰ ਇਹ ਸ਼ੋਰਟਕੱਟ ਜਿੱਥੋਂ ਆਪਾਂ ਸ਼ੁਰੂ ਹੋਏ ਹਾਂ, ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਪੇਪਰ ਦੀ, ਵੀ ਇਹ ਸ਼ੋਰਟਕੱਟ ਹੀ ਹੈ ਨਾ ਵੀ ਆਪਾਂ ਇੱਦਾਂ ਕਰਕੇ ਆਪਾਂ ਐਡਮਿਸ਼ਨ ਲੈ ਲਈਏ। ਸੋ ਸ਼ੋਰਟਕੱਟ ਜ਼ਿੰਦਗੀ 'ਚ ਕਿੱਥੇ ਸਾਨੂੰ ਕਿੱਥੋਂ ਕਿੱਥੇ ਲੈ ਕੇ ਜਾਂਦੇ ਆ, ਉਹ ਆਪਾਂ ਇਸ ਸਿਨੈਰੀਓ 'ਚ ਵੇਖ ਸਕਦੇ ਹਾਂ। ਸੋ ਖੈਰ ਆਪਾਂ ਗੱਲਬਾਤ ਸਾਡੀ ਸ਼ੁਰੂ ਹੋਈ ਸੀ ਡਾਕਟਰਾਂ ਦੀ, ਤਾਂ ਆਪਾਂ ਕਰ ਰਹੇ ਹਾਂ ਕਿਉਂਕਿ ਨੀਟ ਦੇ ਐਗਜ਼ਾਮ ਦੇ ਵਿੱਚ ਜੋ ਧਾਂਦਲੀ ਹੋਈ ਹੈ, ਪੇਪਰ ਲੀਕ ਹੋਇਆ, ਅਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

0: ਸੋ ਫਿਲਹਾਲ ਆਪਾਂ ਨਿਬੇੜੀਏ ਇੱਥੇ ਕਿ ਜੇ ਇੱਕ ਬ੍ਰੇਕ ਲਈਏ
1: ਨਹੀਂ
0: ਹਾਂਜੀ
1: ਨਹੀਂ ਨਿਬੇੜਦਾ ਨਹੀਂ
0: ਅੱਛਾ
1: ਹੋਰ ਗੱਲਾਂ ਕਰਨੀਆਂ
0: ਅੱਛਾ
1: ਨਹੀਂ ਕਰਨੀਆਂ ਨਹੀਂ ਕਰਨੀਆਂ
0: ਚਲੋ ਆਪਾਂ ਇੱਕ ਬ੍ਰੇਕ ਲੈ ਕੇ
1: ਬ੍ਰੇਕ ਲੈ ਕੇ
0: ਅਤੇ ਪਾਣੀ ਤਾਂ ਨਹੀਂ ਪੀ ਕੇ ਵਾਪਸ ਆਉਂਦੇ ਹਾਂ ਅਤੇ ਧੰਨਵਾਦ ਤੁਹਾਡਾ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਟੈਨਸ਼ਨ ਮੇਰੀ ਟੈਨਸ਼ਨ ਕੀ ਹੋਇਆ ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀ ਵਾਈ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇ ਹਰ ਕਦਮ ਤੁਹਾਡੇ ਨਾਲ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
4: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ, ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है, और ये तीसरी दोस्त ही है ना?
6: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
7: हमारी लव स्टोरी तो लेजेंडरी बन गई।
8: लेजेंडरी लव स्टोरीज की तो एंडिंग ट्रेजिक होती है।
9: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
10: Chand Mera Dil, Chand Mera Dil.
11: Wow, teri sabji di khushbu ate taste vich kuch ta kamal hai. Mainu vi dass de secret.
12: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
11: Tusi vi ajj hi buy karo Gold Leaf da pure New Zealand tea apne nede de Indian grocery store to. Visit goldleafdairy.com.
13: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
14: JBCO Films leke aaye ne action, emotion ate full on entertainment. Punjabi feature film Shera.
15: 5 saal baad mudiya Shere, te mudiya vi kede haath ch.
16: Starring Parmesh Verma, Sonal Chauhan, Yograj Singh, Manav Vij ate hor vi ugge kalakar.
17: Main utthon vi mud ke aaya jithon koi nahi mud ke aaya.
14: Written and directed by Savio Sandhu, produced by Anmol Sahni.
16: Hun vekhna na bhulyo 15 mai ton tuhade nedle cinema ghara vich Shera.
18: Roz roz shopping hundiyan ne,
19: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
16: ਸੂਰਜ ਦੇਵਤਾ
19: ਕੀ ਮਤਲਬ?
16: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
19: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
16: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
20: ਸੋਨਾ ਚਾਹੀਦਾ,
21: ਭਰੋਸਾ ਚਾਹੀਦਾ,
20: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
1: ਈਮੇਲ sales@ozlintels.au
2: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
3: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
2: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
3: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 visit uvfinancial.com.au
4: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ
5: ਤੂੰ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ
6: ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ
7: ਅਰੇ ਬੋਲੋ ਪੱਪੂ ਦੇ ਪਾਪਾ
8: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
9: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ Everest ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
10: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ते
11: एक प्रारंभिक बाल्यावस्था शिक्षक या प्रशिक्षक के रूप में आप बच्चों के जीवन

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੇਗੇ ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਨਾਂ ਸ਼ਰਮਿੰਦਗੀ। ਮੇਰੇ ਮਾਂ ਬਾਪ ਦੋਵੇਂ ਕੋਰੇ ਅਨਪੜ੍ਹ ਸੀ, ਬਿਲਕੁਲ ਸਕੂਲ ਨਹੀਂ ਗਏ, ਲਿਖਣਾ ਪੜ੍ਹਨਾ ਬਿਲਕੁਲ ਵੀ ਨਹੀਂ ਸੀ ਆਉਂਦਾ, ਅੰਗੂਠਾ ਛਾਪ। ਸਾਰੀ ਉਮਰ ਉਹਨਾਂ ਨੇ ਅੰਗੂਠਾ ਹੀ ਲਾਇਆ। 1981 ਦੀ ਗੱਲ ਆ ਜਦੋਂ ਉਹ ਕੈਨੇਡਾ ਆ ਗਏ। ਹੁਣ ਇੱਥੇ ਥਾਂ ਥਾਂ ਦੇ ਉੱਤੇ ਉਹਨਾਂ ਨੂੰ ਦਸਤਖਤ ਕਰਨ ਦੀ ਲੋੜ ਪੈਂਦੀ ਸੀ। ਜੇ ਤੁਸੀਂ ਦਸਤਖਤ ਨਹੀਂ ਕਰ ਸਕਦੇ ਤਾਂ ਤੁਹਾਨੂੰ ਕਾਂਟਾ ਮਾਰਨ ਨੂੰ ਕਹਿ ਦਿੱਤਾ ਜਾਂਦਾ। ਇੱਕੋ ਐਕਸ ਦਾ ਨਿਸ਼ਾਨ। ਹੌਲੀ ਹੌਲੀ ਸ਼ਾਇਦ ਉਹਨਾਂ ਨੇ ਵੀ ਮਹਿਸੂਸ ਕੀਤਾ ਅਤੇ ਮੈਂ ਵੀ। ਮੈਂ ਸੋਚਿਆ ਕਿਉਂ ਨਾ ਇਹਨਾਂ ਨੂੰ ਦਸਤਖਤ ਕਰਨੇ ਸਿਖਾ ਦਿੱਤੇ ਜਾਣ। ਕੁਛ ਜ਼ਿਆਦਾ ਨਹੀਂ ਪਰ ਕੋ 3-3 ਅੱਖਰ ਦੋਵਾਂ ਨੂੰ ਦੱਸ ਦਿੱਤੇ। ਮਾਂ ਨੂੰ ਪੀ ਕੇ ਵੀ ਪ੍ਰੀਤਮ ਕੌਰ ਵਿਰਕ ਅਤੇ ਪਿਓ ਨੂੰ NSV ਨਿਰੰਜਨ ਸਿੰਘ ਵਿਰਕ। ਹੁਣ ਜਿੱਥੇ ਵੀ ਲੋੜ ਪੈਂਦੀ ਉਹ ਇਸੇ ਤਰ੍ਹਾਂ ਦੇ ਨਾਲ ਲਿਖ ਦਿੰਦੇ। ਉਹਨਾਂ ਵਾਸਤੇ ਇਹੋ ਹੀ ਕਾਫੀ। ਉਹ ਭਾਵੇਂ ਉਹਨਾਂ ਦੇ ਲਈ ਪੁੱਛਣ ਦੇ ਉੱਤੇ ਕੁੱਕੂ ਕਾਂਗੜੇ ਹੀ, ਪਰ ਅੰਗਰੇਜ਼ਾਂ ਦੇ ਲਈ ਉਹ ਉਹਨਾਂ ਦੀ ਬੋਲੀ ਸੀ, ਉਹਨਾਂ ਦੇ ਦਸਤਖਤ ਸੀ, ਉਹਨਾਂ ਦਾ ਅਧਿਕਾਰ ਸੀ, ਉਹਨਾਂ ਦੀ ਅਥਾਰਟੀ ਸੀ, ਕਿਉਂਕਿ ਇਹ ਅੱਖਰਾਂ ਦੀ ਤਾਕਤ ਹੈ। ਕੋਈ ਕਹਿ ਨਹੀਂ ਸਕਦਾ ਕਿ ਆ ਕੀ ਲਿਖਿਆ। ਹਾਂ, ਇਹੋ ਮੇਰੀ ਸ਼ਨਾਖਤ ਹੈ। ਪਿਛਲੇ ਲਗਭਗ 5-6 ਸਾਲਾਂ ਤੋਂ ਮੇਰੇ ਨਾਲ ਇੱਕ ਲਿਬੀਆ ਦਾ ਮੁਸਲਮਾਨ ਭਾਈ ਕੰਮ ਕਰਦਾ ਸੀ। ਜਦੋਂ ਵੀ ਸਾਡੇ ਇੱਥੋਂ ਕਿਸੇ ਨੇ ਛੁੱਟੀ 'ਤੇ ਕਰਨੀ ਹੁੰਦੀ ਤਾਂ ਅਸੀਂ ਆਪਸ ਦੇ ਵਿੱਚ ਸ਼ਿਫਟ ਬਦਲਾ ਲੈਂਦੇ। ਇੱਕ ਫਾਰਮ ਭਰ ਕੇ ਕੰਪਨੀ ਨੂੰ ਦੇਣਾ ਹੁੰਦਾ। ਉਹ ਜਦ ਵੀ ਦਸਤਖਤ ਕਰਦਾ ਤਾਂ ਸਭ ਤੋਂ ਪਹਿਲਾਂ ਅਰਬੀ ਦੇ ਵਿੱਚ, ਜਾਣੀ ਆਪਣੀ ਮਾਂ ਬੋਲੀ ਦੇ ਵਿੱਚ ਦਸਤਖਤ ਕਰਦਾ ਅਤੇ ਫਿਰ ਉਹ ਮੁੜ ਉਸੇ ਨੂੰ ਅੰਗਰੇਜ਼ੀ ਦੇ ਵਿੱਚ ਲਿਖ ਦਿੰਦਾ। ਇੱਕ ਵਾਰੀ ਮੈਂ ਪੁੱਛ ਹੀ ਲਿਆ, ਤੂੰ 2-2 ਵਾਰੀ ਦਸਤਖਤ ਕਿਉਂ ਕਰਦਾ, ਐਵੇਂ ਸਮਾਂ ਖਰਾਬ ਕਰਦਾ? ਕਹਿਣ ਲੱਗਾ, ਮੇਰੀ ਬੋਲੀ ਦੇ ਵਿੱਚ ਮੇਰਾ ਜਨਮ ਹੋਇਆ, ਮੇਰੀ ਮਾਂ ਨੇ ਆਪਣੀ ਕੁੱਖੋਂ ਮੈਨੂੰ ਜਨਮ ਦਿੱਤਾ ਅਤੇ ਉਸ ਮਾਂ ਦੀ ਕੁੱਖ 'ਚੋਂ ਮੈਂ ਇਹ ਬੋਲੀ ਲੈ ਕੇ ਆਇਆ। ਇਹ ਮੇਰੀ ਮਾਂ ਦੀ ਬੋਲੀ ਹੈ। ਭਾਈਜਾਨ ਨੇ ਮੇਰੇ ਸਵਾਸਾਂ ਤੱਕ ਮੇਰੇ ਨਾਲ ਰਹੋਗੇ।

ਇਹ ਮੇਰੇ ਸਵਾਸਾਂ ਦੇ ਵਿੱਚ ਆ, ਇਹ ਮੇਰੀ ਰੂਹ ਦੇ ਵਿੱਚ ਵੱਸਦੀ ਹੈ, ਇਹਦੇ ਬਿਨਾਂ ਦੱਸ ਮੇਰਾ ਕੋਈ ਵਜੂਦ ਹੈ? ਅੰਗਰੇਜ਼ੀ ਤਾਂ ਮੈਂ ਉਧਾਰੀ ਲਈ ਹੈ, ਗਹਿਣੇ ਲਈ ਹੈ, ਇਹ ਮੇਰੇ ਲਈ ਮੇਰੇ ਰਿਜ਼ਕ ਦੀ ਬੋਲੀ ਹੈ, ਇਸ ਕਰਕੇ ਇਹਨੂੰ ਵੀ ਮੈਂ ਨਾਲ ਰੱਖ ਲੈਂਦਾ। ਉਹਦੇ ਉਹ ਕਹੇ ਬੋਲ ਪਤਾ ਨਹੀਂ ਕਿੱਥੇ ਜਾ ਕੇ ਅੰਦਰ ਵੱਜੇ, ਬੜੀ ਸ਼ਰਮਿੰਦਗੀ ਹੋਈ। ਉਹਦੇ ਬੋਲਾਂ ਦੀ ਸ਼ਰਮਿੰਦਗੀ ਅੱਜ ਤੱਕ ਮੈਂ ਮਹਿਸੂਸ ਕਰਦਾ। ਬੜਾ ਸੋਚਿਆ, ਮਨਾ ਆਪ ਤਾਂ ਮਾਂ ਬੋਲੀ ਕੀ ਯਾਦ ਰੱਖਣੀ ਸੀ, ਮੈਂ ਤਾਂ ਮਦਦ ਕੀਤੀ ਆਪਣੇ ਮਾਂ ਪਿਓ ਨੂੰ ਵੀ ਭੁਲਾਉਣ ਦੀ। ਆਪਣੇ ਮਾਂ ਪਿਓ ਨੂੰ ਦੋ ਅੱਖਰ ਮੈਂ ਜੇ ਸਿਖਾਉਣੇ ਸੀ ਤਾਂ ਉਹਨਾਂ ਦੀ ਮਾਂ ਬੋਲੀ ਦੇ ਸਿਖਾਉਂਦਾ, ਆਪਣੀ ਮਾਂ ਬੋਲੀ ਦੇ ਸਿਖਾਉਂਦਾ। ਆਖਰ ਅੰਗਰੇਜ਼ਾਂ ਦੇ ਲਈ ਤਾਂ ਉਹਨਾਂ ਦੀ ਸ਼ਨਾਖਤੀ ਰਹਿਣੀ ਸੀ, ਇਹਨਾਂ ਦੇ ਲਈ ਤਾਂ ਉਹ ਕੁੱਕੂ ਕਾਂਗੜੇ ਹੀ ਰਹਿਣੇ ਸੀ। ਪਰ ਮੈਨੂੰ ਇਹਨਾਂ ਨੂੰ ਗੁਰਮੁਖੀ ਦੇ ਵਿੱਚ ਦਸਤਖਤ ਹੋਣੇ ਚਾਹੀਦੇ। ਹੁਣ ਮੇਰੇ ਲਈ ਨਿੱਤ ਦਾ ਇਹ ਝੋਰਾ ਬਣ ਗਿਆ। ਮੈਂ ਸੋਚ ਰਿਹਾ ਸੀ ਕਿ ਮਾਂ ਬੋਲੀ ਦੀ ਪਹਿਲੀ ਅਤੇ ਆਖਰੀ ਪਹਿਚਾਣ ਦਸਤਖਤ ਹੀ ਤਾਂ ਹੋ ਸਕਦੇ ਨੇ, ਬਰੀਕੀ 'ਚ ਸੋਚਿਆ ਜਾਵੇ ਤਾਂ ਇਹ ਸਭ ਤੋਂ ਪਹਿਲੇ ਉਹ ਅੱਖਰ ਨੇ ਅਤੇ ਸਭ ਤੋਂ ਵਧੇਰੇ ਵਰਤੇ ਜਾਣ ਵਾਲੇ, ਇਹ ਉਹ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਸ਼ਨਾਖਤ ਹੋਣੀ ਹੈ। ਬਾਕੀ ਅੱਖਰ ਤਾਂ ਇੱਧਰ ਉੱਧਰ ਕਿਤੇ ਕੰਮ ਆਉਣੇ ਆ, ਇਹਦੇ ਉੱਤੇ ਤਾਂ ਕਿੰਨੇ ਵੱਡੇ ਵੱਡੇ ਕਾਰੋਬਾਰ ਇੱਧਰ ਉੱਧਰ ਹੋ ਜਾਂਦੇ ਆ। ਪਰ ਖੈਰ, ਫਿਰ ਮੈਂ ਵੀ ਸੋਚਦਾ ਕਿ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੋਣੇ ਆ, ਜਾਂ ਫਿਰ ਅਸੀਂ ਕਿੰਨੇ ਕੁ ਆ ਜਿਹੜੇ ਆਪਣੀ ਮਾਂ ਬੋਲੀ ਦੇ ਵਿੱਚ ਦਸਤਖਤ ਕਰਦੇ ਹਾਂ। ਖਾਸ ਕਰ ਪੰਜਾਬ ਦੇ ਵਿੱਚੋਂ ਤਾਂ ਮੈਨੂੰ ਕੋਈ ਨਹੀਂ ਲੱਭਦਾ ਦਿਸਦਾ। ਕਈ ਵਾਰੀ ਗੱਲਾਂ ਕਰਦੇ ਕਰਦੇ ਕੌਮਾਂ ਦੀ ਗੱਲ ਚੱਲ ਪੈਂਦੀ ਹੈ ਅਤੇ ਮੈਨੂੰ ਪਾਕਿਸਤਾਨ ਤੋਂ ਆਇਆ ਇੱਕ ਸੱਜਣ, ਮੇਰਾ ਮੁਸਲਮਾਨ ਮਿੱਤਰ, ਉਹ ਮੈਨੂੰ ਪੁੱਛਦਾ ਸੀ ਕਿ ਤੁਸੀਂ ਪੰਜਾਬੀ, ਉਧਰਲੇ ਪੰਜਾਬ ਤੋਂ ਆਏ ਲੋਕ ਆਪਣੇ ਆਪ ਨੂੰ ਇੰਨਾ ਬਹਾਦਰ ਸਮਝਦੇ ਹੋ, ਤੁਹਾਨੂੰ ਆਪਣੇ ਮਾਂ ਪਿਓ ਦੇ ਦਿੱਤੇ ਨਾਂ ਲੈਣ ਦੇ ਵਿੱਚ ਸ਼ਰਮ ਕਿਉਂ ਆਉਂਦੀ ਆ? ਆਪਾਂ ਇੱਥੇ ਵੇਖਦੇ ਹੀ ਹਾਂ ਨਾ, ਇਹ ਜਰਮਨ, ਇਹ ਰਸ਼ੀਅਨ, ਇਹ ਬਹੁਤ ਸਾਰੇ ਦੇਸ਼ਾਂ ਦੇ ਨਾਂ ਬੜੇ ਔਖੇ ਔਖੇ ਨੇ, ਬੜੇ ਲੰਮੇ ਲੰਮੇ ਨੇ, ਪਰ ਉਹ ਜਦੋਂ ਵੀ ਬੋਲਦੇ ਨੇ ਉਹੀ ਨਾਂ ਦੱਸਦੇ ਨੇ ਜਿਹੜਾ ਜਨਮ ਦੇ ਵੇਲੇ ਉਹਨਾਂ ਨੇ ਰੱਖਿਆ ਹੁੰਦਾ। ਜਾਂ ਫਿਰ ਕਹਿ ਲਓ ਕਿ ਮੈਨੂੰ ਇੱਦਾਂ ਹੀ ਪਤਾ, ਹਰ ਕੌਮ ਦੇ ਵਿੱਚ ਦੁਨੀਆ ਭਰ ਦੇ ਲੋਕ ਆਪਣਾ ਨਾਂ ਸਹੀ ਬੋਲਦੇ ਨੇ, ਉਹਨਾਂ ਦੇ ਨਾਂ ਵੀ ਕਿਹੜੇ ਗੋਰਿਆਂ ਕੋਲੋਂ ਲਏ ਜਾਂਦੇ ਨੇ, ਪਰ ਉਹ ਕਦੀ ਮੈਂ ਵੇਖਿਆ ਆਪਣਾ ਨਾਂ ਨਹੀਂ ਵਿਗਾੜਦੇ। ਜਿੰਨਾ ਕੁ ਕੰਮ ਦੇ ਉੱਤੇ ਵੇਖਦੇ ਹਾਂ ਉਹ ਇਸੇ ਚੀਜ਼ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਸਾਡਾ ਨਾਂ ਠੀਕ ਲਿਆ ਜਾਵੇ। ਮੈਂ ਸੋਚਦਾ ਅਸੀਂ ਗੁਰੂ ਘਰ ਜਾ ਕੇ ਪਹਿਲਾਂ ਅੱਖਰ ਕਢਾਉਂਦੇ ਹਾਂ, ਫਿਰ ਨਾਂ ਰੱਖਦੇ ਹਾਂ। ਇਹਦਾ ਮਤਲਬ ਕਿ ਉਹ ਨਾਂ ਗੁਰੂ ਦਾ ਦਿੱਤਾ, ਸਾਨੂੰ ਕੋਈ ਅਧਿਕਾਰ ਨਹੀਂ ਬਣਦਾ ਉਸ ਨਾਂ ਨੂੰ ਬਦਲਣ ਦਾ, ਉਸ ਨਾਂ ਦੇ ਵਿੱਚ ਕੋਈ ਫੇਰ ਬਦਲ ਕਰਨ ਦਾ। 99% ਲੋਕ ਆਪਣਾ ਨਾਂ ਵਿਗਾੜ ਕੇ ਬੋਲਦੇ ਨੇ, ਇਹਦਾ ਮਤਲਬ ਜੋ ਗੁਰੂ ਨੇ ਦਿੱਤਾ ਉਹ ਸਾਨੂੰ ਮਨਜ਼ੂਰ ਨੇ। ਅਸੀਂ ਉਹ ਨਾਂ ਬੋਲਦੇ ਹਾਂ ਜਿਹੜੇ ਗੋਰਿਆਂ ਨੂੰ ਲੈਣੇ ਸੌਖੇ ਹੋਣ, ਜਿਹੜੇ ਉਹ ਸੌਖੇ ਬੋਲ ਸਕਦੇ ਹੋਣ, ਜਾਂ ਜਿੱਥੇ ਉਹ ਰਹਿੰਦੇ ਹੋਣ ਉਸ ਦੇਸ਼ ਵਰਗਾ ਆਪਾਂ ਨਾਂ ਕਰ ਲੈਂਦੇ ਹਾਂ। ਕੋਈ ਸੁਰਿੰਦਰ ਹੈ ਤਾਂ ਉਹਨੇ ਨਾਲ ਸ਼ੈਰੀ ਲਾ ਲਿਆ, ਗੁਰਿੰਦਰ ਹੈ ਤਾਂ ਉਹਨੇ ਨਾਲ ਗੈਰੀ ਲਾ ਲਿਆ, ਸ਼ੈਲਿੰਦਰ ਹੈ ਤਾਂ ਉਹਨੇ ਸ਼ੈਲੀ ਸੌਖਾ ਕਰਕੇ ਦੱਸ ਦਿੱਤਾ। ਬਹੁਤ ਘੱਟ ਨੇ ਸ਼ਾਇਦ ਜਿਹੜੇ ਇੱਦਾਂ ਨਾ ਕਰਦੇ ਹੋਣ। ਫਿਰ ਮੈਂ ਉਹਦੀਆਂ ਗੱਲਾਂ ਸੁਣ ਕੇ ਇੱਦਾਂ ਮਹਿਸੂਸ ਕਰਦਾ ਜਿਵੇਂ ਅਸੀਂ ਬੁਝਦਿਲ ਹੋਈਏ, ਅਸੀਂ ਮੌਕਾ ਵੇਖ ਕੇ ਮੌਕੇ ਦੇ ਅਨੁਸਾਰ ਜਿਵੇਂ ਆਪਣੇ ਆਪ ਨੂੰ ਬਦਲ ਲੈਂਦੇ ਹੋਈਏ। ਬੁਝਦਿਲ ਇਹੋ ਹੀ ਤਾਂ ਹੁੰਦਾ ਜਿਹੜਾ ਔਖੇ ਹਾਲਾਤਾਂ ਦਾ ਸਾਹਮਣਾ ਨਹੀਂ ਕਰਦਾ, ਜਿਹੜਾ ਸੌਖਾ ਹੀ ਉਸ ਰੰਗ ਦੇ ਵਿੱਚ ਰੰਗਿਆ ਜਾਂਦਾ ਜਿਹੜੇ ਰੰਗ 'ਚ ਕੋਈ ਉਹਨੂੰ ਰੰਗਣਾ ਚਾਹੁੰਦਾ ਹੋਵੇ।
ਹੁਣ ਤਾਂ ਅਸੀਂ ਆਪਣੇ ਨਿਆਣਿਆਂ ਦੇ ਨਾਮ ਹੀ ਇੱਧਰ ਉੱਧਰੋਂ ਵੇਖ ਕੇ ਰੱਖਣੇ ਸ਼ੁਰੂ ਕਰ ਦਿੱਤੇ। ਨਿਆਣਿਆਂ ਦੇ ਨਾਂ ਸੁਣ ਕੇ ਲੱਗਦਾ ਹੀ ਨਹੀਂ ਆ ਕਿ ਇਹ ਪੰਜਾਬੀ ਨਿਆਣੇ ਨੇ। ਮਾਂ ਪਿਓ ਜਿੰਨਾ ਚਿਰ ਨਾਲ ਨਾ ਹੋਣ, ਨਾਂ ਤੋਂ ਤਾਂ ਆਪਾਂ ਸਮਝ ਹੀ ਨਹੀਂ ਸਕਦੇ। ਪਹਿਲੀ ਪਛਾਣ ਤਾਂ ਬੰਦੇ ਦੀ ਨਾਂ ਹੁੰਦੀ ਹੈ। ਨਾਂ ਸੁਣ ਕੇ ਕੋਈ ਅੰਦਾਜ਼ਾ ਲਾਉਂਦਾ ਕਿ ਇਹ ਕਿੱਥੋਂ ਦਾ, ਪਰ ਸਾਡਾ ਹੁਣ ਨਹੀਂ ਪਤਾ ਲੱਗਦਾ। ਦੂਜਿਆਂ ਦੀ ਰੀਸ ਕਰਦੇ ਕਰਦੇ ਆਪਾਂ ਇੰਨੀ ਕੁ ਜ਼ਿਆਦਾ ਰੀਸ ਕਰਨੀ ਸ਼ੁਰੂ ਕਰ ਦਿੱਤੀ ਕਿ ਸਾਡੇ ਹੁਣ ਪੰਜਾਬੀ ਨਾਮ ਹੀ ਨਹੀਂ ਰਹੇ। ਹੋਰ ਹੋਰ ਕੌਮਾਂ ਤੋਂ ਆਪਾਂ ਰੱਖਣੇ ਸ਼ੁਰੂ ਕਰ ਦਿੱਤੇ, ਫਿਲਮਾਂ 'ਚੋਂ ਵੇਖ ਕੇ ਰੱਖਣੇ ਸ਼ੁਰੂ ਕਰ ਦਿੱਤੇ, ਸੌਖੇ ਨਾਂ ਵੇਖ ਕੇ ਰੱਖਣੇ ਸ਼ੁਰੂ ਕਰ ਦਿੱਤੇ। ਆਪਣੇ ਵਿਰਸੇ ਅਤੇ ਬੋਲੀ ਦੇ ਉੱਤੇ ਸ਼ਾਇਦ ਮਾਣ ਹੀ ਨਹੀਂ ਰਿਹਾ, ਸ਼ਾਇਦ ਸਾਨੂੰ ਭਰੋਸਾ ਨਹੀਂ ਰਿਹਾ ਗੁਰੂ ਤੋਂ ਲਏ ਨਾਵਾਂ ਦਾ। ਜੇ ਸਾਡਾ, ਸਾਡੇ ਭੈਣ ਭਰਾਵਾਂ ਦਾ, ਸਾਡੇ ਪਿਓ ਦਾ, ਦਾਦੇ ਦਾ ਨਾਂ ਗੁਰੂ ਤੋਂ ਰੱਖਿਆ ਗਿਆ ਸੀ, ਜਾ ਕੇ ਗੁਰੂ ਘਰ ਤੋਂ ਕਢਵਾਇਆ ਗਿਆ ਸੀ, ਇਹਦਾ ਤਾਂ ਸਿੱਧਾ ਸਿੱਧਾ ਮਤਲਬ ਇਹ ਹੋਇਆ ਕਿ ਹੁਣ ਉਹ ਫੈਸਲਾ ਸਾਡੇ ਬਜ਼ੁਰਗਾਂ ਦਾ ਸਾਨੂੰ ਗਲਤ ਲੱਗਦਾ ਹੈ। ਗੁਰੂ ਤੋਂ ਕਿਉਂ ਲੈਣਾ ਨਾ? ਇਸ ਚੀਜ਼ ਦੀ ਸ਼ਾਇਦ ਸਾਨੂੰ ਕੋਈ ਅਹਿਮੀਅਤ ਹੀ ਨਹੀਂ ਰਹੀ। ਹੁਣ ਅਸੀਂ ਆਪ ਜ਼ਿਆਦਾ ਸਿਆਣੇ ਹੋ ਗਏ, ਨਾ ਰੱਖਣਾ ਤਾਂ ਅਸੀਂ ਆਪ ਰੱਖਾਂਗੇ। ਗੁਰੂ ਨੂੰ ਥੋੜ੍ਹੀ ਪਤਾ ਹੁਣ ਆਪਾਂ ਬਾਹਰ ਆ ਗਏ, ਗੁਰੂ ਨੂੰ ਥੋੜ੍ਹੀ ਪਤਾ ਕਿ ਜੇ ਆਪਾਂ ਉਹਦਾ ਦਿੱਤਾ ਨਾਂ ਰੱਖ ਲਿਆ ਤਾਂ ਗੋਰਿਆਂ ਤੋਂ ਲਿਆ ਨਹੀਂ ਜਾਣਾ। ਇਸ ਕਰਕੇ ਹੁਣ ਸਾਨੂੰ ਆਪ ਫੈਸਲੇ ਲੈਣੇ ਪੈਣਗੇ। ਹੁਣ ਅਸੀਂ ਆਪ ਜ਼ਿਆਦਾ ਸਿਆਣੇ, ਹੁਣ ਅਸੀਂ ਗੁਰੂ ਨੂੰ ਦੱਸਾਂਗੇ ਕਿਹੜੇ ਨਾਂ ਰੱਖਣੇ ਅੱਗੇ। ਸੱਚ ਦੱਸਾਂ ਤਾਂ ਮੈਂ ਆਪਣੇ ਉਸ ਦੋਸਤ ਨੂੰ ਇਹ ਦੱਸ ਹੀ ਨਹੀਂ ਸਕਿਆ। ਕੀ ਦੱਸਦਾ ਕਿ ਭਰਾਵਾ ਬਾਹਰ ਦੀ ਗੱਲ ਤਾਂ ਛੱਡ, ਤੈਨੂੰ ਲੱਗਦਾ ਹੈ ਕਿ ਬਾਹਰ ਦਾ ਵਰਤਾਰਾ, ਪਰ ਮੈਂ ਜੇ ਆਪਣੇ ਪਿੰਡ ਝਾਤੀ ਮਾਰਾਂ ਤਾਂ ਉੱਥੇ ਵੀ ਇਹੋ ਕੁਛ ਹੀ ਚੱਲਦਾ। ਉੱਥੇ ਵੀ ਹੁਣ ਕੋਈ ਸਹੀ ਨਾਂ ਵਾਲਾ ਨਹੀਂ ਮਿਲਦਾ। ਪਰ ਇਹ ਦੱਸਣ ਦੇ ਵਿੱਚ ਹੋਰ ਵਧੇਰੇ ਸ਼ਰਮਿੰਦਗੀ ਸੀ, ਕਿਉਂਕਿ ਉਹ ਤਾਂ ਸੋਚਦਾ ਸੀ ਕਿ ਸ਼ਾਇਦ ਅਸੀਂ ਬਾਹਰ ਆ ਕੇ ਰੰਗ ਬਦਲਦੇ ਹਾਂ। ਉਹਨੂੰ ਕੀ ਕਹਾਂ ਕਿ ਅਸੀਂ ਆਪਣੇ ਘਰ ਦੇ ਵਿੱਚ ਵੀ ਰੰਗ ਬਦਲਨੇ ਨੇ, ਉੱਥੇ ਵੀ ਇਹੋ ਵਰਤਾਰਾ ਚੱਲ ਰਿਹਾ। ਸੱਚ ਦੱਸਾਂ ਤਾਂ ਇਹ ਪਲ ਮੇਰੇ ਲਈ ਸਭ ਤੋਂ ਜ਼ਿਆਦਾ ਸ਼ਰਮਿੰਦਗੀ ਵਾਲੇ ਸੀ। ਸ਼ਾਇਦ ਹੋਰ ਵੀ ਕੋਈ ਸੋਚਦਾ ਹੋਵੇ, ਸ਼ਾਇਦ ਹੋਰ ਵੀ ਕੋਈ ਸੋਚ ਰਿਹਾ ਹੋਵੇ, ਜਾਂ ਫਿਰ ਸ਼ਾਇਦ ਹੋਰ ਵੀ ਕੋਈ ਸੋਚਣ ਲਈ ਮਜਬੂਰ ਹੋਵੇ, ਜਾਂ ਹੋਰ ਕਿਸੇ ਲਈ ਵੀ ਇਹ ਗੱਲ ਅਹਿਮੀਅਤ ਰੱਖਦੀ ਹੋਵੇ। ਖੈਰ, ਇਹ ਵਿਚਾਰਾਂ ਹਾਲੇ ਬਹੁਤ ਲੰਬੀਆਂ ਨੇ ਅਤੇ ਸਾਨੂੰ ਇਹ ਵਿਚਾਰਾਂ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਲਮ ਪੰਜਾਬ ਦੇ ਵਿੱਚੋਂ ਸੁਰਜੀਤ ਸਿੰਘ ਵਿਰਕੁਰਾਂ ਦੀ ਇਹ ਲਿਖਤ ਤੁਹਾਡੇ ਨਾਲ ਸਾਂਝੀ ਕੀਤੀ, ਸਾਡੇ ਤੱਕ ਭੇਜੀ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਆਸ ਕਰਦੇ ਹਾਂ ਕਿ ਇਸ ਲਿਖਤ ਵਿੱਚ ਲਈ ਤੁਸੀਂ ਮਨੋਰਥ ਜ਼ਰੂਰ ਸਮਝੇ ਹੋਵੋਗੇ। ਪਿਛਲੇ ਦਿਨੀ ਅਸੀਂ ਮਾਂ ਬੋਲੀ ਦਿਵਸ ਮਨਾਇਆ, ਬੜੇ ਆਪਾਂ ਪੋਸਟਰ ਲਿਖ ਲਿਖ ਸ਼ੇਅਰ ਕੀਤੇ ਇੱਕ ਦੂਸਰੇ ਨਾਲ, ਬੜੀਆਂ ਆਪਾਂ ਵਿਚਾਰ ਚਰਚਾਵਾਂ ਸੁਣੀਆਂ, ਕਈਆਂ ਨੇ ਸ਼ੇਅਰ ਵੀ ਲਿਖ ਕੇ ਪਾਏ ਹੋਣਗੇ ਆਪਣੀ ਮਾਂ ਬੋਲੀ ਨੂੰ। ਪਰ ਸ਼ਾਇਦ ਸਾਡਾ ਅਸਲ ਫਰਜ਼ ਕੁਛ ਹੋਰ ਬਣਦਾ। ਜੇ ਡੂੰਘਾਈ ਦੇ ਨਾਲ ਵੇਖੀਏ, ਸੁਰਜੀਤ ਸਿੰਘ ਹੋਰਾਂ ਵਾਂਗੂ ਸੋਚੀਏ ਤਾਂ ਫਿਰ ਤੁਹਾਨੂੰ ਬਹੁਤ ਕੁਛ ਇੱਦਾਂ ਦਾ ਲੱਭ ਜੂ ਜਿੱਥੇ ਅਸੀਂ ਗੁਨਾਹਗਾਰ ਸਾਬਤ ਹੋਵਾਂਗੇ। ਅਤੇ ਜੇ ਅਸੀਂ ਵਹਾਅ ਦੇ ਨਾਲ ਚੱਲਣਾ ਤਾਂ ਫਿਰ ਗੱਲ ਸ਼ੁਰੂ ਹੀ ਨਹੀਂ ਹੁੰਦੀ, ਫਿਰ ਤਾਂ ਇੱਥੇ ਹੀ ਸ਼ੁਰੂ ਹੁੰਦੀ ਅਤੇ ਇੱਥੇ ਖਤਮ ਹੋ ਜਾਂਦੀ। ਕਿਉਂਕਿ ਬਹੁਤ ਸਾਰਿਆਂ ਦੇ ਲਈ ਇਸ ਗੱਲ ਦੇ ਕੋਈ ਮਾਇਨੇ ਨਹੀਂ, ਅਤੇ ਬਹੁਤ ਲੋਕ ਨੇ ਜਿਨ੍ਹਾਂ ਦੇ ਲਈ
ਬਹੁਤ ਜ਼ਿਆਦਾ ਵੱਡੇ ਮਾਇਨੇ ਨੇ। ਆਪ ਸੋਚ ਆਪੋ ਆਪਣੀ, ਪਰ ਸਮਾਂ ਕੱਢ ਕੇ ਇਸ ਵਿਸ਼ੇ ਦੇ ਉੱਤੇ ਸੋਚ ਵਿਚਾਰ ਬਣਦਾ ਤਾਂ ਜ਼ਰੂਰ ਹੈ। ਜੇ ਫਿਰ ਵੀ ਕਿਤੇ ਲੱਗੇ ਕਿ ਹਾਂ ਸਾਡੇ ਫੈਸਲੇ ਠੀਕ ਨੇ, ਆਪਾਂ ਠੀਕ ਜਾ ਰਹੇ ਹਾਂ, ਤਾਂ ਵੀ ਠੀਕ ਹੈ। ਪਰ ਜੇ ਆਪਾਂ ਇਹ ਕਹੀਏ ਕਿ ਇਹਦੇ ਉੱਤੇ ਤਾਂ ਆਪਾਂ ਸਮਾਂ ਰਹਿੰਦੇ ਸੋਚ ਹੀ ਨਹੀਂ ਪਾਏ, ਜਾਂ ਸਾਡੇ ਕੋਲ ਸਮਾਂ ਹੀ ਨਹੀਂ, ਜਾਂ ਕਦੀ ਧਿਆਨ ਨਹੀਂ ਦਿੱਤਾ, ਜਾਂ ਕਦੀ ਕਿਸੇ ਨੇ ਦੱਸਿਆ ਨਹੀਂ, ਤਾਂ ਫਿਰ ਗੱਲ ਇੱਕ ਅਲੱਗ ਪਾਸੇ ਨੂੰ ਜਾਂਦੀ ਹੈ। ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਸਾਨੂੰ ਅਹਿਸਾਸ ਹੋਣਾ ਜ਼ਰੂਰੀ ਹੁੰਦਾ ਕਿ ਆਪਾਂ ਕੁਛ ਗਲਤ ਕਰ ਰਹੇ ਹਾਂ ਜਾਂ ਆਪਾਂ ਕੁਛ ਗਲਤ ਕੀਤਾ। ਉਸ ਤੋਂ ਬਾਅਦ ਫਿਰ ਉਹਦੇ ਸੁਧਾਰ ਵੱਲ ਨੂੰ ਗੱਲਾਂ ਚੱਲਦੀਆਂ ਨੇ। ਪਰ ਫਿਲਹਾਲ ਆਪਾਂ ਪਹਿਲਾਂ ਇਸ ਵਿਸ਼ੇ ਦੇ ਉੱਤੇ ਆਪਣੇ ਆਪ ਦੇ ਨਾਲ ਵਿਚਾਰ ਤਾਂ ਜ਼ਰੂਰ ਕਰੀਏ, ਆਪਣੀ ਮਾਂ ਬੋਲੀ ਦਾ ਸਤਿਕਾਰ ਤਾਂ ਜ਼ਰੂਰ ਕਰੀਏ। ਮਾਂ ਬੋਲੀ ਦਾ ਸਤਿਕਾਰ, ਆਪਣੀ ਮਾਂ ਦਾ ਸਤਿਕਾਰ, ਮਾਂ ਦਾ ਸਤਿਕਾਰ ਉਸ ਧਰਤੀ ਦਾ ਸਤਿਕਾਰ ਜਿੱਥੇ ਤੁਸੀਂ ਜਨਮ ਲਿਆ, ਇਹ ਜੀਵਨ ਜੀਉ ਰਹੇ ਹਾਂ, ਇਹ ਸਾਹ ਲੈ ਰਹੇ ਹਾਂ, ਉਸ ਧਰਤੀ ਦਾ ਸਤਿਕਾਰ, ਉਹਨਾਂ ਗੁਰੂਆਂ ਪੀਰਾਂ ਦਾ ਸਤਿਕਾਰ ਜਿਨ੍ਹਾਂ ਦੇ ਬਲਿਦਾਨ ਸਦਕਾ ਸਾਨੂੰ ਅੱਜ ਇਹ ਜੀਵਨ ਮਿਲਿਆ। ਸਿਰ ਚੁੱਕ ਕੇ ਉੱਚਾ ਕਰਕੇ ਆਪਾਂ ਜੀਉਂਦੇ ਹਾਂ। ਸੋ ਜੇਕਰ ਇੱਕ ਪਾਸਿਓਂ ਬੇਮੁੱਖ ਹੋਏ ਤਾਂ ਗੱਲ ਦੂਰ ਤੱਕ ਜਾਣੀ, ਦੂਰ ਦੀ ਗੱਲ ਕਰੀਏ ਤਾਂ ਮਾਂ ਬੋਲੀ ਤੋਂ ਬੇਮੁੱਖ ਹੋ ਜਾਣੀ ਕਿ ਤੁਸੀਂ ਆਪਣੇ ਗੁਰੂ ਤੋਂ ਬੇਮੁੱਖ। ਫਿਰ ਜਿਹੜਾ ਕਹਿੰਦੇ ਗੁਰੂ ਦਾ ਨਹੀਂ ਹੁੰਦਾ ਉਹ ਫਿਰ ਕਿਸੇ ਦਾ ਨਹੀਂ ਹੁੰਦਾ। ਆਸ ਕਰਦੇ ਹਾਂ ਅੱਜ ਦੀ ਲਿਖਤ, ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਆਪਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
3: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
4: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चले आए और ये तीसरी दोस्त ही है ना?
5: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
6: JBCO Films leke aaye action, emotion ate full on entertainment. Punjabi feature film Shera.
7: 5 saal baad mudiya Shere, te mudiya vi kede haath ta
8: ji. Starring Parmesh Verma, Sonal Chauhan, Yogra Singh, Manav Vij ate hor vi ugge kalakar.
9: Main utthon vi mud ke jithon koi nahi mud ke hunda.
6: Written and directed by Savio Sandhu, produced by Anmol Sahni.
8: Hun vekhna na bhullo 15 mai to tuhade nedle cinema ghar vich Shera.

0: ready, set, go! Chadston Ford, Dandenong Road te tuhanu udik rahe hai. Ford Ranger, Ranger Super Duty, Everest te Sadabahar Mustang, brand new demo te quality pre-owned vehicles. Trade in ate finance options we available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford, ready, set.
1: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
3: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ?
0: ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545496। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ಜನಗದ

0: हमारी लव स्टोरी तो लेजेंडरी बन गई।
1: लेजेंडरी लव स्टोरीज की ही तो एंडिंग ट्रेजिक होती है।
2: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
3: Chand Mera Dil, Chand Mera Dil.
4: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿਚ $1,610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਿਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।

0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।
4: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ओबिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
3: की तुसी 5 घंटे तो घट नींद लेके गड्डी चला रहे हो? तुसी अपने आप अते अपने परिवार नू खतरे विच पा रहे हो। जदों तुसी थके हुए हुंदे हो तां तुसी हौली प्रतिक्रिया करदे हो अते तुहाडे वाहन दे हादसा ग्रस्त होण दी संभावना 4 गुणा वध जांदी है। ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ। ਆਪਣੀ ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰੋ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ। ਸੜਕ 'ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ। TSC ਵੱਲੋਂ ਇੱਕ ਸੁਨੇਹਾ।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ

0: ਸੀਐਮਆਈ ਤੁਹਾਡਾ ਫਿਲਮ, ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ ਜੋ ਕਿ ਫੈਡ ਸਕੁਐਰ ਤੇ ਰੋਜ਼ਾਨਾ ਖੁੱਲਦਾ ਹੈ। ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ, ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ, ਬਣਾਓ ਅਤੇ ਪੜਚਾਲ ਕਰੋ। 2 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ। ਇੱਕ ਮੁਫਤ ਪ੍ਰਦਰਸ਼ਨੀ ਜੋ ਐਪ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
3: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set,
4: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
5: ਐਤਵਾਰ
6: ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
7: ਸਾਰੇ ਬੋਲੋ ਪੱਪੂ ਦੇ ਪਾਪਾ।
8: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰ

0: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। Authorized by Victorian Government, Melbourne.
1: Kitchen ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮੈਲਟਨ।
2: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ। ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੀ ਹੈ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
3: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
1: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04332802522 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋਅ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਦੇ ਵਿੱਚ ਹੋਊਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਵਪਾਰੀ ਬੰਦਾ ਰਾਜੇ ਨੂੰ ਮਿਲਣ ਦੇ ਲਈ ਜਾ ਰਿਹਾ ਸੀ ਰਾਜੇ ਨੂੰ ਭੇਟ ਕਰਨ ਦੇ ਲਈ ਕੁਛ ਤੋਹਫੇ ਲੈ ਲਏ ਰਸਤੇ ਦੇ ਵਿੱਚ ਤੁਰਿਆ ਜਾਂਦਾ ਸੋਚਦਾ ਕਿ ਕੋਈ ਸੋਹਣਾ ਸਾਥ ਹੀ ਬਣ ਜਾਵੇ ਇੱਕ ਜਗ੍ਹਾ ਦੇ ਉੱਤੇ ਆਰਾਮ ਕਰਨ ਦੇ ਲਈ ਬੈਠਦਾ ਉੱਥੇ ਇੱਕ ਸਾਧੂ ਦੇ ਨਾਲ ਮੁਲਾਕਾਤ ਹੁੰਦੀ ਪੁੱਛਦਾ ਕਿੱਥੇ ਚੱਲਿਓ ਸਬੱਬ ਬਸ ਸਾਧੂ ਵੀ ਰਾਜੇ ਦੇ ਕੋਲ ਚੱਲਿਆ ਹੁੰਦਾ ਲੰਮੇ ਸਮੇਂ ਤੋਂ ਰਾਜੇ ਨੇ ਸੁਨੇਹਾ ਭੇਜਿਆ ਹੈ ਪਰ ਸਾਧੂ ਦਾ ਸਮਾਂ ਹੀ ਨਹੀਂ ਲੱਗਾ ਘੁੰਮਦੇ ਘੁੰਮਦੇ ਦੂਰ ਦਰੇਡਿਓ ਹੁਣ ਮੈਂ ਇੱਧਰ ਨੂੰ ਜਾ ਰਿਹਾ ਅਤੇ ਰਾਜੇ ਨੂੰ ਮਿਲਦਾ ਜਾਊਂਗਾ ਵਪਾਰੀ ਨੇ ਸੋਚਿਆ ਰਸਤੇ ਦੇ ਵਿੱਚ ਸਾਥ ਬਣ ਗਿਆ ਅੱਗੇ ਜਾਂਦੇ ਨੇ ਤੇ ਇੱਕ ਹੋਰ ਵਿਅਕਤੀ ਜਿਹੜਾ ਕਿ ਰਾਜ ਵੱਲ ਹੀ ਜਾ ਰਿਹਾ ਹੁੰਦਾ ਆਪਣੇ ਕਾਰੋਬਾਰ ਦੇ ਸੰਬੰਧੀ ਇਹਨੇ ਵੀ ਗੱਲਬਾਤ ਕਰਨੀ ਹੈ ਇੱਕ ਨੌਜਵਾਨ ਜਿਹਨੇ ਕਿ ਨੌਕਰੀ ਦੀ ਭਾਲ ਦੇ ਵਿੱਚ ਨਿਕਲਿਆ ਲੱਗਦਾ ਕਿ ਮੇਰਾ ਜੁੱਸਾ ਸੋਹਣਾ ਰਾਜਾ ਮੈਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲੂਗਾ ਆਪਣੋ ਆਪਣੇ ਮਨ ਦੀਆਂ ਇਛਾਵਾਂ ਲੈ ਕੇ ਸਾਰੇ ਰਾਜੇ ਵੱਲ ਤੁਰੇ ਜਾਂਦੇ ਨੇ ਰਸਤੇ ਦੇ ਵਿੱਚ ਸਫ਼ਰ ਹੌਲੀ ਹੌਲੀ ਉਸ ਮੁਕਾਮ ਦੇ ਉੱਤੇ ਪਹੁੰਚਦਾ ਕਿ ਕਾਫ਼ੀ ਜ਼ਿਆਦਾ ਠੰਡ ਹੋ ਜਾਂਦੀ ਹੈ ਇਹ ਏਰੀਆ ਜਿੱਥੇ ਹਲਕੀ ਹਲਕੀ ਬਰਫ਼ ਵੀ ਪਈ ਹੈ ਬਹੁਤ ਜ਼ਿਆਦਾ ਠੰਡ ਆ ਉਬੜ ਖਾਬੜ ਰਾਹ ਨੇ ਇਸ ਪਹਾੜੀ ਇਲਾਕੇ ਦੇ ਵਿੱਚ ਰਾਤ ਪੈਣ ਦੇ ਕਰਕੇ ਹੁਣ ਸਾਰੇ ਚਿੰਤਾ ਦੇ ਵਿੱਚ ਨੇ ਕਿ ਰਾਤ ਕਿੱਥੇ ਬਿਤਾਈ ਜਾਵੇ ਇਹਨਾਂ ਸਾਰਿਆਂ ਦੇ ਵਿੱਚੋਂ ਇੱਕੋ ਹੀ ਚਿਹਰਾ ਜਿਹਦੇ ਉੱਤੇ ਕੋਈ ਸ਼ਿਕਨ ਨਹੀਂ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਉਹ ਸੀ ਸਾਧੂ ਦਾ ਸਾਧੂ ਨਿੱਕੀਆਂ ਨਿੱਕੀਆਂ ਗੱਲਾਂ ਉਹਨਾਂ ਨੂੰ ਦੱਸੀ ਜਾਂਦਾ ਬਥੇਰਾ ਸਮਝਾਉਂਦਾ ਪਰ ਇੱਕ ਜਗ੍ਹਾ ਦੇ ਉੱਤੇ ਆ ਕੇ ਆਪਾਂ ਕਹਿ ਦਿੰਦੇ ਹੁੰਦੇ ਨਾ ਬਾਕੀ ਤਾਂ ਸਭ ਠੀਕ ਆ ਨਹੀਂ ਤੁਹਾਨੂੰ ਪਤਾ ਬਸ ਹੁਣ ਇਹ ਨਹੀਂ ਸੀ ਸਾਧੂ ਨੂੰ ਪਤਾ ਸਾਧੂ ਦੀ ਇਸ ਗੱਲ ਦੇ ਉੱਤੇ ਕਿਸੇ ਨੂੰ ਯਕੀਨ ਨਹੀਂ ਕਿ ਉਸ ਰੱਬ ਦੇ ਵਿੱਚ ਵਿਸ਼ਵਾਸ ਰੱਖੋ ਸਾਨੂੰ ਰਹਿਣ ਦੇ ਲਈ ਰਾਤ ਬਿਤਾਉਣ ਦੇ ਲਈ ਕੋਈ ਸੋਹਣੀ ਜਗ੍ਹਾ ਮਿਲ ਜਾਊਗੀ ਪਰ ਇਹਨਾਂ ਨੂੰ ਹੁਣ ਸਾਧੂ ਦੇ ਉੱਤੇ ਕੋਈ ਯਕੀਨ ਨਹੀਂ ਸੀ ਕਿਉਂਕਿ ਥੱਕ ਟੁੱਟੇ ਨੇ ਜ਼ਿਆਦਾ ਗਏ ਸੀ ਉੱਪਰੋਂ ਵੱਧ ਰਹੀ ਠੰਡ ਲਗਭਗ ਤੈਅ ਸੀ ਕਿ ਜੇਕਰ ਰਾਤ ਦੇ ਸਮੇਂ ਕੋਈ ਛੱਤ ਨਾ ਲੱਭੀ ਤਾਂ ਕੋਈ ਪਤਾ ਨਹੀਂ ਸਵੇਰੇ ਕੋਈ ਉੱਠੇ ਜਾਂ ਨਾ ਉੱਠੇ ਕੋਈ ਜੰਗਲੀ ਜਾਨਵਰ ਰਾਤ ਖਾ ਜੇ ਜਾਂ ਠੰਡ ਦੇ ਨਾਲ ਆਕੜ ਜਾਣ ਇਹਨਾਂ ਨੂੰ ਇੱਕ ਛੋਟੀ ਜਿਹੀ ਕੁਟੀਆ ਦੇ ਵਿੱਚੋਂ ਹਲਕਾ ਜਿਹਾ ਚਾਨਣ ਨਜ਼ਰ ਆਉਂਦਾ ਇੱਕ ਉਮੀਦ ਦੀ ਕਿਰਨ ਸਾਰਿਆਂ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਜ਼ਿੰਦਾ ਕਰ ਦਿੰਦੀ ਕਾਲੀ ਕਾਲੀ ਦੇ ਨਾਲ ਪੈਰ ਪੁੱਟਦੇ ਨੇ ਉਸ ਕੁਟੀਆ ਤੱਕ ਘਰ ਤੱਕ ਪਹੁੰਚਦੇ ਨੇ ਉੱਥੇ ਇੱਕ ਗਰੀਬੜਾ ਜਿਹਾ ਬੰਦਾ ਜਿਹਨੇ ਸਾਰਿਆਂ ਨੂੰ ਜੀ ਆਇਆ ਆਖਿਆ ਤੁਸੀਂ ਚਾਹੋ ਤਾਂ ਇੱਥੇ ਰਾਤ ਬਿਤਾ ਸਕਦੇ ਹੋ ਪਰ ਯਾਦ ਰਵੇ

ਸਾਧੂ ਨੇ ਕਿਹਾ ਭਾਈ ਜਿਹੜਾ ਜਿਹੜਾ ਜ਼ਿਆਦਾ ਥੱਕਿਆ ਜਾਓ ਤੁਸੀਂ ਜਾ ਕੇ ਅੰਦਰ ਪੈ ਜਾਓ ਅਤੇ ਕਾਲੋ ਕਾਲ ਸਾਰੇ ਇੱਕ ਦੂਸਰੇ ਤੋਂ ਭੱਜ ਭੱਜ ਕੇ ਅੱਗੇ ਇਹ ਭੁੱਲ ਹੀ ਗਏ ਨੇ ਕਿ ਨਾਲ ਇਹ ਸਾਧੂ ਵੀ ਆਇਆ ਜਿਹੜਾ ਸਾਰਾ ਰਾਹ ਸਾਨੂੰ ਆਸਰਾ ਦਿੰਦਾ ਆ ਜਿਹਨੇ ਸਾਰਾ ਰਾਹ ਸਾਨੂੰ ਸਮਝਾਇਆ ਵਾ ਜਿਹਨੇ ਇੱਕ ਵਿਸ਼ਵਾਸ ਸਾਡਾ ਕਾਇਮ ਰੱਖਿਆ ਕਿ ਨਹੀਂ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ ਸਾਧੂ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ ਬਾਕੀ ਔਖੇ ਸੌਖੇ ਹੋ ਕੇ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਪੈ ਗਏ ਨੇ ਜਦੋਂ ਥੋੜ੍ਹੇ ਜਿਹੇ ਅੰਦਰ ਜਾ ਕੇ ਨਿਸਲ ਜਿਹੇ ਹੁੰਦੇ ਨੇ ਤਾਂ ਚੇਤਾ ਆਉਂਦਾ ਕਿ ਸਾਡੇ ਨਾਲ ਤਾਂ ਸਾਧੂ ਵੀ ਆਇਆ ਸੀ ਹੋਵੇ ਨਾ ਤਾਂ ਉਹਨੂੰ ਵੀ ਅੰਦਰ ਆਵਾਜ਼ ਮਾਰ ਲਈਏ ਔਖੇ ਸੌਖੇ ਹੋ ਕੇ ਪੈ ਰਵਾਂਗੇ ਭੱਜ ਕੇ ਜਾ ਕੇ ਸਾਧੂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਧੂ ਉਨੀ ਦੇਰ ਨੂੰ ਸੌਂ ਚੁੱਕਾ ਸੀ ਸਾਰੇ ਹੈਰਾਨ ਨੇ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਇਹਨੂੰ ਪਤਾ ਨਹੀਂ ਕਿੱਦਾਂ ਨੀਂਦ ਆ ਗਈ ਕੋਈ ਖਾਸ ਕੋਈ ਚਾਦਰ ਵੀ ਨਹੀਂ ਹੈਗੀ ਇਹਦੇ ਕੋਲ ਸਾਨੂੰ ਤਾਂ ਅੰਦਰ ਇੰਨੀ ਠੰਡ ਲੱਗੀ ਜਾਂਦੀ ਹੈ ਕਿ ਨੀਂਦ ਨਹੀਂ ਆ ਰਹੀ ਇਹ ਪਤਾ ਨਹੀਂ ਕਿੱਦਾਂ ਸੌਂ ਗਿਆ ਖੈਰ ਸਵੇਰੇ ਉੱਠੇ ਨੇ ਅਤੇ ਉੱਠ ਕੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਨੇ ਮੈਨੂੰ ਨੀਂਦ ਨਹੀਂ ਆਈ ਮੈਨੂੰ ਨੀਂਦ ਨਹੀਂ ਆਈ ਮੈਂ ਬਹੁਤ ਤੰਗ ਰਿਹਾ ਮੈਂ ਬਹੁਤ ਦੁਖੀ ਰਿਹਾ ਕਿਸੇ ਦੇ ਪੈਰ ਪੀੜ ਹੁੰਦੇ ਰਹੇ ਕਿਸੇ ਨੂੰ ਠੰਡ ਲੱਗਦੀ ਰਹੀ ਬੁਰੇ ਹਾਲ ਜਾਗ ਕੇ ਰਾਤ ਕੱਟੀ ਅੱਜ ਪਤਾ ਨਹੀਂ ਦੇਣੇ ਕਿੱਦਾਂ ਅੱਗੇ ਸਫ਼ਰ ਹੋਣਾ ਇੱਕਦਮ ਸਾਰਿਆਂ ਦਾ ਸਾਧੂ 'ਤੇ ਧਿਆਨ ਪੈਂਦਾ ਬਾਬਾ ਜੀ ਆਪਾਂ ਨੂੰ ਤਾਂ ਅੰਦਰ ਵੀ ਚੱਜ ਦੇ ਨਾਲ ਨੀਂਦ ਨਹੀਂ ਆਈ ਬੜੇ ਬੁਰੇ ਹਾਲ ਸੀ ਠੰਡ ਬਹੁਤ ਸੀ ਤੁਸੀਂ ਇੱਥੇ ਬਾਹਰ ਬਿਨਾਂ ਬਿਸਤਰੇ ਹੀ ਪੈ ਗਏ ਇਸ ਉੱਬੜ ਖਾਬੜ ਜਗ੍ਹਾ ਦੇ ਉੱਤੇ ਬਿਨਾਂ ਚਾਦਰ ਹੀ ਤੁਸੀਂ ਸੌਂ ਗਏ ਇੱਦਾਂ ਲੱਗਦਾ ਸੀ ਜਿੱਦਾਂ ਤੁਹਾਨੂੰ ਕੋਈ ਪਰਵਾਹ ਹੀ ਨਹੀਂ ਇੱਦਾਂ ਕਿਵੇਂ ਹੋ ਗਿਆ ਸਾਨੂੰ ਤਾਂ ਅੰਦਰ ਕਮਰੇ ਦੇ ਵਿੱਚ ਵੀ ਨੀਂਦ ਨਹੀਂ ਆਈ ਤੁਹਾਨੂੰ ਇੱਥੇ ਬਾਹਰ ਖੁੱਲ੍ਹੇ ਦੇ ਵਿੱਚ ਕਿੱਦਾਂ ਨੀਂਦ ਆ ਗਈ ਇੰਨੀ ਠੰਡ 'ਚ ਕਿੱਦਾਂ ਸੌਂ ਲੈਂਦੇ ਹੋ ਕੀ ਤੁਸੀਂ ਅਕਸਰ ਹੀ ਇੱਥੇ ਆਉਂਦੇ ਰਹਿੰਦੇ ਹੋ ਇੱਕ ਤੋਂ ਬਾਅਦ ਇੱਕ ਸਵਾਲਾਂ ਦੀ ਝੜੀ ਸਾਧੂ ਆਪਣੇ ਮਨ ਦੀ ਮੌਜ ਦੇ ਨਾਲ ਬੋਲਿਆ ਭਾਈ ਪਹਿਲਾਂ ਮੈਨੂੰ ਇਹ ਦੱਸ ਤੂੰ ਰਾਜੇ ਨੂੰ ਮਿਲਣ ਚੱਲਿਆ ਕੋਈ ਤੋਹਫ਼ਾ ਲੈ ਕੇ ਆਇਆ ਹੋਵੇਗਾ ਵਪਾਰੀ ਸੋਚਦਾ ਕਿ ਇਹਨੂੰ ਕਿੱਦਾਂ ਪਤਾ ਰਾਤ ਇਹਨੇ ਕਿਤੇ ਮੇਰਾ ਸਮਾਨ ਤਾਂ ਨਹੀਂ ਫੁੱਲਿਆ ਹਾਂ ਹੁਣ ਰਾਜੇ ਕੋਲ ਚੱਲਿਆ ਕੁਛ ਨਾ ਕੁਛ ਤਾਂ ਲੈ ਕੇ ਜਾਊਂਗਾ ਦੂਸਰੇ ਨੂੰ ਪੁੱਛਿਆ ਤੀਸਰੇ ਨੂੰ ਪੁੱਛਿਆ ਸਾਰੇ ਕੁਛ ਨਾ ਕੁਛ ਰਾਜੇ ਦੇ ਲਈ ਲੈ ਕੇ ਚੱਲੇ ਸੀ ਤੁਸੀਂ ਮੈਨੂੰ ਇਹ ਦੱਸੋ ਇੱਕ ਮਾਂ ਪਿਓ ਜਿਹਦੇ ਕੋਲ ਸੋਹਣਾ ਮਖਮਲ ਦਾ ਸੌਣ ਦੇ ਲਈ ਬਿਸਤਰਾ ਹੋਵੇ ਸੋਹਣਾ ਕਾਰੋਬਾਰ ਚੱਲਦਾ ਹੋਵੇ ਧੀਆਂ ਪੁੱਤ ਆਗਿਆਕਾਰ ਹੋਣ ਕਿ ਉਹਨੂੰ ਰਾਤ ਨੂੰ ਨੀਂਦ ਸੌਖੀ ਆਊਗੀ ਹਾਂਜੀ ਬਿਲਕੁਲ ਆਊਗੀ ਕਿਉਂ ਨਹੀਂ ਆਊਗੀ ਅਤੇ ਜੇਕਰ ਉਸੇ ਮਾਂ ਪਿਓ ਦਾ ਪੁੱਤ ਕਿਤੇ ਬਿਮਾਰ ਹੋ ਜੇ ਕੀ ਉਹ ਫਿਰ ਵੀ ਸੌਂ ਜਾਣਗੇ ਨਹੀਂ ਫਿਰ ਤਾਂ ਨਹੀਂ ਸੌਂ ਪਾਉਣਗੇ ਚਲੋ ਮੈਨੂੰ ਇਹਨਾਂ ਦਾ ਇੱਦਾਂ ਦੱਸੋ ਜੇਕਰ ਉਹਨਾਂ ਦੇ ਘਰ ਵਿੱਚ ਬਹੁਤ ਸਾਰਾ ਧਨ ਪਿਆ ਹੋਵੇ ਦੌਲਤ ਪਈ ਹੋਵੇ ਕੀ ਉਹਨਾਂ ਨੂੰ ਨੀਂਦ ਆਜੂਗੀ ਹੋ ਸਕਦਾ ਨਾ ਆਵੇ ਭਲਿਓ ਤੁਹਾਡੇ ਨਾਲ ਵੀ ਇੱਦਾਂ ਹੀ ਹੋਇਆ ਤੁਸੀਂ ਸਾਰੇ ਕੁਛ ਨਾ ਕੁਛ ਲੈ ਕੇ ਆਇਓ ਠੰਡ ਤਾਂ ਜਿਹੜੀ ਲੱਗਣੀ ਹੈ ਉਹ ਲੱਗਣੀ ਹੀ ਥੱਕੇ ਤਾਂ ਤੁਸੀਂ ਜਿਹੜੇ ਹੈਗੇ ਉਹ ਹੈਗੇ ਹੋ ਮੈਂ ਵੀ ਉਹਨਾਂ ਤੁਰਿਆ ਤੁਸੀਂ ਵੀ ਉਹਨਾਂ ਹੀ ਤੁਰੇ ਹੋ ਵੱਡੀ ਪਰੇਸ਼ਾਨੀ ਇਹ ਆ ਕਿ ਤੁਹਾਡੇ ਕੋਲ ਆਪਣੀ ਔਕਾਤ ਦੇ ਮੁਤਾਬਿਕ ਤਿਲ ਫੁੱਲ ਹੈਗਾ ਪੱਲੇ ਤੁਹਾਨੂੰ ਸਾਰਿਆਂ ਨੂੰ ਤਾਂ ਇਹ ਰਾਤ ਚਿੰਤਾ ਸਤਾਉਂਦੀ ਰਹੀ ਕੋਈ ਮੇਰੇ ਪੈਸੇ ਨਾ ਕੱਢ ਲਏ ਕੋਈ ਮੇਰਾ ਝੋਲਾ ਨਾ ਫੋਲ ਲਏ ਕਿਤੇ ਮੇਰੀ ਨਾ ਚੋਰੀ ਹੋ ਜੇ ਅਤੇ ਮੇਰੇ ਕੋਲ ਹੈ ਹੀ ਕੀ ਸੀ ਜਿਹੜਾ ਮੈਨੂੰ ਨਾ ਸੌਣ ਦਿੰਦਾ ਮੈਂ ਤਾਂ ਸਿਰਫ ਦੁਆਵਾਂ ਹੀ ਲੈ ਕੇ ਚੱਲਿਆ ਉਧਰੋਂ ਦੁਆਵਾਂ ਦੇ ਕੇ ਵਾਪਸ ਪਰਤ ਆਉਣਾ ਨੀਂਦ ਆਉਣੀ ਜਾਂ ਨਾ ਆਉਣੀ ਇਹ ਕਈ ਵਾਰੀ ਤੁਹਾਡੀ ਥਕਾਵਟ ਦੇ ਉੱਤੇ ਨਿਰਭਰ ਨਹੀਂ ਕਰਦੀ ਕਈ ਵਾਰੀ ਇਹ ਬਿਸਤਰੇ ਦੇ ਉੱਤੇ ਨਿਰਭਰ ਨਹੀਂ ਕਰਦੀ ਕਹਿੰਦੇ ਨੇ ਜਦੋਂ ਨੀਂਦ ਆਉਣੀ ਆ ਤਾਂ ਸੂਲੀ 'ਤੇ ਵੀ ਆ ਜਾਂਦੀ ਕੰਡਿਆਂ ਦੇ ਉੱਤੇ ਵੀ ਆ ਜਾਂਦੀ ਜੰਗਲ ਦੇ ਵਿੱਚ ਵੀ ਆ ਜਾਂਦੀ ਹੈ ਪਹਾੜਾਂ 'ਚ ਵੀ ਆ ਜਾਂਦੀ ਹੈ ਪਰ ਜੇ ਤੁਹਾਡੇ ਮਨ ਦੇ ਉੱਤੇ ਬੋਝ ਨਾ

0: ਹੋਵੇ, ਜੇ ਤੁਸੀਂ ਬਹੁਤ ਕੁਛ ਆਪਣੇ ਮਨ ਦੇ ਉੱਤੇ ਨਾ ਲੱਦਿਆ ਹੋਵੇ ਜਿੱਦਾਂ ਕਿ ਤੁਸੀਂ ਅੱਜ ਲੱਦੀ ਫਿਰਦੇ ਹੋ, ਜੇ ਮੈਂ ਵੀ ਇੱਦਾਂ ਲੱਦਿਆ ਹੋਵੇ ਤਾਂ ਨੀਂਦ ਮੈਨੂੰ ਵੀ ਨਾ ਆਵੇ। ਨੀਂਦ ਦਾ ਸੰਬੰਧ ਇਸ ਚੀਜ਼ ਦੇ ਨਾਲ ਨਹੀਂ ਹੈ ਕਿ ਤੁਸੀਂ ਅੰਦਰ ਸੁੱਤੇ ਹੋ ਜਾਂ ਬਾਹਰ ਸੁੱਤੇ ਹੋ। ਨੀਂਦ ਦਾ ਸੰਬੰਧ ਇਸ ਚੀਜ਼ ਦੇ ਨਾਲ ਵੀ ਨਹੀਂ ਹੈ ਕਿ ਤੁਹਾਡੇ ਕੋਲ ਕੋਈ ਚਾਦਰ ਹੈ, ਰਜਾਈ ਹੈ ਜਾਂ ਨਹੀਂ ਹੈ। ਨੀਂਦ ਦਾ ਸੰਬੰਧ ਸਾਡੇ ਅੰਦਰ ਦੇ ਨਾਲ ਹੈ। ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਤੁਸੀਂ ਅੰਦਰੋਂ ਕਿੰਨੇ ਕੁ ਸ਼ਾਂਤ ਹੋ, ਬਾਹਰੋਂ ਸਾਰੇ ਸ਼ਾਂਤ ਹੀ ਦਿਖਦੇ ਨੇ, ਅੰਦਰ ਕਿੰਨੀ ਉਥਲ ਪੁਥਲ ਚੱਲਦੀ ਰਹਿੰਦੀ ਹੈ, ਢੇਰਾਂ ਸਾਰੇ ਵਿਚਾਰ ਚੱਲਦੇ ਰਹਿੰਦੇ ਨੇ। ਤੁਸੀਂ ਪੈ ਤਾਂ ਜਾਂਦੇ ਹੋ ਪਰ ਅੱਖ ਨਹੀਂ ਲੱਗਦੀ, ਅੱਖ ਲੱਗ ਜਾਂਦੀ ਹੈ ਪਰ ਅੰਦਰ ਵਿਚਾਰ ਨਹੀਂ ਚੱਲਣੋਂ ਹਟਦੇ। ਕਹਿੰਦੇ ਨੇ ਜੇਕਰ ਕਿਸੇ ਨੂੰ ਪੈਂਦਿਆਂ 10-15 ਮਿੰਟਾਂ ਦੇ ਵਿੱਚ ਵਿੱਚ ਨੀਂਦ ਆ ਜੇ ਅਤੇ ਇਹੋ ਜਿਹੀ ਆਵੇ ਚੇਤਾ ਹੀ ਭੁੱਲ ਜੇ ਕਦੋਂ ਆਈ ਅਤੇ ਕਦੋਂ ਹੁਣ ਉੱਠਿਆ, ਉਹਦੇ ਨਾਲੋਂ ਸੌਖੀ ਜ਼ਿੰਦਗੀ ਨਹੀਂ ਹੋ ਸਕਦੀ। ਅਤੇ ਜੇ ਤੁਹਾਨੂੰ ਔਖੇ ਸੌਖੇ ਹੋ ਕੇ 100 ਯਤਨ ਕਰਨੇ ਪੈਣ, ਗੋਲੀਆਂ ਖਾਣੀਆਂ ਪੈਣ, ਕੋਈ ਮਿਊਜ਼ਿਕ ਲਾ ਕੇ ਬੈਠਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਇਹ ਦੁਨੀਆਦਾਰੀ ਦੇ ਬੋਝ ਤੁਹਾਨੂੰ ਨੀਂਦ ਨਹੀਂ ਆਉਣ ਦਿੰਦੇ। ਸੋ ਇਸ ਕਰਕੇ ਜਿੰਨਾ ਵੀ ਘੱਟ ਤੋਂ ਘੱਟ ਆਪਣੇ ਕੋਲ ਰੱਖੋਗੇ, ਰਾਤ ਨੂੰ ਜਿੰਨੀ ਵੀ ਚਿੰਤਾ ਤੁਹਾਨੂੰ ਘੱਟ ਸਤਾਊਗੀ, ਉਨਾ ਵਧੀਆ ਤੁਸੀਂ ਸੌਂਗੇ, ਅਗਲੇ ਦਿਨ ਉਨਾ ਵਧੀਆ ਤੁਸੀਂ ਉੱਠੋਗੇ ਅਤੇ ਉਨੇ ਵਧੀਆ ਤੁਹਾਡੇ ਕੰਮ ਕਾਰ ਨੇਪਰੇ ਚੜ੍ਹਨਗੇ। ਆਸ ਕਰਦੇ ਹਾਂ ਕਿ ਤੁਸੀਂ ਸੋਹਣੀ ਨੀਂਦ ਸੌਂ ਰਹੇ ਹੋਗੇ, ਕਿਸੇ ਨੂੰ ਨੀਂਦ ਨਾ ਆਉਣੀ ਚੱਜ ਦੇ ਨਾਲ ਇਹ ਕਿੱਡੀ ਵੱਡੀ ਬਿਮਾਰੀ ਹੈ ਇਹ ਉਹੀ ਦੱਸ ਸਕਦਾ ਵਾ ਜਿਹਦੇ ਨਾਲ ਇਹ ਵਾਪਰਦੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪਾਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਹਾਂਜੀ ਹਾਂਜੀ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ।
1: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ

ਮੁੱਛ ਤੇ ਮਰੂਦ ਹੈ ਤੇ ਅੱਖਾਂ ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-4994 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: करती है ना मेरे से, बस
1: लंबे तो सब है।

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ
2: ਹਾਂਜੀ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ

ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਭਾਵੇਂ ਦਰਗੇ ਮਾਨ।

ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਔਲੈ ਉੱਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਹਾਰ ਤਲੈ ਕਵਨ ਜੋਰ, ਜੀ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ।

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਆ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਦਜਾਈ, ਮੁੰਡਾ ਸੰਤੋਖ ਸਰਮ ਪਦ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ।

ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ।

0: ਟੁਟਾ ਤਿਨਕਾ ਸ਼ਬਦ ਸਚੈ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਣ ਦੇ ਜਿਸਨੂੰ।

0: ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਅੱਜ ਦਾ ਅੰਮ੍ਰਿਤਮਈ ਮੁੱਖ ਵਾਕ ਧਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 676 ਦੇ ਉੱਤੇ ਸੁਭਾਇਮਾਨ ਹੈ। ਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ ਦਿੱਤਾ ਹੈ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਪੜ੍ਹਦੇ ਹਾਂ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਿਰਤ ਫਿਰਤ ਦਾ ਮਤਲਬ ਹੁੰਦਾ ਹੈ ਭਾਲ ਭਾਲ ਕੇ। ਬੰਦਾ ਬਹੁਤ ਭਾਲ ਕਰਦਾ ਹੈ, ਕਈ ਵਾਰੀ ਸੰਸਾਰਿਕ ਪਦਾਰਥਾਂ ਦੀ ਭਾਲ ਕਰਦਾ, ਕਈ ਵਾਰੀ ਬੰਦਾ ਦੁਨੀਆਂ ਦੇ ਵਿੱਚ ਸੁੱਖ ਲੱਭਦਾ ਹੈ, ਟਿਕਾ ਲੱਭਦਾ ਹੈ, ਕਈ ਵਾਰੀ ਸੰਸਾਰਿਕ ਵਸਤੂਆਂ ਜਿਹੜੀਆਂ ਹੁੰਦੀਆਂ ਨੇ ਧੀਆਂ ਪੁੱਤਰ ਉਹਦੇ ਲਈ ਵੀ ਭਟਕਣਾ ਦੇ ਵਿੱਚ ਪੈਂਦਾ ਹੈ। ਪਰ ਗੁਰੂ ਸਾਹਿਬ ਨੇ ਆਖਿਆ ਵੀ ਦੇਖੋ ਭਾਈ, ਅਸੀਂ ਬਥੇਰੀ ਭਾਲ ਕੀਤੀ, ਭਾਲ ਕਰਦਿਆਂ ਕਰਦਿਆਂ ਅਸੀਂ ਗੁਰੂ ਕੋਲ ਆ ਗਏ ਤੇ ਜਦੋਂ ਗੁਰੂ ਦੇ ਕੋਲ ਆਏ ਤੇ ਗੁਰੂ ਨੇ ਸਮਝ ਦਿੱਤੀ। ਦੇਖੋ ਗੁਰੂ ਨਾ ਹਸਾਉਂਦਾ ਹੈ ਨਾ ਰਵਾਉਂਦਾ ਹੈ, ਗੁਰੂ ਹਮੇਸ਼ਾ ਸਮਝਾਉਂਦਾ ਹੈ ਤੇ ਸਮਝਣ ਦੇ ਵਾਸਤੇ ਅਸੀਂ ਸਾਰੇ ਗੁਰੂ ਦੇ ਪਾਸ ਆਉਂਦੇ ਹਾਂ। ਸਾਡੀ ਸਮਝ ਆਪਣੀ ਜਿਹੜੀ ਨਿੱਜੀ ਹੁੰਦੀ ਹੈ ਬਹੁਤੀ ਵੱਡੀ ਨਹੀਂ ਹੁੰਦੀ, ਪਰ ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਅਸੀਂ ਭੁੱਲ ਸਕਦੇ ਹਾਂ ਤੇ ਭੁੱਲਾਂ ਕਰਦੇ ਹਾਂ, ਪਰ ਭੁੱਲਿਆ ਹੋਇਆ ਨੂੰ ਸਮਝਾਉਣ ਵਾਲਾ ਸਿਰਫ ਗੁਰੂ ਹੈ। ਅਸੀਂ ਭੁੱਲ ਕੇ ਉਜੜ ਪੈ ਸਕਦੇ ਹਾਂ, ਕੁਰਾਹੇ ਪੈ ਸਕਦੇ ਹਾਂ ਤੇ ਪੈ ਜਾਂਦੇ, ਪਰ ਕੁਰਾਹੇ ਪਿਆ ਨੂੰ ਸੱਚ ਦੇ ਰਾਹ ਤੇ ਤੋਰਨ ਵਾਲਾ ਗੁਰੂ ਹੈ। ਗੁਰੂ ਤੋਂ ਬਿਨਾਂ ਕੋਈ ਰਾਹੇ ਨਹੀਂ ਪਾ ਸਕਦਾ ਹੈ, ਭਾਵੇਂ ਆਪਾਂ ਜਿੱਥੇ ਮਰਜ਼ੀ ਚਲੇ ਜਾਈਏ, ਭਾਵੇਂ ਆਪਾਂ ਜਿਹਦੀ ਮਰਜ਼ੀ ਸ਼ਰਨ ਵਿੱਚ ਚਲੇ ਜਾਈਏ, ਸੱਚ ਦੇ ਰਾਹ ਦੇ ਉੱਤੇ ਗੁਰੂ ਤੋਰਦਾ ਹੈ। ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਨੇ ਨੇੜਲੇ ਪਿੰਡ ਦਾ ਰਹਿਣ ਵਾਲਾ ਭਾਈ ਭਗੀਰਥ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਆਉਂਦਾ। ਗੁਰੂ ਸਾਹਿਬ ਨਿਰੰਕਾਰ ਦੇ ਨਾਲ ਜੋੜਦੇ ਆ, ਸੱਚ ਦੇ ਰਸਤੇ ਤੇ ਤੋਰਦੇ। ਉਹ ਪਹਿਲਾਂ ਦੇਵੀ ਦਾ ਉਪਾਸ਼ਕ ਸੀ, ਉਹ ਦੇਵੀ ਦੀ ਭਗਤੀ ਛੱਡ ਕੇ ਅਕਾਲ ਦੀ ਉਪਾਸ਼ਨਾ ਕਰਦਾ। ਉਹਨੂੰ ਅੱਗੇ ਮਿਲਦਾ ਹੈ ਭਾਈ ਮਨ ਸੁੱਖ। ਭਾਈ ਮਨ ਸੁੱਖ ਭਾਈ ਭੰਗੀਰਥ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਉਂਦਾ ਤੇ ਉਹ ਵੀ ਆਣ ਕੇ ਗੁਰੂ ਦੀ ਮੱਤ ਲੈ ਕੇ ਗੁਰੂ ਦਾ ਉਪਦੇਸ਼ ਲੈ ਕੇ ਸੱਚ ਦੇ ਰਾਹ ਦੇ ਉੱਤੇ ਤੁਰ ਪੈਂਦਾ। ਭਾਈ ਮਨ ਸੁੱਖ ਇਹੀ ਗੁਰੂ ਦਾ ਉਪਦੇਸ਼ ਲੈ ਕੇ ਸਿੰਗਲਾ ਦੀਪ ਪਹੁੰਚਦੇ ਆ, ਸ੍ਰੀ ਲੰਕਾ ਪਹੁੰਚਦੇ ਆ ਤੇ ਜਦੋਂ ਜਾਣ ਲੱਗਦੇ ਆ ਕਹਿੰਦੇ ਪਾਤਸ਼ਾਹ ਮੈਂ ਰਹੂੰਗਾ ਕਿਵੇਂ ਤੁਹਾਡੇ ਤੋਂ ਏਡੀ ਦੂਰ, ਮੈਂ ਰੋਜ਼ ਤੁਹਾਡੇ ਦਰਸ਼ਨ ਕਰਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਜਿਹੜਾ ਪਾਠ ਤੁਹਾਨੂੰ ਦੱਸਿਆ ਗੁਰਬਾਣੀ, ਇਹਦਾ ਪਾਠ ਜਦੋਂ ਕਰੋਗੇ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣਗੇ, ਗੁਰੂ ਨਾਨਕ ਨਾਲ ਹੀ ਹੈ। ਉਹੀ ਉਪਦੇਸ਼ ਲੈ ਕੇ ਉਹ ਪਹੁੰਚਦੇ ਆ ਸਿੰਗਲਾ ਦੀਪ ਸ੍ਰੀ ਲੰਕਾ ਤੇ ਰਾਜਾ ਸ਼ਿਵਨਾਭ ਜਿਹੜਾ ਹੈ ਉਹਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਪ੍ਰਤੀ ਚੇਤਕ ਲੱਗਦੀ ਹੈ, ਔਰ ਉਹ ਵੀ ਪਹਿਲਾਂ ਭੁੱਲਿਆ ਹੋਇਆ ਸੀ। ਉਹ ਕਹਿੰਦਾ ਸੀ ਜੋ ਮੈਂ ਆਖਦਾ ਉਹੀ ਮੰਨੋ, ਪਰ ਭਾਈ ਮਨ ਸੁੱਖ ਉਹਨੂੰ ਸਮਝਾ ਦਿੰਦੇ ਆ। ਤਾਂ ਕੋਈ ਵੀ ਭੁੱਲਿਆ ਹੋਵੇ, ਭਟਕਣਾ ਦੇ ਵਿੱਚ ਪਿਆ ਹੋਵੇ, ਉਜੜ ਪਿਆ ਹੋਵੇ, ਕੁਰਾਹੇ ਪਿਆ ਹੋਵੇ, ਕੁਰਾਹੇ ਪੈ ਜਾਣਾ ਬੰਦੇ ਦੀ ਫਿਤਰਤ ਵੀ ਹੈ, ਸੱਚ ਦੇ ਰਸਤੇ ਦੇ ਉੱਤੇ ਚੱਲਣਾ ਥੋੜ੍ਹਾ ਔਖਾ ਵੀ ਹੈ। ਸੱਚ ਦਾ ਰਸਤਾ ਜਿਹੜਾ ਹੈ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਇਹ ਖੰਡੇ ਦੀ ਧਾਰ ਤੇ ਚੱਲਣਾ ਹੈ,
ਇਹ ਵਾਲ ਤੋਂ ਬਰੀਕ ਹੈ। ਤੋ ਜਿਹੜਾ ਕੁਰਾਹ ਹੁੰਦਾ ਹੈ ਉਹ ਕਈ ਵਾਰੀ ਵੇਖਣ ਨੂੰ ਸੌਖਾ ਲੱਗਦਾ ਪਰ ਉਹ ਕਿਤੇ ਮੰਜ਼ਿਲ ਤੇ ਨਹੀਂ ਪਹੁੰਚਦਾ। ਉਹ ਰਸਤਾ ਕਦੀ ਰਸਤਾ ਨਹੀਂ ਹੁੰਦਾ ਜਿਹੜਾ ਮੰਜ਼ਿਲ ਤੇ ਨਾ ਪਹੁੰਚੇ। ਰਸਤਾ ਉਹੀ ਠੀਕ ਹੈ ਜਿਹੜਾ ਮੰਜ਼ਿਲ ਤੱਕ ਪਹੁੰਚਾ ਦਵੇ ਭਾਵੇਂ ਥੋੜਾ ਔਖਾ ਹੀ ਹੋ। ਤੋ ਅਸੀਂ ਸਿੱਖ ਅਸੀਂ ਮਨੁੱਖ ਭੁੱਲਾਂ ਕਰਦੇ ਹਾਂ ਗਲਤੀਆਂ ਕਰਦੇ ਹਾਂ ਪਰ ਸਾਨੂੰ ਸਮਝਾਉਣ ਵਾਲਾ ਸਿਰਫ ਗੁਰੂ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਅਸੀਂ ਬੜੀ ਭਾਲ ਕੀਤੀ ਭਾਲ ਕਰਦਿਆਂ ਕਰਦਿਆਂ ਅਸੀਂ ਪੂਰੇ ਗੁਰੂ ਦੇ ਪਾਸ ਆਏ ਹਾਂ ਤੇ ਪੂਰੇ ਗੁਰੂ

0: ਨਾਲ।
1: ਹੁਣ ਸਮਝਾਇਆ ਗੁਰੂ ਨੇ ਹੈ ਕਿ ਰੱਬ ਦੇ ਨਾਮ ਨਾਲ ਜੁੜੋ, ਹੋਰ ਕੋਈ ਤਰੀਕਾ ਕੰਮ ਨਹੀਂ ਆਉਣਾ। ਹੁਣ ਜਦੋਂ ਗੁਰੂ ਨੇ ਸਮਝਾ ਦਿੱਤਾ ਤਾਂ ਕਰਕੇ ਮੈਂ ਗੋਪਾਲ ਦੀ ਓਟ ਲੈ ਲਈ। ਗੋ ਹੁੰਦਾ ਧਰਤੀ, ਪਾਲ ਪਾਲਣ ਵਾਲਾ। ਮੈਂ ਧਰਤੀ ਨੂੰ ਪਾਲਣ ਵਾਲੇ ਦੀ ਓਟ ਲੈ ਲਈ ਹੈ। ਮੈਂ ਇੱਕ ਪਰਮਾਤਮਾ ਦਾ ਆਸਰਾ ਲੈ ਲਿਆ ਹੈ, ਇੱਕ ਵਾਹਿਗੁਰੂ ਦੀ ਟੇਕ ਲੈ ਲਈ ਹੈ, ਜਿਹਨੂੰ ਗੁਰਬਾਣੀ ਇਵੇਂ ਵੀ ਸਮਝਾਉਂਦੀ ਹੈ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ। ਹੁਣ ਜ਼ਮਾਨਾ ਬਦਲ ਗਿਆ ਥੋੜ੍ਹਾ, ਪਰ ਕਿਧਰੇ ਕਿਧਰੇ ਅੱਜ ਵੀ ਕਈਆਂ ਦੇ ਘਰਾਂ ਦੇ ਵਿੱਚ ਹੱਥ ਵਾਲੀਆਂ ਚੱਕੀਆਂ ਹੁੰਦੀਆਂ। ਕਣਕ ਤੋਂ ਆਟਾ ਬਣਾਉਣਾ ਤਾਂ ਚੱਕੀ ਘਰ ਵਾਲੀ ਹੋਣੀ, ਉਹਦੇ ਵਿੱਚ ਦਾਣੇ ਪਾਈ ਜਾਣੇ, ਉੱਪਰੋਂ ਹੈਂਡਲ ਫੜ ਕੇ ਘੁਮਾਉਣਾ ਉੱਪਰਲਾ ਪੁੜ, ਅਤੇ ਦਾਣੇ ਜਿਹੜੇ ਆ ਉਹਨਾਂ ਨੇ ਪੀਸੇ ਜਾਣਾ ਅਤੇ ਉਹਨੇ ਆਟਾ ਬਣਨਾ। ਪਰ ਤੁਸੀਂ ਕਦੀ ਵੀ ਖਿਆਲ ਕਰਿਓ ਕਿ ਕਈ ਵਾਰੀ ਕੁਛ ਦਾਣੇ ਫੇਰ ਵੀ ਸਾਬਤ ਰਹਿ ਜਾਂਦੇ ਆ। ਜਦੋਂ ਵੇਖਿਆ ਗਿਆ ਵੀ ਉਹ ਸਾਬਤ ਕਿਵੇਂ ਰਹਿ ਗਏ, ਪੀਸੇ ਨਹੀਂ ਗਏ, ਤਾਂ ਉਹਦਾ ਕਾਰਨ ਇਹ ਸੀ ਵੀ ਉਹ ਦੋ ਪੁੜਾਂ ਦੇ ਵਿਚਕਾਰ ਨਹੀਂ ਆਏ। ਉਹ ਵਿਚਕਾਰ ਜਿਹੜਾ ਇੱਕ ਧੁਰਾ ਹੁੰਦਾ ਦੋਵਾਂ ਪੁੜਾਂ ਨੂੰ ਜੋੜਦਾ, ਉਹ ਉਹਦੇ ਨੇੜੇ ਹੋ ਗਏ। ਜਿਹੜੇ ਧੁਰੇ ਨਾਲ ਜੁੜ ਗਏ ਉਹ ਸਾਬਤ ਆ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੇ ਉਭਰੇ ਨਾਨਕ ਅਜਬ ਡਿੱਠ। ਇਹ ਦੁਨੀਆਂ ਵੀ ਜਿਹੜੀ ਆ ਨਾ, ਇਹ ਦਵੈਤ ਦੀ ਚੱਕੀ ਇੱਥੇ ਵੀ ਬੜੀ ਚੱਲਦੀ ਹੈ, ਭਰਮਾਂ ਦੀ ਚੱਕੀ ਇੱਥੇ ਵੀ ਹੈ। ਜੇ ਆਪਾਂ ਸਾਰੀ ਦਵੈਤ ਛੱਡ ਕੇ ਇੱਕ ਵਾਹਿਗੁਰੂ ਦੀ ਓਟ ਲੈ ਲਈਏ, ਇੱਕ ਵਾਹਿਗੁਰੂ ਦੀ ਟੇਕ ਲੈ ਲਈਏ, ਫੇਰ ਆਪਾਂ ਸਾਬਤ ਹਾਂ, ਫੇਰ ਆਪਾਂ ਪੀਸੇ ਨਹੀਂ ਜਾਂਦੇ, ਫੇਰ ਆਪਾਂ ਟਿਕਾਅ ਵਿੱਚ ਹਾਂ। ਤਾਂ ਗੁਰੂ ਨੇ ਇਹ ਗੱਲ ਸਮਝਾਈ ਤੇ ਤਾਂ ਕਰਕੇ ਮੈਂ ਇੱਕ ਵਾਹਿਗੁਰੂ ਦੀ

ਦਾ ਹੁਣ ਵੋਟ ਕਿੱਦਾਂ ਲਈ ਦੀ ਹੈ। ਪੂਰਨ ਤੌਰ ਦੇ ਉੱਤੇ ਸ਼ਰਨ ਵਿੱਚ ਆ ਜਾਣਾ, ਪੂਰਨ ਤੌਰ ਤੇ ਆਪਣੀ ਚਲਾਕੀ ਛੱਡਣੀ, ਆਪਣੇ ਮਨ ਦੀ ਮੱਤ ਛੱਡਣੀ, ਪੂਰਨ ਤੌਰ ਤੇ ਸਮਰਪਣ ਕਰ ਦੇਣਾ। ਆਪਾਂ ਜਦੋਂ ਮੱਥਾ ਟੇਕਦੇ ਹਾਂ, ਸੰਗਤਾਂ ਹੁਣ ਵੀ ਟੇਕ ਰਹੀਆਂ, ਆਪਾਂ ਦੋਵੇਂ ਹੱਥ ਥੱਲੇ ਲਾਉਂਦੇ ਹਾਂ, ਗੋਡੇ ਥੱਲੇ ਲਾਉਂਦੇ ਹਾਂ, ਹੱਥ ਜੋੜਦੇ ਵੀ ਹਾਂ, ਫਿਰ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ। ਇਹ ਕੀ ਹੈ? ਸਮਰਪਣ ਹੋਣਾ ਕਿ ਸਾਡੇ ਕੋਲ ਕੁਛ ਨਹੀਂ ਹੈ, ਅਸੀਂ ਵੀ ਕੁਛ ਨਹੀਂ ਹਾਂ, ਅਸੀਂ ਤੇ ਮਾਟੀ ਕੇ ਹਮ ਪੂਤਰੇ, ਮਿੱਟੀ ਦੇ ਪੁਤਲੇ ਹਾਂ। ਸਾਡੀ ਕਿੰਨੀ ਕੁ ਹਸਤੀ ਹੈ, ਸਾਹ ਚੱਲ ਰਿਹਾ ਬੋਲੀ ਜਾਂਦੇ ਹਾਂ, ਸਾਹ ਰੁਕ ਗਿਆ ਨਿਡਾਲ ਧਰਤੀ ਤੇ, ਦੋ ਘੜੀਆਂ ਨਹੀਂ ਰੱਖਣਾ ਕਹਿਣਾ ਛੇਤੀ ਕੱਢੋ। ਕੋਈ ਵੀ ਹੋਵੇ,

0: ਪਿੱਛੇ ਹਰ ਬੰਦੇ ਦੀ ਹਸਤੀ ਇਹੀ ਹੈ। ਸਾਹ ਚੱਲ ਰਿਹਾ ਆ ਬੋਲਦਾ, ਸਾਹ ਚੱਲ ਰਿਹਾ ਆ ਤਾਕਤ ਵਾ ਸੱਤਾ ਦਈ ਜਾਂ ਕੋਈ ਹੋਰ ਤੇ ਉਹ ਬੇਇਨਸਾਫੀ ਕਰਦਾ, ਸਾਹ ਚੱਲ ਰਿਹਾ ਆ ਤਾਂ ਬੰਦਾ ਬਹੁਤੀ ਮਾਇਆ ਦੀ ਪਕੜ ਵਿੱਚ ਪਿਆ ਹੋਇਆ, ਪਰ ਜਿਵੇਂ ਮੁੱਕੇ ਤੇ ਉਵੇਂ ਫਿਰ ਕਿਹਾ ਵੀ ਇਹ ਤੇ ਮਿੱਟੀ ਹੋ ਗਿਆ, ਇੱਦਾਂ ਹੀ ਕਹਿੰਦੇ ਵੀ ਮਿੱਟੀ ਹੋ ਗਿਆ। ਤਾਂ ਬੰਦੇ ਦੀ ਕੋਈ ਪਾਇਆ ਨਹੀਂ। ਇਸ ਗੱਲ ਨੂੰ ਜਦੋਂ ਆਪਾਂ ਗੁਰੂ ਪਾਸ ਆਉਂਦੇ ਹਾਂ, ਆਪਾਂ ਗੁਰੂ ਦੀ ਸ਼ਰਨ ਆਉਂਦੇ ਹਾਂ। ਗੁਰਬਾਣੀ ਦਾ ਇੱਕ ਹੋਰ ਪਾਵਨ ਬਚਨ ਹੈ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਵਾਹਿਗੁਰੂ ਕਦੀ ਡੋਲਦਾ ਨਹੀਂ ਅਡੋਲ ਹੈ, ਗੁਰੂ ਕਦੀ ਡੋਲਦਾ ਨਹੀਂ ਅਡੋਲ ਹੈ। ਆਪਾਂ ਗੁਰੂ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ ਜਿਹਦਾ ਮਰਜ਼ੀ ਆਸਰਾ ਲੈ ਲਈਏ, ਜਿਹਦੀ ਮਰਜ਼ੀ ਸ਼ਰਨ ਤੱਕ ਲਈਏ, ਉਹ ਸਾਰੇ ਡੋਲਣ ਹਾਰੇ ਹਨ, ਪਰ ਵਾਹਿਗੁਰੂ ਤੇ ਰੱਬ ਡੋਲਦਾ ਨਹੀਂ। ਆਪਾਂ ਉਹਦੀ ਓਟ ਲੈ ਲਈ। ਹੁਣ ਜਦੋਂ ਉਹਦੀ ਓਟ ਲੈ ਲਈ, ਫਿਰ ਮਾਇਆ ਦੇ ਜਿਹੜੇ ਬਹੁਤੇ ਜੰਜਾਲ ਹਨ ਉਹਦੇ ਤੋਂ ਆਪਾਂ ਮੁਕਤ ਹੋ ਗਏ। ਪਹਿਲੀ ਗੱਲ ਤੇ ਇਹ, ਗੁਰੂ ਸਾਹਿਬ ਨੇ ਮਾਇਆ ਤਿਆਗਣ ਨੂੰ ਕਿਤੇ ਨਹੀਂ ਆਖਿਆ, ਮਾਇਆ ਦਾ ਮੋਹ ਤਿਆਗਣ ਨੂੰ ਆਖਿਆ। ਮਾਇਆ ਗੁਜਰਾਨ ਹੈ, ਮਾਇਆ ਵੀ ਚਾਹੀਦੀ, ਇੰਨੀ ਕੁ ਚਾਹੀਦੀ ਆ ਜੇ ਲੋੜ ਪਵੇ ਤੇ ਬਾਬਾ ਲੱਖੀ ਸ਼ਾਹ ਜੀ ਵਣਜਾਰਾ ਆਪਣੇ ਮਹਿਲ ਨੁਮਾ ਘਰ ਨੂੰ ਵੀ ਅੱਗ ਲਾ ਦੇਣ ਜਦੋਂ ਗੁਰੂ ਦੀ ਗੱਲ ਆ ਜੇ। ਇੰਨੀ ਕੁ ਚਾਹੀਦੀ ਆ ਕਿ ਦੀਵਾਨ ਟੋਡਰ ਮੱਲ ਜੀ ਜੇ ਗੁਰੂ ਸਾਹਿਬ ਜਾ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੇ ਸਤਿਕਾਰ ਦੀ ਗੱਲ ਆਵੇ, ਅਦਬ ਦੀ ਗੱਲ ਆਵੇ, ਤਾਂ ਧਰਤੀ ਦੇ ਉੱਤੇ ਮੋਹਰਾਂ ਖੜੀਆਂ ਵੀ ਕਰ ਦੇਵੇ ਉਹ ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਲੈਣ ਲਈ, ਉਹ ਮਾਇਆ ਨਾਲ ਹੀ ਆ ਨਾ।
1: ਸਤ ਸ੍ਰੀ ਅਕਾਲ।
0: ਤੋਂ ਮਾਇਆ ਛੱਡੀ ਨਹੀਂ ਜਾ ਸਕਦੀ, ਨਾ ਛੱਡਣੀ ਜੇ, ਪਰ ਮਾਇਆ ਦਾ ਮੋਹ। ਹੁਣ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਕੋਲ ਮਾਇਆ ਤੇ ਹੈ ਪਰ ਮੋਹ ਨਹੀਂ ਹੈ, ਦੀਵਾਨ ਟੋਡਰ ਮੱਲ ਜੀ ਦੇ ਕੋਲ ਮਾਇਆ ਤੇ ਹੈ ਪਰ ਮੋਹ ਨਹੀਂ ਹੈ। ਮਾਇਆ ਨੂੰ ਇਕੱਠੇ ਕਰਨ ਦਾ ਤਰੀਕਾ ਗੁਰੂ ਨੇ ਕਿਹਾ, ਘਾਲ ਖਾਏ ਕਿਸ਼ ਹੱਥੋਂ ਦੇ ਨਾਨਕ ਰਾਹ ਪਛਾਣੇ, ਸੇ ਕਿਰਤ ਵਿਰਤ ਕਰ ਧਰਮ ਦੀ। ਤੋ ਸਾਫ ਸੁਥਰੀ ਕਿਰਤ, ਮਾਇਆ ਨੂੰ ਕਮਾਉਣ ਦਾ ਤਰੀਕਾ ਨਜਾਇਜ਼ ਨਹੀਂ ਚਾਹੀਦਾ, ਬੇਈਮਾਨੀ ਵਾਲਾ ਨਹੀਂ ਚਾਹੀਦਾ, ਲਾਲਚੀ ਨਹੀਂ ਹੋਣਾ ਚਾਹੀਦਾ ਬੰਦਾ। ਉੱਥੇ ਗੁਰੂ ਸਾਹਿਬ ਨੇ ਕਿਹਾ ਇਹ ਜੰਜਾਲ ਹੈ, ਪਰ ਉਂਝ ਧਨ ਗੁਜਰਾਨ ਹੈ, ਹੱਕ ਸੱਚ ਦੀ ਕਮਾਈ ਕਿਰਤ, ਪਰ ਫੇਰ ਵੀ ਇਹ ਨਹੀਂ ਵੀ ਉਹੀ ਸਾਰਾ ਕੁਛ ਹੈ, ਉਹਦੇ ਵਿੱਚ ਪਕੜ ਰੱਖ ਲੈਣੀ। ਉਹਦੇ ਬਾਰੇ ਤੇ ਫਿਰ ਗੁਰੂ ਸਾਹਿਬ ਨੇ ਇੱਦਾਂ ਵੀ ਸਮਝਾਇਆ, ਜੰਜਾਲ ਜੰਜਾਲ ਦਾ ਕੀ ਅਰਥ ਹੈ ਵੀ ਬੰਦਾ ਉਹਦੇ ਵਿੱਚ ਫਸ ਗਿਆ ਤੇ ਹੁਣ ਨਿਕਲ ਨਹੀਂ ਰਿਹਾ। ਮਰਕਟ ਮੁਸਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਛੂਟਣ ਕਉ ਸਹਿਸਾ ਭਰਿਆ, ਮਨ ਬੌਰਾ ਰੇ ਨਾਚਿਓ ਘਰ ਘਰ ਭਰ। ਬਾਂਦਰ ਨੂੰ ਫੜਨ ਵਾਲਿਆਂ ਨੇ ਛੋਲਿਆਂ ਦੀ ਮੁੱਠ ਇੱਕ ਐਸੇ ਭਾਂਡੇ ਦੇ ਮਿੱਟੀ ਦੇ ਵਿੱਚ ਪਾਈ ਵੀ ਉਹਦਾ ਉੱਪਰੋਂ ਤੇ ਮੂੰਹ ਭੀੜਾ ਹੈ, ਹੇਠਾਂ ਖੁੱਲ੍ਹਾ। ਖਾਲੀ ਹੱਥ ਬਾਂਦਰ ਨੇ ਅੰਦਰ ਪਾ ਲਿਆ, ਮੁੱਠ ਭਰ ਲਈ। ਪਰ ਉਹ ਜਦੋਂ ਮੁੱਠ ਉਹਨੇ ਭਰ ਲਈ ਤੇ ਉਹ ਭਾਰਾ ਹੋ ਗਿਆ ਹੱਥ, ਰਾਹ ਭੀੜਾ ਉੱਪਰ ਭਾਂਡੇ ਦਾ। ਉਹ ਮੁੱਠ ਛੱਡਦਾ ਨਹੀਂ ਹੈ, ਮਦਾਰੀ ਆਣ ਕੇ ਫੜ ਲੈਂਦਾ ਤੇ ਫਿਰ ਜਿਵੇਂ ਚਾਹੁੰਦਾ ਉਦਾਂ ਹੀ ਨਚਾਉਂਦਾ। ਇਹਨੂੰ ਕਹਿੰਦੇ ਆ ਤ੍ਰਿਸ਼ਨਾ, ਤ੍ਰਿਸ਼ਨਾ ਹੀ ਜੰਜਾਲ ਬਣ ਜਾਂਦੀ ਹੈ। ਤੋ ਗੁਰੂ ਸਾਹਿਬ ਨੇ ਕਿਹਾ ਵੀ ਐਵੇਂ ਮੁੱਠ ਘੁੱਟ ਕੇ ਫੜ ਨਹੀਂ ਲੈਣੀ, ਵੀ ਪਕੜ ਨਹੀਂ ਕਰ ਲੈਣੀ, ਇਹ ਗੁਜਰਾਨ।

ਹੈ ਤੇ ਗੁਜਰਾਨ ਵਾਂਗ ਰੱਖਣੀ ਚਾਹੀਦੀ। ਚਾਹੀਦੀ ਜ਼ਰੂਰ ਹੈ, ਪਰ ਇਹ ਜੰਜਾਲ, ਇਹ ਲੋਭ, ਇਹ ਲਾਲਚ, ਇਹ ਕਦੋਂ ਮੁੱਕੇ? ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਦੋਂ ਆਪਾਂ ਸ਼ਰਨ ਭਰੇ ਪੂਰਨ ਪਰਮੇਸ਼ਰ, ਜਦੋਂ ਆਪਾਂ ਗੁਰੂ ਦੇ ਰਾਹੀਂ ਪੂਰਨ ਤੌਰ ਤੇ ਰੱਬ ਦੀ ਸ਼ਰਨ ਵਿੱਚ ਆ ਗਏ, ਬਸ ਸਾਡਾ ਕੁਛ ਨਹੀਂ ਹੈ, ਅਸੀਂ ਕੁਛ ਨਹੀਂ ਹਾਂ, ਤੂੰ ਹੀ ਹੈ, ਜਦੋਂ ਉਹਦੀ ਸ਼ਰਨ ਲੈ ਲਈ, ਅਸੀਂ ਸਮਰਪਿਤ ਹੋ ਗਏ, ਤਾਂ ਫਿਰ

ਲੋਕੀ ਕਹਿੰਦੇ ਸੀ ਕਿ ਮਾਇਆ ਛੱਡਣ ਲਈ ਘਰ ਛੱਡ ਜਾਓ। ਗੁਰੂ ਨੇ ਆਖਿਆ ਘਰ ਛੱਡਣਾ ਤੇ ਇੱਕ ਪਾਸੇ, ਭਾਵੇਂ ਕੋਈ ਸਵਰਗ ਲੋਕ ਪਹੁੰਚ ਜੇ, ਭਾਵੇਂ ਕੋਈ ਮ੍ਰਿਤਕ ਲੋਕ ਪਹੁੰਚ ਜੇ ਤੇ ਭਾਵੇਂ ਪਤਾਲ ਚ ਪਹੁੰਚ ਜੇ, ਮਾਇਆ ਦਾ ਪ੍ਰਭਾਵ ਤੇ ਭਾਈ ਹਰ ਥਾਂ ਤੇ ਹੈ। ਹਰ ਥਾਂ ਦੇ ਉੱਤੇ ਮਾਇਆ ਵਿਆਪ ਸਕਦੀ ਹੈ, ਭਾਵੇਂ ਬੰਦਾ ਦੁਨੀਆਂ ਦੇ ਵਿੱਚ ਹੈ, ਭਾਵੇਂ ਕਵੇ ਦੁਨੀਆਂ ਤੇ ਆਗਤੀ। ਗੁਰਬਾਣੀ ਦੇ ਵਿੱਚ ਬਹੁਤ ਸਾਰੇ ਦ੍ਰਿਸ਼ਟਾਂਤ ਨੇ ਨਾ ਆਪਣੇ ਸਾਹਮਣੇ, ਵੀ ਵੱਡੇ ਵੱਡੇ ਦੇਵਤਿਆਂ ਨੂੰ ਵੀ ਮਾਇਆ ਨੇ ਵਸ ਕਰ ਲਿਆ, ਦੇਵ ਲੋਕ ਚ ਬੈਠੇ ਆ ਹੀ। ਤੋ ਜੇ ਕੋਈ ਆਖੇ ਵੀ ਇਹਦਾ ਤਿਆਗ ਕਰ ਦੇਵਾਂਗੇ ਤੇ ਗੁਰੂ ਦਾ ਆਸਰਾ ਛੱਡ ਕੇ ਮਾਇਆ ਦੇ ਪ੍ਰਭਾਵ ਤੋਂ ਨਹੀਂ ਬਚਿਆ ਜਾ ਸਕਦਾ, ਭਾਵੇਂ ਆਪਾਂ ਤਿੰਨਾਂ ਲੋਕਾਂ ਦੇ ਵਿੱਚ ਚਲੇ ਜਾਈਏ, ਤਿੰਨਾਂ ਲੋਕਾਂ ਦੇ ਵਿੱਚ ਹੀ ਮਾਇਆ

0: ਹਰ ਹਰ ਨਾਮ ਧਿਆਏ।
1: ਇਹ ਗੁਰੂ ਨੇ ਦੱਸਿਆ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿ ਜਦੋਂ ਆਪਾਂ ਨਾਮ ਧਿਆਵਾਂਗੇ, ਜੀਵਾਂ ਦਾ ਉਧਾਰ ਕਰਨ ਵਾਲਾ, ਸਾਰੀਆਂ ਕੁੱਲਾਂ ਤਾਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਭਾਈ ਨਾਮ ਧਿਆਇਆ ਕਰੋ, ਨਾਮ ਨਹੀਂ ਧਿਆਵਾਂਗੇ ਨਾ ਸਾਡਾ ਉਧਾਰ ਹੋਣਾ ਤੇ ਨਾ ਸਾਡੀਆਂ ਕੁੱਲਾਂ ਦਾ ਹੋਣਾ। ਕੁੱਲਾਂ ਦਾ ਉਧਾਰ ਵੀ ਹੈ ਜੇ ਨਾਮ ਨਾਲ ਜੁੜ ਜਾਈਏ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਾਮ ਧਿਆਓ। ਹੁਣ ਵੇਖੋ, ਇੱਕ ਤੇ ਉਹ ਹੁੰਦੇ ਨੇ ਜਿਹੜੇ ਕੁੱਲਾਂ ਤਾਰ ਜਾਂਦੇ ਆ, ਇੱਕ ਉਹ ਹੁੰਦੇ ਨੇ ਜਿਹੜੇ ਕੁੱਲਾਂ ਗਾਲ ਜਾਂਦੇ ਆ। ਇਹ ਦੋਵੇਂ ਸ਼ਬਦ ਆਪਣੀ ਆਮ ਬੋਲੀ ਦੇ ਵਿੱਚ ਪ੍ਰਚਲਿਤ। ਕੋਈ ਗੁਰਮੁਖ ਹੋਵੇ, ਰੱਬ ਦਾ ਪਿਆਰਾ ਹੋਵੇ, ਸਾਧੂ ਜਨ ਹੋਵੇ, ਸੂਰਮਾ ਹੋਵੇ, ਯੋਧਾ ਹੋਵੇ, ਜ਼ੁਬਾਨ ਦਾ ਪੱਕਾ ਮਰਦ ਹੋਵੇ, ਤਾਂ ਕਹਿਣਗੇ ਵੀ ਇਹਨੇ ਤੇ ਕੁੱਲ ਤਾਰਤੀ। ਪਰ ਕੋਈ ਬੰਦਾ ਨਾ ਸ਼ੁਕਰਾ ਹੋਵੇ, ਬੇਈਮਾਨ ਹੋਵੇ, ਕੌਮ ਘਾਟੀ ਹੋਵੇ, ਤਾਂ ਕਹਿਣਗੇ ਵੀ ਇਹਨੇ ਤੇ ਕੁੱਲ ਹੀ ਗਾਲਤੀ। ਕੁੱਲਾਂ ਤੇ ਪ੍ਰਭਾਵ ਪੈਂਦਾ। ਅੱਜ ਦਾ ਦਿਨ ਸਿੱਖ ਤਵਾਰੀਖ ਦੇ ਵਿੱਚ ਬੜਾ ਵੱਡਾ ਦਿਨ ਹੈ। ਅੱਜ ਦੇ ਦਿਨ ਛੋਟਾ ਘੱਲੂਘਾਰਾ ਹੋਇਆ, ਇਹਨੂੰ ਪਹਿਲਾ ਘੱਲੂਘਾਰਾ ਵੀ ਆਖਦੇ। ਘੱਲੂਘਾਰੇ ਦਾ ਮਤਲਬ ਹੁੰਦਾ ਸਰਵਨਾਸ਼, ਜੈਨੋਸਾਈਟ। ਜਦੋਂ ਕੋਈ ਕੌਮ ਇਹ ਮਿੱਥ ਲਵੇ ਵੀ ਆਪਾਂ ਦੂਜੀ ਕੌਮ ਨੂੰ ਬਿਲਕੁਲ ਖਤਮ ਕਰ ਦੇਣਾ, ਹਾਕਮ ਮਿੱਥ ਲਵੇ, ਕੋਈ ਸਰਕਾਰ ਮਿੱਥ ਲਵੇ, ਤਾਂ ਪਹਿਲਾ ਘੱਲੂਘਾਰਾ 1746 ਕਾਨੂੰਵਾਨ ਦੀ ਸ਼ੰਭ, ਜ਼ਿਲ੍ਹਾ ਗੁਰਦਾਸਪੁਰ ਹੁਣ, ਉੱਥੇ ਜ਼ਰੂਰ ਜਾਇਓ। ਗੱਲ ਕੁਛ ਨਹੀਂ ਸੀ, ਜ਼ਕਰੀਆ ਖਾਨ ਮਰ ਗਿਆ, ਜਈਆ ਖਾਨ ਤਖ਼ਤ 'ਤੇ ਬਹਿ ਗਿਆ। ਜਈਆ ਖਾਨ ਨੇ ਸਿੱਖਾਂ ਦੇ ਪ੍ਰਤੀ ਆਪਣੀ ਨੀਤੀ ਬੜੀ ਕਠੋਰ ਕਰ ਲਈ, ਔਰ ਕਠੋਰ ਨੀਤੀ ਦੇ ਤਹਿਤ ਉਹਨੇ ਆਖਿਆ ਵੀ ਇਹਨਾਂ ਨੂੰ ਹੁਣ ਮੁਕਾ ਦੇਣਾ ਚਾਹੀਦਾ। ਪਰ ਉਹਦੇ ਕੁਹਾੜੇ ਦਾ ਦਸਤਾ ਬਣਿਆ, ਦੋ ਭਰਾ ਸਨ ਕਲਾਨੌਰ ਦੇ, ਲਖਪਤ ਰਾਏ ਤੇ ਜਸਪਤ ਰਾਏ। ਇਹਨਾਂ ਨੂੰ ਪਤਾ ਨਹੀਂ ਕੀ ਹੋਇਆ, ਇਹਨਾਂ ਨੇ ਆਖਿਆ ਵੀ ਜਈਆ ਖਾਨ ਅਸੀਂ ਇਹ ਧਰਮ ਦਾ ਖੁਰਾ ਖੋਜ ਬਿਲਕੁਲ ਹੀ ਮਿਟਾ ਦੇਵਾਂਗੇ। ਇਹਨਾਂ ਨੇ ਫਿਰ ਅੱਤ ਚੁੱਕ ਲਈ। ਸਿੱਖ ਜਿਹੜੇ ਸੀ ਉਹ ਆਪਣੇ ਗੁਰੂ ਦੀ ਭੈ ਭਾਵਨੀ ਦੇ ਵਿੱਚ ਬਾਣੀ ਦਾ ਜਾਪ ਕਰਦਿਆਂ ਪਿੰਡਾਂ 'ਚ, ਸ਼ਹਿਰਾਂ 'ਚ, ਹਰ ਥਾਂ ਰਹਿੰਦੇ ਸੀ। ਪਹਿਲਾਂ ਤਾਂ ਇਹ ਹੁੰਦਾ ਸੀ ਭਾਈ ਜਿਹੜੇ ਸਿੱਖ ਖਾੜਕੂ ਕਹਿ ਲਓ ਜਾਂ ਬਾਗੀ ਨਾ ਮਿਲ ਵਰਤਣੀਏ, ਉਹਨਾਂ ਨੂੰ ਹੀ ਮਾਰਿਆ ਜਾਂਦਾ ਸੀ। ਹੁਣ ਇਹ ਗੱਲ ਹੋ ਗਈ ਵੀ ਕੋਈ ਵੀ ਗੁਰੂ ਨਾਨਕ ਪ੍ਰਸਤ ਹੈ ਉਹਨੂੰ ਮਾਰ ਦਿਓ, ਉਹਨੂੰ ਖਤਮ ਕਰ ਦਿਓ। ਸਿੱਖ ਥੋੜ੍ਹੇ ਜੰਗਲਾਂ 'ਚ ਚਲੇ ਗਏ। ਸਿੱਖਾਂ ਦਾ ਇੱਕ ਜਥਾ ਐਮਨਾ ਵੱਧ ਗਿਆ, ਵਿਸਾਖੀ ਆ ਗਈ, ਔਰ ਸਿੱਖਾਂ ਨੇ ਚਿੱਠੀ ਲਿਖੀ ਜਸਪਤ ਰਾਏ ਨੂੰ ਵੀ ਅਸੀਂ ਤੇਰੇ ਸ਼ਹਿਰ ਤੋਂ ਅਨਾਜ ਕੁਛ ਖਰੀਦਣਾ ਪੈਸੇ ਦੇ ਕੇ। ਵੇਖੋ ਗੁਰਬਾਣੀ ਦੇ ਨਾ ਦੋ ਸ਼ਬਦ ਆ, ਪਹਿਲਾ ਮੂਰਖਾਂ ਨਾਲ ਨਾ ਲੁੱਜੀਏ ਤੇ ਮੂਰਖ ਨਾਲ ਝਗੜਾ ਨਾ ਕਰੋ। ਸਿੱਖਾਂ ਨੇ ਪਹਿਲਾ ਤਰੀਕਾ ਅਪਣਾਇਆ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਕਾਹਤੋਂ ਲੜਨਾ ਹੈ, ਨਾ ਇਹਦੇ ਨਾਲ ਕੋਈ ਸਾਡਾ ਵੈਰ ਆ। ਉਹਨਾਂ ਨੇ ਚਿੱਠੀ ਲਿਖੀ ਵੀ ਅਨਾਜ ਖਰੀਦਣਾ, ਤੇ ਅੱਗਿਓਂ ਜਸਪਤ ਰਾਏ ਨੇ ਕਿਹਾ ਕਿਹੜਾ ਅਨਾਜ, ਇੱਕ ਕੰਨ ਕੋਈ ਕਵੇ ਵੀ ਮੈਂ ਮਝਾਉਣਾ ਤੇ ਦੂਜਾ ਕਵੇ ਵੀ ਮੈਂ ਤੇ ਕੰਨ ਹੀ ਪਾੜ ਦੇਣਾ, ਕਿੱਧਰ ਫਿਰਦੇ ਹਾਂ। ਸਿੱਖ ਤਿਆਰੀ ਕਰ ਰਹੇ ਸੀ ਗੁਰਦੁਆਰਾ ਰੋੜੀ ਸਾਹਿਬ, ਜਸਪਤ ਰਾਏ ਆ ਗਿਆ, ਗੁਰਬਾਣੀ ਦਾ ਦੂਜਾ ਬੋਲ ਹੈ ਫਿਰ। ਮੂਰਖ ਜਿਹੜਾ ਬੰਦਾ ਹੁੰਦਾ ਨਾ, ਮੂਰਖ ਗੰਢ ਪਵੇ ਮੂੰਹ मार, जे ना समझे तो फिर उन्हें मारना भी पैंदा। क्यों सिख कहिंदे भी जा जसपत राय, तेरे नाल साडा कोई झगड़ा नहीं, ना तेरे नाल कोई साडा वैर आ, ना तेरा कुछ असी बिगाड़िया है। ये कहिंदा केड़ी गल कर दे, मैं ते तुहाडा भाई मनी सिंह ते मेरे भरा ने, असी लाहौर की धरती ते आप बंद बंद कटवा के शहीद किया। भाई मनी सिंह जी का बड़ा सत्कार है कौम च, बहुत जी परिवार के शहीद होए ने भाई साहब भाई मनी सिंह जी दे, कौम का वड्डा शहीद। सचखंड श्री दरबार साहब के ग्रंथी सिंह भी रह औखे समय प्रबंध संभाले। ये गल जद सिखा ने सुनी तो उन्होंने आख्या भी ये ज्यादा ही चढ़द है। भाई निबाहु सिंह हाथी से चढ़ गया, गाटा लाता नाल ही लै गए सिख, वह सिर चुक के बाद जिहड़ा विचकार उहदा गुरु सी उहने विच पै के जगत भगत उहदा सिर जिहड़ा सी उहदा वापस लिया ते उहदा फिर उन्होंने संस्कार करता। जदों उह मर गया लखपत राय जइया खान के दरबार दे विच पग लाती अपनी एक खत्री। गुरु नानक साहब ने धर्म चलाया है ते मैं एक खत्री इस धर्म का खुरा खोज मेट दवांगा। उन्हें आखिया कोई सिख मिले मार दो, इथों तक अमावस सोमवार की मसिया नूं हिंदू धर्म च बड़ा पवित्र मनिया जांदा है। सोमवार की मसिया आ गई ते इन्हें मिथ के कहा भी उसे दिन लाहौर सिख मारांगे, पिंडां तों शहरां तों आम सिख कठे कर ले। लाहौर दे कुछ हिंदू शहीद वीर इहदा गुरु सी भाई जगत राम जगत भगत, ये लखपत राय दे कोल गए ते लखपत राय नूं कहिंदे भी ये सोमवार दी मसिया इस दिन ते पाप ना कर, नाले तेरी की सिखा ना दुश्मनी हो। इन्हें कहा भी मैं नहीं तुहाडी गल सुनता, जा दौड़ जो। इन्हू फेरे दे गुरु जगत भगत ने आखिया, वो कहिंदा एक गल सुन लखपत राय, पानी बनस्पति नू पैदा करदा है पर जे पानी डोब दवे ते फिर बनस्पति नू हरा कोई नहीं कर सकता। ये गुरबाणी का भी शब्द आ, तत्ती तोए ना पलवै जे जल टुब्बी दे। उन्हें आख्या भी गुरु नानक पातशाह की बख्शिश करके तुहानू माड़ा मोटा दीवानियां मिल गई, उसे गुरु नानक दे घर दे नाल वैर पा लिया, हुण तुसी प्रफुल्लत नहीं होना है, हुण तुसी डुब जाना है सुक जाना है। पर सत्ता दा नशा बड़ा माड़ा हुंदा है, सत्ता दे नशे दे विच बंदे नूं इह हुंदा भी सदा रहना। उन्हें आख्या जा दौड़ जो, मैनू नहीं किसे दी परवाह। वो चले गए वापस, ये मगर लग गया सिखां ते। सिख जरनैल सरदार जस्सा सिंह जी आलूवालिया, भाई साहब भाई सुखा सिंह जी, सरदार हरी सिंह भंगी भंगी मिसल वाले, होर जरनैल जड़े सी वह कानूवान उथे रुख बहुत सी संघने उथे चले गया खालसा। ये मगरे ही आ गया, इन्हें पहला आखिया भी जंगल वड्डो, जदों वड्डन गए तो अग्गों सिखा ने इन्हां नूं वड्डिया, फिर इन्हें आख्या वड्या नहीं जाना अग ला दो, इन्हें जंगल नूं अग लाती। मैं अगे भी ये कई बारी बेनती की, अग दे नाल साडा पुराना नाता है। लाहौर की धरती शहीदां दे सरताज श्री गुरु अर्जन देव जी महाराज उन्हां दे हेठां, उन्हां नूं जदों तत्ती लोह ते बालिया ते अग बल रही सी लोह दे हेठां, तत्ती रेत सीस विच दिल्ली दी धरती भाई साहिब भाई सतीदास जी रूह दे विच लपेट के अग लाई, भाई दयाला जी देग दे विच उबाले अग बाल के इथे भी अग लाती। जदों घल्लू घारा चल रहा 1900 21 ਦੇ ਵਿੱਚ ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ ਤੇ ਜੰਡ ਦੇ ਨਾਲ ਬੰਨ ਕੇ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਸਾੜਿਆ, ਅੱਗ ਲਾਈ। 1984 ਦੇ ਵਿੱਚ ਜਦੋਂ ਸਾਡਾ ਜੈਨੋਸਾਈਡ ਕੀਤਾ, ਸਾਡੇ ਗਲਾਂ ਦੇ ਵਿੱਚ ਬਲਦੇ ਹੋਏ ਟਾਇਰ ਪਾ ਕੇ ਅੱਗ ਲਾਈ ਗਈ, ਪਰ ਇਹ ਅੱਗ ਨਾ ਉਦੋਂ ਸਾਡੇ ਸਿਦਕ ਨੂੰ ਡਲਾ ਸਕੀ, ਨਾ ਅੱਜ ਨਾ ਅੱਗੇ ਡਲਾ ਸਕੇਗੀ। ਆਸਰਾ ਗੁਰੂ ਦਾ ਹੈ, ਅੱਗ ਲੱਤ ਸਿੱਖ ਅੱਗੇ ਨੂੰ ਵਧੇ। ਹੋਇਆ ਵੀ ਕਠੂਏ ਦੀਆਂ ਪਹਾੜੀਆਂ ਚੜ੍ਹ ਜਾਈਏ, ਪਰ ਉਹਨਾਂ ਵੀ ਸਾਥ ਨਾ ਦਿੱਤਾ। ਬੱਚੇ ਵੀ ਨੇ ਇੱਥੇ ਸਿੱਖਾਂ ਦੇ ਕਾਫਲੇ ਚ, ਬਜ਼ੁਰਗ ਵੀ ਨੇ, ਮਾਈਆਂ ਵੀ ਨੇ। ਜਦ ਉਧਰ ਨੂੰ ਚੜ੍ਹੇ ਤੇ ਉਹਨਾਂ ਨੇ ਅੱਗਿਓਂ ਪੱਥਰ ਮਾਰੇ, ਸਿੱਖ ਫਿਰ ਪਿੱਛੇ ਨੂੰ ਆਏ। ਰਾਵੀ ਪਾਰ ਕਰ ਜਾਈਏ, ਰਾਵੀ ਦੇ ਵਿੱਚ ਪਾਣੀ ਚੜਿਆ ਹੋਇਆ ਸੀ, ਪਰ ਸਿੱਖਾਂ ਦਾ ਆਪਸੀ ਪ੍ਰੇਮ ਵੇਖਣਾ ਤੇ ਛੋਟਾ ਘੱਲੂ ਘਾਰਾ ਪੜੋ। ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ, ਇਹਦੇ ਦੋ ਭਰਾ, ਇਹਨਾਂ ਨੇ ਆਖਿਆ ਕਿ ਪਾਣੀ ਦਾ ਵਹਾਅ ਕਿੰਨਾ ਕੁ ਤੇਜ਼ ਹੈ ਤੇ ਡੂੰਘਾ ਕਿੰਨਾ ਹੈ। ਸਾਰੇ ਨਾ ਪਹਿਲਾਂ ਘੋੜੇ ਠੇਲੋ, ਅਸੀਂ ਪਹਿਲਾਂ ਠੇਲਦੇ। ਇਹਦੇ ਦੋ ਭਰਾ ਰਾਵੀ ਦੇ ਵਿੱਚ ਘੋੜੇ ਵਾੜੇ, ਨਾ ਘੋੜੇ ਨਿਕਲੇ ਨਾ ਸਿੰਘ ਨਿਕਲੇ, ਸ਼ਹੀਦ ਹੋ ਗਏ। ਪਰ ਉਹਨਾਂ ਦੋਵਾਂ ਨੇ ਬਾਕੀ ਡੁੱਬਣ ਤੋਂ ਬਚਾ ਲਿਆ। ਇਹ ਹੈ ਕੌਮ ਦਾ ਪ੍ਰੇਮ, ਕੌਮ ਦਾ ਇਤਫਾਕ ਕਿ ਜਦੋਂ ਸਰਕਾਰ ਨੇ ਮਿੱਥ ਲਿਆ ਕਿ ਤੁਹਾਨੂੰ ਮਕਾਉਣਾ ਤੇ ਸਿੱਖਾਂ ਨੇ ਓਟ ਰੱਖ ਲਈ ਗੁਰੂ ਦੀ। ਇੱਕ ਪਾਸੇ ਉਧਰੋਂ ਪਹਾੜਾਂ ਤੋਂ ਪੱਥਰ ਵੱਜਦੇ, ਇੱਕ ਪਾਸੇ ਰਾਵੀ ਚੜਿਆ ਹੋਇਆ, ਇੱਕ ਪਾਸੇ ਤੋਂ ਚੜਿਆ ਆਉਂਦਾ ਲਖਪਤ ਰਾਏ। ਇੱਥੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਕੀ, ਇਹ ਫਿਰ ਯੋਧਾ ਕਹਿੰਦਾ ਵੀ ਹੋਵੇ ਨਾ ਤੇ ਲਖਪਤ ਰਾਏ ਮਾਰ ਦਈਏ। ਇਹ ਚੜਿਆ ਫਿਰ ਉਹਦੇ ਵੱਲ ਨੂੰ, ਉਹ ਡਰ ਕੇ ਭੱਜਾ, ਪਰ ਉਹਨਾਂ ਨੇ ਗੋਲਾ ਮਾਰਿਆ, ਇਹਦੀ ਸੱਜੀ ਲੱਤ ਤੇ ਵੱਜਾ, ਪਰ ਇਹਨੇ ਸੱਜੀ ਲੱਤ ਨੂੰ ਫੇਰ ਬੰਨਿਆ। ਘੋੜਾ ਇਹਦਾ ਸ਼ਹੀਦ ਹੋ ਗਿਆ ਸੀ, ਭਾਈ ਸੁੱਖਾ ਸਿੰਘ ਦਾ। ਇਹਨੇ ਘੋੜੇ ਦੀ ਮੌਤ ਤੋਂ ਬਾਅਦ ਵੀ ਆਪ ਯੁੱਧ ਦੇ ਵਿੱਚ ਹੀ ਰਿਹਾ। ਇਹਦੀ ਮਦਦ ਉੱਤੇ ਫਿਰ ਸਰਦਾਰ ਜੱਸਾ ਸਿੰਘ ਆਲੂਵਾਲੀਏ ਹੋਣੀ ਆ ਗਏ, ਸਿੰਘ ਸਾਹਿਬ ਜਥੇਦਾਰ। ਇੱਥੇ ਫਿਰ ਗਹਿ ਗੱਚ ਲੜਾਈ ਹੋਈ ਆ। ਫਿਰ ਸਿੱਖਾਂ ਨੇ ਕਿਹਾ ਵੀ ਚਲੋ ਪਹਾੜੀਆਂ ਹੀ ਚੜ੍ਹ ਦੋ, ਇਹਨਾਂ ਨਾਲ ਹੀ ਲੜ ਲੈਂਦੇ। ਕੁਛ ਚੜ੍ਹ ਗਏ, ਕੁਛ ਡਿੱਗ ਪਏ, ਜਿਹੜੇ ਡਿੱਗੇ ਸ਼ਹੀਦ ਹੋ ਗਏ, ਕੁਛ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ, ਕੁਛ ਰਾਵੀ ਦੇ ਵਿੱਚ ਰੁੜ ਗਏ। ਪਰ ਸਿੱਖਾਂ ਨੇ ਮਿੱਥਿਆ ਹੋਇਆ ਸੀ, ਛੱਡਣਾ ਇਹਨੂੰ ਵੀ ਨਹੀਂ। ਸਿੰਘ ਸ੍ਰੀ ਹਰਗੋਬਿੰਦਪੁਰੇ ਵੱਲ ਆਏ, ਤੱਤੀ ਰੇਤ, ਕਿੰਨੀ ਗਰਮੀ ਹੈ, ਪੈਰਾਂ ਦੇ ਉੱਤੇ ਟਾਕੀਆਂ ਬੰਨੀਆਂ। ਇੱਥੇ ਸਿੱਖਾਂ ਨੇ ਆਖਿਆ ਵੀ ਰੇਤ ਦੇ ਵਿੱਚ ਢਾਲਾਂ ਗਰਮ ਕਰਕੇ ਪ੍ਰਸ਼ਾਦੇ ਕੁਛ ਖਾ ਲਈਏ, ਅਜੇ ਢਾਲਾਂ ਤੱਤੀਆਂ ਹੀ ਕੀਤੀਆਂ ਜਾ ਰਹੀਆਂ ਸੀ। ਤੇ ਫਿਰ ਹਮਲਾ ਹੋ ਗਿਆ, ਸਿੱਖਾਂ ਨੇ ਪਕਾਏ ਹੋਏ ਪ੍ਰਸ਼ਾਦੇ ਵੀ ਛੱਡ ਦਿੱਤੇ ਤੇ ਅੱਗੇ ਚਲੇ ਗਏ। ਇਸ ਛੋਟੇ ਘੱਲੂ ਘਾਰੇ ਦੇ ਵਿੱਚ ਗੁਰਬਾਣੀ ਦਾ ਇੱਕ ਸ਼ਬਦ ਆ, ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ। ਸਿੱਖ ਕੌਮ ਰੂਪੀ ਜਿਹੜਾ ਪੰਛੀ ਹੈ, ਇਹਨੂੰ ਛੋਟੇ ਘੱਲੂ ਘਾਰੇ ਦੇ ਸਮੇਂ ਵੀ ਹਰ ਪਾਸੇ ਤੋਂ ਘੇਰਿਆ ਹੋਇਆ। 50 ਤਰੀਕੇ ਦੇ ਵੱਖ ਵੱਖ ਦੁਸ਼ਮਣ ਜਿਨ੍ਹਾਂ ਕੋਲ ਅੱਗੇ ਹਜ਼ਾਰਾਂ ਲੱਖਾਂ ਫੌਜਾਂ, ਉਹ ਮਿੱਥ ਕੇ ਬੈਠੇ ਤੇ ਸਿੱਖ ਮੁਕਾ ਦੇਣੇ ਆ। ਪਰ ਇੱਥੇ ਸਿੱਖ ਛੋਟੇ ਘੱਲੂ ਘਾਰੇ ਚ ਲੜੇ ਵੀ, ਸ਼ਹੀਦ ਵੀ ਹੋਏ, ਅੱਗੇ ਵੀ ਵੱਧ ਗਏ, ਪਰ ਫਿਰ ਚੜ੍ਹਦੀ ਕਲਾ ਦੇ ਵਿੱਚ ਰਹੇ। ਇਸ ਪਹਿਲੇ ਘੱਲੂ ਘਾਰੇ ਦੇ ਵਿੱਚ 15 ਤੋਂ 20 ਹਜ਼ਾਰ ਸ਼ਹਾਦਤਾਂ ਸਿੱਖਾਂ ਦੀਆਂ ਅੱਜ ਦੇ ਦਿਨ ਹੁੰਦੀਆਂ, ਇੱਕ ਦਿਨ ਚ। ਪਰ ਸਿੱਖ ਭੁੱਲੇ ਨਹੀਂ। ਇਹ ਜਿਹੜਾ ਲਖਪਤ ਰਾਏ ਸੀ ਨਾ, ਲਖਪਤ ਰਾਏ ਬਾਅਦ ਵਿੱਚ ਦੀਵਾਨ ਕੌੜਾ ਮੱਲ ਦੇ ਰਾਹੀਂ ਸਿੱਖਾਂ ਦੇ ਹੱਥੇ ਚੜ ਗਿਆ ਸੀ। ਇਤਿਹਾਸ ਦੀ ਸਭ ਤੋਂ ਖਤਰਨਾਕ ਸਜ਼ਾ ਸਿੱਖਾਂ ਨੇ ਲਖਪਤ ਰਾਏ ਨੂੰ ਦਿੱਤੀ ਆ। ਜਿਹੜੇ ਲੋਕ ਸਿੱਖਾਂ ਨੂੰ ਕੋਈ ਸੋਚ ਰੱਖਦਾ ਵੀ ਇਹਨਾਂ ਨੂੰ ਜਜ਼ਬ ਕਰ ਲਓ, ਕੋਈ ਸੋਚ ਰੱਖਦਾ ਇਹਨਾਂ ਨੂੰ ਕਾਬੂ ਕਰ ਲਓ, ਕੋਈ ਸੋਚ ਰੱਖਦਾ ਇਹਨਾਂ ਨੂੰ ਖਤਮ ਕਰ ਦਿਓ, ਕੋਈ ਸੋਚ ਰੱਖਦਾ ਵੀ ਇਹਨਾਂ ਦੇ ਧਾਰਮਿਕ ਸੰਸਥਾਵਾਂ ਨੂੰ ਕਾਬੂ ਚ ਕਰ ਲਓ, ਕੋਈ ਰੱਖਦਾ ਸਿੱਖ ਗੁਰਬਾਣੀ ਕਿੱਦਾਂ ਪੜ੍ਹੇ ਅਸੀਂ ਤੈਅ ਕਰਾਂਗੇ। ਇਹਨਾਂ ਦੇ ਧਾਰਮਿਕ ਜਜ਼ਬਿਆਂ ਦੇ ਵਿੱਚ ਵੜ ਜਾਓ ਜਿਵੇਂ ਹੁਣ ਵੜੇ ਹੋਏ। ਕਿਸੇ ਵੀ ਧਾਰਮਿਕ ਅਕੀਦਿਆਂ ਦੇ ਵਿੱਚ ਨਾ ਸਰਕਾਰ ਆ ਸਕਦੀ ਨਾ ਕਾਨੂੰਨ ਆ ਸਕਦਾ। ਮੈਂ ਪਾਠ ਕਰਨਾ, ਤੁਸੀਂ ਕਰਨਾ, ਅਸੀਂ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਨਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਉਹਦੀ ਮਰਿਆਦਾ ਕੀ ਹੈ? ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥ ਲਾਗੂ ਕਰਾਉਂਦੇ। ਕੋਈ ਸਰਕਾਰ ਇਹ ਨਹੀਂ ਦੱਸ ਸਕਦੀ ਕਿ ਤੁਸੀਂ ਸਰੂਪ ਮਹਾਰਾਜ ਜੀ ਦਾ ਲਜਾਣਾ ਤੇ ਉਹ ਕਿਵੇਂ ਲਜਾਣਾ, ਉਹਦੇ ਨਿਯਮ ਅਸੀਂ ਤੈਅ ਕਰਾਂਗੇ, ਉਹਦੀ ਮਰਿਆਦਾ ਅਸੀਂ ਤੈਅ ਕਰਾਂਗੇ। ਇਹ ਧਰਮ ਦੇ ਵਿੱਚ ਹੁੰਦਾ ਦਖਲ। ਤੋ ਲਖਪਤ ਰਾਏ ਸੀ ਜਿਹੜਾ, ਇਹਨੂੰ ਇੱਕ ਕੋਠੜੀ ਚ ਬੰਦ ਕੀਤਾ, ਉੱਪਰ ਮਘੋਰਾ ਕੀਤਾ ਤੇ ਜਿਤਨੇ ਵੀ ਮਰਦ ਸੀ ਸਾਰਿਆਂ ਨੂੰ ਕਿਹਾ ਵੀ ਇਹਨੂੰ ਕੁੰਭੀ ਨਰਕ ਦੀ ਸਜ਼ਾ ਦੇਣੀ ਹੈ। ਗੰਦਗੀ ਦੇ ਢੇਰ ਦੇ ਵਿੱਚ ਉਹ ਜਿਹੜਾ ਲਖਪਤ ਰਾਏ ਸੀ ਦੱਬ ਕੇ ਮਰਿਆ, ਛੱਡਿਆ ਨਹੀਂ ਸੀ ਸਿੱਖਾਂ ਨੇ ਉਹਨੂੰ। ਪਰ ਅੱਜ ਦੇ ਦਿਨ ਇਸ ਪਹਿਲੇ ਘੱਲੂਘਾਰੇ ਦੇ ਵਿੱਚ ਸੰਨ 1746 ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸ਼ਹੀਦ ਹੋਏ, ਪਰ ਸਿੱਖਾਂ ਨੇ ਆਪਣਾ ਮਕਸਦ, ਆਪਣਾ ਗੁਰੂ ਦੇ ਪ੍ਰਤੀ ਪ੍ਰੇਮ ਭਾਵਨਾ ਸ਼ਰਧਾ ਇਹਨੂੰ ਕਦੀ ਨਹੀਂ ਤਿਆਗਿਆ ਹੈ। ਸਿੱਖ ਉਦੋਂ ਵੀ ਪੜ੍ਹਦੇ ਸੀ, ਹੁਣ ਵੀ ਆਪਾਂ ਸੰਗਤੀ ਰੂਪ ਚੋਂ ਸ਼ਬਦ ਪੜ੍ਹਨਾ ਹੈ। ਹਰ ਪਾਸੇ ਤੋਂ ਜਦੋਂ ਘੇਰਾ ਸੀ ਤਾਂ ਸਿੱਖਾਂ ਨੂੰ ਓਟ ਕੀ ਸੀ? ਉਹ ਸੀ ਗੁਰੂ ਦੀ, ਜੋ ਅੱਜ ਦੇ ਸ਼ਬਦ ਚ ਆਖਿਆ, ਉਹ ਸੀ ਅਕਾਲ ਪੁਰਖ ਦੀ। ਜਦੋਂ ਓਟ ਹੀ ਉਹਦੀ ਲੈ ਲਈ, ਨਾ ਉਹ ਡੋਲਦਾ ਤੇ ਨਾ ਅਸੀਂ ਫੇਰ ਡਿੱਗਦੇ ਹਾਂ।

ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦੀ ਮੋਹਰ ਲਾ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਖਦੇ ਨੇ ਹੇ ਨਾਨਕ, ਰੱਬ ਦਾ ਨਾਮ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਜਦੋਂ ਆਪਾਂ ਨਾਮ ਦੇ ਨਾਲ ਜੁੜੀਏ, ਨਾਮ ਨੂੰ ਗਾਈਏ, ਤਾਂ ਆਪਾਂ

ਜਿਨ੍ਹਾਂ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ, ਮਿਹਰ ਕੀਤੀ, ਉਹਨਾਂ ਵਿਰਲਿਆਂ ਵਿਰਲਿਆਂ ਨੇ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ, ਉਹਨਾਂ ਵਿਰਲਿਆਂ ਵਿਰਲਿਆਂ ਨੇ ਇਸ ਗੱਲ ਨੂੰ ਸਮਝਿਆ ਕਿ ਨਾਮ ਹੀ ਸਦਾ ਰਹਿਣ ਵਾਲਾ ਹੈ, ਨਾਮ ਨਾਲ ਹੀ ਜੁੜਨਾ ਹੈ, ਇੱਕ ਵਾਹਿਗੁਰੂ ਦਾ ਓਟ ਆਸਰਾ ਲੈਣਾ ਹੈ। ਇਹ ਉਪਦੇਸ਼ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਮਿਹਰ ਕਰਨ, ਗੁਰੂ ਕੇ ਬਚਨ ਹਿਰਦੇ ਦੇ ਵਿੱਚ ਵਸਣ ਜੀ। ਗੁਰਬਾਣੀ ਅਤੇ ਇਤਿਹਾਸ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋਈਆਂ ਨੇ। ਗੁਰੂ ਸਾਹਿਬ, ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ। ਕੋਟਾਨ ਕੋਟ ਧੰਨਵਾਦ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਦਾ ਪਾਠ ਕਰਕੇ ਫਤਿਹ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: आप सुन रहे हैं पुण्य दर्शन।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ, ਇਸ ਹਫ਼ਤੇ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰੱਜ ਖੁਸ਼ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਅਤੇ ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ। ਅੱਜ ਦਾ ਦਿਨ ਤੁਹਾਨੂੰ ਢੇਰ ਖੁਸ਼ੀਆਂ ਦੇ ਕੇ ਜਾਵੇ। ਅੱਜ ਦਾ ਦਿਨ ਤੁਹਾਡੇ ਲਈ ਯਾਦਗਾਰੀ ਹੋ ਨਿਬੜੇ ਇਸ ਹਫ਼ਤੇ ਦੇ ਵਿੱਚ। ਅੱਜ ਦੇ ਦਿਨ ਤੁਹਾਡੇ ਅੜੇ ਫੜੇ ਕੰਮ ਸਾਰੇ ਨਿਬੜੇ ਚੜ੍ਹ। ਇਸੇ ਅਰਦਾਸ ਦੇ ਨਾਲ ਆਓ ਅੱਗੇ ਕਦਮ ਵਧਾਉਂਦੇ ਹਾਂ। ਅੱਜ ਸੋਮਵਾਰ ਦਾ ਦਿਨ, 18 ਤਰੀਕ ਆ ਮਈ ਦਾ ਮਹੀਨਾ। ਮੈਲਬਨ ਦੇ ਵਿੱਚ 7:09 ਹੋ ਚੁੱਕੇ ਨੇ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਕਰੀ ਫਿਰ ਤੋਂ ਹਾਜ਼ਰ ਹਾਂ। ਸਮਾਂ ਹੋ ਚੁੱਕਾ ਸ਼ਬਦ ਕੀਰਤਨ ਦਾ ਸਰਵਣ ਕਰੀਏ। ਅਰਦਾਸ ਕਿ ਰੱਬ ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ, ਤੰਦਰੁਸਤੀ ਲੈ ਕੇ ਆਵੇ ਘਰ ਦੇ ਵਿੱਚ, ਇਹ ਨੇਕ ਕਮਾਈ ਘਰ ਦੇ ਵਿੱਚ ਪਿਆਰ ਅਸਰ ਸੁੱਖ ਲੈ ਕੇ ਆਵੇ, ਇੱਜ਼ਤ ਪੱਤ ਲੈ ਕੇ ਆਵੇ, ਇੱਕ ਦੂਸਰੇ ਦੇ ਨਾਲ ਪਿਆਰ ਸਤਿਕਾਰ ਬਣਿਆ ਰਹੇ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਅੱਗੇ, ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਵੱਧਦੇ ਅੱਗੇ, ਅਤੇ ਸ਼ਬਦ ਕੀਰਤਨ ਦਾ ਸਰਵਣ ਕਰਦੇ। ਮਿਲਦੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਪ੍ਰੋਗਰਾਮ ਹਾਂਜੀ ਮੈਲਬਨ।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਰਨ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 18 ਤਰੀਕ ਹੈ, ਮਈ ਦਾ ਮਹੀਨਾ, ਸੋਮਵਾਰ ਦਾ ਦਿਨ, 7:24 ਹੋ ਚੁੱਕੇ ਨੇ ਮੈਲਬਰਨ ਦੇ ਵਿੱਚ ਸਵੇਰ ਦੇ, ਅਤੇ ਪ੍ਰੋਗਰਾਮ ਹਾਂਜੀ ਮੈਲਬਰਨ ਦੇ ਵਿੱਚ ਆਓ ਅੱਗੇ ਕਦਮ ਵਧਾਉਂਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਤੁਹਾਡੇ ਆਏ ਹੋਏ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ, ਅਤੇ ਇਸੇ ਤਰ੍ਹਾਂ ਦੇ ਨਾਲ ਚੱਲ ਸੋ ਚੱਲ ਸਾਡਾ ਤੁਹਾਡਾ ਇਹ ਸਫ਼ਰ ਲੰਮਾ ਚੱਲਣਾ। ਸੋ ਇਸ ਲੰਮੇ ਸਫ਼ਰ ਦੇ ਵਿੱਚ ਆਓ ਇੱਕ ਦੂਸਰੇ ਦਾ ਸਾਥ ਬਣ ਕੇ ਚੱਲਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਰਨ 'ਚ ਤੁਸੀਂ ਵੀ ਸਾਥ ਨਿਭਾਉਣ ਦੇ ਲਈ ਮੈਸੇਜ ਭੇਜ ਸਕਦੇ ਹੋ 044-717-1674 ਦੇ ਉੱਤੇ, ਤੁਸੀਂ ਵਟਸਐਪ ਕਰ ਸਕਦੇ ਹੋ ਜਾਂ ਫਿਰ ਫੇਸਬੁੱਕ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ। ਕੋਈ ਕਮਿਊਨਿਟੀ ਦੀ, ਕੋਈ ਆਸ ਪਾਸ ਦੀ ਖਬਰ ਸੁਰਤ, ਕੋਈ ਟ੍ਰੈਫਿਕ ਦੀ ਹੋਇਆ ਬੀਤਿਆ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਸਾਂਝਾ, ਅਤੇ ਆਪਾਂ ਅੱਗੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਾਂਗੇ। ਸੋ ਇਹੋ ਆ ਇੱਕ ਦੂਸਰੇ ਦਾ ਸਾਥ। ਧੰਨਵਾਦ ਤੁਹਾਡਾ ਸਵੇਰੇ ਸਵੇਰੇ ਦੇ ਸਮੇਂ ਸਾਂਝਾ ਪਾਉਣ ਦੇ ਲਈ। ਆਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬੜਾ ਹੀ ਵਧੀਆ ਲੰਘਿਆ ਹੋਏਗਾ, ਅਤੇ ਆਓ ਫਿਰ ਇਸ ਨਵੇਂ ਹਫ਼ਤੇ ਤੋਂ ਨਵੀਆਂ ਆਸਾਂ ਉਮੀਦਾਂ ਲਾ ਕੇ ਅਤੇ ਆਪਾਂ ਵੱਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਮੌਸਮ 'ਤੇ ਝਾਤੀ ਮਾਰਦੇ ਹਾਂ, ਅੱਜ ਦਾ ਅਤੇ ਇਸ ਹਫ਼ਤੇ ਦਾ ਮੌਸਮ ਕਿਵੇਂ ਦਾ ਵਾ। ਸਿਡਨੀ ਦੇ ਵਿੱਚ ਅੱਜ ਮੀਂਹ ਦੇ ਚਾਂਸ ਨੇ, ਅਤੇ ਮੈਲਬਰਨ 'ਚ ਤਾਂ ਚਲੋ ਸਵੇਰੇ ਸਵੇਰੇ ਪੈ ਰਿਹਾ ਸੀ। ਅੱਜ 70% ਚਾਂਸ ਨੇ 5-10 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਚੱਲਿਆ ਜਾਊਗਾ। ਸੋ ਅੱਜ ਦੁਪਹਿਰੇ ਅਤੇ ਸ਼ਾਮ ਦੇ ਸਮੇਂ ਹਲਕੀ ਗਤੀ ਅਤੇ ਨਾਲ ਹਵਾਵਾਂ ਦੇ ਨਾਲ ਮੀਂਹ ਦੇ ਚਾਂਸ ਸਿਡਨੀ ਦੇ ਵਿੱਚ ਨੇ, ਪਰ ਉਸ ਤੋਂ ਪਹਿਲਾਂ ਸਵੇਰੇ ਸਵੇਰੇ ਦੇ ਸਮੇਂ ਅਤੇ ਦੁਪਹਿਰ ਤੱਕ ਧੁੱਪ ਸੋਹਣੀ ਖਿੜੀ ਰਹੂਗੀ। ਕੱਲ੍ਹ ਦੇ ਦਿਨ ਸਾਰੇ ਦਿਨ ਲਗਭਗ ਮੀਂਹ ਆ, ਤਾਪਮਾਨ ਹਾਲੇ ਕੋਈ ਸਾਰਾ ਹਫ਼ਤੇ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਣਾ, ਪਰ ਅੱਜ ਦੇ ਦਿਨ ਤੋਂ ਹੇਠਾਂ ਹੇਠਾਂ ਹੀ ਅਤੇ 20 ਤੋਂ ਤਾਂ ਤਾਂ ਹੀ ਰਹਿਣ ਦੇ ਆਸਾਰ ਨੇ ਵੈਸੇ ਮੈਕਸੀਮਮ ਦੀ ਗੱਲ ਕਰ ਰਹੇ, ਅਤੇ ਉਸ ਤੋਂ ਬਾਅਦ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਫਿਰ ਦੁਬਾਰਾ ਤੋਂ ਹਲਕੇ ਮੀਂਹ ਦੇ ਚਾਂਸ ਨੇ। ਸੋ ਕੁੱਲ ਮਿਲਾ ਕੇ ਇਸ ਹਫ਼ਤੇ ਦੇ ਵਿੱਚ ਪਹਿਲੇ 2 ਦਿਨ ਮੀਂਹ ਦੇ ਅਤੇ ਬਾਕੀ ਦਿਨ ਜਿਹੜੇ ਆ ਉਹ ਆਪਾਂ ਧੁੱਪ ਫਰਕੇ ਦੇ ਲਾ ਲਈਏ। ਹਾਂ, ਵੀਰਵਾਰ ਦੇ ਦਿਨ ਵੀ ਚਾਂਸ ਵੱਧ ਰਹੇ ਆ ਮੀਂਹ ਦੇ। ਮੈਲਬਰਨ ਦੇ ਵਿੱਚ 17 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸਵੇਰੇ ਸਵੇਰੇ ਦੇ ਸਮੇਂ ਬੂੰਦਾਬਾਂਦੀ ਯਾਨੀ ਕਿ ਡ੍ਰਿਜ਼ਲਿੰਗ ਅਤੇ ਚੱਲ ਹੀ ਰਹੀ ਹੈ। ਆਸ ਕਰਦੇ ਹਾਂ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਇੱਦਾਂ ਦਾ ਮਾਹੌਲ ਚਾਲ ਹੋਊਗਾ। ਸੋ ਸਵੇਰੇ ਸਵੇਰੇ ਦੇ ਸਮੇਂ ਮੀਂਹ ਤਾਂ ਨਹੀਂ ਆਪਾਂ ਕਹਿ ਸਕਦੇ, ਬੂੰਦਾਬਾਂਦੀ ਕਹਿ ਸਕਦੇ ਹਾਂ, ਅਤੇ ਅੱਗੇ ਚੱਲ ਕੇ ਧੁੱਪ ਸੋਹਣੀ ਲੱਗੂਗੀ। ਤਾਪਮਾਨ ਹਾਲਾਂਕਿ ਬਹੁਤ ਜ਼ਿਆਦਾ ਨਹੀਂ ਜਾਣ ਵਾਲਾ, ਸੋ ਠੰਡ ਟਾਈਪ ਮਾਹੌਲ ਹੀ ਰਹੂਗਾ। ਅਤੇ ਕੱਲ੍ਹ ਦਾ ਦਿਨ ਵੀ ਕੁਛ ਇਸੇ ਤਰ੍ਹਾਂ ਸ਼ੋ ਹੋ ਰਿਹਾ, ਅਤੇ ਪਰਸੋਂ ਦੇ ਦਿਨ ਮੀਂਹ ਦੇ ਚਾਂਸ ਕੁਛ ਘੱਟ ਰਹੇ ਨੇ, ਅਤੇ ਪਰ ਠੰਡ ਉਸੇ ਤਰ੍ਹਾਂ ਦੇ ਨਾਲ ਹੀ ਆ ਇਸ ਹਫ਼ਤੇ ਦੇ ਵਿੱਚ, ਇੰਨਾ ਕਿ ਤਾਪਮਾਨ ਇੱਕ ਸਾਰ ਬਣਿਆ ਰਹੂਗਾ ਸਾਰਾ ਹੀ ਸਾਰਾ ਹਫ਼ਤਾ। ਬ੍ਰਿਸਬੇਨ ਵੱਲੋਂ ਵੱਧਦੇ ਹਾਂ, ਅਤੇ ਅੱਜ 90% ਚਾਂਸ ਨੇ 20-40 ਮਿਲੀਮੀਟਰ ਤੱਕ ਮੀਂਹ ਪੈਣ ਦੇ, ਯਾਨੀ ਕਿ ਭਰਪੂਰ ਮੀਂਹ ਦਾ ਆਨੰਦ ਤੁਸੀਂ ਮਾਣ ਸਕਦੇ ਹੋ। ਸੋ ਅੱਜ ਦੇ ਦਿਨ ਲਗਭਗ ਸਾਰਾ ਹੀ ਦਿਨ ਮੀਂਹ ਦੇ ਚਾਂਸ ਦੇ, ਤਾਪਮਾਨ 22 ਤੱਕ ਸਿਮਰਦਾ ਨਜ਼ਰ ਆ ਰਿਹਾ। ਸੋ ਬਾਕੀ ਰਹਿੰਦੇ ਹਫ਼ਤੇ ਦੇ ਵਿੱਚ ਵੀ ਮੀਂਹ ਆ, ਬੁੱਧਵਾਰ ਦੇ ਦਿਨ ਤੱਕ ਮੀਂਹ ਸ਼ੋ ਹੋ ਰਿਹਾ, ਫਿਰ ਉਸ ਤੋਂ ਬਾਅਦ ਫਰੱਕਾ ਲੱਗੂਗਾ, ਪਰ ਤਾਪਮਾਨ ਇਸ ਹਫ਼ਤੇ ਡਿੱਗੇ ਰਹੂਗਾ, 23-24 ਦੇ ਆਸ ਪਾਸ ਮੈਕਸੀਮਮ ਰਹਿਣ ਦੇ ਆਸਾਰ ਨੇ। ਪਰਥ ਸਵੇਰੇ ਸਵੇਰੇ ਦਾ ਸਮਾਂ ਅਤੇ ਤਾਪਮਾਨ 9-10 ਜ਼ਿਆਦਾ ਤੋਂ ਜ਼ਿਆਦਾ 23 ਤੱਕ ਜਾ ਸਕਦਾ। ਸੋ ਸੋਹਣੀ ਖਿੜੀ ਧੁੱਪ ਵਾਲਾ ਦਿਨ, ਅਤੇ ਸਾਰਾ ਹੀ ਹਫ਼ਤਾ ਕੁਛ ਇਸੇ ਤਰ੍ਹਾਂ ਦੇ ਨਾਲ ਹੀ ਆ। ਕੱਲ੍ਹ ਅਤੇ ਪਰਸੋਂ ਦੇ ਦਿਨ 25-26 ਤੱਕ ਤਾਪਮਾਨ ਵੀ ਜਾ ਸਕਦਾ, ਅਤੇ ਬਾਕੀ ਦਿਨ ਜਿਹੜੇ ਨੇ ਉਹ ਹੇਠਾਂ ਹੇਠਾਂ ਹੀ ਰਹਿਣ ਦੇ ਆਸਾਰ ਨੇ। ਐਡੀਲੇਡ ਅੱਜ 19 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ ਇੱਥੇ ਵੀ ਅੱਜ ਮੀਂਹ ਆ, ਅਤੇ ਅੱਜ ਦੇ ਦਿਨ ਸਵੇਰੇ ਸਵੇਰੇ ਦੇ ਸਮੇਂ ਧੁੰਦ ਐਡੀਲੇਡ 'ਚ ਵੀ ਕਹਿੰਦੇ ਨੇ ਕਿ ਵੇਖੀ ਜਾ ਰਹੀ ਹੈ। ਮੀਂਹ ਦੇ ਚਾਂਸ ਦਰਮਿਆਨੇ ਜੇ ਸਵੇਰੇ ਅਤੇ ਦੁਪਹਿਰ ਦੇ ਸਮੇਂ, ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਡੇ ਤੱਕ ਭੇਜ ਦਿਓ। ਬਾਕੀ ਹਫ਼ਤੇ ਦੀ ਗੱਲ ਕਰੀਏ ਤਾਂ ਕੱਲ੍ਹ ਦੇ ਦਿਨ ਵੀ ਹਲਕੇ ਜਿਹੇ ਰੰਗ ਮੀਂਹ ਦੇ ਜ਼ਰੂਰ ਦਿਖਾਈ ਦੇ ਰਹੇ ਨੇ, ਪਰ ਅੱਗੇ ਚੱਲ ਕੇ ਸਾਰਾ ਹਫ਼ਤਾ ਕਲੀਅਰ ਹੈ, ਸੋਹਣੀ ਧੁੱਪ ਲੱਗ ਜੂਗੀ, ਪਰ 20 ਤੋਂ ਹੇਠਾਂ ਹੇਠਾਂ ਤਾਪਮਾਨ ਰਹਿਣ ਦੇ ਚਾਂਸ ਨੇ। ਹਬਾੜ ਦੇ ਵਿੱਚ ਅੱਜ 16 ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਜਾ ਸਕਦਾ। ਸੋ ਠੰਡ ਟਾਈਪ ਹੀ ਮਾਹੌਲ ਰਹੂਗਾ, ਅਤੇ ਲਗਭਗ ਸਾਰਾ ਹੀ ਹਫ਼ਤਾ ਕੁਛ ਇਸੇ ਤਰ੍ਹਾਂ ਹੀ, ਵੈਸੇ ਨਾਲ ਧੁੱਪਾਂ ਵੀ ਸੋਹਣੀਆਂ ਖਿੜਨਗੀਆਂ। ਕੈਨਬਰਾ ਦੇ ਵਿੱਚ ਵੀ ਮੀਂਹ, ਅੱਜ 80% ਚਾਂਸ ਨੇ 10-20 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ 15 ਤਾਪਮਾਨ ਤੱਕ ਸਿਮਰਦਾ ਨਜ਼ਰ ਆ ਰਿਹਾ, ਜ਼ਿਆਦਾ ਤੋਂ ਜ਼ਿਆਦਾ 15, ਅਤੇ ਕਾਫੀ ਹਾਈ ਚਾਂਸ ਨੇ ਮੀਂਹ ਦੇ ਨਾਲ ਹਲਕੀ ਗਤੀ ਦੇ ਵਿੱਚ ਹਵਾਵਾਂ ਨੇ। ਕੱਲ੍ਹ ਦਾ ਦਿਨ ਵੀ ਕੁਛ ਇਸੇ ਤਰ੍ਹਾਂ ਦੇ ਨਾਲ ਹੀ ਆ, ਕੱਲ੍ਹ ਦੇ ਦਿਨ ਵੀ ਮੀਂਹ ਭਰਪੂਰ ਹੈ, ਅਤੇ ਬੁੱਧਵਾਰ ਤੋਂ ਫਿਰ ਅੱਗੇਲੇ ਦਿਨ ਜਿਹੜੇ ਆ ਉਹ ਠੀਕ ਨੇ, ਸੋਹਣੀਆਂ ਧੁੱਪਾਂ ਲੱਗਣਗੀਆਂ, ਪਰ ਮੀਂਹ ਦੇ ਕਰਕੇ ਠੰਡ ਇਸ ਹਫ਼ਤੇ ਬਣੀ ਰਹੂਗੀ।
ਅਤੇ ਡਾਰਵਿਨ ਦੇ ਵਿੱਚ ਗਰਮੀ ਬਣੀ ਰਹੂਗੀ ਕਿਉਂਕਿ ਇਹ ਡਾਰਵਿਨ ਹੈ। ਸੋ ਇੱਥੇ ਇਸ ਹਫ਼ਤੇ ਠੰਡਰਸਟੋਮ ਵੀ ਸ਼ੁਰੂ ਹੋ ਚੁੱਕੇ ਨੇ, ਤੇਜ਼ ਹਨੇਰੀਆਂ ਅਤੇ ਨਾਲ ਮੀਂਹ ਅਤੇ 31 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅਤੇ ਵੈਸੇ ਅੱਜ ਦਾ ਦਿਨ ਹੀ ਇੱਦਾਂ ਦਾ ਮਾਹੌਲ ਚੱਲ, ਬਾਕੀ ਸਾਰਾ ਹਫ਼ਤਾ ਠੀਕ ਹੈ, ਧੁੱਪਾਂ ਸੋਹਣੀਆਂ ਲੱਗਣਗੀਆਂ, ਗਰਮੀ ਬਣੀ ਰਹੂਗੀ, ਪਰ ਮੀਂਹ ਹਨੇਰੀ ਦੇ ਚਾਂਸ ਅੱਗੇ ਚੱਲ ਕੇ ਨਹੀਂ ਅੱਜ ਦੇ ਦਿਨ ਹੀ। ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ, ਅਤੇ ਹੁਣ ਆਪਾਂ ਵੱਧਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਆ ਕਰੋ, ਤੁਸੀਂ ਮੈਸੇਜ ਕਰ ਸਕਦੇ ਹੋ ਤੁਸੀਂ, ਅਤੇ ਜੇ ਕੋਈ ਬਹੁਤ ਇੰਪੋਰਟੈਂਟ ਹੋਵੇ ਤਾਂ ਫਿਰ ਤੁਸੀਂ ਉਸੇ ਮੈਸੇਜ ਦੇ ਨਾਲ ਤੁਸੀਂ ਜਿਹੜਾ ਹੈਡਿੰਗ ਟਾਈਪ ਜਾਂ ਫਿਰ ਹੈਸ਼ਟੈਗ ਜ਼ਰੂਰ ਪਾ ਦਿਆ ਕਰੋ, ਤਾਂ ਕਿ ਆਪਾਂ ਸਿੱਧਾ ਫਿਰ ਉਹੀ ਮੈਸੇਜ ਪੜ੍ਹ ਲਈਏ। ਅਤੇ ਉਹ ਵੇਖਦੇ ਹਾਂ ਜਿਹੜੀਆਂ ਵੈਬਸਾਈਟ 'ਤੇ ਨੇ, 5 ਮਿੰਟ ਪਹਿਲਾਂ ਦੀ ਅਪਡੇਟ ਬ੍ਰੰਸਵਿਕ ਵੈਸਟ ਤੋਂ ਆ, ਜਿੱਥੇ ਕਿ ਸਿਟੀ ਲਿੰਕ ਪ੍ਰਭਾਵਿਤ ਹੈ ਇਸ ਟਾਈਮ ਦੇ ਉੱਤੇ। ਸੋ ਸਿਟੀ ਲਿੰਕ ਇਹ ਮੋਰਲੈਂਡ ਰੋਡ ਦੇ ਲਾਗੇ ਐਕਸੀਡੈਂਟ ਹੋਇਆ ਵਾ, ਟਰੱਕ ਮਾਫੀ ਖਰਾਬ ਹੋਇਆ ਟਰੱਕ। ਸੋ 4 ਲੇਨਾਂ ਜਿਹੜੀਆਂ ਨੇ ਓਪਨ ਨੇ, ਸਪੀਡ ਘਟਾ ਕੇ 40 ਦੀ ਕੀਤੀ ਗਈ ਹੈ। ਸੋ ਕਹਿੰਦੇ ਨੇ ਕਿ ਤੁਸੀਂ ਸਾਈਨ ਵੇਖ ਚਾ ਕੇ ਅਤੇ ਫਿਰ ਹੀ ਚੱਲਿਓ, ਅਤੇ ਇੱਧਰ ਇੱਕ ਇਸ ਲਿੰਕ ਦੇ ਉੱਤੇ ਐਕਸੀਡੈਂਟ ਹੋਇਆ ਵਾ, ਇਸ ਵਜ੍ਹਾ ਕਰਕੇ ਵੀ 2 ਲੇਨਾਂ ਪ੍ਰਭਾਵਿਤ ਨੇ। ਸਾਊਥ ਬਾਊਂਡ ਵਾਲਾ ਪਾਸਾ ਜਿਹੜਾ ਈਸਟ ਲਿੰਕ ਦਾ ਪ੍ਰਿੰਸੈਸ ਹਾਈਵੇ ਦੇ ਨੇੜੇ, ਇੱਥੇ ਐਕਸੀਡੈਂਟ ਹੋਣ ਦੇ ਕਰਕੇ ਸਪੀਡ ਘਟਾ ਕੇ 40 ਦੀ ਰੱਖੀ ਗਈ ਹੈ, ਅਤੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ ਅਤੇ ਦੂਰ ਦੂਰ ਤੱਕ ਲਾਈਨਾਂ ਲੰਮੀਆਂ ਨਜ਼ਰ ਆ ਰਹੀਆਂ ਨੇ, ਉਹਦਾ ਤੁਸੀਂ ਖਿਆਲ ਰੱਖਿਓ। ਅਤੇ ਬਾਕੀ ਸਭ ਠੀਕ ਠਾਕ ਨਜ਼ਰ ਆ ਰਿਹਾ ਵਾ, ਕੋਈ ਵੱਡੀ ਕੋਈ ਪਰੇਸ਼ਾਨੀ ਨਹੀਂ। ਪਰ ਹਾਂ, ਈਸਟਰਨ ਫ੍ਰੀਵੇ ਦੇ ਉੱਤੇ ਇਹਨੂੰ ਮਿਡਲ ਬੋਰੋ ਅਤੇ ਐਡਗਰ ਰੋਡ ਦੇ ਦਰਮਿਆਨ ਜਿਹੜਾ ਰਾਤ ਦੇ ਸਮੇਂ 10 ਤੋਂ ਸਵੇਰੇ 5 ਵਜੇ ਤੱਕ ਬੰਦ ਰੱਖਿਆ ਜਾਊਗਾ, ਕਿਉਂਕਿ ਇੱਥੇ ਸੜਕੀ ਕੰਮ ਕਾਰ ਚੱਲ ਰਹੇ ਨੇ। ਮਨੈਸ਼ ਫ੍ਰੀਵੇ ਗਲੈਨ ਬੇਵਲੀ ਦਾ ਇਲਾਕਾ ਜਿੱਥੇ ਕਿ ਐਕਸੀਡੈਂਟ ਨਹੀਂ ਖਰਾਬ ਹੋਇਆ ਜੀ ਵਾਹਨ ਕੋਈ ਸਾਈਡ ਦੇ ਉੱਤੇ ਖੜ੍ਹਾ, ਅਤੇ ਇਸ ਵਜ੍ਹਾ ਦੇ ਕਰਕੇ ਸਪੀਡ ਘਟਾ ਕੇ 40 ਦੀ ਕਰ ਦਿੱਤੀ ਗਈ ਆ। ਮਨੈਸ਼ ਫ੍ਰੀਵੇ ਇਹ ਫਰੰਟ ਗਲੀ ਰੋਡ ਦੇ ਨੇੜੇ ਜਿਹੜਾ ਇਨਬਾਊਂਡ ਵਾਲਾ ਪਾਸਾ ਵਾ ਉੱਧਰ, ਅਤੇ ਇਸੇ ਵਜ੍ਹਾ ਦੇ ਕਰਕੇ ਸਪੀਡ ਜਿਹੜੀ ਹੈ ਘਟੀ ਹੈ ਇੱਥੇ, ਅਤੇ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ। ਅਤੇ ਇੱਧਰ ਜੇਕਰ ਹਾਂਜੀ, ਸੋ ਉਹ ਹੁਣ ਆਪਾਂ ਧਿਆਨ ਮਾਰ ਲੈਂਦੇ ਆਪਾਂ ਸਿਡਨੀ ਵਾਲੇ ਪਾਸੇ ਨੂੰ, ਅਤੇ ਸਿਡਨੀ ਆਮ ਵਰਗੀ ਟ੍ਰੈਫਿਕ 'ਤੇ ਜ਼ਰੂਰ ਹੈ, ਆਪਾਂ ਵੇਖ ਲੈਂਦੇ ਹਾਂ ਕਿ ਕੋਈ ਹੋਰ ਇੰਸੀਡੈਂਟ ਕੋਈ ਨਾ ਵਾਪਰਿਆ ਹੋਵੇ। ਅਤੇ ਪਰ ਵੈਸੇ ਬੇਨਤੀ ਇਹ ਹੋਈ ਕਿ ਟ੍ਰੈਫਿਕ ਦੇ ਵਿੱਚ ਉਹ 'ਤੇ ਥੋੜ੍ਹਾ ਜਿਹਾ ਪੇਸ਼ੈਂਸ ਜ਼ਰੂਰ ਬਣਾ ਕੇ ਰੱਖਿਆ ਕਰੋ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਅਤੇ ਗੱਡੀ ਦੀ ਰਫ਼ਤਾਰ ਕਾਬੂ ਦੇ ਵਿੱਚ ਰਹੇ, ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਿਓ। ਇੱਕ ਅਪਡੇਟ M5 ਮੋਟਰਵੇ ਅਤੇ ਏਅਰਪੋਰਟ ਕੋਰੀਡੋਰ ਤੋਂ ਆ ਰਹੀ ਹੈ, ਜਿੱਥੇ ਕਿ ਕਾਫੀ SM ਦੇ ਉੱਤੇ ਕੰਜੈਸ਼ਨ ਵੇਖੀ ਜਾ ਸਕਦੀ ਆ। M5 ਈਸਟ ਟਨਲ ਦੇ ਉੱਤੇ ਵੀ ਇਹਦਾ ਕਾਫੀ ਪ੍ਰਭਾਵ ਵੇਖਿਆ ਜਾ ਸਕਦਾ। ਸੋ ਇਸ ਟਾਈਮ ਦੇ ਉੱਤੇ ਕਈ ਕਿਲੋਮੀਟਰ ਦਾ ਇਲਾਕਾ ਵਾ ਜਿੱਥੇ ਕਿ ਪਿਛਲੇ 48 ਘੰਟਿਆਂ ਤੋਂ ਕਹਿੰਦੇ ਨੇ ਕਿ ਕੰਮਕਾਰ ਦੇ ਕਰਕੇ ਜਿਹੜੀ ਅਗਹਮਾਗਹਿਮੀ ਚੱਲ ਰਹੀ ਹੈ, ਆਮ ਦੇ ਨਾਲੋਂ ਕਾਫੀ ਸਲੋਅ ਚੱਲ ਰਹੀ ਆ ਟ੍ਰੈਫਿਕ। ਸੋ ਇਸ ਕਰਕੇ ਤੁਸੀਂ ਜੇਕਰ ਇਸ ਬਾਊਂਡ ਵਾਲੇ ਪਾਸੇ ਨੂੰ ਜਾ ਰਹੇ ਹੋ ਮਸਕਟ ਵਾਲੇ ਪਾਸੇ ਨੂੰ, ਤਾਂ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ, ਅਤੇ ਥੋੜ੍ਹੀ ਜਿਹੀ ਪੇਸ਼ੈਂਸ ਬਣਾ ਕੇ ਰੱਖਿਓ। M5 ਮੋਟਰਵੇ ਮੋਰਬੈਂਕ ਦਾ ਏਰੀਆ ਜਿੱਥੇ ਕਿ ਇਸ ਟਾਈਮ ਦੇ ਉੱਤੇ ਸੜਕੀ ਕੰਮਕਾਰ ਚੱਲ ਰਿਹਾ, ਜਿਹਦੀ ਵਜ੍ਹਾ ਦੇ ਕਰਕੇ ਥੋੜ੍ਹੀ ਜਿਹੀ ਪੀਕ ਆਵਰ ਸਵੇਰੇ ਸਵੇਰੇ ਦੇ ਸਮੇਂ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ, ਅਤੇ ਤੁਹਾਨੂੰ ਵੀ ਆ ਸਕਦੀ ਹੈ। ਇਸ ਤੋਂ ਇਲਾਵਾ ਸਿਡਨੀ ਹਾਰਬਰ ਟਨਲ ਨੌਰਥ ਬਾਊਂਡ ਵਾਲੇ ਪਾਸੇ ਦੀਆਂ ਲੇਨ ਜਿਹੜੀਆਂ ਨੇ ਉਹ ਸਵੇਰੇ 5 ਵਜੇ ਵਾਪਸ ਖੋਲ੍ਹ ਦਿੱਤੀਆਂ ਗਈਆਂ ਕਿਉਂਕਿ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਸੀ, ਪਰ ਇਹਦੇ ਬਾਵਜੂਦ ਵੀ ਤੁਹਾਨੂੰ ਸਮੱਸਿਆ ਇਸ ਟਾਈਮ ਰਹਿ ਸਕਦੀ ਹੈ। ਅਤੇ ਬਾਕੀ ਕੰਮਕਾਰ ਦਾ ਜਿਹੜੀ ਸਮਾਂ ਸਾਰਨੀ ਆ ਨੌਰਥ ਬਾਊਂਡ ਵਾਲੇ ਪਾਸੇ 10:30 ਤੋਂ 5 ਵਜੇ ਤੱਕ ਸਵੇਰੇ ਮੰਗਲਵਾਰ ਦੇ ਦਿਨ, ਅਤੇ ਨੌਰਥ ਬਾਊਂਡ ਅਤੇ ਸਾਊਥ ਬਾਊਂਡ ਦੋਵੇਂ। ਸੋ ਇਹ ਕਹਿ ਰਹੇ ਨੇ ਕਿ ਸਿਡਨੀ ਹਾਰਬਰ ਬ੍ਰਿਜ ਜੇਕਰ ਇਹਨਾਂ ਸਮਿਆਂ ਦੇ ਦਰਮਿਆਨ ਤੁਸੀਂ ਵਰਤੋਗੇ ਤਾਂ ਜ਼ਿਆਦਾ ਬਿਹਤਰ ਰਹੋਗੇ। ਤੋਂ ਇਸ ਤੋਂ ਇਲਾਵਾ ਲਿਨਕੋਮ ਦੇ ਇਲਾਕੇ ਦੇ ਵਿੱਚ ਵੀ ਸਮੱਸਿਆ ਤੁਹਾਨੂੰ ਆ ਸਕਦੀ ਹੈ, ਟ੍ਰੈਫਿਕ ਆਮ ਦੇ ਨਾਲੋਂ ਹੋਰ ਸਲੋਅ ਚੱਲ ਰਹੀ ਹੈ, ਅਤੇ ਖਿਆਲ ਰੱਖਿਓ ਤੁਸੀਂ ਆਪਣਾ, ਅਤੇ ਪੇਸ਼ੈਂਸ ਬਣਾਈ ਰੱਖਿਓ ਜੇਕਰ ਸੜਕਾਂ ਦੇ ਉੱਤੇ। ਤਾਂ ਇਹ ਸਾਡੇ ਕੋਲ ਸਨ ਕੁਛ ਜਾਣਕਾਰੀਆਂ, ਅਤੇ ਹੁਣ ਆਪਾਂ ਵੱਧਦੇ ਹਾਂ ਅੱਗੇ ਅਤੇ ਵੇਖਦੇ ਹਾਂ ਤੁਹਾਡੇ ਸੁਖਸ ਨੇ ਕੀ ਕਹਿੰਦੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਵਧਾਂਗੇ ਅੱਜ ਦੀ ਕਹਾਣੀ ਵੱਲ ਨੂੰ। ਕਹਾਣੀ ਤੋਂ ਹੁੰਦੇ ਹੋਏ ਫਿਰ 8 ਵਜੇ ਆਪਾਂ ਲਾਫਟਰ ਥੈਰੇਪੀ ਵੱਲ ਨੂੰ ਵਧਾਂਗੇ, ਅਤੇ ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਐਡੀਲੇਟ ਤੋਂ ਸਮਾਈਲ ਦੇ ਨਾਲ,
ਸ਼ੇਰਗਿੱਲ ਸਾਹਿਬ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਸੰਦੀਪ ਸਿੰਘ ਦੁਆ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਭ ਦੇ ਉੱਤੇ ਕਿਰਪਾ ਬਣਾਈ ਰੱਖਣ, ਅਤੇ ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਜੀ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ, ਸਭ ਦੇ ਦਿਨ ਦੀਆਂ ਅਰਦਾਸਾਂ ਕਰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਏ। ਜੈਰਿਕਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ, ਕਹਿੰਦੇ ਕਿ ਵਾਹਿਗੁਰੂ ਮਿਹਰ ਪ੍ਰਿਆਤ ਰੱਖੇ ਸਾਰਿਆਂ ਦੇ ਉੱਤੇ। ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਸੁਣਨ ਵਾਲਿਆਂ ਨੂੰ, ਵਾਹਿਗੁਰੂ ਜੀ ਸਭਨਾਂ ਉੱਤੇ ਮਿਹਰ ਪ੍ਰਿਆਤ ਰੱਖਣ ਅਤੇ ਸਭ ਦੀਆਂ ਮਨੋਕਾਮਨਾਵਾਂ

0: ਧੰਨਵਾਦ ਜੀ ਤੁਹਾਡਾ ਭੋਲਾ। ਬੈਂਸ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ ਅਤੇ ਮਨਜੀਤ ਬਟਾਲਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਅਤੇ ਜਸਵਾਲ ਸਾਹਿਬ ਹਰ ਰੋਜ਼ ਦੀ ਤਰ੍ਹਾਂ ਪਿਆਰਾ ਜਿਹਾ ਵਿਚਾਰ ਭੇਜਦੇ ਨੇ, ਕਹਿੰਦੇ ਨੇ ਈਰਖਾ ਜਲਨ ਇੱਕ ਬਿਮਾਰੀ ਹੈ, ਜੇ ਕੋਈ ਇਸ ਦੇ ਨਾਲ ਪੀੜਿਤ ਹੋਵੇ ਤਾਂ ਉਸਦੀ ਮਦਦ ਕਰੋ ਉਹਦੇ ਠੀਕ ਹੋਣ ਦੇ ਲਈ। ਸ਼ੁਭ ਸਵੇਰ ਜੀ, ਧੰਨਵਾਦ, ਬਹੁਤ ਮਿਹਰਬਾਨੀ ਜੀ ਇਸ ਪਿਆਰੇ ਜਿਹੇ ਮੈਸੇਜ ਦੇ ਲਈ। ਅਤੇ ਨਿੱਕ ਬੈਂਸੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ ਅਤੇ ਲਵਜੋਤ ਧੁਨਾ ਜੀ ਧੁਨਾ ਜੂਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਸੁਤੰਤਰ ਸਿੰਘ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਮਿਹਰਬਾਨੀ। ਅਤੇ ਗੁਰਿੰਦਰ ਖਿੰਨਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਬਹੁਤ ਬਹੁਤ ਪਿਆਰ ਐਂਬਰ ਗੁਰਬਾਜ ਅਤੇ ਤਾਜਵੀਰ ਦੇ ਵੱਲੋਂ ਅਤੇ ਸਾਰੇ ਅਤੇ ਸਾਰੇ ਪਰਿਵਾਰ ਦੇ ਵੱਲੋਂ। ਅਤੇ ਦੇਸੀ ਮਹੀਨਿਆਂ ਦੇ ਵਿੱਚ ਅੱਜ ਭਾਈ 4 ਤਰੀਕ ਹੋ ਗਈ ਹੈ ਜੇਠ ਦੇ ਮਹੀਨੇ ਦੀ। ਗੁਰਿੰਦਰ ਸੰਧੂ ਜੀ ਸਾਡੇ ਨਾਲ ਪਾਉਂਦੇ ਨੇ ਸਾਂਝਾਂ, ਅਤੇ ਰਕੇਸ਼ ਕੁਮਾਰ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਆ ਕਿ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਬਹੁਤ ਮਿਹਰਬਾਨੀ ਜੀ। ਜਤਿੰਦਰ ਕੌਰ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਅਤੇ ਕਹਿੰਦੇ ਨੇ ਕਿ ਸੋਮਵਾਰ ਦਾ ਦਿਨ ਤੁਹਾਡਾ ਹੈਪੀ ਹੈਪੀ ਜਾ ਰਹੇ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਸੰਦੀਪ ਸਿੰਘ ਰੱਖੜਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਗੱਡੀ ਕਹਿੰਦੇ ਕਿ ਧਿਆਨ ਦੇ ਨਾਲ ਡਰਾਈਵ ਕਰਿਓ ਅਤੇ ਹੈਵ ਏ ਲਵਲੀ ਡੇ। ਗੁੱਸਾ ਹੋਵੇ, ਪ੍ਰੇਮ ਹੋਵੇ ਜਾਂ ਕੋਈ ਵੀ ਭਾਵਨਾ, ਉਸਨੂੰ ਬਾਹਰ ਆਉਣ ਦਾ ਰਸਤਾ ਦੇ ਦਿਓ। ਵਿਅਕਤ ਕਰਨ ਦਾ, ਪ੍ਰਗਟ ਕਰਨ ਦਾ ਢੰਗ ਸਿੱਖ ਲਵੋ। ਆਪਣੇ ਅੰਦਰ ਨੂੰ ਕੂੜੇਦਾਨ ਨਾ ਬਣਾਓ। ਸੋ ਇਹ ਓਸ਼ੋ ਦਾ ਵਿਚਾਰ ਸਾਡੇ ਨਾਲ ਘੁੰਮਣ ਸਾਹਿਬ ਸਾਂਝਾ ਕਰਦੇ ਨੇ, ਬਹੁਤ ਮਿਹਰਬਾਨੀ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ। ਕਹਿੰਦੇ ਧੰਨਵਾਦ, ਜਿਉਂਦੇ ਵਸਦੇ ਰਹੋ। ਸੋਮਵਾਰ ਦਾ ਦਿਨ 18 ਤਰੀਕ ਮਈ ਦਾ ਮਹੀਨਾ 2025 ਅਤੇ ਨਾਲ ਕੁੱਕੀਆਂ ਦੇ ਨਾਲ ਚਾਹ, ਅਤੇ ਆਪਾਂ ਚਾਹ ਪੀ ਕੇ ਅਤੇ ਫਿਰ ਵਾਪਸੀ ਕਰਦੇ ਹਾਂ ਅਤੇ ਆ ਕੇ ਤੁਹਾਡੇ ਨਾਲ ਸਾਂਝਾ ਪਾਉਂਦੇ ਹਾਂ ਅੱਜ ਦੀ ਕਹਾਣੀ ਦੀਆਂ। ਇੱਕ ਨਿੱਕੀ ਜਿਹੀ ਬ੍ਰੇਕ। ਰੇਡੀਓ ਹਾਂਜੀ 1674 ਏ ਐਮ।
1: ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਉਜ਼ ਲਿੰਟਲਸ। ਉਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
4: Orbit Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te
5: 0403-280-252 ਤੇ। ਦੂਜਾ ਨਵਾਂ ਸਟੋਰ

0: ਬਾਰਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ।

ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ ਤੋਂ ਤੁਸੀਂ ਖੁਸ਼ ਹੋ। ਇਹ ਚੀਜ਼ ਤੁਹਾਡੇ ਚਿਹਰੇ ਤੋਂ, ਤੁਹਾਡੀ ਮੁਸਕਰਾਹਟ ਤੋਂ ਪਤਾ ਲੱਗ ਜਾਂਦੀ। ਅਤੇ ਆਓ ਇਸੇ ਨੂੰ ਇਸੇ ਤਰ੍ਹਾਂ ਆਪਾਂ ਸਜਾ ਕੇ ਰੱਖਣ ਦਾ ਵਾਅਦਾ ਕਰਦੇ ਹਾਂ ਅੱਗੇ ਵੱਧਦੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਦੋ ਰਾਜਾਂ ਦੀ ਆਪਸ ਦੇ ਵਿੱਚ ਕੋਈ ਤਲਖੀ ਹੋ ਗਈ। ਤਲਖੀ ਇੱਥੋਂ ਤੱਕ ਵੱਧ ਗਈ ਕਿ ਹੁਣ ਦੋਵੇਂ ਲੜਾਈ ਦੇ ਉੱਤੇ ਉੱਤਰ ਆਏ ਨੇ, ਹੋਰ ਕੋਈ ਮਸਲੇ ਦਾ ਹੱਲ ਨਹੀਂ ਹੋਇਆ। ਜਿਹੜਾ ਰਾਜਾ ਸੈਨਾ ਦੇ ਵਿੱਚ ਘੱਟ ਸੀ, ਕਮਜ਼ੋਰ ਸੀ, ਉਹਨੇ ਆਪਣੇ ਸੈਨਾਪਤੀਆਂ ਨੂੰ ਸੱਦ ਕੇ ਸਲਾਹ ਕੀਤੀ ਤਾਂ ਉਹਨਾਂ ਦੇ ਵੱਲੋਂ ਇਹੋ ਸੁਝਾਅ ਮਿਲਿਆ ਕਿ ਆਪਾਂ ਇਸ ਲੜਾਈ ਦੇ ਵਿੱਚ ਨਾ ਜਾਈਏ, ਇਸ ਲੜਾਈ ਦੇ ਵਿੱਚ ਸਾਡੀ ਹਾਰ ਤੈਅ, ਉਹਨਾਂ ਦੀ ਫੌਜ ਸਾਡੇ ਨਾਲੋਂ ਲਗਭਗ ਦੋ ਗੁਣਾ, ਆਪਾਂ ਉਹਨਾਂ ਦੇ ਨਾਲ ਨਹੀਂ ਲੜ ਪਾਵਾਂਗੇ, ਉਹਨਾਂ ਦੇ ਸਾਹਮਣੇ ਨਹੀਂ ਟਿਕ ਪਾਵਾਂਗੇ, ਉਹਨਾਂ ਦੇ ਕੋਲ ਸਾਡੇ ਨਾਲੋਂ ਵੱਧ ਤਜਰਬਾ। ਇੱਕ ਤੋਂ ਬਾਅਦ ਇੱਕ ਸੈਨਾਪਤੀ ਆਪਣੇ ਆਪਣੇ ਤਰੀਕੇ ਦੇ ਨਾਲ ਸਾਰੀ ਵਿਆਖਿਆ ਦੱਸ ਕੇ ਅੱਗੇ ਲੱਗਣ ਤੋਂ ਪਿੱਛੇ ਹਟ ਗਿਆ, ਪਰ ਰਾਜੇ ਕੋਲ ਹੋਰ ਕੋਈ ਹੱਲ ਹੈ ਹੀ ਨਹੀਂ ਸੀ। ਜਾਂ ਤਾਂ ਫਿਰ ਉਹ ਹੱਥ ਖੜੇ ਕਰਦੇ, ਹਾਰ ਸਵੀਕਾਰ ਕਰ ਲਏ, ਅਤੇ ਜਾਂ ਫਿਰ ਮੈਦਾਨ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਤਰੇ। ਇਸੇ ਨਮੋਸ਼ੀ ਦੀ ਘੜੀ ਦੇ ਵਿੱਚ ਰਾਜੇ ਨੇ ਉਸ ਫਕੀਰ ਨੂੰ ਸੱਦਿਆ ਜਿਹਦੇ ਨਾਲ ਉਹ ਅਕਸਰ ਹੀ ਦਿਲ ਦੀਆਂ ਗੱਲਾਂ ਕਰਦਾ ਹੈ, ਜਿਹਦੇ ਉੱਤੇ ਉਹਨੂੰ ਭਰੋਸਾ ਸੀ, ਵਿਸ਼ਵਾਸ ਸੀ, ਕਿਤੇ ਔਖੇ ਸੌਖੇ ਵੇਲੇ ਫਸ ਜਾਣਾ ਅਤੇ ਉਹਦੇ ਨਾਲ ਜ਼ਰੂਰ ਗੱਲ ਕਰਨੀ। ਫਕੀਰ ਨੇ ਕਿਹਾ, ਰਾਜਨ ਤੇਰੇ ਕੋਲ ਰਾਹ 'ਤੇ ਕੋਈ ਨਹੀਂ, ਜੇ ਤੂੰ ਬੁਰਾ ਨਾ ਮਨਾਏ ਤਾਂ ਤੇਰੀਆਂ ਫੌਜਾਂ ਨੂੰ ਮੈਂ ਲੀਡ ਕਰ ਸਕਦਾ। ਹੁਣ ਤੈਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਮੈਨੂੰ ਇਸ ਚੀਜ਼ ਦਾ ਕੋਈ ਤਜਰਬਾ ਨਹੀਂ, ਕਿੱਦਾਂ ਤਲਵਾਰ ਫੜਨੀ, ਕਿੱਦਾਂ ਲੜਨਾ। ਮੈਂ ਤਾਂ ਅੱਜ ਤੱਕ ਸਿਰਫ ਮਾਲਾ ਦੇ ਮਣਕੇ ਫੜੇ, ਰੱਬ ਦਾ ਜਾਪ ਕੀਤਾ, ਉਹਦੇ 'ਤੇ ਭਰੋਸਾ ਰੱਖਿਆ, ਅਤੇ ਉਹਦੇ ਉਸ ਭਰੋਸੇ ਦੇ ਵਿੱਚੋਂ ਜੋ ਵੀ ਮੇਰੇ ਮਨ ਨੇ ਕਿਹਾ ਉਹ ਮੈਂ ਤੈਨੂੰ ਹਮੇਸ਼ਾ ਸਲਾਹ ਦਿੱਤੀ। ਮੇਰਾ ਮਨ ਕਹਿੰਦਾ ਕਿ ਸਾਡੇ ਕੋਲ ਹੋਰ ਕੋਈ ਚਾਰਾ ਤਾਂ ਨਹੀਂ, ਪਰ ਜੇਕਰ ਹੋਰ ਕੋਈ ਤੈਨੂੰ ਅੱਗੇ ਲੱਗਣ ਵਾਲਾ ਨਹੀਂ ਲੱਗਦਾ ਤਾਂ ਮੈਂ ਸੈਨਾਪਤੀ ਬਣਨ ਨੂੰ ਤਿਆਰ ਹਾਂ। ਹਾਂ, ਪਰ ਇਸ ਚੀਜ਼ ਦੇ ਲਈ ਤਿਆਰ ਜ਼ਰੂਰ ਰਹੀ ਕਿ ਹੋ ਸਕਦਾ ਅਸੀਂ ਫੌਜਾਂ ਨੂੰ ਰਾਹ ਦੇ ਵਿੱਚੋਂ ਪਲਟਾ ਲਿਆਈਏ। ਸਾਰੇ ਲੋਕ ਹੈਰਾਨ ਕਿ ਰਾਜਾ ਵੀ ਕਿਉਂ ਇਹਦੇ ਆਖੇ ਲੱਗ ਰਿਹਾ, ਪਰ ਫਕੀਰ ਦੀ ਮੰਨਤਾ ਇੰਨੀ ਕਿ ਕੋਈ ਬੋਲੇ ਨਾ। ਫੌਜਾਂ ਸਿਰਫ ਇਸੇ ਕਰਕੇ ਮਗਰ ਤੁਰ ਪਈਆਂ ਕਿਉਂਕਿ ਫਕੀਰ ਦਾ ਰੁਤਬਾ ਏਡਾ ਵੱਡਾ ਹੈ। ਜੇ ਉਹ ਜਾ ਰਿਹਾ ਤਾਂ ਸਾਰਿਆਂ ਨੇ ਆਪਣਾ ਧਰਮ ਸਮਝਿਆ ਉਹਦੇ ਪਿੱਛੇ ਜਾਣਾ। ਜਿਹੜੇ ਸੈਨਾਪਤੀ ਇੱਕ ਇੱਕ ਕਰਕੇ ਮਨਾ ਕਰ ਗਏ ਉਹ ਵੀ ਪਿੱਛੇ ਤੋਂ ਹੋ ਤੁਰੇ। ਵੇਖੀਏ ਤਾਂ ਸਹੀ ਇਹ ਇਹੋ ਜਿਹਾ ਕੀ ਕਰਦਾ ਵਾ, ਇਹਦੇ ਕੋਲ ਇਹੋ ਜਿਹਾ ਕਿਹੜਾ ਗੁਰ ਹੈ ਜਿਹੜਾ ਸਾਡੇ ਕੋਲ ਨਹੀਂ, ਜਿਹੜਾ ਆਪਾਂ ਪਿੱਛੇ ਹਟ ਗਏ ਹਾਂ, ਇਹ ਅੱਗੇ ਲੱਗ ਕੇ ਤੁਰ ਪਿਆ, ਕੀ ਇਹਨੂੰ ਮੌਤ ਦਾ ਮਾਸਾ ਡਰ ਨਹੀਂ। ਕਈ ਤਮਾਸ਼ਾ ਵੇਖਣ ਤੁਰ ਪਏ, ਕਈ ਵਿਸ਼ਵਾਸ ਦੇ ਕਰਕੇ ਪਿੱਛੇ ਤੁਰ ਪਏ, ਕਈ ਪ੍ਰੇਮ ਭਗਤੀ ਦੇ ਕਰਕੇ, ਕਈ ਉਸ ਰੱਬ ਦੇ ਨਾਂ ਦੇ ਉੱਤੇ, ਅਤੇ ਕਈ ਰਾਜੇ ਦੇ ਪਿਆਰ ਦੇ ਬੱਧੇ, ਹੁਕਮ ਦੇ ਬੱਧੇ, ਅਤੇ ਕਈ ਸ਼ਾਇਦ ਤਨਖਾਹਾਂ ਕਰਕੇ। ਪਰ ਜਿੰਨੇ ਕੁ ਵੀ ਸੀ ਉਹ ਤੁਰ ਜ਼ਰੂਰ ਪਏ ਨੇ ਲੜਾਈ ਦੇ ਮੈਦਾਨ ਵੱਲ ਨੂੰ। ਰਸਤੇ ਦੇ ਵਿੱਚ ਇੱਕ ਮੰਦਰ ਆਇਆ ਤਾਂ ਫਕੀਰ ਨੇ ਕਿਹਾ, ਰੁਕੋ, ਆਪਾਂ ਰੱਬ ਦੇ ਅੱਗੇ ਅਰਦਾਸ ਤਾਂ ਕਰ ਲਈਏ, ਰੁਕੋ, ਆਪਾਂ ਰੱਬ ਨੂੰ ਦੱਸ ਕੇ ਜਾਈਏ, ਆਪਾਂ ਲੜਨ ਦੇ ਲਈ ਚੱਲੇ ਹਾਂ, ਰੁਕੋ, ਆਪਾਂ ਰੱਬ ਨੂੰ ਪੁੱਛ ਲਈਏ, ਜਿੱਥੇ ਅਸੀਂ ਲੜਨ ਚੱਲੇ ਹਾਂ ਉਸ ਮੈਦਾਨ ਦੇ ਵਿੱਚ ਸਾਡੀ ਜਿੱਤ ਹੋਣੀ ਆ ਜਾਂ ਹਾਰ। ਤਾਂ ਮੈਂ ਤੁਹਾਨੂੰ ਯਕੀਨ ਦਵਾਉਣਾ, ਜੇਕਰ ਰੱਬ ਦੇ ਵੱਲੋਂ ਸਾਨੂੰ ਹਾਂ ਪੱਖੀ ਕੋਈ ਜਵਾਬ ਆਇਆ ਤਾਂ ਫਿਰ ਸਾਡੀ ਜਿੱਤ ਯਕੀਨੀ ਆ, ਪਰ ਜੇਕਰ ਸਾਨੂੰ ਕੋਈ ਇੱਦਾਂ ਦਾ ਸੰਕੇਤ ਮਿਲਿਆ ਅਸੀਂ ਹਾਰ ਜਾਣਾ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਰਾਜੇ ਦੇ ਨਾਲ ਗੱਲ ਕਰੂੰਗਾ,
ਤੁਹਾਨੂੰ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਸਜ਼ਾ ਨਹੀਂ ਹੋਊਗੀ। ਆਪਾਂ ਇੱਥੋਂ ਵਾਪਸ ਚਲੇ ਜਾਵਾਂਗੇ। ਮੰਦਰ ਦੇ ਵਿੱਚ ਜਾ ਕੇ ਫਕੀਰ ਨੇ ਸਾਰਿਆਂ ਨੂੰ ਨਾਲ ਲੈ ਕੇ ਇੱਕ ਅਰਦਾਸ ਕੀਤੀ। ਆਪਣੀ ਜੇਬ 'ਚੋਂ ਇੱਕ ਸਿੱਕਾ ਕੱਢਿਆ ਅਤੇ ਉਛਾਲਿਆ। ਕਹਿਣ ਲੱਗਾ, ਜੇ ਸਿੱਧਾ ਪਾਸਾ ਆ ਗਿਆ ਇਹਦਾ ਮਤਲਬ ਕਿ ਰੱਬ ਸਾਡੇ ਨਾਲ ਆ, ਜਿੱਤ ਸਾਡੀ ਜਿੱਕੀ ਨਹੀਂ। ਜੇ ਪੁੱਠਾ ਪਾਸਾ ਆਇਆ ਇਹਦਾ ਮਤਲਬ ਕਿ ਸਾਡੀ ਹਾਰਤ ਹੈ, ਫਿਰ ਅਸੀਂ ਵਾਪਸ ਚਲੇ ਜਾਵਾਂਗੇ। ਫਕੀਰ ਨੇ ਸਿੱਕਾ ਉਛਾਲਿਆ ਤਾਂ ਸਿੱਧਾ ਪਾਸਾ ਸਾਰੀ ਸੈਨਾ ਵੱਲ ਕਰਦਿਆਂ ਕਿਹਾ, ਵੇਖਦੇ ਹੋ ਇਸ ਸਿੱਕੇ ਨੂੰ ਧਿਆਨ ਦੇ ਨਾਲ ਵੇਖਦੇ ਹੋ, ਜੇ ਦੂਰ ਤੱਕ ਨਹੀਂ ਦਿਖਦਾ ਤਾਂ ਇੱਕ ਦੂਸਰੇ ਨੂੰ ਦੱਸ ਦਿਓ ਕਿ ਰੱਬ ਸਾਡੇ ਨਾਲ ਹੈ, ਦੱਸ ਦਿਓ ਕਿ ਰੱਬ ਚਾਹੁੰਦਾ ਆਪਾਂ ਮੈਦਾਨ ਦੇ ਵਿੱਚ ਜਾਈਏ, ਬਾਕੀ ਕਾਰਜ ਉਹਨੇ ਸਭ ਆਪ ਕਰ ਦੇਣੇ ਨੇ, ਆਪਾਂ ਸਿਰਫ ਜਾ ਕੇ ਉੱਥੇ ਖੜ੍ਹਨਾ, ਸਿਰਫ ਆਪਣਾ ਹਿੰਮਤ ਵਿਖਾਉਣੀ ਆ, ਜਜ਼ਬਾ ਵਿਖਾਉਣਾ, ਬਾਕੀ ਉਹ ਆਪ ਅੰਗ ਸੰਗ ਸਹਾਈ ਹੋ ਕੇ ਰਹੂਗਾ, ਉਹ ਆਪ ਸਾਡੇ ਲਈ ਲੜੂਗਾ, ਜਿੱਤ ਸਾਡੀ ਪਹਿਲਾਂ ਹੀ ਤੈਅ ਹੋ ਚੁੱਕੀ ਹੈ। ਜਿਹਦੇ ਨਾਲ ਰੱਬ ਹੋਵੇ ਉਹਨੂੰ ਫਿਰ ਕਿਸੇ ਕਿਸਮ ਦੀ ਕੋਈ ਹਾਰ ਦਾ ਮੂੰਹ ਵੇਖਣ ਨੂੰ ਨਹੀਂ ਮਿਲਦਾ। ਜੇ ਰੱਬ ਹੀ ਨਾਲ ਆ ਤਾਂ ਫਿਰ ਡਰ ਕਾਹਦਾ। ਆਓ ਆਪਾਂ ਅੱਗੇ ਕਦਮ ਵਧਾਈਏ, ਚੱਲੀਏ ਮੈਦਾਨ ਵੱਲ ਨੂੰ, ਅਤੇ ਇਸ ਮੈਦਾਨ ਨੂੰ ਆਪਾਂ ਫਤਿਹ ਕਰਕੇ ਵਾਪਸ ਮੁੜੀਏ। ਅਤੇ ਸੈਨਾ ਦਾ ਹੁਣ ਮਨੋਬਲ ਪਹਿਲਾਂ ਦੇ ਨਾਲੋਂ ਬਿਲਕੁਲ ਹੀ ਵੱਖਰਾ ਸੀ। ਉਹ ਉੱਚੀ ਉੱਚੀ ਨਾਰੇ ਲਲਕਾਰੇ ਜੈ ਜੈਕਾਰ ਹੀ ਇੱਦਾਂ ਦੀ ਕਰੀ ਜਾਂਦੇ ਨੇ ਕਿ ਦੂਸਰੀ ਫੌਜ ਨੂੰ ਲੱਗਾ ਪਤਾ ਨਹੀਂ ਕਿ ਗਿੱਦੜ ਸਿੰਘੀ ਇਹਨਾਂ ਦੇ ਹੱਥ ਲੱਗ ਗਏ। ਉਹ ਮੈਦਾਨ ਦੇ ਵਿੱਚ ਗਏ, ਲੜੇ ਅਤੇ ਆਪਣੇ ਨਾਲੋਂ ਕਿਤੇ ਵੱਧ ਫੌਜਾਂ ਨੂੰ ਹਰਾ ਕੇ ਵਾਪਸ ਪਰਤ ਰਹੇ ਨੇ। ਸ਼ਾਇਦ ਇਸ ਕਰਕੇ ਕਿਉਂਕਿ ਦੂਸਰੀ ਫੌਜ ਇਹ ਸਮਝ ਹੀ ਨਹੀਂ ਪਾਈ ਇਹਨਾਂ ਦੇ ਵਿੱਚ ਇੰਨਾ ਯਕੀਨ ਕਾਹਦਾ, ਇੰਨਾ ਵਿਸ਼ਵਾਸ ਕਾਹਦਾ, ਇਹ ਕਿੱਦਾਂ ਅੱਗੇ ਹੋ ਕੇ ਲੜ ਸਕਦੇ ਨੇ, ਜਿਨ੍ਹਾਂ ਬਾਰੇ ਆਪਾਂ ਇਹ ਸੋਚਿਆ ਸੀ ਕਿ ਡਰ ਕੇ ਭੱਜ ਜਾਣਗੇ, ਮੈਦਾਨ ਦੇ ਵਿੱਚ ਇਹਨਾਂ ਨੇ ਆਉਣਾ ਹੀ ਨਹੀਂ, ਜੇ ਆ ਗਏ ਤਾਂ ਆ ਕੇ ਘੁੱਟਣੇ ਟੇਕ ਦੇਣਗੇ, ਜੇ ਲੜੇ ਤਾਂ ਕੁਛ ਹੀ ਘੰਟਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਹਰਾ ਦੇਵਾਂਗੇ। ਆਖਿਰਕਾਰ ਉਹ ਫੌਜ ਜਿਹਦੇ ਕੋਲ ਕੋਈ ਸੁਣਨ ਦੇ ਵਿੱਚ ਆ ਰਿਹਾ ਸੀ ਕਿ ਸੈਨਾਪਤੀ ਵੀ ਹੈ ਨਹੀਂ, ਉਹ ਫੌਜ ਆਖਿਰਕਾਰ ਜੇਕਰ ਇੰਨੇ ਜਜ਼ਬੇ ਦੇ ਨਾਲ ਲੜਨ ਦੀ ਹੈ ਤਾਂ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਹੋਊਗਾ। ਦੂਸਰੇ ਪਾਸੇ ਦੇ ਹੌਂਸਲੇ ਡਿੱਗ ਪਏ, ਅਤੇ ਜਦੋਂ ਕਿਸੇ ਦਾ ਹੌਂਸਲਾ ਹੀ ਡਿੱਗ ਪਵੇ ਫਿਰ ਉਹਨੇ ਕੀ ਲੜਨਾ ਅਤੇ ਕੀ ਉਹਨੇ ਜਿੱਤਣਾ। ਜਦੋਂ ਵਾਪਸ ਪਰਤ ਰਹੇ ਸੀ ਤਾਂ ਫਕੀਰ ਨੇ ਮੰਦਰ ਦੇ ਕੋਲ ਆ ਕੇ ਫਿਰ ਰੋਕਿਆ, ਰੁਕੋ ਆਪਾਂ ਜਿਹੜੀ ਜਿੱਤ ਦਰਜ ਕਰਕੇ ਆਏ ਹਾਂ ਉਹ ਇਸ ਰੱਬ ਦੇ ਭਰੋਸੇ ਕਰਕੇ ਆਏ, ਅਤੇ ਹੁਣ ਜਾਂਦਿਆਂ ਸਾਨੂੰ ਉਸ ਰੱਬ ਦਾ ਧੰਨਵਾਦ ਜ਼ਰੂਰ ਕਰਨਾ ਚਾਹੀਦਾ। ਆਓ ਦੁਬਾਰਾ ਅਰਦਾਸ ਕਰੀਏ। ਅਤੇ ਅਰਦਾਸ ਕਰਨ ਤੋਂ ਬਾਅਦ ਉਹਨੇ ਫਿਰ ਦੁਬਾਰਾ ਜੇਬ ਦੇ ਵਿੱਚੋਂ ਸਿੱਕਾ ਕੱਢਿਆ ਅਤੇ ਸੈਨਾ ਵੱਲ ਨੂੰ ਕਰਦਿਆਂ ਕਹਿਣ ਲੱਗਾ, ਆਪ ਵੀ ਵੇਖ ਲਓ ਅਤੇ ਅੱਗੇ ਬਾਕੀਆਂ ਨੂੰ ਵੀ ਦੱਸ ਦਿਉ, ਜਿਨ੍ਹਾਂ ਨੂੰ ਇਹ ਨਹੀਂ ਦਿਖ ਰਿਹਾ ਅਸਲ ਦੇ ਵਿੱਚ ਇਸ ਸਿੱਕੇ ਦਾ ਕੋਈ ਪੁੱਠਾ ਪਾਸਾ ਹੈਗਾ ਹੀ ਨਹੀਂ, ਇਹ ਮੈਂ ਰਾਜੇ ਕੋਲੋਂ ਖਾਸ ਤੌਰ ਦੇ ਉੱਤੇ ਸਿੱਕਾ ਬਣਵਾਇਆ, ਉਹ ਸਿੱਕਾ ਜਿਹਦੇ ਵਿੱਚ ਦੋਈ ਪਾਸੇ ਸਿਰਫ ਇੱਕੋ ਜਿਹਾ ਹੀ ਆ, ਦੋਈ ਪਾਸੇ ਸਿੱਧ, ਇਹਦੇ ਵਿੱਚ ਪੁੱਠ ਆਪਾਂ ਰੱਖੀ ਨਹੀਂ, ਸਿਰਫ ਇਸ ਕਰਕੇ ਕਿ ਤੁਹਾਨੂੰ ਵਿਸ਼ਵਾਸ ਦਵਾਇਆ ਜਾ ਸਕੇ ਕਿ ਤੁਸੀਂ ਜਿੱਤ ਜਾਣਾ। ਅੱਜ ਤੋਂ ਬਾਅਦ ਕਦੀ ਵੀ ਮੈਦਾਨ ਦੇ ਵਿੱਚ ਉਤਰੋ ਤਾਂ ਮਨ ਦੇ ਵਿੱਚ ਇਹ ਵਿਸ਼ਵਾਸ ਲੈ ਕੇ ਉਤਰਿਓ ਕਿ ਤੁਸੀਂ ਜਿੱਤ ਜਾਣਾ। ਇਹ ਵਿਸ਼ਵਾਸ ਜ਼ਿੰਦਗੀ ਦੇ ਵਿੱਚ ਜੇਕਰ ਨਹੀਂ ਤਾਂ ਵੱਡੀਆਂ ਵੱਡੀਆਂ ਫੌਜਾਂ ਵੀ ਹਾਰ ਜਾਂਦੀਆਂ। ਜੇਕਰ ਬੰਦੇ ਨੂੰ ਆਪਣੇ ਆਪ ਦੇ ਉੱਤੇ ਵਿਸ਼ਵਾਸ ਆ ਤਾਂ ਉਹ ਹਾਰੀ ਬਾਜੀ ਵੀ ਜਿੱਤ ਜਾਂਦਾ। ਬਹੁਤੀ ਵਾਰ ਆਪਾਂ ਆਪਣੇ ਆਪ ਦੇ ਉੱਤੇ ਆਪਣੀ ਕਾਬਲੀਅਤ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਰ ਪਾਉਂਦੇ। ਜਦੋਂ ਆਪਾਂ ਦੁਸ਼ਮਣ ਨੂੰ ਆਪਣੇ ਨਾਲੋਂ ਵੱਡਾ ਮੰਨ ਲਈਏ, ਆ ਰਹੀ ਮੁਸੀਬਤ ਨੂੰ ਆਪਣੇ ਨਾਲੋਂ ਵੱਡਾ ਮੰਨ ਲਈਏ, ਕੋਈ ਔਕੜ ਜ਼ਿੰਦਗੀ ਦੇ ਵਿੱਚ ਉਹਨੂੰ ਆਪਣੇ ਆਪ ਦੇ ਨਾਲੋਂ ਵੱਡਾ ਮੰਨ ਲਈਏ,
ਤਾਂ ਫਿਰ ਇੱਕ ਤਰ੍ਹਾਂ ਦੇ ਨਾਲ ਆਪਾਂ ਪਹਿਲਾਂ ਹੀ ਹਾਰ ਚੁੱਕੇ ਹੁੰਦੇ ਹਾਂ, ਆਪਾਂ ਹਥਿਆਰ ਸੁੱਟ ਚੁੱਕੇ ਹੁੰਦੇ ਹਾਂ। ਅਤੇ ਜਦੋਂ ਕੋਈ ਫੌਜ ਹਥਿਆਰ ਸੁੱਟ ਹੀ ਦੇਵੇ ਉਹ ਲੜੇ ਬਿਨਾਂ ਹਾਰ ਚੁੱਕੀ ਹੁੰਦੀ ਹੈ, ਉਹਦੇ ਵਿੱਚ ਕਿਸੇ ਦੂਸਰੇ ਦੀ ਕਾਬਲੀਅਤ ਨਹੀਂ ਹੁੰਦੀ, ਉਹਦੇ ਵਿੱਚ ਸਾਡੀ ਬੁਝਦਲੀ ਹੁੰਦੀ ਹੈ, ਸਾਡੀ ਆਪਣੀ ਨਾ ਲੈ ਕੇ ਹੁੰਦੀ ਹੈ। ਅਤੇ ਕੋਈ ਦੂਸਰਾ ਸਿਰਫ ਇਸੇ ਕਰਕੇ ਜਿੱਤ ਜਾਂਦਾ ਕਿਉਂਕਿ ਤੁਸੀਂ ਹੌਂਸਲਾ ਹੀ ਨਹੀਂ ਰੱਖਿਆ। ਕਈ ਵਾਰੀ ਕੋਈ ਜਿੱਤਦਾ ਨਹੀਂ, ਉਹਨੂੰ ਆਪਾਂ ਜਿੱਤਣ ਦਿੰਦੇ ਹਾਂ। ਕਈ ਵਾਰ ਲੋਕ ਆਪ ਜਿੱਤਦੇ ਨੇ, ਲੜ ਕੇ ਜਿੱਤਦੇ ਨੇ, ਅਤੇ ਕਈ ਵਾਰ ਆਪਾਂ ਉਹਨਾਂ ਨੂੰ ਜਿੱਤ ਪਰੋਸ ਕੇ ਥਾਲੀ ਦੇ ਵਿੱਚ ਦੇ ਦਿੰਦੇ। ਜ਼ਿੰਦਗੀ ਦੇ ਵਿੱਚ ਜੇਕਰ ਸਾਨੂੰ ਆਪਣੇ ਆਪ ਦੇ ਉੱਤੇ, ਆਪਣੇ ਕੰਮਾਂ ਦੇ ਉੱਤੇ, ਆਪਣੀ ਸਿੱਖਿਆ ਦੇ ਉੱਤੇ, ਕਾਬਲੀਅਤ ਦੇ ਉੱਤੇ ਭਰੋਸਾ, ਤਾਂ ਫਿਰ ਤੁਹਾਨੂੰ ਕੋਈ ਨਹੀਂ ਹਰਾ ਸਕਦਾ। ਰੱਬ ਭਰੋਸੇ ਦਾ ਦੂਸਰਾ ਨਾਂ। ਸਾਨੂੰ ਇੱਕ ਸ਼ਕਤੀ, ਇੱਕ ਪਾਵਰ ਦੇ ਉੱਤੇ ਯਕੀਨ ਹੈ ਕਿ ਉਹ ਹਮੇਸ਼ਾ ਸਾਡੇ ਅੰਗ ਸੰਗ ਰਹੂਗਾ। ਸਾਨੂੰ ਯਕੀਨ ਹੈ ਕਿ ਉਹਨੇ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ, ਅਸੀਂ ਉਹਦੀ ਸੰਤਾਨ ਹੈ। ਤਾਂ ਜੇ ਆਪਾਂ ਚੰਗੇ ਕਾਰਜ ਲਈ ਚੱਲੇ ਹਾਂ ਤਾਂ ਉਹ ਸਾਡੇ ਨਾਲ ਹੈ, ਅਤੇ ਜਿਹਦੇ ਨਾਲ ਉਹ ਆ ਉਹ ਫਿਰ ਕਿੱਦਾਂ ਹਾਰ ਸਕਦਾ। ਸੋ ਹਮੇਸ਼ਾ ਉਹਦਾ ਉਹ ਟਾਸਰਾ ਲੈ ਕੇ ਆਪਾਂ ਕਿਸੇ ਵੀ ਕਾਰਜ ਵੱਲ ਨੂੰ ਲੱਗ ਜਾਈਏ, ਉਹ ਫਿਰ ਆਪਣੇ ਆਪ ਹੀ ਉਹ ਸਰ ਹੋ ਜਾਂਦਾ, ਆਪਣੇ ਆਪ ਹੀ ਉਸ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੁੰਦੀ ਹੈ। ਸੋ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਤੁਹਾਨੂੰ ਮੁਸੀਬਤ ਲੱਗ ਰਿਹਾ ਆ ਕਿ ਬਹੁਤ ਵੱਡੀ ਆ, ਕਿਤੇ ਇਸ ਟਾਈਮ ਮੱਥਾ ਲੱਗਾ ਅਤੇ ਤੁਹਾਨੂੰ ਲੱਗ ਰਿਹਾ ਕਿ ਦੂਸਰਾ ਅੱਗੋਂ ਬਹੁਤ ਵੱਡਾ, ਜੇਕਰ ਤੁਹਾਨੂੰ ਆਪਣੇ ਆਪ ਨੂੰ ਕਿਤੇ ਊਣਾਪਨ ਮਹਿਸੂਸ ਹੋ ਰਿਹਾ ਕਿ ਆਹ ਨਹੀਂ ਮੈਂ ਕਰ ਪਾਊਂਗਾ, ਆਹ ਨਹੀਂ ਮੈਂ ਕਰ ਪਾਊਂਗੀ, ਇਹਦਾ ਮਤਲਬ ਕਿ ਤੁਸੀਂ ਪਹਿਲਾਂ ਹੀ ਹਾਰ ਸਵੀਕਾਰ ਕਰ ਲਈ। ਹਰ ਵਾਰ ਜ਼ਿੰਦਗੀ ਦੇ ਵਿੱਚ ਕਿਸੇ ਨੇ ਤੁਹਾਡੇ ਲਈ ਸਿੱਕੇ ਨਹੀਂ ਉਛਾਲਣੇ, ਬਹੁਤੀ ਵਾਰ ਜ਼ਿੰਦਗੀ ਦੇ ਵਿੱਚ ਸਾਨੂੰ ਆਪ ਉਹ ਸਿੱਕੇ ਉਛਾਲਣੇ ਪੈਂਦੇ ਅਤੇ ਹਰ ਰੋਜ਼ ਉਛਾਲਣੇ ਪੈਂਦੇ। ਜਦੋਂ ਵੀ ਆਪਾਂ ਕਿਤੇ ਡਾਊਨ ਫੀਲ ਕਰਦੇ ਹਾਂ ਉਦੋਂ ਹੀ ਆਪਣੇ ਆਪ ਹੀ ਇਹ ਸਿੱਕਾ ਉਛਾਲ ਲਿਆ ਕਰੋ, ਅਤੇ ਹੌਲੀ ਹੌਲੀ ਇਸ ਚੀਜ਼ ਦਾ ਯਕੀਨ ਬਹਿ ਜੂਗਾ ਕਿ ਉਹ ਰੱਬ ਹਮੇਸ਼ਾ ਤੁਹਾਡੇ ਨਾਲ ਹੈ। ਅਤੇ ਉਹ ਰੱਬ ਹਮੇਸ਼ਾ ਸਾਡੇ ਨਾਲ ਉਦੋਂ ਹੁੰਦਾ ਜਦੋਂ ਸਾਡੇ ਅੰਦਰ ਸੱਚਾਈ ਹੋਵੇ, ਅੰਦਰ ਇਮਾਨਦਾਰੀ ਹੋਵੇ, ਆਪਾਂ ਮਿਹਨਤ ਕੀਤੀ ਹੋਵੇ ਉਸ ਕੰਮ ਦੇ ਲਈ। ਨਹੀਂ ਤਾਂ ਫਿਰ ਤੁਸੀਂ ਸੋਚ ਸਕਦੇ ਹੋ ਸਿਰਫ ਕਿ ਰੱਬ ਤੁਹਾਡੇ ਨਾਲ ਹੈ, ਪਰ ਅੰਦਰੋਂ ਹੀ ਤੁਹਾਡੀ ਆਵਾਜ਼ ਇੱਕ ਹੋਰ ਆਉਂਦੀ ਹੈ, ਪਰ ਉਹ ਕਿੱਦਾਂ ਹੋਊਗਾ ਤੁਹਾਡੇ ਨਾਲ, ਤੂੰ ਤਾਂ ਮਿਹਨਤ ਹੀ ਨਹੀਂ ਕੀਤੀ, ਤੂੰ ਤਾਂ ਬਣਦਾ ਸਰਦਾ ਉਹਦੇ ਲਈ ਕੁਛ ਕੀਤਾ ਹੀ ਨਹੀਂ। ਇਸ ਤਰੀਕੇ ਦੇ ਨਾਲ ਤੁਹਾਡਾ ਅੰਦਰ ਹੀ ਤੁਹਾਨੂੰ ਹਰਾ ਦਿੰਦਾ। ਅਸਲ ਦੇ ਵਿੱਚ ਗੱਲਬਾਤ ਸਾਡੇ ਆਪਣੇ ਆਪ ਦੇ ਨਾਲ ਹੀ ਹੋ ਰਹੀ ਹੁੰਦੀ ਹੈ। ਇੱਕ ਪਾਸੇ ਉਤਲੇ ਮਨੋ ਜਿੱਥੇ ਸਾਡਾ ਜੀ ਕਰਦਾ ਵਿਸ਼ਵਾਸ ਕਰਨ, ਉੱਥੇ ਕੋਈ ਹੋਰ ਨਹੀਂ, ਤੁਹਾਡਾ ਅੰਦਰ ਹੀ ਤੁਹਾਨੂੰ ਪਿੱਛੇ ਖਿੱਚ ਕੇ ਲੈ ਜਾਂਦਾ। ਅਤੇ ਉਹ ਇਸ ਕਰਕੇ ਕਿਉਂਕਿ ਕਿਤੇ ਨਾ ਕਿਤੇ ਕਮੀ ਪੇਸ਼ੀ ਸਾਡੇ ਸਿਰੜ ਦੇ ਵਿੱਚ, ਸਾਡੀ ਮਿਹਨਤ ਦੇ ਵਿੱਚ ਰਹਿ ਜਾਂਦੀ। ਸੋ ਸਭ ਤੋਂ ਪਹਿਲਾਂ ਆਪਾਂ ਮਿਹਨਤ ਕੀਤੀ ਹੋਵੇ, ਸਾਨੂੰ ਉਹ ਹੁਨਰ ਆਉਂਦਾ ਹੋਵੇ ਜਿਹਦੇ ਲਈ ਆਪਾਂ ਲੜਨ ਚੱਲੇ ਹਾਂ, ਸਾਨੂੰ ਆਪਣੇ ਆਪ ਦੇ ਉੱਤੇ ਯਕੀਨ ਫਿਰ ਆਪਣੇ ਆਪ ਹੀ ਆ ਜਾਂਦਾ। ਰੱਬ ਵੀ ਉਹਨਾਂ ਦਾ ਸਾਥ ਦਿੰਦਾ ਜਿਹੜੇ ਆਪਣਾ ਸਾਥ ਆਪ ਦਿੰਦੇ ਨੇ। ਆਓ ਫਿਰ ਆਪਣੇ ਆਪ ਦੇ ਉੱਤੇ ਯਕੀਨ ਰੱਖਦੇ ਹਾਂ, ਆਪਣੇ ਆਪ ਦੇ ਉੱਤੇ ਭਰੋਸਾ ਰੱਖਦੇ ਹਾਂ, ਵਿਸ਼ਵਾਸ ਰੱਖਦੇ ਹਾਂ, ਅੱਜ ਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਨਵਪ੍ਰੀਤ ਜੀ ਦਾ ਜਿਨ੍ਹਾਂ ਨੇ ਅੱਜ ਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ। ਉਸ਼ੂ ਦੀਆਂ ਕਹਾਣੀਆਂ ਦੇ ਵਿੱਚੋਂ ਇਹ ਤੁਹਾਡੇ ਨਾਲ ਸਾਂਝ ਪਾਈ ਹੈ, ਅਤੇ ਆਸ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਕੰਮ ਆਊਗੇ, ਕਿਤੇ ਨਾ ਕਿਤੇ ਕੀ ਹਰ ਰੋਜ਼ ਕੰਮ ਆਊ।

0: ਰੇਡੀਓ ਹਾਂਜੀ 1674 ਵਿੱਚ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ। ਆਪਾਂ ਇਹ ਸਮੇਂ ਦੇ ਵਿੱਚ ਸਿਰਫ ਹੱਸਣਾ, ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਅਤੇ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਣ ਦਾ ਵਾਅਦਾ ਕਰਦੇ ਹਾਂ। ਤੁਸੀਂ ਵੀ ਆਪਣੇ ਆਪ ਦੇ ਨਾਲ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸੋਗੇ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ, ਆਪਣੀ ਤੰਦਰੁਸਤੀ, ਆਪਣੇ ਪਰਿਵਾਰ ਦੇ ਲਈ। ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਮੌਸਮ ਇੱਦਾਂ ਦਾ, ਕੀ ਕਰੇ ਬੰਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੀ ਹਾਂ ਤੁਹਾਡਾ ਹਫ਼ਤਾ ਵਧੀਆ ਗਿਆ ਹੋਣਾ। ਅਤੇ ਹੁਣ ਸ਼ੁਰੂਆਤ ਹੋ ਚੁੱਕੀ ਹੈ ਗੱਲਾਂ ਬਾਤਾਂ ਦੀ। ਅਤੇ ਪੰਜਾਬ, ਮੈਨੂੰ ਪਤਾ ਨਹੀਂ ਅੱਜ ਕੀ ਹੋ ਗਿਆ ਖੰਘ ਕਰਕੇ। ਚਲੋ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ ਛੇਤੀ। ਇਸ ਤੋਂ ਪਹਿਲਾਂ ਮੈਂ ਕੁਛ ਹੋਰ ਬੋਲਾਂ ਅਤੇ ਖੰਘਾਂ ਕਰਦਿਆਂ ਦਿਨ ਦੀ ਸ਼ੁਰੂਆਤ ਹੱਸਣ ਹਸਾਉਣ ਨਾਲ ਅਤੇ ਬੱਚਿਆਂ ਨਾਲ।
0: ਜ਼ਬਾਨ ਕੁਛ ਹੋਰ ਕਹਿਣ ਪੈਂਦੀ ਹੈ ਤੇ ਦਿਮਾਗ ਕੁਛ ਹੋਰ ਕਹਿੰਦਾ, ਤਾਲਮੇਲ ਨਹੀਂ ਬਣਦਾ। ਚਲੋ ਆਪਾਂ ਮੰਨਤ ਨਾ ਕਰਦੇ ਗੱਲ, ਮੰਨਤ ਫਤਿਹ ਤੁਸੀਂ ਆਉਂਦੇ ਰਹੋ, ਕੀ ਹਾਲ ਹੈ? ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ? ਤੁਹਾਡਾ ਵਧੀਆ ਤੇ ਸਾਡਾ ਵੀ ਵਧੀਆ।
2: ਫਿਸਲ ਗਿਆ ਨੀ ਮੇਰਾ ਰੋਂਦੀ ਦਾ ਹਾਸਾ,
0: ਨਿਕਲ ਗਿਆ ਨੀ ਮੇਰਾ ਰੋਂਦੀ ਦਾ ਹਾਸਾ, ਨਿਕਲ ਕਿੱਦਾਂ ਨਿਕਲਦਾ ਮਨ ਦਾਸਾ?
1: ਫਿਰ ਤੋਂ ਇੱਕ ਵਾਰੀ, ਫਿਰ ਤੋਂ
0: ਮਨਤ, ਉਹ ਜਿਹੜਾ ਹਾਸਾ ਸਪੈਸ਼ਲ ਹਾਸਾ, ਮਨਤ ਸਪੈਸ਼ਲ ਹਾਸਾ ਕਿੱਦਾਂ? ਨਹੀਂ ਨਹੀਂ ਉਹ ਵਾਲਾ ਸਪੈਸ਼ਲ, ਸਪੈਸ਼ਲ ਵਾਲਾ ਮੰਨਤ ਕੋ ਤਾਂ ਬੜੀ ਤਰ੍ਹਾਂ ਦੇ ਹਾਸੇ ਆ। ਥੈਂਕ ਯੂ ਮੰਨਤ, ਆ ਤੇ ਬੜੀ ਸੋਹਣੀ ਬੋਲੀ ਸੁਣਾਈ ਤੁਸੀਂ।
2: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ ਫਤਿਹ ਨਾਲ ਕਰਾਓ। ਮਿਸਟਰ ਗਜ਼ਿਲੀਅਨ, ਕੀ ਹਾਲ ਹੈ ਤੁਹਾਡਾ?
2: ਸੱਸ
1: ਸੱਸ
2: ਜੀ ਨਾਲੇ ਯਸ਼ਵੀ ਦੀ ਜੀ।
0: ਤੁਸੀਂ ਕੀ ਕਿਹਾ? ਸੱਸ ਸੱਸੀ ਕੀ ਹੁੰਦੀ ਆ?
2: ਨਹੀਂ ਸੱਸਰੀ ਕਾਲ ਕਿਹਾ ਮੈਂ।
0: ਆਹਾ,
1: ਸਾਡੇ ਕੋਲ ਤੇ ਸੱਸੀ ਪਹੁੰਚਿਆ।
0: ਆਹੋ ਠੀਕ ਠਾਕ ਹੋ?
2: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਹਾਂ ਜੀ ਮੈਂ ਵਧੀਆ, ਤੁਸੀਂ ਵੀ ਵਧੀਆ ਤੇ ਆਪਾਂ ਵੀ ਵਧੀਆ। ਫਿਰ ਕੀ ਲਿਆਇਓ ਅੱਜ?
2: ਅੱਜ ਮੈਂ ਸੁਣਾਉਂਗਾ ਇੱਕ ਬੋਲੀ।
0: ਓਕੇ
1: ਹਾਂਜੀ,
0: ਅੱਜ ਬੋਲੀ ਡੇ ਹੋ ਗਿਆ ਹੈ।
2: ਵਾਰ ਕਿਉਂਕਿ ਮੈਂ ਮੁੰਡੇ ਹੀ ਸੁਣਾਉਣਾ ਕਦੇ ਕਦੇ। ਓਕੇ, ਵਾਰੀ ਵਰਸੀ ਖਟਣ ਗਿਆ ਸੀ, ਵਾਰੀ ਵਰਸੀ ਖਟਣ ਗਈ, ਖਟਕੇ ਲਿਆਂਦੀ ਗਾਂ ਸਾਡੇ ਘਰੇ ਆ ਗਈ, ਇੰਨੀ ਸੋਹਣੀ ਮਾਂ ਸਾਡੇ
0: ਘਰੇ ਆ ਗਈ, ਇੰਨੀ ਸੋਹਣੀ ਮਾਂ ਸਾਡੇ ਘਰੇ ਆ ਗਈ।
2: ਉਹ ਸੁਣੀ ਆਏ, ਇਹ ਵੀ ਕੀ ਆਏ?
0: ਇਹ ਆਪੇ ਬਣਾਈ ਹੈ?
2: ਵਾਰੀ ਵਰਸੀ ਖਟਣ ਗਿਆ ਸੀ, ਵਾਰੀ ਵਰਸੀ ਖਟਣ ਗਈ, ਖਟਕੇ ਲਿਆਂਦੀ ਡੈਣ ਸਾਡੇ ਘਰੇ ਆ ਗਈ, ਇੰਨੀ ਸੋਹਣੀ ਭੈਣ
0: ਸਾਡੇ ਘਰੇ ਆ ਗਈ, ਇੰਨੀ ਸੋਹਣੀ ਭੈਣ। ਭੈਣ ਰਲਾਉਣ ਦੇ ਲਈ ਡੈਣ ਲਿਆਉਣੀ ਪਈ ਤੁਹਾਨੂੰ? ਵੈਨ ਵੀ ਹੋ ਸਕਦੀ ਸੀ, ਡੈਣ ਹੀ ਕਿਉਂ ਲਿਆਂਦੀ ਤੁਸੀਂ?
2: ਵੈਨੂ ਇੰਗਲਿਸ਼ ਵਰਡ ਆ ਪੰਜਾਬੀ ਨਾਲ ਚੱਲ।
0: ਓ ਵਾਹ, ਤੇ ਡੈਣ ਲਿਆਉਣੀ ਹੀ ਜ਼ਰੂਰੀ ਹੈ।
1: ਪਾਪਾ ਰਹਿ ਗਏ, ਪਾਪਾ ਵਾਸਤੇ ਨਹੀਂ ਬਣਾਈ
0: ਹੈ
2: ਨਾ?
0: ਹਾਂ ਨਹੀਂ, ਪਾਪਾ ਲਈ ਨਹੀਂ ਕੁਝ ਵੀ
2: ਲਈ,
0: ਛਾਪਾ ਖੱਟ ਕੇ ਲਿਆਂਦਾ ਛਾਪਾ।
2: ਪਾਪਾ ਲਿਮਟ ਕੀਤੀ, ਸਟ੍ਰਾਈਕ ਕੀਤੀ, ਪਰ ਕੋਈ ਜਰੀ ਨਹੀਂ।
0: ਛਾਪਾ ਛਾਪਾ ਕਰੋ, ਖੱਟਣ ਗਿਆ ਸੀ ਬਾਰੀ ਪਾਸੀ, ਖੱਟ ਕੇ ਲਿਆਂਦਾ ਛਾਪਾ ਸਾਡੇ ਘਰੇ ਆ ਗਿਆ। ਕਿੰਨਾ ਵਧੀਆ ਪਾਪਾ। ਪਾਪਾ ਨੂੰ ਵੀ ਛਾਪਿਆਂ ਤੋਂ ਧੂਤਾ ਦਿਆ ਕਰੋਗੇ ਕਦੀ ਕਦੀ ਹੈ।
1: ਚੁੱਪ ਹੋ ਗਿਆ ਹੈ।
0: ਪਾਪਾ ਦੀ ਵੀ ਆ ਗਈ ਹੁਣ ਬੋਲੀ ਨੇ, ਛਾਪਾ ਛਾਪਾ ਨੋਟ ਕਰ ਲਓ ਤੁਸੀਂ।
2: ਠੀਕ ਆ,
0: ਠੀਕ ਆ,
1: ਠੀਕ ਹੈ।
0: ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ।
0: ਥੈਂਕ ਯੂ, ਅੱਜ ਤੇ ਮੈਨੂੰ ਲੱਗਦਾ ਪਹਿਲਾ ਦਿਨ ਹੀ ਜਿੱਦਣ ਫਾਈਨ ਨਹੀਂ ਹੋਏ ਹੈ, ਬਚਾਅ ਹੋ ਗਿਆ ਅੱਜ ਤੇ। ਅਤੇ ਨੈਕਸਟ ਸਾਡੇ ਨਾਲ ਆ ਤੇਗ, ਤੇਗ ਤੋਂ ਬਾਅਦ ਫਿਰ ਤਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ
2: ਅੰਕਲ ਜੀ,
0: ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੇਗ ਦਾ? ਸਾਡਾ ਵੀ ਠੀਕ ਆ। ਹੋ ਗਏ ਤਿਆਰ? ਓਕੇ, ਕੀ ਸੁਣਾਓਗੇ ਫਿਰ ਤਿਆਰ ਹੋ ਕੇ?
2: ਬਾਤ।
0: ਹਾਂਜੀ ਬਾਤ, ਓਕੇ।
2: ਤੂੰ ਪਈ ਮੈਂ ਲੌਕਦਾ, ਦੱਸ ਉਹ ਕੀ ਹੁੰਦਾ ਖਲਕਦਾ?
0: ਹੈ, ਤੂੰ ਪਈ ਮੈਂ ਲਮਕਦਾ,
2: ਦੱਸ ਉਹ ਕੀ ਹੁੰਦਾ ਖਲਕਦਾ?
0: ਦੱਸੋ ਕੀ ਹੁੰਦਾ ਖੜਕਦਾ? ਟੱਲੀ? ਹਾਂ, ਖੜਕਦਾ ਕੀ ਹੁੰਦਾ? ਕੋਈ ਕੋਈ ਹਿੰਟ ਹਿੰਟ ਹਿੰਟ
2: ਨਹੀਂ
0: ਹੈਂ?
1: ਨਹੀਂ ਹਿੰਟ ਨਹੀਂ ਦੇਣਾ,
2: ਨਹੀਂ ਮੈਂ ਹਿੰਟ ਨਹੀਂ ਦੇਣਾ।
0: ਅੱਛਾ, ਹਿੰਟ ਵੀ ਨਹੀਂ ਦੇਣਾ? ਓਹੋ,
1: ਪਤਾ ਲੱਗ ਜਾਣਾ ਸਾਨੂੰ ਜੇ ਹਿੰਟ ਦਿੱਤੀ।
0: ਫਿਰ ਤੇ ਹਾਰ ਗਏ ਆਪਾਂ, ਜੇ ਹਿੰਟ ਵੀ ਨਹੀਂ ਦੇਣਾ ਤੇ ਫਿਰ। ਹੈਲੋ,
2: ਹਾਂਜੀ,
0: ਹਾਰ ਗਏ ਫਿਰ ਆਪਾਂ?
2: ਬਤਾਓ ਬਤਾਓ, ਕੱਕੜੀ ਤੇ ਪਾਣੀ।
0: ਬਤਾਓ, ਕੱਕੜੀ ਤੇ
2: ਪਾਣੀ?
0: ਪਾਣੀ,
2: ਹਾਂਜੀ।
0: ਕਿੱਦਾਂ ਫੇਰ ਬਾਇਓ? ਹਾਂ, ਕੀ ਹੀ
2: ਬਤਾਓ? ਲਮਕਦਾ ਹੁੰਦਾ, ਕੱਕੜੀ ਪੈਂਦਾ ਹੁੰਦਾ, ਤੇ ਪਾਣੀ ਖੜਕਦਾ ਹੁੰਦਾ।
0: ਅੱਛਾ, ਪਾਣੀ ਖੜਕਦਾ ਹੁੰਦਾ। ਓਕੇ
1: ਓਕੇ
0: ਓਕੇ,
1: ਇਹ ਤੁਸੀਂ ਇੰਗਲਿਸ਼ ਤੋਂ ਟ੍ਰਾਂਸਲੇਟ ਕਰਕੇ ਤੇ ਨਹੀਂ ਪੜਾਈ ਕੀਤੀ? ਕੁਝ ਨਾ ਕੁਝ ਤਾਂ ਹੋਇਆ।
2: ਨਹੀਂ
0: ਨਹੀਂ ਨਹੀਂ,
1: ਓਕੇ ਓਕੇ,
0: ਇੰਗਲਿਸ਼ ਤੋਂ ਬਤਾਉਂ ਨਹੀਂ ਨਾ ਹੋਣਾ।
1: ਐਗ ਪਲਾਂਟ।
0: ਥੈਂਕ ਯੂ ਤੇਗ,
1: ਥੈਂਕ ਯੂ।
2: ਮੈਂ ਤੁਹਾਨੂੰ ਕੁਝ ਦੱਸਣਾ ਸੀ, ਅੱਜ ਆਪਣਾ ਮੇਰਾ ਫੋਟੋ ਦੇ ਸੀ।
1: ਫੋਟੋ ਡੇ ਸੀ?
0: ਫੋਟੋ ਡੇ, ਫੋਟੋ ਖਿਚਾਉਣੀ ਆ ਕਿ ਬਣਾਉਣੀ ਆ?
2: ਫੋਟੋ ਖਿਚਾਉਣੀ ਆ।
0: ਅੱਛਾ, ਫੋਟੋ ਖਿਚਾਉਣ ਚੱਲੇ ਹੋ? ਵਾਹ,
2: ਹਾਂਜੀ, ਸਕੂਲ ਦੇ ਵਿੱਚ ਫੋਟੋ ਖਿਚਾਉਣੀ ਆ।
0: ਹਾਂ, ਤੁਹਾਡੇ ਮਜ਼ੇ ਆ, ਫੋਟੋ ਖਿਚਾਉਣ ਵੀ ਜਾਂਦੇ ਜੀ ਤੁਸੀਂ? ਫਿਰ ਸੋਹਣੀ ਜੀ, ਸੋਹਣੀ ਜੀ ਸਮਾਈਲ ਕਰਕੇ ਖਿਚਾਇਓ ਫਿਰ, ਈ ਕਰਕੇ। ਠੀਕ ਆ,
2: ਠੀਕ ਆ,
0: ਥੈਂਕ ਯੂ,
1: ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅੰਬਰ ਤੇ ਤਾਜ ਤੇ ਵੇਖੋ ਕੌਣ ਕੌਣ ਹੈ, ਗੁਰਬਾਜ ਵੀ ਹੋਵੇ ਸ਼ਾਇਦ। ਹੈਲੋ,
3: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ,
0: ਸਤਿ ਸ਼੍ਰੀ ਅਕਾਲ,
3: ਸਾਸ਼ਾ ਆਂਟੀ ਜੀ,
0: ਉਹ ਸਤਿ ਸ਼੍ਰੀ ਅਕਾਲ। ਤੁਸੀਂ ਜੇ ਨਾ ਨਾ ਆਇਆ ਕਰੋ ਤੇ ਇਹਨਾਂ ਨੂੰ ਨਾ ਹੀ ਭੁੱਲ ਜਾਣਾ ਆਪਣਾ, ਤੁਸੀਂ ਨਾ ਯਾਦ ਕਰਾ ਦਿੰਦੇ ਜੇ ਆ ਕੇ।
3: ਹਾਂਜੀ, ਸੱਚੀ
0: ਹੈ ਨਾ,
1: ਹੈ ਨਾ,
0: ਟਰੂ ਨਾ, ਟਰੂ ਟਰੂ ਟਰੂ ਕਾਲਰ। ਤਿਆਰ ਹੋ ਗਏ? ਓਕੇ ਓਕੇ ਓਕੇ ਓਕੇ, ਤੇ ਕੀ ਸੁਣਾਓਗੇ ਫਿਰ ਤਿਆਰ ਹੋ ਕੇ? ਅੱਜ
3: ਬੋਲੀ,
1: ਹਾਂਜੀ,
0: ਓਕੇ, ਬੋਲੀ ਬਾਜ਼ਾਰ ਤੋਂ ਕਿ ਦੋਵੇਂ ਕਿ ਕੋਈ
3: ਬਾਜ਼ਾਰ?
0: ਓਕੇ
1: ਓਕੇ,
3: ਇੱਕ ਰਾਣੀ ਦੀ ਬੁੱਝੋ ਕਹਾਣੀ,
0: ਇੱਕ ਰਾਣੀ ਦੀ ਬੁੱਝੋ ਕਹਾਣੀ,
3: ਅੱਖਾਂ ਵਿੱਚ ਉਹਦਾ ਵਗਦਾ ਪਾਣੀ।
0: ਅੱਖਾਂ ਵਿੱਚੋਂ ਉਹਦੇ ਵਗਦਾ ਪਾਣੀ, ਹੈ, ਇਹ ਪਿਛਲੇ ਦਿਨੀ ਵੀ ਆਈ ਸੀ, ਚੇਤਾ ਤੁਹਾਨੂੰ ਕਿ ਭੁੱਲ ਗਈ?
1: ਨਹੀਂ ਮੈਨੂੰ ਨਹੀਂ ਯਾਦ।
0: ਹਾਂ ਤੁਹਾਡੀ ਮੈਂ ਹਿਸਾਬ ਲਾਇਆ ਜ਼ਿਆਦਾ ਤੋਂ ਨਹੀਂ ਕੀ ਆ।
1: ਹਾਂ ਜਿੰਨੀ ਚਾਹੀਦੀ ਹੈ
0: ਜਿੰਨੀ ਚਾਹੀਦੀ ਹੈ ਵਾ ਕੌਣੀ ਕਵਰਤੀ ਦੀ ਜਿੰਨੀ ਬੁੱਝੋ ਬੁੱਝੋ ਬੁੱਝੋ ਬੁੱਝੋ ਬੁੱਝੋ ਬੁੱਝੋ ਬੁੱਝੋ ਇਹ ਆਈ ਤੇ ਹੈਗੀ ਥੋੜੇ ਦਿਨ ਪਹਿਲਾਂ, ਮੇਰਾ ਖਿਆਲ ਮੋਮਬੱਤੀ ਹੀ ਸ਼ਾਇਦ। ਮੋਮਬੱਤੀ ਆ? ਥੋੜਾ ਥੋੜਾ ਜਿਹਾ ਮੈਨੂੰ ਯਾਦ ਸੀ ਵੀ ਰਾਣੀ ਇੱਕ ਰੋਂਦੀ ਸੀ ਤੇ ਉਹ ਮੋਮਬੱਤੀ ਵਰਗੀ ਸੀ। ਇਹ ਵੱਡੀ ਮੋਮਬੱਤੀ ਕਿ ਨਿੱਕੀ ਮੋਮਬੱਤੀ?
1: ਖੁਸਰ ਫਸਰ ਹੋ ਰਹੀ ਹੈ।
0: ਇੱਕ ਵੱਡੀ ਮੋਮਬੱਤੀ ਹੁੰਦੀ ਹੈ ਨਾ, ਉਹ ਰਾਣੀ ਰੋਂਦੀ ਆ ਤੇ ਉਹ ਅੰਦਰੇ ਅੰਦਰੇ ਪਈ ਜਾਂਦੇ ਆ ਥਰੂ ਉਹਦੇ, ਹਨਾ। ਉਸ ਰਾਣੀ ਦੇ ਬਾਹਰ ਪਲਾਸਟਿਕ ਚਾੜੀ ਹੁੰਦੀ ਅੱਜ ਕੱਲ,
1: ਹੈਨਾ।
0: ਇਹ ਪਹਿਲੀ
2: ਮੋ,
0: ਹਾਂ ਲੌਂਗ ਵਾਲੀ ਸਹੀ ਹੈ ਨਾ, ਕਿਉਂਕਿ ਪਹਿਲੀਆਂ ਰਾਣੀਆਂ ਸਹੀ ਸੀ ਜਿਹੜੀਆਂ ਰੋਂਦੀਆਂ ਸੀ ਤੇ ਨਾਲ ਨਾਲ ਉਹ ਸਾਈਡ ਵਾਲਾ ਸਾਰਾ ਕੁਛ ਹੀ ਲੈ ਪੈਂਦੀਆਂ। ਥੈਂਕ ਯੂ ਥੈਂਕ
1: ਯੂ।
2: ਤੁਸੀਂ ਮੇਲੇ ਤੇ ਆ ਜਾ ਦੇ ਸਾਥ ਦੇ।
0: ਓਕੇ ਓਕੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਪੱਕਾ ਜੀ ਪੱਕਾ। ਹੁਣ ਕਿਹਦੀ ਵਾਰੀ ਨੈਕਸਟ? ਹਾਂਜੀ
1: ਗੁਰਪਾਸ।
2: ਸਤਿ ਸ੍ਰੀ ਅਕਾਲ ਜੋਤਾ ਕਰ ਜੀ ਜਾਂ ਸ਼ਾਂਤੀ ਜੀ।
0: ਸਤਿ ਸ੍ਰੀ ਅਕਾਲ,
1: ਕੀ ਹਾਲ ਚਾਲ ਹੈ?
2: ਵਧੀਆ ਚੱਦ, ਕੀ ਹਾਲ ਆ?
0: ਬਹੁਤ ਸਾਡਾ ਵੀ ਠੀਕ ਆ। ਹੋ ਗਏ ਤਿਆਰ?
2: ਹਾਂਜੀ।
0: ਓਕੇ ਐਕਸਰਸਾਈਜ਼ ਕਰ ਲਈ ਆ?
2: ਹਾਂਜੀ।
0: ਹੈ ਬੈਠ ਬੈਠਕਾ ਮਾਰ ਲਈ? ਬੈਠਕਾ ਮਾਰ ਲਈਆਂ?
2: ਕ੍ਰਿਕਟ ਖੇਡਿਆ?
0: ਕ੍ਰਿਕਟ ਖੇਡ ਲਿਆ ਤੇ ਹੋਰ ਕੀ? ਘਰੇ ਕੇ ਬਾਹਰ? ਘਰੇ ਘਰੇ ਅੰਦਰ ਅੰਦਰ ਹੀ ਵੀਰ ਜੀ ਨਾਲ।
2: ਹਾਂਜੀ
0: ਓਕੇ। ਕਿੰਨੇ ਕਿੰਨੇ ਬਹੁਤੇ ਸਿਕਸ ਮਾਰੇ? ਮੈਂ ਹਾਂ ਗੁਰਬਾਜ ਗੁਰਬਾਜ ਮਾਰਦਾ ਸਿਕਸ।
4: ਕਹਿੰਦਾ ਮੈਂ ਮਾਰੇ, ਮੈਂ ਕਿਹਾ ਨਹੀਂ ਗੁਰਬਾਜ ਨੇ ਮਾਰੇ।
0: ਹਾਂ ਗੁਰਬਾਜ ਮਾਰਦਾ ਸਿਕਸ ਤੇ।
1: ਵਾਹ
0: ਕੀ ਸੁਣਾਓਗੇ ਫਿਰ?
2: ਆ ਬਜਾਰਤ।
0: ਓਕੇ
2: ਸੋਨ ਪਦੋ ਇੱਕ ਰੁੱਤ ਦੋ ਦੋ ਪੈਣਾ ਦੀ ਇੱਕ ਗੁੱਤ।
0: ਸੋਨ ਪਦੋ ਇੱਕ ਰੁੱਤ ਤੇ ਦੋ ਭੈਣਾਂ ਦੀ ਇੱਕ ਗੁੱਤ। ਦੋ ਭੈਣਾਂ ਕਿਹੜੀਆਂ ਭਲਾ? ਦੋ ਭੈਣਾਂ ਤੇ ਇੱਕ ਹੋਲਡ ਤੇ ਵੀ ਪਈਆਂ ਨਾ, ਪਤਾ ਨਹੀਂ, ਪਰ ਉਹਨਾਂ ਦੀ ਇੱਕ ਗੁੱਤ ਆ ਕਿ ਦੋਵਾਂ ਦੀ ਵੱਖਰੀ ਵੱਖਰੀ ਗੁੱਤ ਆ ਭਲਾ? ਆਪਾਂ ਫਿਰ ਉਹਨਾਂ ਨੂੰ ਪੁੱਛ ਲਾਂਗੇ। ਹੈ ਦੋ ਭੈਣਾਂ ਤੇ ਹੈਗੀਆਂ ਸਾਡੇ ਕੋਲ, ਹੈ ਗੁਰਬਾਜ
1: ਪੁੱਛ ਲਿਆ,
0: ਪੁੱਛ ਲਾਂਗੇ ਉਹਨਾਂ
2: ਕੋਲ।
0: ਚਲੋ ਠੀਕ ਆ ਫਿਰ, ਕਿ ਤੁਸੀਂ ਦੱਸਣਾ ਵਾ?
2: ਤੁਸੀਂ ਬੁੱਝੋ।
0: ਅਸੀਂ ਬੁੱਝੀਏ? ਸਾਨੂੰ ਕਿੱਥੋਂ ਆਉਣੀ ਆ ਯਾਰ,
1: ਤੇ ਹਾਲ ਬੁਰਾ ਹੈ, ਆਨਸਰ ਹੀ ਨਹੀਂ ਮਿਲ ਰਿਹਾ ਇੱਕ ਵੀ।
0: ਤੁਸੀਂ ਹਿੰਟ ਦਿਓ ਫਿਰ ਸਾਨੂੰ।
1: ਹਾਂ ਹਿੰਟ ਦੇ ਦੋ।
0: ਹੈਲੋ
2: ਪਾਰਕ ਚ ਹੈ
0: ਕੀ?
2: ਪਾਰਕ ਚ ਹੁੰਦੀ
0: ਕੀ ਹੁੰਦੀ?
2: ਪਾਰਕ ਚ
0: ਪਾਰਕ ਚ ਹੁੰਦੀ ਆ?
2: ਅੱਛਾ
0: ਦੋ ਭੈਣਾਂ ਦੀ ਇੱਕ ਗੁੱਤ ਅੱਗੇ
1: ਪਾਰਕ ਵਿੱਚ ਹੁੰਦੀ ਆ?
0: ਪਾਰਕ ਵਿੱਚ ਤੇ ਪੀਂਗ ਹੁੰਦੀ ਆ।
2: ਸੋਨ ਪਦੋ ਇੱਕ ਰੁੱਤ ਦੋ ਭੈਣਾਂ ਦੀ ਇੱਕ ਗੁੱਤ
0: ਪੀਂਗ।
2: ਹਾਂਜੀ
0: ਓਏ ਵਾਹ, ਅੱਜ ਤੇ ਸਾਰੀਆਂ ਠੀਕ ਹੋਈ ਜਾਣੀਆਂ। ਇਹ ਕਿੱਦਾਂ ਭਰ, ਦੋ ਭੈਣਾਂ ਦੀ ਇੱਕ ਗੁੱਤ ਕਿੱਦਾਂ ਹੁੰਦੀ ਆ?
2: ਹਾਂਜੀ
0: ਇੱਕੋ ਪੀਂਗ ਦੀਆਂ ਦੋ ਗੁੱਤਾਂ ਹੁੰਦੀਆਂ ਹਨਾ। ਓਕੇ ਵੇਖਿਆ ਫਿਰ, ਬੁੱਝਿਆ ਗਿਆ। ਹੁਣ ਫਿਰ ਕੀ ਮਿਲੂਗਾ ਸਾਨੂੰ? ਹੈਂ
2: ਦੋ ਹੁੰਦੀਆਂ?
0: ਹਾਂ ਦੋ ਹੁੰਦੀਆਂ ਤੇ ਕੀ ਮਿਲੂ ਸਾਨੂੰ ਹੁਣ ਬੁੱਝ ਲਿਆ ਆਪਾਂ?
2: ਚੋਕਲੇਟ।
0: ਚੋਕਲੇਟ ਓਕੇ ਯਮ ਥੈਂਕ ਯੂ। ਤੇ ਵੀਰ ਜੀ ਹੈਗਾ?
2: ਹਾਂਜੀ
0: ਓਕੇ।
1: ਹਾਂਜੀ
5: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਨਾਲ ਜਾਂ ਸ਼ਾਂਤੀ ਜੀ।
0: ਸਤਿ ਸ੍ਰੀ ਅਕਾਲ,
1: ਕੀ ਹਾਲ ਚਾਲ ਨੇ?
5: ਮੈਂ ਠੀਕ ਹੈ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ, ਕੌਣ ਜਿੱਤਿਆ ਫਿਰ?
5: ਮੈਂ
0: ਉਹ ਕਹਿੰਦਾ ਉਹ ਕਹਿੰਦਾ ਮੈਂ ਜਿੱਤਿਆ।
1: ਮੈਨੂੰ ਲੱਗਦਾ ਐਂਬਰ ਜਿੱਤੀ ਹੋਣੀ, ਇਹ ਦੋਨੇ ਐਵੇਂ ਕਹੀ ਜਾਂਦੇ ਨੇ।
5: ਨਹੀਂ ਐਂਬਰ ਖੇਡਦੀ ਨਹੀਂ ਸੀ।
0: ਅੱਛਾ ਉਹ ਨਹੀਂ ਖੇਡਦੀ,
1: ਉਹ ਜਿੱਤ ਗਈ।
0: ਅੱਛਾ ਉਹ ਨਹੀਂ ਖੇਡਦੀ?
5: ਨਹੀਂ।
0: ਓਕੇ ਓਕੇ, ਤੁਸੀਂ ਖੇਡਦੇ ਹੋ?
5: ਹਾਂਜੀ।
0: ਓਕੇ, ਕੀ ਸੁਣਾਓਗੇ ਫਿਰ ਅੱਜ?
5: ਚੁਟਕਲਾ।
0: ਓਕੇ।
5: ਪੱਪੂ ਰਾਜੂ ਨੂੰ ਪੁੱਛਦਾ, ਯਾਰ ਵਿਆਹ ਦੇ ਜੋੜੇ ਕੌਣ ਬਣਾਉਂਦਾ? ਰਾਜੂ ਕਹਿੰਦਾ ਰੱਬ ਬਣਾਉਂਦਾ। ਪੱਪੂ ਕਹਿੰਦਾ ਉਹ ਤੇਰੀ, ਮੈਂ ਤੇ ਦਰਜੀ ਨੂੰ ਦੇ ਆਇਆ।
0: ਬੱਲੇ ਪੱਪੂ
1: ਪੈਸੇ ਖਰਚਦੇ।
0: ਥੈਂਕ ਯੂ ਤਾਜ,
1: ਥੈਂਕ ਯੂ,
5: ਥੈਂਕ ਯੂ,
0: ਥੈਂਕ ਯੂ, ਥੈਂਕ ਯੂ, ਬਾਏ ਬਾਏ, ਥੈਂਕ ਯੂ, ਬਾਏ ਬਾਏ, ਬਾਏ ਬਾਏ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਯੁਵਰਾਜ ਤੁਸੀਂ ਆਉਂਦੇ ਰਹੋ।
6: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ੍ਰੀ ਅਕਾਲ, ਕੀ ਹਾਲ ਹੈ ਯੁਵਰਾਜ?
6: ਮੇਰਾ ਠੀਕ ਆ।
0: ਓਕੇ, ਤੁਹਾਡਾ ਵੀ ਠੀਕ ਆ?
6: ਮੇਰਾ ਠੀਕ ਆ, ਤੁਹਾਡਾ ਕੀ ਹਾਲ?
0: ਹਾਂ ਸਾਡਾ ਵੀ ਵਧੀਆ, ਤੁਹਾਡਾ ਠੀਕ ਤੇ ਫਿਰ ਸਾਡਾ ਵੀ ਠੀਕ।
1: ਹੋ ਗਏ ਰੈਡੀ ਸਕੂਲ ਜਾਣ ਲਈ?
6: ਹਾਂਜੀ, ਮੈਂ ਹੁਣੇ ਰੈਡੀ ਹੋਇਆ ਸੀ ਕਿਉਂਕਿ ਮੇਰੇ ਮੰਮਾ ਨੇ ਬੈਗ ਨਹੀਂ ਪੈਕ ਕੀਤਾ ਸੀ।
0: ਓਹੋ,
6: ਬੈਗ ਤਾਂ ਮੈਂ ਪੈਕ ਕਰਦਾ ਪਰ ਉਹ ਲੰਚ ਰੈਡੀ ਨਹੀਂ ਸੀ।
0: ਅੱਛਾ ਅੱਛਾ ਅੱਛਾ, ਓਕੇ। ਮੰਮਾ ਹੀ ਲੇਟ ਕਰਾਉਂਦੇ ਜਦੋਂ ਕਰਾਉਂਦੇ ਆਗੇ, ਨਿਆਣੇ ਤਾਂ ਉਸੇ ਵੇਲੇ ਉੱਠ ਕੇ ਤਿਆਰ ਹੋ ਜਾਂਦੇ ਆ, ਹੈਨਾ?
6: ਹਾਂਜੀ, ਕਈ ਵਾਰ ਹਾਂਜੀ
1: ਹਾਂਜੀ
0: ਸਵੇਰੇ ਸਵੇਰੇ ਉੱਠ ਕੇ ਪੜ੍ਹਾਉਣ ਲੱਗ ਪੈਂਦੀਆਂ ਵੀ ਬੰਦਾ ਪਹਿਲਾਂ ਪੜ੍ਹਾਵੇ, ਹੈ ਨਾ, ਰਾਤ ਨੂੰ ਪੜ੍ਹਾਵੇ। ਬੱਚਿਆਂ ਦਾ ਥੋੜੀ ਕੋਈ ਕਸੂਰ ਹੈ,
1: ਬੱਚਿਆਂ ਦੀ ਕੋਈ ਗੱਲ,
0: ਹੈ ਨਾ ਯੁਵਰਾਜ?
6: ਜਲਦੀ ਉੱਠਿਆ ਹੋਵੇ
0: ਫਿਰ ਤੇ ਕੋ ਵੱਡਾ ਹੀ ਅਫਸਰ ਬਣੇਗਾ ਤੂੰ ਜਾਬ ਦਾ। ਕ੍ਰਿਕਟ ਪਲੇਅਰ ਬਣਨਾ? ਅੱਛਾ, ਤੇ ਫਿਰ ਕੀ ਕਰਨਾ ਪੜ੍ਹ ਕੇ? ਚੌਕੇ ਛੱਕੇ ਮਾਰਨੇ ਆ ਹੈ ਕਿਸੇ ਦੇ ਆਉਣ ਆ ਜੀ, ਤੁਸੀਂ ਆਪਣਾ ਪਲੀਜ਼ ਮਿਊਟ ਕਰ ਲਿਓ, ਤੁਹਾਡੀ ਆਵਾਜ਼ ਜਿਹੜੀ ਆ ਉਹ ਡਬਲਿੰਗ ਆਉਣ ਡਈ, ਮੈਨੂੰ ਕੱਟਣਾ ਨਾ ਪਵੇ ਵਿੱਚੋਂ, ਪਲੀਜ਼ ਮਿਊਟ ਕਰ ਲਿਓ ਤੁਸੀਂ ਜਿਹੜੇ ਜਿਹੜੇ ਵੀ ਹੋਲਡ ਦੇ ਉੱਤੇ ਨੇ। ਹਾਂਜੀ ਯੁਵਰਾਜ, ਕੀ ਸੁਣਾਓਗੇ?
6: ਮੈਂ ਆਈ ਕਹਿੰਦਾ ਸੀ ਵੀ ਮੈਂ ਵੀ ਆਈ ਕਹਿੰਦਾ ਮੰਮਾ ਨੂੰ ਵੀ ਪੜ੍ਹਾਈ ਕਿਹਦੇ ਲਈ ਚਾਹੀਦੀ ਆ। ਮੰਮਾ ਕਹਿੰਦੇ ਵੀ ਜੇ ਤੂੰ ਕ੍ਰਿਕਟ ਪਲੇਅਰ ਨਹੀਂ ਬਣ ਸਕਿਆ ਤੇਰੇ ਕੋਲ ਹੋਰ ਆਪਸ਼ਨਾਂ
1: ਹੋਊਗੀ।
0: ਤੇ ਜੇ ਤੁਸੀਂ ਕ੍ਰਿਕਟ ਪਲੇਅਰ ਬਣ ਵੀ ਗਏ ਤੇ ਫਿਰ ਜਦੋਂ ਨਾ ਮੈਨ ਆਫ ਮੈਚ ਦਿਆ ਕਰਨਾ ਤੇ ਫਿਰ ਤੁਸੀਂ ਉੱਥੇ ਬੋਲਿਆ ਵੀ ਤੇ ਕਰਨਾ ਨਾ।
6: ਹਾਂਜੀ, ਮੰਮਾ ਕਹਿੰਦੇ ਆ ਵੀ ਵੀ ਇਹ ਵਧੀਆ ਹੁੰਦਾ ਬੋਲਣਾ। ਬਹੁਤ ਲੱਗਦਾ,
0: ਵੈਰੀ ਗੁੱਡ। ਹਾਂ, ਬੋਲਣਾ ਤੇ ਹੁੰਦਾ ਨਾ ਫਿਰ।
6: ਮੈਂ ਇੱਕ ਚੁਟਕਲਾ
0: ਸੁਣਾਉਂ? ਹਾਂਜੀ ਹਾਂਜੀ, ਸੁਣਾਓ ਸੁਣਾਓ।
6: ਇੱਕ ਵਾਰੀ ਪੱਪੂ ਦੀ ਮੰਮੀ ਨੇ ਕਾਲ ਆਇਆ ਹੁੰਦਾ ਤੇ ਉਹ ਕਹਿੰਦੇ ਵੀ ਤੁਹਾਡਾ ਬੱਚਾ ਆਪਣੇ ਕੋਲ ਆ, ਤੁਸੀਂ 25,000 ਦੇ ਕੇ ਉਹਨੂੰ ਲਿਆ। ਤੇ ਫਿਰ ਉਹਦੀ ਮੰਮੀ ਕਹਿੰਦੀ ਹਾਏ ਹਾਏ ਮੇਰਾ ਬੱਚਾ ਤਾਂ ਕਿਡਨੈਪ ਹੋ ਗਿਆ। ਤੇ ਮੈਂ ਹੁਣੇ ਪੁਲਿਸ ਨੂੰ ਕਾਲ ਕਰਦੀ ਹਾਂ। ਤੇ ਫਿਰ ਉਹ ਕਹਿੰਦੇ, ਫਿਰ ਇੱਕ ਹੋਰ ਬੰਦਾ ਆਉਂਦਾ ਤੇ ਉਹ ਕਾਲ ਚ ਕਹਿੰਦਾ ਵੀ ਆਪਾਂ ਹੀ ਪੁਲਿਸ ਆ ਤੇ ਤੁਹਾਡਾ ਬੱਚਾ ਕੋਈ ਕਿਡਨੈਪ ਨਹੀਂ ਹੋਇਆ, ਉਹ ਮੋਟਰਸਾਈਕਲ ਤੇਜ਼ ਚਲਾਉਂਦਾ ਸੀ ਇਸ ਲਈ ਉਹਨੂੰ ਚਲਾਨ ਕੱਟਿਆ।
0: ਅੱਛਾ ਚਲਾਨ ਕੱਟਿਆ ਓਹੋ ਇੰਨਾ ਵੱਡਾ ਚਲਾਨ ਹੈ
1: 25,000 ਦਾ
0: ਚਲਾਨ ਜ਼ਿਆਦਾ ਵੱਡਾ ਨਹੀਂ ਹੋ ਗਿਆ ਹੈ
6: ਮੇਰੀ ਦੀਦੀ ਵੀ ਸੁਣਾਓ
0: ਹਾਂਜੀ ਹਾਂਜੀ
6: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਯਸ਼ਦੀ ਜੀ
0: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਨੇ
6: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
1: ਵਧੀਆ
0: ਸਾਡਾ ਵੀ ਠੀਕ ਆ
1: ਕੀ ਜਾਣਾ ਸਕੂਲ
6: ਛੁੱਟੀ ਲੈ ਲਾ ਮੇਰੀ ਵੀ ਛੁੱਟੀ ਆਪਾਂ ਕਿਤੇ ਚੱਲਦੇ ਕਹਿੰਦਾ ਨਹੀਂ ਮੈਂ ਨੀ ਛੁੱਟੀ ਲੈਣੀ
0: ਕੀ ਸੁਣਾਓਗੇ
6: ਇੱਕ ਚੁਟਕਲਾ
1: ਹਾਂਜੀ
6: ਪਤਨੀ ਪਤੀ ਨੂੰ ਬੁਲਾਉਂਦੀ ਹੈ ਦੂਜੇ ਰੂਮ ਚ ਤੇ ਕਹਿੰਦੀ ਵੀ ਆ ਦੇਖਿਓ ਜਿਹੜਾ ਲੰਬਾ ਸਾਰਾ ਡੱਬਾ ਨਾ ਮੇਰੇ ਤੋਂ ਚੱਕਿਆ ਨੀ ਜਾਂਦਾ ਕਵਰ ਦੇ ਉੱਪਰ ਪਿਆ ਮੇਰਾ ਹੱਥ ਨੀ ਪਹੁੰਚਦਾ ਤੇ ਪਤੀ ਕਹਿੰਦਾ ਨਹੀਂ ਪਹੁੰਚਦਾ ਪਤੀ ਕਹਿੰਦੀ ਨਹੀਂ ਪਤੀ ਕਹਿੰਦਾ ਤੂੰ ਐਂ ਕਰ ਆਪਦੀ ਜ਼ੁਬਾਨ ਨਾਲ

0: ਥੈਂਕ ਯੂ
1: ਜਸ਼ਕਾ,
2: ਥੈਂਕ ਯੂ,
3: ਥੈਂਕ ਯੂ, ਹੈਵ ਅ ਨਾਈਸ ਡੇ,
2: ਹੈਵ ਅ
0: ਨਾਈਸ ਡੇ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਸਾਨੂੰ ਜਵਾਬ ਬੁਝਾਰਤ ਦੇ ਜਸਵਾਲ ਸਾਹਿਬ ਨੇ ਵੀ ਭੇਜੇ ਤੇ ਅਰਨਵ ਦੀ ਮੰਮਾ ਕੇ ਪਾਪਾ ਨੇ ਵੀ ਭੇਜੇ, ਧੰਨਵਾਦ ਮਿਹਰਬਾਨੀ ਜੀ ਤੁਹਾਡੀ। ਤੇ ਗੁਰਜੀਤ ਕੌਰ ਜੀ ਵੀ ਅੱਜ ਕੱਲ੍ਹ ਭੇਜ ਰਹੇ ਨੇ ਸਾਨੂੰ ਜਵਾਬ, ਤੇ ਸੁਖਵਿੰਦਰ ਭੈਣ ਜੀ ਮੈਨੂੰ ਲੱਗਦਾ ਛੁੱਟੀ 'ਤੇ ਨੇ, ਤੇ ਧੰਨਵਾਦ ਤੁਹਾਡਾ ਮਿਹਰਬਾਨੀ। ਅਤੇ ਇੱਕ ਬਰਥਡੇ ਵੀ ਆ ਮੈਨੂੰ ਬਾਅਦ 'ਚ ਚੇਤਾ ਕਰਾਇਓ, ਇੱਕ ਬਰਥਡੇ ਵੀ ਆ ਸਾਡੇ ਕੋਲ। ਅਤੇ ਨੈਕਸਟ ਸਾਡੇ ਨਾਲ ਤਵਨੀਤ, ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ,
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਨੇ ਤੁਹਾਡੇ?
4: ਠੀਕ ਹੈ,
2: ਹੋ ਗਏ ਰੈਡੀ ਸਕੂਲ ਲਈ?
4: ਹਾਂਜੀ,
2: ਓਕੇ, ਹੋ ਗਿਆ ਨਾਸ਼ਤਾ ਨੁਸ਼ਤਾ?
4: ਹਾਂਜੀ,
0: ਬ੍ਰੇਕਫਾਸਟ ਖਾਧਾ, ਹਾਂ,
2: ਨਾਸ਼ਤਾ ਨਹੀਂ ਕੀਤਾ, ਬ੍ਰੇਕਫਾਸਟ ਖਾਧਾ,
0: ਹੈਂ?
4: ਅਸੀਂ ਬਰਥਡੇ ਦੇ ਗਏ ਸੀਗੇ, ਸਾਨੂੰ ਬਲੇ ਗਿਫਟ ਮਿਲੇ ਤੇ ਸਾਨੂੰ ਬਲੇ ਚਾਕਲੇਟ ਮਿਲੇ ਤੇ ਉੱਥੇ ਵਧੀਆ ਸੀ, ਅਸੀਂ ਕੇਕ ਖਾਧਾ, ਅਸੀਂ ਪਲੇ ਕੀਤਾ, ਅਸੀਂ ਮੈਂ ਆਪਣੇ ਫਰੈਂਡ ਦਾ ਪਲੇ ਕੀਤਾ ਗੱਡੀਆ, ਫਿਰ ਅਸੀਂ ਜਦੋਂ ਕੇਕ ਖਾਧਾ ਔਰ ਅਸੀਂ ਫੀਡ ਕੀਤਾ, ਲਾਈਕ ਗਰਲ ਨੂੰ ਫੀਡ ਕੀਤੀ, ਫਿਰ ਅਸੀਂ ਖਾ ਕੇ ਫਿਰ ਅਸੀਂ ਬੰਗਲਾ ਕਲਾਸ ਗਏ, ਕੱਪੜੇ ਚੇਂਜ ਕਰਕੇ ਫਿਰ ਅਸੀਂ ਚਲੇ ਆ ਗਏ।
0: ਅੱਛਾ, ਹੁਣ ਵੇਖਿਆ ਹੋਰ ਵੇਖਿਆ, ਫਿਰ ਜਿਹੜੀ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਨਾ, ਉਹ ਸਾਡੀ ਕੰਮ ਆ ਗਈ ਵੇਖ ਲਾ, ਹੁਣ ਜਿਹੜਾ ਵੀ ਤੁਹਾਨੂੰ ਬਰਥਡੇ ਤੇ ਸੱਦੂਗਾ ਨਾ, ਉਹ ਤੁਹਾਡੀ ਸੇਵਾ ਪੂਰੀ ਕਰਿਆ ਕਰੂਗਾ, ਉਹਨੂੰ ਪਤਾ ਅਗਲੇ ਦਿਨ ਜਾ ਕੇ ਦੱਸ ਦਿੰਦੇ ਆ, ਜਾਂ ਤੁਹਾਨੂੰ ਕਹਿੰਦੇ ਹੁਣ ਸੱਦਣਾ ਲਈ ਜੇ ਸੱਦਿਆ ਤੇ ਪੂਰੀ ਜਿੱਤਵਾੜ ਕਰਿਆ ਕਰੂ ਤੁਹਾਡੀ। ਹੁਣ ਤੇ ਗੱਲ ਬਣ ਗਈ ਹੈ ਨਾ, ਹੁਣ ਤਾਂ ਪੂਰੀ ਵੇਖੀ
2: ਸਾਰੇ, ਆਓ ਆਓ ਬੱਚਿਓ ਤੁਸੀਂ ਪਹਿਲਾਂ ਆਓ, ਤੁਸੀਂ ਭੋਗ ਲਗਾਓ ਪਹਿਲਾਂ।
4: ਮੈਂ ਇੱਕ ਬੁਜਾਲਤ ਸੁਣਾਨੀ।
0: ਓਕੇ ਓਕੇ, ਹਾਂਜੀ,
4: ਉਹ ਕਿਹੜੀ ਨਿੱਕੀ ਜੀ ਕੋਲੀ ਲਾਹੌਰ ਜਾ ਕੇ ਬੋਲੀ,
0: ਓਏ ਨਿੱਕੀ ਜੀ ਕੋਲੀ ਤੇ ਲਾਹੌਰ ਜਾ ਕੇ ਬੋਲੀ,
4: ਲਾਹੌਰ ਜਾ ਕੇ ਬੋਲੀ,
0: ਯਾਰ ਮੈਂ ਸੁਣੀ ਸੁਣੀ ਜੀ ਤੇ ਹੈਗੀ ਆ,
2: ਸੁਣੀ ਸੀਗੀ ਬਹੁਤ ਬਹੁਤ ਪਹਿਲਾਂ,
0: ਸੁਣੀ ਸੁਣੀ ਜੀ ਤੇ ਹੈਗੀ ਆ, ਪਰ ਮੈਨੂੰ ਹੁਣ ਚੇਤਾ ਨਹੀਂ ਆਉਣ ਡਿਆ, ਹਨਾ। ਲਾਹੌਰ ਜਾ ਕੇ ਬੋਲਦਾ, ਤੇ ਕੋਈ ਹਿੰਟ ਹੀ ਦੇ ਦੋ ਸਾਨੂੰ, ਹਿੰਟ ਹੀ ਦੇ ਦੋ ਕੋਈ,
4: ਜਿਹੜੇ ਅਸੀਂ ਗੱਲ ਕਰਦੇ।
0: ਅੱਛਾ, ਜਿਹੜੀ ਅਸੀਂ ਗੱਲ ਕਰਦੇ ਆ ਉਹ ਤੇ ਫਿਰ ਟੈਲੀਫੋਨ ਤੇ ਕਰਦੇ ਆ।
4: ਹਾਂਜੀ,
0: ਓ ਕੌਲੀ ਕਿਦਾਂ ਫਿਰ?
2: ਉਹ ਟ੍ਰਿੰਗ ਟ੍ਰਿੰਗ ਵਾਲਾ ਆਂਦਾ ਸੀ ਨਾ ਪਹਿਲਾਂ ਸ਼ਾਇਦ,
4: ਹੈ ਟ੍ਰਿੰਗ ਟ੍ਰਿੰਗ ਕਰਦਾ,
0: ਤੁਸੀਂ ਵੇਖਿਆ ਉਹ ਟ੍ਰਿੰਗ ਟ੍ਰਿੰਗ ਵਾਲਾ? ਜਸਵਾਲ ਅੰਕਲ ਨੇ ਦੱਸਿਆ, ਜੈਰਿਕਾ ਦੀਦੀ ਦੀ ਮੰਮੀ ਨੇ ਦੱਸਿਆ ਸਾਨੂੰ। ਹਾਂਜੀ, ਥੈਂਕ ਯੂ,
4: ਥੈਂਕ ਯੂ,
0: ਸਤਿ ਸ਼੍ਰੀ ਅਕਾਲ। ਹੁਣ ਕਿਹਦੀ ਵਾਰੀ?
4: ਮੇਰੇ ਐਸ਼ਲੀ ਨਾਲ ਗੱਲ ਕਰ ਲਓ।
0: ਹਾਂਜੀ, ਲਓ ਤੁਹਾਡੀ ਐਸ਼ਲੀ ਨਾਲ ਕਰ ਲੈਨੇ ਗੱਲ ਭਰਾ। ਫਿਰ ਤੁਸੀਂ ਵੀ ਇੰਜੋਏ ਕੀਤੀ ਪਾਰਟੀ ਕਿ
4: ਨਹੀਂ?
0: ਓਕੇ, ਵਧੀਆ ਯਾਰ, ਕੀ ਮਾਨ ਸਨਮਾਨ ਵਧੀਆ ਹੋਇਆ ਵਾ,
2: ਮੈਨੂੰ ਲੱਗਦਾ ਪਿਛਲੀ ਵਾਲੀ ਬਰਥਡੇ ਪਾਰਟੀ ਤੋਂ ਵੀ ਆ ਗਿਆ ਇਹਨਾਂ ਨੂੰ ਵਾਪਸ।
4: ਚਲਾਈ ਸੀ,
2: ਕੀ ਚਲਾਈ ਸੀ?
0: ਕੀ ਚਲਾਈ ਸੀ?
4: ਮੇਰੀ ਚੜਾਈ,
2: ਮੇਰੀ ਚੜਾਈ ਸੀ।
0: ਅੱਛਾ, ਚੜਾਈ ਸੀ ਉੱਥੇ। ਵਾਹ, ਚਲੋ ਸ਼ੁਕਰੀਆ। ਕੋਈ ਕਮੀ ਪੇਸ਼ੀ, ਕੋਈ ਸ਼ਿਕਾਇਤ ਹੈ ਤਾਂ ਦੱਸ ਦੋ, ਹਲੇ ਵੀ ਦੱਸ ਦਿਆ ਕਰ,
2: ਸ਼ਾਊਟ ਆਊਟ ਦੇ ਦੋ।
0: ਹੋਰ ਜੇ ਕੋਈ ਕਮੀ ਪੇਸ਼ੀ ਰਹੀ ਹੈ ਤਾਂ ਉਹ ਵੀ ਪੂਰੀ ਕਰ ਦਾਂਗੇ ਅਗਲੇ ਜਨਮ ਦਿਨ ਤੱਕ।
2: ਹੁਣ ਤੇ ਸਾਰੇ ਡਰਨਗੇ ਇਹਨਾਂ ਨੂੰ ਬੁਲਾਉਣ ਤੋਂ ਪਹਿਲਾਂ। ਉਹਨਾਂ ਦੇ ਅਕੋਰਡਿੰਗ ਸੋਹਣੇ ਸੋਹਣੇ ਤਿੰਨ ਪਾਰਟੀ ਬੈਗ ਰੈਡੀ ਕਰ ਲਓ।
0: ਆਹ, ਤੁਸੀਂ ਤੇ ਸਿੱਧਾ ਹੀ ਆਪਾਂ ਪੱਕਾ ਤੈਅ ਕਰ ਲੈਣਾ ਵੀ ਅਸੀਂ ਭਾਵੇਂ ਜਾਂਦੇ ਜਾਂਦੇ ਆ ਜਾਈਏ, ਭਾਵੇਂ ਸਾਰੀ ਪਾਰਟੀ ਰਹੀਏ, ਸਾਡੇ ਲੋਲੀ ਬੈਗ, ਸਾਡਾ ਇੱਜ਼ਤ ਮਾਣ, ਰੋਟੀ ਪਾਣੀ ਸਾਡਾ ਪੂਰਾ ਹੋਣਾ ਚਾਹੀਦਾ, ਹੈ ਨਾ? ਫਾਇਦਾ ਕੀ ਹੋਇਆ ਨਹੀਂ ਤੇ ਜਾਣ ਦਾ, ਏਦਾਂ ਹੀ ਹੈ ਨਾ? ਆਪਾਂ ਹੌਲੀ ਹੌਲੀ ਇਹ ਵੀ ਕਰ ਲੈਣਾ ਵੀ ਭਾਵੇਂ ਇੱਕੋ ਜਾਣੇ ਜਾਵੇ, ਤਿੰਨਾਂ ਜਾਣਿਆਂ ਦੇ ਗਿਫਟ ਆਇਆ ਕਰਨ।
2: ਇਹ ਸੋਚ ਕੇ ਦੱਸਾਂਗੇ, ਇਹ ਥੋੜਾ ਟਫ ਹੈ।
0: ਕੀ ਲਿਆਇਓ ਅੱਜ? ਬੱਲੇ ਬੱਲੇ ਸ਼ਾਵਾ ਸ਼ਾਵਾ ਰਸਗੁੱਲਾ, ਬੱਲੇ ਬੱਲੇ ਜਾਣੀ ਸ਼ਾਵਾ ਸ਼ਾਵਾ ਰਸਗੁੱਲਾ ਜਿੰਦਾਬਾਦ। ਥੈਂਕ ਯੂ
4: ਦੀਦੀ, ਨਾਲ ਗੱਲ ਕਰ ਲੋ।
0: ਹਾਂਜੀ ਹਾਂਜੀ,
2: ਦੀਦੀ ਨਾਲ ਦੇਖੋਗੀ?
0: ਨਹੀਂ, ਦੀਦੀ ਨਾਲ ਥੋੜੀ ਹੋਈ ਸੀ। ਸਤਿ ਸ੍ਰੀ ਅਕਾਲ।
2: ਕਨਫਿਊਜ਼ਨ
0: ਲੈ, ਸਾਡਾ ਵਧੀਆ। ਆਂਟੀ ਨੂੰ ਲੱਗੀ ਜਾਂਦਾ ਵੀ ਦੀਦੀ ਪਹਿਲਾਂ ਹੀ ਸੁਣਾ ਗਈ ਆ।
4: ਉਹ ਛੋਟੀ ਦੀਦੀ ਨਹੀਂ, ਉਹ ਵੱਡੀ ਦੀਦੀ
0: ਨਹੀਂ, ਉਹ ਤੋਂ ਪਹਿਲਾਂ
4: ਹਾਂਜੀ ਦਾਦਾ ਵੀ ਗਏ ਸੀ।
0: ਅੱਛਾ, ਤੁਹਾਨੂੰ ਨਹੀਂ ਖੜਿਆ?
4: ਨਹੀਂ।
0: ਓਹੋ, ਕਿਉਂ?
4: ਕਹਿੰਦੇ ਤੁਸੀਂ ਕਰੇ
0: ਰਹੋ। ਕਰੇ ਰਹੋ ਇਦਾਂ ਕਿਦਾਂ?
4: ਤੁਸੀਂ ਪੁੱਛ ਲਿਓ।
2: ਅੰਕਲ ਅੰਕਲ ਵੀ ਇਕੱਲੇ ਹੀ ਗਏ ਸੀ,
0: ਉਹ ਤਾਂ ਫੋਨ ਨਹੀਂ ਨਾ ਕਰਦੇ ਮੈਨੂੰ, ਤੇ ਮੈਂ ਕਿਦਾਂ ਪੁੱਛ ਲਾਂ?
4: ਫੇਰ ਸਾਡੀ ਫੇਰ ਪਰਫੋਰਮੈਂਸ ਹੋ ਗਈ ਤੇ ਫੇਰ ਤੁਸੀਂ ਉਦੋਂ ਸਾਡੇ ਫੇਰ ਉਦੋਂ ਗੱਲ ਕਰ ਸਕਦੇ।
0: ਅੱਛਾ, ਜਦੋਂ ਕਿਤੇ ਮਿਲਾਂਗੇ ਤੇ ਉਹਨੇ ਜਨੂੰ ਤੇ ਮੈਨੂੰ ਚੇਤਾ ਹੀ ਭੁੱਲ ਜਾਣਾ।
4: ਉਦੋਂ ਫੇਰ ਮੈਂ ਤੁਹਾਨੂੰ ਯਾਦ ਕਰਾ ਦੋਗੇ
0: ਤੇ ਤੁਸੀਂ ਪੁੱਛਿਆ ਹੀ ਹੋਣਾ ਵਾ, ਤੁਸੀਂ ਦੱਸ ਦੋ, ਕੋਈ ਤਾਂ ਬਹਾਨਾ ਮਾਰਿਆ ਹੀ ਹੋਣਾ ਡੈਡੀ ਨੇ।
4: ਨਹੀਂ, ਬਿਕੋਜ਼ ਦਾਦਾ ਨੇ ਆਪਣੇ ਫਰੈਂਡ ਨਾਲ ਗਏ ਸੀ।
0: ਹਾਂ, ਇਹ ਜਿਹੜੇ ਡੈਡੇ ਹੁੰਦੇ ਆ ਨਾ,
4: ਤੇ 4 ਵਜੇ ਨਿਕਲੇ ਤੇ 2 ਵਜੇ ਘਰੇ ਆਏ।
0: ਰਾਤ 2 ਵਜੇ ਹੋ, ਇੰਨੀ ਲੇਟ ਤੱਕ ਤੇ ਸ਼ੋਅ ਵੀ ਨਹੀਂ ਹੈਗਾ।
4: ਦਾਦਾ 2 ਵਜੇ ਆਏ ਸੀ। ਫਲੂਡਾ ਫਲਾਡਾ ਖਾਣਾ ਹੁੰਦਾ।
0: ਆਏ ਹਾਏ,
2: ਫਲੂਡਾ ਫਲਾਡਾ
0: ਹੋਰ ਤੇ ਫਲੂਡਾ ਫਿਰ ਨਿਆਣਿਆਂ ਨੂੰ ਵੀ ਤੇ ਖਵਾਉਣਾ ਹੁੰਦਾ। ਲੈ ਕੇ ਆਏ ਕਿ ਨਹੀਂ ਨਾਲ?
4: ਨਹੀਂ।
0: ਲੈ ਲੋ, ਇਦਾਂ ਕਿਦਾਂ ਦੱਸ?
2: ਫਿਰ ਤੁਸੀਂ ਕੀ ਖਾਧਾ?
0: ਇਹਨਾਂ ਨੇ ਤੇ ਆਪਣਾ ਫਨ ਕੀਤਾ ਹੋਣਾ ਨਾ, ਮੰਮਾ ਨਾਲ ਸਾਰਿਆਂ ਜਾਣਿਆਂ ਨੇ, ਮਗਰੋਂ ਫਿਰ ਪਾਰਟੀ ਇਹਨਾਂ ਦੀ ਵੀ ਹੋਈ ਹੋਣੀ ਆ।
4: ਸਾਡੀ ਵੀ ਪਾਰਟੀ ਸੀ।
0: ਇੱਦਾਂ ਥੋੜੀ ਜਾਣ ਦਿੰਦੇ ਪਾਪਿਆਂ ਨੂੰ।
4: ਉੱਪਰ ਪੰਖਾ ਚਲਤਾ ਹੈ, ਨੀਚੇ ਬੇਬੀ ਸੋਤਾ ਹੈ, ਸੋਤੇ ਸੋਤੇ ਭੂਖ ਲਗੀ, हेलो बेटा, मूंगफली पे दाना नहीं, तुम मेरी मामा नहीं। मामा गया दिल्ली, दिल्ली से ले आ बिल्ली, बिल्ली ने मारा पंछा, मामा हो गया गंजा।
0: गंजा, वाह
2: वाह वाह, ये किन्ने मम्मा ने सिखाई।
4: हाँ जी
2: जदों तुसी क्या राइम, मैनू लगे कोई इंग्लिश वाली सुनाई थी, पर
0: ये गंजा गुंजा जा वाह वाह कर
2: नहीं।
0: दे न्याणे ने। थैंक यू,
2: थैंक यू,
4: बाय
0: थैंक यू तमनी, थैंक यू। तुहाडा दिन वधिया वधिया रहे। तो नैक्सट नैक्सट साडे नाल जपलीन। सत श्री अकाल जपलीन, तुसी आउने रहो।
4: सत
0: श्री अकाल, साडा ठीक है। तुहाडा की हाल है?
4: मैं ठीक
0: हां। ते आवाज थोड़ी जी ठीक

0: ਪਲਕੇ ਲਾਲੂ ਵਾਲੀ ਹੈ,
1: ਲੂਣ ਵਾਲੀ,
2: ਲੂਣ ਤੇ ਬੱਤੇ ਵਾਲਾ,
0: ਲੂਣ ਤੇ ਜਵੈਣ ਵਾਲੀ,
2: ਨਹੀਂ ਲੂਣ ਤੇ ਤੇ ਬੱਤੇ,
0: ਜਵੈਣ ਨਹੀਂ ਚੰਗੀ ਲੱਗਦੀ,
2: ਨਹੀਂ
0: ਕਿਉਂ,
1: ਨਹੀਂ
2: ਮੈਨੂੰ ਮੈਨੂੰ ਜਵੈਣ ਨਹੀਂ ਨਾ ਪਸੰਦ ਹੁੰਦੀ, ਮੈਂ ਤੇ ਦੀ ਜਵੈਣ ਵਾਲਾ ਤਾਦਾ ਵੀ ਨਹੀਂ ਹੈਦਾ ਤੇ ਮੈਨੂੰ ਜਵੈਣ ਪਸੰਦ ਵੀ ਨਹੀਂ ਹੈ,
0: ਥੋੜੀ ਜੀ ਪਾ ਲਿਆ ਕਰ ਮਾਸਾ ਕ,
2: ਜਦੋਂ ਢਿੱਡ ਵੀ ਹੁੰਦੀ ਨਾ ਉਦੋਂ ਵੀ ਤਾਨੀ ਹੈ,
0: ਤੇ ਜੇ ਤੂੰ ਪਰੌਂਠੇ ਚ ਪਾ ਲਿਆ ਕਰੇਂਗੀ ਨਾ ਥੋੜੀ ਜੀ, ਤੇ ਫਿਰ ਢਿੱਡ ਪੀੜ ਹੋਇਆ ਹੀ ਨਹੀਂ ਕਰਨੀ, ਥੋੜੀ ਜੀ ਤੇ ਪਾ ਲਿਆ ਕਰ,
1: ਪਿੰਚ
0: ਹੋਰ ਕੀ, ਇੱਕ ਇੱਕ ਪਿੰਚ ਮਾਮਾ ਪਾ ਦਿਆ ਕਰਨੀ ਤੇ ਫਿਰ ਤੇ ਢਿੱਡ ਪੀੜ ਹੋਇਆ ਹੀ ਨਹੀਂ ਕਰਨੀ ਕਦੀ ਵੀ, ਠੀਕ ਹੈ,
2: ਹਾਂਜੀ
0: ਚਲੋ ਫਿਰ ਕੀ ਸੁਣਾਓ ਫਿਰ ਜਵੈਣ ਪਰੌਂਠਾ ਖਾ ਕੇ, ਤੁਹਾਨੂੰ ਪਤਾ ਮੈਂ ਵੀ ਬੜੀ ਲਾਈਕ ਕਰਦਾ ਜੀ ਉਹ, ਫਿਰ ਆਪਾਂ ਕੱਲ ਇਕੱਠੇ ਖਾਵਾਂਗੇ, ਜੋ ਤੁਸੀਂ ਸਕੂਲ ਖਾਣੀ ਆ ਨਾ ਤੇ ਉਦੋਂ ਮੈਂ ਇੱਥੇ ਖੋਲ ਲੈਣੀ ਆ ਤੇ ਤੁਸੀਂ ਉੱਥੇ ਖਾਈ ਜਾਣੀ, ਮੈਂ ਇੱਥੇ ਖਾਈ ਜਾਣੀ ਆ ਤੇ ਦੋਵਾਂ ਨੂੰ ਸਵਾਦ ਆਈ ਜਾਣਾ, ਯਮ ਯਮ ਹੈ ਪਰੌਂਠੇ, ਪਰ ਤੁਹਾਡੇ ਤੁਹਾਨੂੰ ਸਕੂਲ ਉਹਨਾਂ ਚਾਹ ਨਹੀਂ ਦੇਣੀ ਹੈ ਨਾ, ਤੇ ਮੈਂ ਤੇ ਨਾਲ ਚਾਹ ਵੀ ਪੀ ਲੈਣੀ,
1: ਚਾਹ ਵੈਸੇ ਨਹੀਂ ਪੀਂਦੇ ਹੋ,
0: ਹਾਂ ਨਹੀਂ ਥੋੜੀ ਥੋੜੀ ਪੀ ਲੈਂਦੀ ਆ ਚਾਹ, ਇਹ ਇੰਨੀ ਵੱਡੀ ਹੋਈ ਆ,
1: ਬਹੁਤ ਵਧੀਆ ਗੱਲ
2: ਹੈ, ਦੋ ਤਿੰਨ ਇੱਕੋ ਹੀ ਮੰਥ ਹੋਇਆ ਮੈਂ ਸ਼ੁਰੂ ਕੀਤੀ ਦੀ, ਇੱਦਾਂ ਪਹਿਲਾਂ ਤੇ ਰੋਟੀ ਕਦੀ ਨਹੀਂ ਹੁੰਦੀ, ਪਹਿਲਾਂ ਤੇਰੀ ਤੇਰੀ ਸੈਂਡਵਿਚ ਤੇਰੀ ਤੇਰੀ ਐਗ ਦੇ ਨਾਲ ਸੈਂਡਵਿਚ,
0: ਹੁਣ ਰੋਟੀ ਖਾ ਲੈਂਦੀ ਹਾਂ,
2: ਹਾਂ ਹੁਣ ਮੈਂ ਰੋਟੀ,
0: ਹੁਣ ਤੇ ਹੋਰ ਫਿਰ ਵੱਡੀ ਹੋ ਜਾਣਾ, ਨੈਕਸਟ ਪ੍ਰੋਗਰਾਮ ਤੇ ਯਾਸ਼ ਆਂਟੀ ਨਾਲ ਵੀ ਵੱਡੀ ਹੋ ਜਾਣਾ ਨੇ, ਖੁਸ਼ ਹੋ ਗਈ ਕੁੜੀ, ਕੀ ਸੁਣਾਉਂਗੀ ਫਿਰ,
2: ਚੁਟਕਲਾ,
1: ਚੁਟਕਲਾ ਹਾਂਜੀ ਸੁਣਾ ਦੋ ਚੁਟਕਲਾ,
2: ਇੱਕ ਵਾਰੀ ਨਾ ਦੋ ਭੈਣਾਂ ਨਾ ਉੱਥੇ ਦੁੱਧ ਲੈਣ ਚੱਲੇ ਸੀ, ਤਾਂ ਉਹ ਨਾ ਤੀ ਵਾਲੀ ਦੁੱਧ ਦੇਂਦੀ ਸੀ ਨਾ, ਉਹ ਕਹਿੰਦੀ ਅੱਧਾ ਕਿਲੋ ਤੁਸੀਂ ਦੁੱਧ ਲੈਣ ਆਉਂਦੇ ਹੋ ਤੇ 5 ਕਿਲੋ ਤੁਸੀਂ ਡੋਲ ਲੈ ਕੇ ਆਉਂਦੇ ਹੋ,
0: ਹੌਲੀ ਲੋਕਾਂ ਨੂੰ ਸਾੜਨਾ ਨੀ ਹੈ,
1: ਡੋਲੂ ਇੰਨਾ ਵੱਡਾ ਤੇ ਦੁੱਧ ਅੱਧਾ ਕਿਲੋ,
0: ਆ ਠੀਕ ਹੀ ਥੈਂਕ ਯੂ ਪਲੀਜ਼,
2: ਹਾਂਜੀ
0: ਹਾਂਜੀ
2: ਮੇਰੇ ਵਿਕ ਵੀ ਜਾਂਦੇ,
0: ਅੱਛਾ ਤੁਸੀਂ ਵੇਚਦੇ ਵੀ ਹੋ,
2: ਹਾਂਜੀ,
0: ਵਾਹ ਕਿੰਨੇ ਦਾ, ਕਿੰਨੇ ਦਾ ਵੇਚਿਆ, ਕਿੰਨੇ ਦਾ,
2: ਇੱਕ ਟੋਪੀ 899 ਦਾ,
1: ਵਾਹ
0: ਤੁਸੀਂ ਜਿਹੜੀ ਵੀ ਦੇ ਦੋਗੇ,
1: ਵਾਹ ਮਤਲਬ ਤੁਹਾਡੇ ਕੋਲ ਸਾਰੇ ਕਲਰ ਹੈ,
0: ਤੁਸੀਂ ਏਦਾਂ ਕਰਿਓ ਤੁਸੀਂ ਮੈਨੂੰ $10 ਲੈ ਲਿਓ ਤੇ ਥੋੜੀ ਵੱਡੀ ਬਣਾ ਦਿਓ,
2: ਵੱਡੀ ਹੈ,
0: ਅੱਛਾ ਹੈਗੀ ਵੱਡੀ ਆ, ਓਏ ਵਾਹ ਫਿਰ ਤੇ ਬੜਾ ਨਾਈਸ ਆ, ਵੈਰੀ ਨਾਈਸ, ਥੈਂਕ ਯੂ ਥੈਂਕ ਯੂ, ਤੁਸੀਂ ਮੈਨੂੰ ਦੱਸਿਓ ਕਿੱਥੇ ਆਰਡਰ ਕਿੱਥੇ ਕਰ ਸਕਦੇ ਹਾਂ,

0: ਸਾਡੇ ਸ਼ੋਪ ਤੇ ਲੱਗੀ ਹੈ।
1: ਓਏ ਤੁਹਾਡੀ ਸ਼ੋਪ ਤੇ ਲੱਗੀ ਆ? ਤੁਸੀਂ ਚਲੋ ਮੈਨੂੰ ਲਿੰਕ ਭੇਜੋ ਮੈਨੂੰ।
0: ਠੀਕ ਹੈ।
1: ਤੁਸੀਂ ਤੇ ਨਿੱਕੇ ਹੋ ਜਾਓ, ਸ਼ੋਪਾਂ ਸ਼ੋਪਾਂ ਵੀ ਬਣਾਈਆਂ ਬੱਲੇ ਤੁਹਾਡੇ। ਕੀ ਸੁਣਾਓਗੇ ਫਿਰ ਹੁਣ?
0: ਚਟਕੀਆ।
1: ਓਕੇ
2: ਜੀ।
0: ਇੱਕ ਨਾ ਮਰੀਜ਼ ਹੁੰਦਾ ਤੇ ਡਾਕਟਰ, ਮਰੀਜ਼ ਕਹਿੰਦਾ ਡਾਕਟਰ ਨੂੰ, ਜੇ ਮੈਂ ਕੱਬੀ ਅੱਤ ਚੁੱਕਾਂ ਮੇਰੀ ਸੱਜੀ ਪੀੜ ਹੁੰਦੀ, ਜੇ ਮੈਂ ਸੱਜੀ ਅੱਤ ਚੁੱਕਾਂ ਮੇਰੀ ਕੱਬੀ ਪੀੜ ਹੁੰਦੀ ਹੈ। ਤੇ ਫਿਰ ਡਾਕਟਰ ਕਹਿੰਦਾ ਇਹਨੇ ਪੁੱਟੇ ਪੁੱਟੇ ਕੰਮ ਕਿਉਂ ਕਰਦਾ? ਤੇ ਫਿਰ ਮਰੀਜ਼ ਕਹਿੰਦਾ ਹਾਡੀ ਹੋ ਗਈ ਆ, ਹੁਣ ਮੈਂ ਕੱਛਾ ਵੀ ਨਾ ਪਾਵਾਂ।
1: ਹਾਂ ਉਹ ਤੇ ਹੁਣ ਚੁੱਕਣੀਆਂ ਪੈਣੀਆਂ। ਜਾ ਬਈ ਡਾਕਟਰ। ਥੈਂਕ ਯੂ ਪੁੱਤ, ਥੈਂਕ ਯੂ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਅਸੀਸ ਕੌਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਹੇਲੀਆਂ ਦੇਖ ਪਈਆਂ ਕਿ ਨਹੀਂ ਹਲੇ? ਸ਼੍ਰੇਆ ਪਹੁੰਚ ਗਈ, ਸ਼੍ਰੇਆ ਦਾ ਮੈਸੇਜ ਆਇਆ, ਕਹਿੰਦੀ ਮੈਂ ਲਾਗੇ ਖਲੋਤੀ ਆ।
0: ਮੈਂ ਜਦੋਂ ਸਾਨੂੰ ਪਤਾ ਮੈਂ ਨਾ ਸਕੂਲ ਪਹੁੰਚ ਕੇ ਮੈਨੂੰ ਗੱਡੀ ਚ ਬਹਿਣਾ ਪੈਂਦਾ ਤੇ ਮੈਂ ਗੱਡੀ ਚ ਬੋਰ ਹੁੰਦੀ ਆ।
1: ਓਏ ਹੋਏ, ਤੁਸੀਂ ਗੱਡੀ ਚ ਕਿਉਂ ਬੋਰ ਹੁੰਦੇ ਹੋ? ਏਡੀ ਤੁਹਾਡੀ ਸੋਹਣੀ ਗੱਡੀ ਆ।
0: ਸੋਹਣੀ ਤਾਂ ਹੈ ਪਰ ਮੰਮਾ ਬਾਹਰ ਨਹੀਂ ਨਾ ਨਿਕਲਦੇ।
1: ਓਹੋ, ਤੁਸੀਂ ਬਾਹਰ ਨਿਕਲ ਕੇ ਸ਼ੀਸ਼ਾ ਖੋਲ ਲਿਆ ਕਰੋ।
0: ਓਕੇ
1: ਓਕੇ
2: ਇੰਨੇ ਚ ਮੰਨ ਗਈ
1: ਨੇ ਬੀਬੀ ਆ ਕੁੜੀ, ਮੰਮਾ ਦੀ ਵੀ ਮੰਨ ਜਾਂਦੀ ਨਾ।
2: ਹਾਂਜੀ ਹਾਂ।
1: ਕੀ ਸੁਣਾਓਗੇ ਫਿਰ?
2: ਕੀ ਸੁਣਾ ਰਹੇ?
0: ਬਸ ਆਲੇ, ਬਟ ਮੈਂ ਤੁਹਾਨੂੰ ਕੋਈ ਬੋਲੀ ਸੁਣਾਉਂ।
1: ਅੱਛਾ, ਬੋਲੀ ਸੁਣਾਉਣੀ ਆ। ਓਕੇ ਓਕੇ, ਤੁਹਾਨੂੰ ਕੋਈ ਵੀਕਐਂਡ ਤੇ ਬਰਥਡੇ ਬੁੱਢੇ ਆਇਆ ਕਿ ਨਹੀਂ ਯਾਰ? ਕੀ
0: ਕੋਈ
1: ਨਹੀਂ? ਨਹੀਂ, ਇਹ ਕਿੱਦਾਂ ਹੋ ਗਿਆ? ਮਈ ਦਾ ਮਹੀਨਾ, ਬਰਥਡੇ ਨਹੀਂ ਆਇਆ?
0: ਮੀਂਹ ਸੀਗਾ।
1: ਓਹੋ ਹਾਂ, ਤੇ ਮੀਂਹ ਨਾ ਕੀ ਬਰਥਡੇ ਧੁੱਪ ਜਾਂਦਾ, ਸੁੱਕਦਾ ਨਹੀਂ ਬਰਥਡੇ?
0: ਮੇਰਾ ਤਾਂ ਬਰਥਡੇ ਆਲਰੇਡੀ ਲੰਘ ਗਿਆ।
2: ਨਹੀਂ, ਤੁਹਾਨੂੰ ਇਨਵਾਈਟ
1: ਹੋਰ ਨਹੀਂ ਕੋਈ ਪਾਰਟੀ ਆਈ? ਆ ਇੱਕ ਪਾਰਟੀ ਆਈ ਸਾਡੇ ਕੋਲ, ਇਹ ਨਾ ਅੰਕਲ ਕਹਿੰਦੇ ਆ ਵੀ ਅੱਜ ਇਹਨਾਂ ਦੇ ਵਾਈਫ ਦਾ ਬਰਥਡੇ ਆ, ਤੇ ਉਹਨਾਂ ਦਾ ਨਾਂ ਆ ਰਣਵੀਰ ਕੌਰ ਆਂਟੀ, ਹੈ ਨਾ, ਤੇ ਉਹਨਾਂ ਨੂੰ ਕਹਿੰਦੇ, ਹਾਂ ਰਣਵੀਰ ਕੌਰ ਜੀ ਨੂੰ ਕਹਿੰਦੇ ਵੀ ਵਿਸ਼ ਕਰ ਦਿਓ ਗੁਰਤੇਜ, ਹਾਂ ਗੁਰਤੇਜ ਅੰਕਲ ਦੇ ਇਹ ਮਿਸਿਸ ਨੇ, ਇੱਧਰ ਪਾਰਟੀ ਬਣੀ, ਫਿਰ ਇੱਧਰ ਚੱਲੀਏ।
0: ਟੂ ਯੂ ਹੈਪੀ ਬਰਥਡੇ,
1: ਟੂ ਯੂ
0: ਹੈਪੀ ਬਰਥਡੇ ਡੀਅਰ ਆਂਟੀ ਜੀ,
1: ਹੈਪੀ ਬਰਥਡੇ ਟੂ ਯੂ। ਹਿਪ ਹਿਪ
2: ਹੁਰੇ,
1: ਹਿਪ ਹਿਪ
2: ਹੁਰੇ।
1: ਹਾਂਜੀ, ਕੀ ਵਿਸ਼ ਕਰੋਗੇ ਫਿਰ ਆਂਟੀ?
0: ਬਾਬਾ ਜੀ ਹਮੇਸ਼ਾ ਖੁਸ਼ ਰੱਖਣ, ਚੜ੍ਹਦੀ ਕਲਾ ਚ
1: ਰੱਖਣ। ਵਾਹ ਵਾਹ ਵਾਹ, ਤੰਦਰੁਸਤੀਆਂ ਦੇਣ ਤੇ ਥੈਂਕ ਯੂ। ਇਹ ਤੇ ਕੁੜੀ ਨਾ ਹੁਣ ਪ੍ਰੋ ਹੋ ਗਈ ਆ ਬਰਥਡੇ ਵਿਸ਼ਿਸ ਦੇ ਵਿੱਚ।
2: ਬਿਲਕੁਲ ਬਿਲਕੁਲ,
1: ਤੂੰ ਤੇ ਸਾਡੇ ਨਾਲੋਂ ਵੀ ਵਧੀਆ ਕੁੜੀ ਆ, ਹੁਣ ਵਿਸ਼ ਕਰ ਦਿੰਦੀ ਆ। ਮੈਂ ਵੱਡੀ ਹੁੰਦੀ ਜਾਂਦੀ ਆ ਤੇ ਵੱਡੀ ਹੁੰਦੀ ਜਾਂਦੀ ਵੀ ਕਰਦੇ ਫਿਰ।
2: ਕਹਿ ਰਹੀ ਆ ਮੈਂ ਲੇਟ ਹੋ ਰਹੀ ਹਾਂ, ਮੈਨੂੰ ਬੋਲੀ ਸੁਣਾ ਦੇ।
1: ਨਹੀਂ ਨਹੀਂ, ਪਲੀਜ਼ ਪਲੀਜ਼ ਪਲੀਜ਼।
0: ਨੂੰ ਕਾਲੀ ਹੋ ਜਾਂਦੀ
1: ਆ। ਓਕੇ, ਕਾਲੀ ਹੁੰਦੀ ਜਾਂਦੀ ਆ, ਮੈਂ ਕਾਲੀ ਹੁੰਦੀ ਜਾਂਦੀ ਆ। ਹਾਂਜੀ ਹਾਂਜੀ ਹਾਂਜੀ।
0: ਵੀਰਮਰੇ ਨੇ ਕੁੜਤੀ ਦਿੱਤੀ, ਪਾਬੋ ਨੇ ਫੁਲਕਾਰੀ। ਵੀਰਮਰੇ ਨੇ ਕੁੜਤੀ ਦਿੱਤੀ, ਪਾਬੋ ਨੇ ਫੁਲਕਾਰੀ। ਜੁਗਰੂ ਜੀ ਪਾਬੋ ਲਗੇ ਵੀਰ ਤੋਂ ਪਿਆਰੀ, ਜੁਗਰੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ। ਜੁਗਰੁਗ ਜੀ ਪਾਬੋ ਲਗੇ ਵੀਰ ਤੋਂ ਪਿਆਰੀ। ਬੱਲੇ ਬੱਲੇ ਬੱਲੇ ਬੱਲੇ ਬੱਲੇ, ਚੱਕ ਦੋ ਰੰਜੋਤ ਅੰਕਲ ਜੀ ਤੇ ਯਸ਼ਪੀ ਤਾਂਟੀ ਜੀ।
1: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
0: ਚੱਕਾ ਚੱਕਾ ਚੱਕ ਚੱਕੋ
1: ਚੱਕਦੇ ਡਰਾ। ਲੇਟ ਹੋਈ ਜਾਨੀ ਆ, ਮੈਂ ਲੇਟ ਹੋਈ ਜਾਨੀ ਆ। ਲੇਟ ਹੋਈ ਜਾਂਦੀ ਆ, ਮੈਂ ਲੇਟ ਹੋਈ ਜਾਂਦੀ ਆ, ਕੁੜੀ ਰੌਣਕ ਲਾ ਜਾਂਦੀ ਮਿੰਟਾਂ ਚ। ਤੇ ਲਾਲ ਜੀ ਕੀ ਹਾਲ ਨੇ?
3: ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
3: ਕੀ ਹਾਲ ਚਾਲ ਜੀ?
1: ਠੀਕ ਆ ਜੀ, ਤੁਸੀਂ ਸੁਣਾਓ?
3: ਬਸ ਵਧੀਆ, ਮੌਸਮ ਵਧੀਆ।
1: ਓਹੋ,
2: ਮੌਸਮ ਵਧੀਆ,
1: ਇਹਦਾ ਮਤਲਬ ਤੁਹਾਨੂੰ ਫਿਰ ਕਿਣ ਮਿਣ ਜੀ ਵਧੀਆ ਲੱਗਦੀ ਆ? ਹਾਂ
3: ਹਾਂ, ਮੌਸਮ ਸਾਰੇ ਵਧੀਆ ਹੁੰਦੇ।
1: ਆਪਣੇ ਘਰ ਘਾਹ ਲਾਉਣ ਡਿਆ ਹੋਵੇ ਹਨਾ, ਤੇ ਘਾਹ ਲਾ ਕੇ ਤੂੰ ਤੁੰਮੀ ਮੈਂ ਜੇ ਨਿਕਾ ਨਿਕਾ ਜਿਹਾ ਪੈਣ ਲੱਗ ਪਏ,
2: ਦੁੱਖ
1: ਦੀ ਰਗ ਨਾ ਫੜੋ
3: ਕਾਲ ਨੀ ਕਰੂਗਾ,
1: ਰੇਡੀਓ ਤੇ ਥੋੜੀ ਕਾਲ ਕਰੂਗਾ, ਉਹ ਤੇ ਘਰੇ ਇੱਕ ਦੂਸਰੇ ਨਾਲ ਝੁਰਦੇ ਹੋਣਗੇ ਨਾ, ਉਹ ਤੇ ਫਿਰ ਇੱਕ ਦੂਸਰੇ ਨਾਲ ਲੱਗੇ ਹੋਣਗੇ, ਤੈਨੂੰ ਕਿਹਾ ਸੀ ਪਹਿਲਾਂ ਕਰਾ ਲਈਏ, ਤੂੰ ਟਾਈਮ ਉਦੋਂ ਉੱਤਰ ਕੋ ਟਾਈਮ ਨਹੀਂ ਹੈਗਾ।
3: ਸੈਮੀ ਭਾਈ ਇਹੀ ਸੋਚਿਆ ਆਪਸ ਲਾ ਦੇ ਪੱਕਾ, ਸੈਮੀ ਸੈਮੀ ਸਾਰੀ ਸੁਣ ਲਓ, ਸੈਮੀ ਸਾਹਿਬ ਆਪਣਾ ਸਕੂਟਰ ਤੇ ਜਾ ਰਹੇ ਕਿਤੇ ਨਾ, ਔਰ ਕਬਰਿਸਤਾਨ ਲਾਗੋ ਲੰਘਦੇ ਸੀ, ਉੱਥੇ ਨਾ ਆਪਣਾ
1: ਚਿੜੇ ਚੜੇਲਾਂ ਚ ਤੇਲ ਪੈਂਦਾ ਭਲਾ?
3: ਨਹੀਂ ਨਹੀਂ, ਸਕੂਟਰ ਤੇ, ਸਕੂਟਰ ਤੇ।
1: ਅੱਛਾ, ਸਕੂਟਰ ਚ? ਮੈਂ ਕਿਹੜੇ ਚੜੇਲਾਂ ਤੇਲ ਤੇ ਚੱਲਦਾ, ਮੈਂ ਗੱਲ ਸੋਚਣ ਵਾਲੀ ਵੀ ਚੜੇਲਾਂ ਕਾਹਤੇ ਚੱਲਦੀਆਂ ਹੋਣਗੀਆਂ, ਸੋਲਰ ਤੇ ਚੱਲਦੀਆਂ, ਤੇਲ ਤੇ ਕਾਹਤੇ, ਗੈਸ ਤੇ ਕਾਹਤੇ ਚੱਲਦੀਆਂ? ਮੈਨੂੰ ਲੱਗਦਾ ਗੈਸ ਤੇ ਚੱਲਦੀਆਂ ਹੋਣੀਆਂ ਤਾਂ ਹੀ ਉੱਡਦੀਆਂ ਫਿਰਦੀਆਂ ਲਾ ਜੀ। ਹਲੇ ਇਹ ਨੀ ਕਦੀ ਕਿਸੇ ਨੇ ਬਹੁਤੀ ਵਿਆਖਿਆ ਕੀਤੀ ਵੀ ਚੜੇਲਾਂ ਕਾਹਤੇ ਚੱਲਦੀਆਂ,
2: ਕਵੀ ਕੀ ਕਲਪਨਾ ਹੈ
1: ਮਤਲਬ ਸਾਡੇ ਆਸ ਪਾਸ ਕਿੰਨਾ ਕੁਛ ਹੁੰਦਾ, ਕਦੀ ਧਿਆਨ ਹੀ ਨਹੀਂ ਦਿੱਤਾ।
2: ਆਸ ਪਾਸ ਕਿਹੜੀ ਚੁੜੈਲ ਹੈ,
1: ਨਹੀਂ ਤੁਸੀਂ ਤਾਂ ਐਵੇਂ ਫੀਲ, ਤੁਸੀਂ ਤਾਂ ਐਵੇਂ ਫੀਲ ਕਰੀ ਜਾਂਦੇ ਜੀ ਨਾ,
2: ਮਤਲਬ ਨਹੀਂ ਤੁਸੀਂ ਕਹਿੰਦਾ ਆਪਣੇ ਆਸ ਪਾਸ
1: ਇਹਨਾਂ ਨੂੰ ਇਹ ਲੱਗਿਆ ਵੀ ਇਸ ਤੋਂ ਪਹਿਲਾਂ ਵੀ ਗੈਸ ਤੇ ਡਿਕਲੇਅਰ ਕਰ ਦੇਣ, ਮਾੜਾ ਮੋਟਾ ਜਿਹਾ ਇੰਟਰਵਿਊ ਕਰ ਲਈਏ। ਹਾਂ ਨਹੀਂ ਦੇਵੀ, ਅਲੱਗ ਅਲੱਗ ਚੜੇਲਾਂ ਅਲੱਗ ਅਲੱਗ ਈਂਧਨ ਤੇ ਹੋਣਗੀਆਂ,
2: ਉਹਦੀ ਵਿਆਖਿਆ ਐਵੇਂ ਕਾਰ ਵੱਲ ਕਰ ਸਕਦੇ ਪ੍ਰੋਪਰ।
1: ਅੱਛਾ, ਲਾਲ ਜੀ ਦੇ ਮਗਰ ਬੈਠੀ ਸੀ ਚੜੇਲ?
3: ਨਹੀਂ ਹੁਣ ਹੁਣ ਤਾਂ ਕਾਫੀ ਲੱਭ ਜਾਣੀ ਆ, ਕਿਉਂਕਿ ਸੁੱਖ ਹੀ ਬਿਮਾਰ ਹੈ।
1: ਨਹੀਂ ਨਹੀਂ, ਉਹ ਤੁਹਾਨੂੰ ਤੁਹਾਨੂੰ ਸਮਝ ਨੀ ਲੱਗੀ, ਵੇਖੋ ਸੁੱਖ ਜੀ ਹੋ ਗਏ, ਨੋਨੀਆ ਜੀ ਹੋ ਗਏ, ਉਹ ਬਿਮਾਰ ਥੋੜੀ ਆ, ਤੇਲ ਮਹਿੰਗੇ ਹੋਏ ਆ,
2: ਮਤਲਬ ਅਸੀਂ ਅਮੀਰ,
1: ਤੁਸੀਂ ਬਿਜਲੀ ਤੇ ਹੋ।

0: அப்புறம் தேல் பந்து சோ தேல் பந்து ஏன்னா பஞ்சாப் ஜெயிச்சு கிடது நல்லா நினைச்சு பஞ்சாப் ரூபாய்
1: ਰਾਈਡ ਤੇ ਉਹ ਵੀ ਲੈਣੀ ਨਹੀਂ
2: ਇੰਡੀਆ ਚ ਹੁੰਦੀ ਨੇ ਰੈਪਿਡੋ
0: ਜਸਵਾਲ ਭਾਈ ਨਾ ਰੋਟੀ ਖਾ ਲੈਂਦੇ ਭਾਬੀ ਕਹਿੰਦੇ ਇੱਕ ਫੁਲਕਾ ਹੋਰ ਗਈ ਭਾਬੀ ਕਹਿੰਦੇ ਇੱਕ ਫੁਲਕਾ ਹੋਰ ਕਹਿੰਦਾ ਥੋੜੀ ਸਬਜ਼ੀ ਬਚ ਗਈ ਭਾਬੀ ਸਬਜ਼ੀ ਖਾ ਲੈਂਦੇ ਪਲੇਟ ਚੱਕ ਲੈਂਦੀ
1: ਚੜ੍ਹਦੀ ਕਲਾ ਚ ਰਹੋ। ਰੁਪਿੰਦਰ ਜੀ ਕਹਿੰਦੇ ਨੇ ਕਿ ਸਾਰੇ ਚੜ੍ਹਦੀ ਕਲਾ ਚ ਰਹਿਣ, ਗਰੀਬਨ ਤੋਂ ਅਰਦਾਸਾਂ ਕਰਦੇ ਨੇ ਸਾਰੇ ਸਰੋਤਿਆਂ ਦੀ ਚੜ੍ਹਦੀ ਕਲਾ ਦੇ ਲਈ।
2: ਥੈਂਕ ਯੂ ਜੀ।
1: ਜਸਵਾਲ ਸਾਹਿਬ ਬੁਝਾਰਤਾਂ ਦੀਆਂ ਆਂਸਰਾਂ ਦਿੰਦੇ ਨੇ, ਕਹਿੰਦੇ ਦੋਵੇਂ ਭੈਣਾਂ ਥੱਕੀਆਂ ਵਾ ਰਾਤ ਦੇ ਸ਼ੋਅ ਤੋਂ ਬਾਅਦ। ਅੱਛਾ, ਓਕੇ, ਫਿਰ ਸਰਤਾਜ ਦਾ ਸ਼ੋਅ ਵੇਖਣ ਗਿਆ ਹੋਣੀਆਂ ਦੋਵੇਂ ਭੈਣਾਂ। ਅਤੇ ਜੈਰਿਕਾ ਦੇ ਮੰਮੀ ਵੀ ਓਕੇ। ਅੱਛਾ, ਬੁਝਾਰਤ ਦਾ ਆਂਸਰ ਭੇਜਦੇ ਨੇ, ਥੈਂਕ ਯੂ। ਗੁੱਡ ਮੋਰਨਿੰਗ ਰੋਹਿਤ ਕੁਮਾਰ ਜੀ ਸਾਡੇ ਵੱਲੋਂ ਵੀ, ਅਤੇ ਧੰਨਵਾਦ। ਕਹਿੰਦੇ ਕਿ ਭਾਅ ਜੀ ਫਤਿਹ ਨੇ ਅੱਜ ਸੱਚੀ ਸ਼ੋਅ ਕਰਤਾ ਕਿ ਪਾਪਾ ਦੇ ਨਾਲ ਇਹਦਾ ਘੱਟ ਬਣਦੀ ਆ, ਵਿਚਾਰੇ ਪਾਪਾ ਲਈ ਕੋਈ ਬੋਲੀ ਨਹੀਂ। ਨਹੀਂ, ਪਾਪਾ 'ਚ ਤਾਂ ਇਹਦੀ ਜਾਨ ਵੱਸਦੀ ਆ, ਇਹ ਤਾਂ ਮੁੰਡਾ ਪਾਪਾ ਦਾ ਤਾਂ ਛੱਡਦਾ ਹੀ ਨਹੀਂ ਖੜਾ, ਪਰ ਬੋਲੀ ਫਿਰ ਪਾਪਾ ਨਹੀਂ ਫਿੱਟ ਹੋਇਆ ਹੁਣ, ਪਰ ਹੁਣ ਪੱਕਾ ਕਹਿੰਦੇ ਕੱਲ੍ਹ ਪਾਪਾ ਵਾਲੀ ਬੋਲੀ ਲੈ ਕੇ ਆਊਗਾ। ਹਾਂ, ਕੱਲ੍ਹ ਤਾਂ ਪੱਕਾ ਲੈ ਕੇ ਆਊਗਾ ਹੁਣ। ਕਰਮਜੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਸਾਰਿਆਂ ਦੇ ਲਈ, ਅਤੇ ਧੰਨਵਾਦ ਤੁਹਾਡਾ। ਜੋਸ਼ੀ ਜੀ ਬਾਬਾ ਸ਼ੁਕਰੀਆ ਤੁਹਾਡਾ, ਅਤੇ ਸਤਿ ਸ਼੍ਰੀ ਅਕਾਲ ਨੀਰਾ ਜੀ, ਧੰਨਵਾਦ ਤੁਹਾਡਾ। ਅਤੇ ਅਮਨਦੀਪ ਸਿੰਘ ਢਿੱਲੋਂ ਜੀ ਕਹਿੰਦੇ ਕਿ ਗੁੱਡ ਮੋਰਨਿੰਗ, ਗੋਡ ਬਲੈਸ ਯੂ। ਰਕੇਸ਼ ਕੁਮਾਰ ਜੀ ਕਹਿੰਦੇ ਕਿ ਵੀ ਆਰ ਲੁਕਿੰਗ ਫੋਰ ਅ ਸੂਟੇਬਲ ਮੈਚ ਫੋਰ ਮਾਈ ਸਿਸਟਰ, ਅਤੇ ਆਪਣਾ ਹੁਣ ਨਹੀਂ, ਆਪਾਂ ਕਰ ਨਹੀਂ ਰਹੇ ਜੀ ਅੱਜ ਕੱਲ੍ਹ ਅਨਾਊਂਸਮੈਂਟ, ਅਤੇ ਉੱਦਾਂ ਆ ਵੀ ਅਗਲੇ ਹਿੱਸੇ ਦੇ ਵਿੱਚ ਦੁਬਾਰਾ ਭੇਜ ਦਿਓ, ਜਦੋਂ ਆਪਾਂ 10 ਵਜੇ ਤੋਂ ਬਾਅਦ ਆਵਾਂਗੇ ਤਾਂ ਫਿਰ ਆਪਾਂ ਕਰ ਦਿਆਂਗੇ। ਧੰਨਵਾਦ ਜੀ। ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੇ। ਅਤੇ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਨੇ ਕਿ ਭਾਅ ਜੀ ਸਮ ਫਲਾਈਜ਼ ਆਰ ਈਟਿੰਗ ਅਵਰ ਚਿਲੀ ਪਲੈਂਟ ਐਂਡ ਲੈਮਨ। ਤੁਸੀਂ ਵੀ 10 ਵਜੇ ਤੋਂ ਬਾਅਦ ਕਰਿਓ ਜੀ, ਆਪਾਂ ਇਹ ਜਿਹੜੇ ਸੈਗਮੈਂਟ ਨੇ ਇਹ ਦੁਬਾਰਾ ਤੋਂ ਉਦੋਂ ਰਿਵਾਈਵ ਕਰਵਾ ਦਿਓ ਇੱਕ ਵਾਰੀ, ਫਿਰ ਆਪਾਂ ਗੱਲ ਕਰਾਂਗੇ ਉੱਥੇ। ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਸਿੱਖਿਆਦਾਇਕ ਸੀ, ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਅਤੇ ਸੰਜੇ ਪਹੁਜਾ ਜੀ ਕਹਿੰਦੇ ਕਿ ਅੱਜ ਦੀ ਨਾਈਸ ਸੀ ਕਹਾਣੀ, ਧੰਨਵਾਦ ਜੀ, ਮਿਹਰਬਾਨੀ ਅਤੇ ਬਹੁਤ ਬਹੁਤ ਸ਼ੁਕਰੀਆ ਸਭ ਦਾ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਜੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423102900 ਈਮੇਲ sales@ozlintels.au
1: ਆ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
3: ਬਲਜੀਤ ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚਲੀਏ
4: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਧੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮੈਲਟਨ
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
7: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
8: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
7: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
8: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au
9: ਟੈਨਸ਼ਨ ਟੈਨਸ਼ਨ ਨਹੀਂ ਦੀ ਟੈਨਸ਼ਨ
7: ਕੀ ਹੋਇਆ
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
10: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
11: ਜਾਂ 90-77-9933
10: ਜਾਂ ਈਮੇਲ info@vyimmigration.com.au
11: ਯਾਦ ਰੱਖੋ 9077-9733
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
11: ਹਰ ਕਦਮ ਤੁਹਾਡੇ ਨਾਲ
12: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ
13: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੁੰਦੀ ਹੈ
14: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
15: Chand Mera Dil, Chand Mera Dil. सोना चाहिदा,
16: भरोसा चाहिदा,
15: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 18 ਤਰੀਕ ਆ, ਮਈ ਦਾ ਮਹੀਨਾ, ਸੋਮਵਾਰ ਦਾ ਦਿਨ ਆ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ, ਉਹ ਜਾਣਦੇ ਹਾਂ ਕਿਹੜੀਆਂ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਗੌਤਮ ਜੀ, ਤੁਸੀਂ ਆਉਂਦੇ ਰਹੋ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਖਬਰਾਂ ਦੇ ਬੁਲੇਟਿਨ ਦੀ। ਇਸ ਹਫ਼ਤੇ ਦੇ ਵਿੱਚ ਬਹੁਤ ਕੁਝ ਹੋ ਵਾਪਰਨਾ, ਸੋ ਉਸ ਦੇ ਉੱਤੇ ਆਧਾਰਿਤ ਖਬਰਾਂ ਹੋਣਗੀਆਂ ਜ਼ਿਆਦਾਤਰ ਦੁਨੀਆ ਦੀਆਂ, ਭਾਰਤ ਦੀਆਂ, ਆਸਟ੍ਰੇਲੀਆ ਦੀਆਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਇਬੋਲਾ, ਇਸ ਬਿਮਾਰੀ ਬਾਰੇ ਸ਼ਾਇਦ ਤੁਸੀਂ ਭੁੱਲੇ ਨਹੀਂ ਹੋਵੋਗੇ, ਪਰ ਹੁਣ ਇਸ ਨੂੰ ਵਿਸ਼ਵ ਸਿਹਤ ਸੰਗਠਨ ਯਾਨੀ WHO ਦੀ ਤਰਫ ਤੋਂ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤਾ ਗਿਆ। ਸ਼ੁਰੂਆਤ ਅਸਲ ਦੇ ਵਿੱਚ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ ਹੋਈ ਹੈ, ਜਿੱਥੇ ਇਤੂਰੀ ਸੂਬੇ ਦੇ ਵਿੱਚ ਇਬੋਲਾ ਫੈਲਣ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ। WHO ਨੇ ਕਿਹਾ ਹੈ ਕਿ ਇਸ ਦੇ ਨਾਲ ਹੁਣ ਤੱਕ ਲਗਭਗ 246 ਸ਼ੱਕੀ ਮਾਮਲੇ ਕਾਂਗੋ ਦੇ ਵਿੱਚ ਦਰਜ ਹੋਏ ਨੇ। 80 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਨੂੰ ਵਿਸ਼ਵ ਭਰ ਦੇ ਵਿੱਚ ਮਹਾਂਮਾਰੀ ਜਾਂ ਐਮਰਜੈਂਸੀ ਦੀ ਕੈਟੇਗਰੀ ਦੇ ਵਿੱਚ ਨਹੀਂ ਲਿਆਂਦਾ ਗਿਆ, ਪਰ WHO ਦੇ ਡਾਇਰੈਕਟਰ ਜਨਰਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਕ੍ਰਮਿਤ ਲੋਕਾਂ ਦੀ ਸਹੀ ਗਿਣਤੀ ਅਤੇ ਬਿਮਾਰੀ ਦੇ ਫੈਲਣ ਦੇ ਬਾਰੇ ਸਹੀ ਅੰਦਾਜ਼ੇ ਨਾ ਲੱਗੇ ਤਾਂ ਇਹ ਅਫਰੀਕਾ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਫੈਲ ਸਕਦੀ ਹੈ। WHO ਦੇ ਮੁਤਾਬਕ ਇਸ ਵਾਰ ਇਬੋਲਾ ਬੁਡੀਬਿਊਗ ਵਾਇਰਸ ਦੇ ਨਾਲ ਹੋਇਆ, ਜਿਸ ਦੀ ਹਾਲੇ ਤੱਕ ਕੋਈ ਦਵਾਈ ਨਹੀਂ ਬਣੀ ਹੈ, ਨਾ ਹੀ ਕੋਈ ਟੀਕਾ। ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਦੱਸਿਆ ਹੈ ਕਿ ਵਾਇਰਸ ਕੋਂਗੋ ਤੋਂ ਬਾਹਰ ਕਈ ਮੁਲਕਾਂ ਦੇ ਵਿੱਚ ਫੈਲਣ ਦਾ ਖਦਸ਼ਾ ਜਤਾ ਦਿੱਤਾ ਗਿਆ ਹੈ। ਗੁਆਂਢੀ ਦੇਸ਼ ਯੁਗਾਂਡਾ ਦੇ ਵਿੱਚ ਵੀ 2 ਮਾਮਲੇ ਸਾਹਮਣੇ ਆਏ ਨੇ। ਯੁਗਾਂਡਾ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ 59 ਸਾਲ ਦੇ ਇੱਕ ਵਿਅਕਤੀ ਦੀ ਵੀਰਵਾਰ ਦੇ ਦਿਨ ਮੌਤ ਹੋਈ ਸੀ, ਉਸ ਦੀ ਇਬੋਲਾ ਪੋਜ਼ਿਟਿਵ ਹੀ ਪਾਇਆ ਗਿਆ। ਇਹ ਵਾਇਰਸ ਦੇ ਨਾਲ ਕੋਂਗੋ ਦੇ ਗੁਆਂਢੀ ਦੇਸ਼ਾਂ ਨੂੰ ਜ਼ਿਆਦਾ ਖਤਰਾ ਮੰਨਿਆ ਜਾ ਰਿਹਾ ਹੈ, ਕਿਉਂਕਿ ਜ਼ਿਆਦਾਤਰ ਆਵਾਜਾਈ ਵਪਾਰ ਉਹਨਾਂ ਆਲੇ ਦੁਆਲੇ ਦੇ ਦੇਸ਼ਾਂ ਦੇ ਨਾਲ ਹੀ ਹੁੰਦਾ ਹੈ। ਦੱਸ ਦਈਏ ਕਿ ਅਫਰੀਕੀ ਮੁਲਕਾਂ ਦੇ ਵਿੱਚ ਹਾਲ ਫਿਲਹਾਲ ਇਬੋਲਾ ਦੇ ਕੋਈ ਬਹੁਤ ਜ਼ਿਆਦਾ ਕੇਸ ਨਹੀਂ ਆਏ ਨੇ, ਜੇਕਰ ਸਿਰਫ ਕੋਂਗੋ ਨੂੰ ਛੱਡ ਦਈਏ ਤਾਂ। ਦੁਨੀਆ ਭਰ ਦੀਆਂ ਦੂਜੀਆਂ ਖਬਰਾਂ ਦੀ ਸਾਂਝ। ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਆਬੂਧਾਬੀ ਸਥਿਤ ਬਰਾਖਾ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਡਰੋਨ ਹਮਲਾ ਵਾਪਰਿਆ। ਇਸ ਦੀ ਜਾਣਕਾਰੀ ਆਬੂਧਾਬੀ ਦੇ ਸਰਕਾਰੀ ਮੀਡੀਆ ਦਫ਼ਤਰ ਦੀ ਤਰਫ ਤੋਂ ਦਿੱਤੀ ਗਈ ਹੈ। ਹਮਲਾ ਕਿਸਨੇ ਕੀਤਾ ਹੈ, ਇਸ ਦੇ ਬਾਰੇ ਕੋਈ ਜਾਣਕਾਰੀ ਹਾਲੇ ਸਾਂਝੀ ਨਹੀਂ ਹੋਈ ਹੈ। ਹਮਲੇ ਤੋਂ ਬਾਅਦ ਪਾਵਰ ਪਲਾਂਟ ਦੇ ਵਿੱਚ ਅੱਗ ਲੱਗੀ, ਜਿਸ 'ਤੇ ਕਾਬੂ ਤਾਂ ਜ਼ਰੂਰ ਪਾ ਲਿਆ ਗਿਆ। ਅਧਿਕਾਰੀਆਂ ਦੇ ਮੁਤਾਬਕ ਇਹ ਪਾਵਰ ਪਲਾਂਟ ਅਲ ਦਫਰਾ ਖੇਤਰ ਦੇ ਵਿੱਚ ਮੌਜੂਦ ਹੈ। ਆਬੂਧਾਬੀ ਦੇ ਅਧਿਕਾਰੀਆਂ ਦੇ ਮੁਤਾਬਕ ਅਲ ਦਫਰਾ ਦੇ ਵਿੱਚ ਫਿਲਹਾਲ ਆਮ ਲੋਕਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਇੱਕ ਬਿਜਲੀ ਜਨਰੇਟਰ ਦੇ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਇਸ ਦੇ ਉੱਤੇ ਕਾਬੂ ਪਾ ਲਿਆ ਗਿਆ। ਇਹ ਅੱਗ ਡਰੋਨ ਹਮਲੇ ਦੀ ਵਜ੍ਹਾ ਦੇ ਨਾਲ ਲੱਗੀ ਸੀ, ਇਸ ਦੀ ਪੁਸ਼ਟੀ ਤਾਂ ਕਰ ਦਿੱਤੀ ਗਈ ਹੈ, ਪਰ ਰੇਡੀਓਲੋਜੀਕਲ ਪੱਧਰ ਦੇ ਉੱਤੇ ਕੋਈ ਵੀ ਖਤਰਾ ਹਾਲੇ ਨਹੀਂ ਦੱਸਿਆ ਗਿਆ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਅੱਗ ਦਾ ਅਸਰ ਪਾਵਰ ਪਲਾਂਟ ਦੀ ਸੁਰੱਖਿਆ ਜਾਂ ਹੋਰਨਾਂ ਜ਼ਰੂਰੀ ਪ੍ਰਣਾਲੀਆਂ ਦੇ ਉੱਤੇ ਨਹੀਂ ਪਿਆ ਏ। ਉੱਥੇ ਹੀ ਅਗਲੀ ਖਬਰ ਦੀ ਸਾਂਝ, ਅਤੇ ਇਹ ਰੂਸ ਤੋਂ, ਜਿੱਥੇ ਭਾਰਤੀ ਸਫਾਰਤਖਾਨੇ ਨੇ ਪੁਸ਼ਟੀ ਕੀਤੀ ਹੈ ਕਿ ਐਤਵਾਰ ਦੇ ਦਿਨ ਮਾਸਕੋ ਖੇਤਰ ਦੇ ਵਿੱਚ ਹੋਏ ਇੱਕ ਡਰੋਨ ਹਮਲੇ 'ਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋਈ ਹੈ, ਜਦਕਿ 3 ਹੋਰ ਜ਼ਖਮੀ ਹੋਏ ਨੇ। ਸਫਾਰਤਖਾਨੇ ਨੇ ਸੋਸ਼ਲ ਮੀਡੀਆ 'ਤੇ ਜਾਰੀ ਬਿਆਨ 'ਚ ਕਿਹਾ ਕਿ ਮਾਸਕੋ ਦੇ ਇੱਕ ਖੇਤਰ ਦੇ ਵਿੱਚ ਵਾਪਰੇ ਡਰੋਨ ਹਮਲੇ ਦੇ ਵਿੱਚ ਸਫਾਰਤਖਾਨੇ ਦੇ ਅਧਿਕਾਰੀਆਂ ਨੇ ਉਸ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਇਸ ਤੋਂ ਪਹਿਲਾਂ ਰੂਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਮਾਸਕੋ ਖੇਤਰ ਦੇ ਵਿੱਚ ਯੂਕਰੇਨ ਦੀ ਤਰਫ ਤੋਂ ਵੱਡੇ ਪੱਧਰ ਦੇ ਉੱਤੇ ਡਰੋਨ ਹਮਲੇ ਕੀਤੇ ਗਏ ਨੇ। ਹਾਲਾਂਕਿ ਇਹਨਾਂ ਹਮਲਿਆਂ 'ਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਕੀਤੀ ਗਈ ਹੈ, ਪਰ ਇਹ ਸਾਰੇ 3 ਭਾਰਤੀ ਮੂਲ ਦੇ ਨਹੀਂ ਨੇ, ਅਲੱਗ ਅਲੱਗ ਖੇਤਰਾਂ ਦੇ ਵਿੱਚ ਹੋਏ ਹਮਲੇ ਨੇ। ਖੇਤਰੀ ਗਵਰਨਰ ਆਂਦਰੇ ਵਿਰੋਬੋਵ ਨੇ ਕਿਹਾ ਕਿ ਰਾਜਧਾਨੀ ਦੇ ਉੱਤਰ ਦੇ ਵਿੱਚ ਸਥਿਤ ਖਿਮਕੀ ਨਾਮ ਦੇ ਇਲਾਕੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਹੈ, ਜਦਕਿ ਪੋਰਗੋਲਕੀ ਨਾਮ ਦੇ ਇੱਕ ਪਿੰਡ ਦੇ ਵਿੱਚ ਇੱਕ ਪੁਰਸ਼ ਦੀ ਅਤੇ ਇੱਕ ਮਹਿਲਾ ਦੀ ਜਾਨ ਗਈ ਹੈ। ਰੂਸ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ 556 ਡਰੋਨਸ ਨੂੰ ਇੰਟਰਸੈਪਟ ਵੀ ਕੀਤਾ ਗਿਆ ਹੈ। ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਇਹ ਹਮਲੇ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਰੂਸ ਦੇ ਦੁਆਰਾ ਪਿਛਲੇ ਦਿਨਾਂ ਦੇ ਵਿੱਚ ਕੀਤੇ ਗਏ ਘਾਤਕ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਸੀ। ਚੇਤੇ ਕਰਵਾ ਦਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ ਰੂਸ ਦੀ ਤਰਫ ਤੋਂ ਇੱਕ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਕੀਤਾ ਗਿਆ ਸੀ, ਜਿੱਥੇ 34 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਈਰਾਨ ਦੇ ਰਾਜਧਾਨੀ ਤਹਿਰਾਨ ਦੇ ਵਿੱਚ ਸੰਕਟ ਪ੍ਰਬੰਧਨ ਦੇ ਨਾਲ ਜੁੜੇ ਇੱਕ ਸੰਗਠਨ ਦਾ ਕਹਿਣਾ ਹੈ ਕਿ ਰਾਜਧਾਨੀ ਤਹਿਰਾਨ ਸ਼ਹਿਰ ਦੇ ਵਿੱਚ 51,000 ਐਸੇ ਘਰ ਅਤੇ ਇਮਾਰਤਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਜੰਗ ਦੇ ਦਰਮਿਆਨ ਨੁਕਸਾਨ ਪਹੁੰਚਾਇਆ। ਬੀਬੀਸੀ ਦੀ ਫਾਰਸੀ ਸੇਵਾ ਦੇ ਮੁਤਾਬਕ ਅਲ ਨਾਸਿਰੀ ਨਾਮ ਦੇ ਇੱਕ ਸੰਗਠਨ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ 691 ਇਮਾਰਤਾਂ ਦੀ ਮੁਰੰਮਤ ਕਰਨ ਦੀ ਲੋੜ ਹੈ, ਜਦਕਿ 1791 ਇਮਾਰਤਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਢਾਹ ਕੇ ਫਿਰ ਤੋਂ ਬਣਾਉਣਾ ਹੋਵੇਗਾ। ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਜੰਗ ਦੇ ਦਰਮਿਆਨ 12,000 ਤੋਂ ਜ਼ਿਆਦਾ ਕਾਰਾਂ ਅਤੇ ਬਾਈਕਸ ਵੀ ਨਸ਼ਟ ਹੋਈਆਂ ਨੇ। ਉੱਥੇ ਹੀ ਈਰਾਨ ਦੇ ਤਸਨੀਮ ਨਿਊਜ਼ ਏਜੰਸੀ ਦੇ ਮੁਤਾਬਕ ਈਰਾਨੀ ਪਾਰਲੀਮੈਂਟ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੂੰ ਚੀਨ ਦੇ ਮਾਮਲਿਆਂ ਦਾ ਵਿਸ਼ੇਸ਼ ਪ੍ਰਤੀਨਿਧੀ ਹੁਣ ਬਣਾਇਆ ਗਿਆ। ਏਜੰਸੀ ਦੇ ਮੁਤਾਬਕ ਇਹ ਨਿਯੁਕਤੀ ਰਾਸ਼ਟਰਪਤੀ ਦੇ ਪ੍ਰਸਤਾਵ ਅਤੇ ਸੁਪਰੀਮ ਲੀਡਰ ਦੀ ਸਹਿਮਤੀ ਤੋਂ ਬਾਅਦ ਹੋਈ ਹੈ। ਇਸ ਤੋਂ ਪਹਿਲਾਂ ਗਲੀਬਾਫ ਨੇ ਪਾਕਿਸਤਾਨ ਦੀ ਵਿਚੋਲਗੀ ਦੇ ਵਿੱਚ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਹੋਈ ਗੱਲਬਾਤ ਦੇ ਵਿੱਚ ਈਰਾਨੀ ਵਫਦ ਦੀ ਅਗਵਾਈ ਕੀਤੀ ਸੀ। ਤਸਨੀਮ ਖਬਰ ਏਜੰਸੀ ਦੇ ਮੁਤਾਬਕ ਈਰਾਨ ਦੀ ਫੌਜ ਅਤੇ ਸੁਰੱਖਿਆ ਏਜੰਸੀਆਂ ਦੇ ਕਾਫ਼ੀ ਕਰੀਬੀ ਇਹ ਮੰਨੀ ਜਾਂਦੀ ਏਜੰਸੀ। ਇਸ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਵਿੱਚ ਸੰਬੰਧਾਂ ਨੂੰ ਲੈ ਕੇ ਗਲੀਬਾਫ ਦੇ ਕੋਲ ਇੱਕ ਚੰਗਾ ਤਜਰਬਾ ਹੈ, ਉਹ ਇਸ ਦੇ ਕੋਆਰਡੀਨੇਟਰ ਹੋਣਗੇ। ਰਿਪੋਰਟ ਦੇ ਮੁਤਾਬਕ ਇਸ ਤੋਂ ਪਹਿਲਾਂ ਈਰਾਨ ਦੇ ਸਿਖਰਲੇ ਨੇਤਾ ਨੂੰ ਹੀ ਵਿਸ਼ੇਸ਼ ਪ੍ਰਤੀਨਿਧੀ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਸੀ। ਚੀਨ ਈਰਾਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਦੋਹਾਂ ਦੇਸ਼ਾਂ ਨੇ ਕਰੀਬ 25 ਸਾਲ ਤੋਂ ਸਾਂਝਾ ਸਹਿਯੋਗ ਜਿਹੜਾ ਅੱਗੇ ਤੋਰਿਆ, ਆਪਸ ਦੇ ਵਿੱਚ ਵਪਾਰ ਕਰਦੇ ਰਹੇ ਨੇ। ਪਿਛਲੇ ਸਾਲ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੇ ਅਬਦੁੱਲਾ ਰਹਿਮਾਨੀ ਫਜ਼ਲੀ ਨੂੰ ਬੀਜਿੰਗ ਦੇ ਵਿੱਚ ਈਰਾਨ ਦੇ ਰਾਜਦੂਤ, ਰਾਸ਼ਟਰਪਤੀ ਦੇ ਵਿਸ਼ੇਸ਼ ਪ੍ਰਤੀਨਿਧੀ ਅਤੇ ਇਸਲਾਮੀ ਗਣਰਾਜ ਦੇ ਪ੍ਰਤੀਨਿਧੀ ਦੇ ਰੂਪ ਦੇ ਵਿੱਚ ਚੁਣਿਆ ਸੀ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਦੁਨੀਆ ਭਰ ਦੇ ਨਾਲ ਜੁੜੀਆਂ ਹੋਈਆਂ ਅਤੇ ਭਾਰਤ ਤੋਂ ਵੀ ਨੇ ਖਬਰਾਂ ਇਹ। ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਦੇ ਨਾਲ ਜੁੜੀ ਖਬਰ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡਸ ਦੇ ਵਿੱਚ ਸਵੀਡਨ ਦੇ ਲਈ ਹੁਣ ਰਵਾਨਾ ਹੋ ਗਏ। ਉਹਨਾਂ ਦੀ ਰਵਾਨਗੀ ਦੇ ਵੇਲੇ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਯੇਟਿਨ ਮੌਜੂਦ ਰਹੇ ਸੀ। ਪ੍ਰਧਾਨ ਮੰਤਰੀ ਨੇ ਗਰਮਜੋਸ਼ੀ ਦੇ ਨਾਲ ਜਿਹੜਾ ਉਹਨਾਂ ਦਾ ਸਵਾਗਤ ਜਿਹੜਾ ਕੀਤਾ ਗਿਆ, ਉਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਜੱਫੀ ਪਾਈ। ਇਸ ਤੋਂ ਪਹਿਲਾਂ ਮੋਦੀ ਨੇ ਨੈਦਰਲੈਂਡਸ ਦੇ ਅਸਕਡੂਲਾਈਕ ਡੈਮ ਦਾ ਦੌਰਾ ਵੀ ਕੀਤਾ। ਦੱਸ ਦਈਏ ਕਿ ਮੋਦੀ ਨੇ ਕਿਹਾ ਕਿ ਨੈਦਰਲੈਂਡ ਨੇ ਆਪਣੇ ਜਲ ਸਰੋਤਾਂ ਨੂੰ ਸਾਂਭਣ ਦੇ ਲਈ ਬੜਾ ਬਿਹਤਰੀਨ ਕੰਮ ਕੀਤਾ ਔਰ ਦੁਨੀਆ ਭਰ ਨੂੰ ਇਸ ਤੋਂ ਸਿੱਖਣਾ ਚਾਹੀਦਾ। ਇਸ ਦਰਮਿਆਨ ਇਸ ਯੋਜਨਾ ਦਾ ਦੌਰਾ ਕਰਕੇ ਉਹਨਾਂ ਨੇ ਇਸ ਦੀ ਅਹਿਮ ਵਿਸ਼ੇਸ਼ਤਾ ਸਮਝਣ ਦੀ ਲੋੜ ਦੇ ਉੱਤੇ ਜ਼ੋਰ ਵੀ ਦਿੱਤਾ ਅਤੇ ਕਿਹਾ ਕਿ ਸੱਚਾਈ, ਹੜ੍ਹਾਂ ਦਾ ਕੰਟਰੋਲ ਅਤੇ ਜਲ ਮਾਰਗ ਨੈੱਟਵਰਕ ਦੇ ਵਿੱਚ ਵਿਸਤਾਰ ਨੂੰ ਲੈ ਕੇ ਭਾਰਤ ਨੂੰ ਨੈਦਰਲੈਂਡ ਤੋਂ ਕਾਫ਼ੀ ਕੁਝ ਸਿੱਖਣਾ ਹੋਵੇਗਾ। ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ, ਇਸ ਤੋਂ ਇਲਾਵਾ ਇਨੋਵੇਸ਼ਨ, ਡਿਫੈਂਸ, ਸਟੇਬਿਲਿਟੀ, ਮੋਬਿਲਿਟੀ ਵਰਗੇ ਕਈ ਖੇਤਰਾਂ ਦੇ ਵਿੱਚ ਸਹਿਯੋਗ ਵਧਾਉਣ ਨੂੰ ਲੈ ਕੇ ਇੱਕ ਰੋਡ ਮੈਪ ਵੀ ਤਿਆਰ ਕੀਤਾ ਜਾਏਗਾ, ਇਹ ਵੀ ਦਾਅਵਾ ਕੀਤਾ ਗਿਆ। ਦੱਸ ਦਈਏ ਕਿ ਪ੍ਰਧਾਨ ਮੰਤਰੀ ਇਹਨਾਂ ਦਿਨਾਂ ਦੇ ਦਰਮਿਆਨ ਨੌਰਡਿਕ ਦੇਸ਼ਾਂ ਦੇ ਦੌਰੇ ਦੇ ਉੱਤੇ ਨੇ। UAE ਤੋਂ ਬਾਅਦ ਉਹ ਇਹਨਾਂ ਦੇਸ਼ਾਂ ਦੇ ਵੱਲ ਰਵਾਨਾ ਹੋਏ ਨੇ। ਨੈਦਰਲੈਂਡ ਤੋਂ ਬਾਅਦ ਸਵੀਡਨ ਦੇ ਵਿੱਚ ਪਹੁੰਚਣ ਦੇ ਉੱਤੇ ਸਵੀਡਨ ਦੇ ਗੋਥਨਬਰਗ ਦੇ ਵਿੱਚ ਉਹਨਾਂ ਦਾ ਜਹਾਜ਼ ਉਤਰਿਆ, ਜਿੱਥੋਂ ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟੋਸਨ ਨੇ ਉਹਨਾਂ ਦਾ ਸਵਾਗਤ ਕੀਤਾ। ਮੋਦੀ ਨੇ ਐਕਸ ਦੇ ਉੱਤੇ ਪੋਸਟ ਪਾ ਕੇ ਲਿਖਿਆ ਕਿ ਸਵੀਡਿਸ਼ ਪ੍ਰਧਾਨ ਮੰਤਰੀ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਬਿਹਤਰੀਨ ਸਵਾਗਤ ਕੀਤਾ। ਮੋਦੀ ਨੇ ਲਿਖਿਆ ਕਿ ਮੈਂ ਪ੍ਰਧਾਨ ਮੰਤਰੀ ਕ੍ਰਿਸਟੋਸਨ ਨੂੰ ਮਿਲ ਕੇ ਵਪਾਰ, ਨਿਵੇਸ਼, ਇਨੋਵੇਸ਼ਨ ਅਤੇ ਡਿਫੈਂਸ ਦੇ ਖੇਤਰ ਦੇ ਵਿੱਚ ਭਾਰਤ ਸਵੀਡਨ ਸੰਬੰਧਾਂ ਨੂੰ ਅੱਗੇ ਤੋਰਨ ਦੀ ਵੀ ਗੱਲ ਕਰਾਂਗਾ। ਪ੍ਰਧਾਨ ਮੰਤਰੀ ਕ੍ਰਿਸਟੋਸਨ ਅਤੇ ਯੂਰਪੀ ਕਮਿਸ਼ਨ ਦੀ ਪ੍ਰਮੁੱਖ ਉਰਸੁਲਾ ਵਾਨ ਡੇਰ ਲੇਓਨ ਦੇ ਨਾਲ ਵੀ ਉਹ ਯੂਰਪੀਅਨ ਬਿਜ਼ਨਸ ਰਾਊਂਡ ਟੇਬਲ ਫਾਰ ਇੰਡਸਟਰੀ ਦੇ ਇੱਕ ਬੈਠਕ ਦੇ ਵਿੱਚ ਗੱਲਬਾਤ ਕਰਨਗੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਦਾ ਜਹਾਜ਼ ਇੰਡੀਆ 1 ਸਵੀਡਿਸ਼ ਏਅਰਬੇਸ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਸਵੀਡਿਸ਼ ਏਅਰਫੋਰਸ ਦੇ ਲੜਾਕੂ ਜਹਾਜ਼ਾਂ ਦੇ ਨਾਲ ਐਸਕੋਟ ਕਰਕੇ ਅੱਗੇ ਤੋਰਿਆ ਗਿਆ। ਇਸ ਤੋਂ ਪਹਿਲਾਂ ਮੋਦੀ ਨੈਦਰਲੈਂਡਸ ਦੇ 2 ਦਿਨਾਂ ਦੌਰੇ ਦੇ ਉੱਤੇ ਸਨ ਅਤੇ ਹੁਣ ਸਵੀਡਨ ਤੋਂ ਬਾਅਦ ਉਹ ਨੌਰਡਿਕ ਦੇਸ਼ਾਂ ਦੇ ਦੌਰੇ ਨੂੰ ਆਪਣਾ ਮੁਕੰਮਲ ਕਰਕੇ ਇਟਲੀ ਤੋਂ ਹੁੰਦਿਆਂ ਹੋਇਆਂ ਵਾਪਸ ਭਾਰਤ ਆਉਣਗੇ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਕੇਰਲ ਤੋਂ, ਜਿੱਥੇ ਨਵੇਂ ਬਣੇ ਮੁੱਖ ਮੰਤਰੀ VD ਸਤੀਸ਼ਨ ਨੇ ਆਪਣਾ ਮੰਤਰੀ ਮੰਡਲ ਚੁਣ ਲਿਆ। ਖਬਰ ਏਜੰਸੀ PTI ਦੇ ਮੁਤਾਬਕ ਸਤੀਸ਼ਨ ਨੇ ਐਤਵਾਰ ਦੇ ਦਿਨ ਕਿਹਾ ਕਿ ਕਾਂਗਰਸ ਨੇਤਾ ਰਮੇਸ਼ ਚੇਨਿਤਲਾ, KA ਮੁਰਲੀਧਰਨ ਅਤੇ ਸਨੀ ਜੋਸੈਫ ਕੇਰਲ ਦੇ ਵਿੱਚ UDF ਸਰਕਾਰ ਦੇ ਮੰਤਰੀ ਹੋਣਗੇ। ਕਾਂਗਰਸ ਦੇ ਸੀਨੀਅਰ ਨੇਤਾ ਤ੍ਰਿਵੰਚੂਪੁਰਮ ਰਾਧਾਕ੍ਰਿਸ਼ਨਨ ਕੇਰਲ ਵਿਧਾਨ ਸਭਾ ਦੇ ਸਪੀਕਰ ਹੋਣਗੇ। ਉੱਥੇ ਸ਼ਨੀਮੋਲ ਉਸਮਾਨ ਡਿਪਟੀ ਸਪੀਕਰ ਹੋਣਗੇ। ਹਾਲੀਆ ਚੋਣਾਂ ਦੇ ਵਿੱਚ UDF ਨੇ ਕੇਰਲ ਦੀ ਵਿਧਾਨ ਸਭਾ ਦੀਆਂ 140 ਸੀਟਾਂ 'ਚੋਂ 102 ਦੇ ਅੰਦਰ ਜਿੱਤ ਹਾਸਲ ਕੀਤੀ ਸੀ। ਉੱਥੇ ਸੱਤਾਧਾਰੀ LDF ਯਾਨੀ ਖੱਬੇ ਪੱਖੀ ਪਾਰਟੀਆਂ ਦੇ ਖਾਤੇ 'ਚ ਮਹਿਜ਼ 35 ਸੀਟਾਂ ਆਈਆਂ ਸੀ। LDF ਯਾਨੀ ਕਿ ਲੈਫਟ ਡੈਮੋਕਰੇਟਿਕ ਫਰੰਟ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਅਗਵਾਈ ਵਾਲਾ ਇੱਕ ਸੰਗਠਨ ਹੈ, ਜਦਕਿ UDF ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਇਹ ਕਾਂਗਰਸ ਦੀ ਅਗਵਾਈ ਵਾਲਾ ਇੱਕ ਸੰਗਠਨ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰਦੇ ਹੋਈਏ ਅਤੇ ਸਿਆਸਤ ਦੀ ਗੱਲ ਜਦੋਂ ਕਰੀਓ ਹੈ ਅਤੇ ਹੁਣ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਨਾਲ ਜੁੜੀ ਖਬਰ, ਜਿਨ੍ਹਾਂ ਨੇ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਸਰਕਾਰ ਦੀ ਆਲੋਚਨਾ ਕੀਤੀ ਹੈ। ਸੋਸ਼ਲ ਮੀਡੀਆ ਐਕਸ ਦੇ ਉੱਤੇ ਲਿਖਦਿਆਂ ਹੋਇਆਂ ਰਾਹੁਲ ਗਾਂਧੀ ਨੇ ਕਿਹਾ ਕਿ ਨੀਟ 2024 ਦਾ ਪੇਪਰ ਲੀਕ ਹੋਇਆ ਸੀ, ਪ੍ਰੀਖਿਆ ਰੱਦ ਨਹੀਂ ਸੀ ਹੋਈ, ਮੰਤਰੀ ਨੇ ਅਸਤੀਫਾ ਵੀ ਨਹੀਂ ਸੀ ਦਿੱਤਾ, CBI ਨੇ ਜਾਂਚ ਬਿਠਾਈ, ਇੱਕ ਕਮੇਟੀ ਬਣੀ, ਨੀਟ 2026 ਦਾ ਪੇਪਰ ਲੀਕ ਹੋਇਆ, ਪ੍ਰੀਖਿਆ ਰੱਦ ਹੋਈ, ਮੰਤਰੀ ਨੇ ਫਿਰ ਤੋਂ ਅਸਤੀਫਾ ਨਹੀਂ ਦਿੱਤਾ, CBI ਫਿਰ ਤੋਂ ਜਾਂਚ ਕਰ ਰਹੀ ਹੈ, ਇੱਕ ਹੋਰ ਕਮੇਟੀ ਬਣੇਗੀ। ਮੋਦੀ ਜੀ, ਦੇਸ਼ ਤੁਹਾਡੇ ਤੋਂ ਕੁਝ ਸਵਾਲ ਪੁੱਛ ਰਿਹਾ, ਜਵਾਬ ਦਿਓ। ਬਾਰ ਬਾਰ ਪੇਪਰ ਲੀਕ ਕਿਉਂ ਹੋ ਰਹੇ ਨੇ? ਬਾਰ ਬਾਰ ਇਸ ਪ੍ਰੀਖਿਆ ਪੇ ਚਰਚਾ ਦੇ ਮਾਮਲੇ 'ਚ ਤੁਸੀਂ ਚੁੱਪ ਕਿਉਂ? ਅਸਲ ਦੇ ਵਿੱਚ ਪ੍ਰਧਾਨ ਮੰਤਰੀ ਅਕਸਰ ਰੇਡੀਓ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਪ੍ਰੀਖਿਆ ਪੇ ਚਰਚਾ ਨਾਮ ਦਾ ਇੱਕ ਪ੍ਰੋਗਰਾਮ ਕਰਦੇ ਨੇ। ਰਾਹੁਲ ਗਾਂਧੀ ਨੇ ਇਹ ਵੀ ਲਿਖਿਆ ਕਿ ਬਾਰ ਬਾਰ ਤੁਸੀਂ ਫੇਲ ਹੋ ਰਹੇ ਹੋ, ਪਰ ਸਿੱਖਿਆ ਮੰਤਰੀ ਨੂੰ ਬਰਖਾਸਤ ਕਿਉਂ ਨਹੀਂ ਕਰ ਰਹੀ? ਚੇਤੇ ਕਰਵਾ ਦਈਏ ਕਿ ਨੀਟ 2026 ਯਾਨੀ ਕਿ ਡਾਕਟਰੀ ਦੀ ਪੜ੍ਹਾਈ ਤੋਂ ਪਹਿਲਾਂ ਜਿਹੜਾ ਇੱਕ ਐਂਟਰੈਂਸ ਐਗਜ਼ਾਮ ਲਿਆ ਜਾਂਦਾ, ਭਾਰਤ ਭਰ ਦੇ ਵਿੱਚ ਇੱਕ ਕੌਮੀ ਪ੍ਰੀਖਿਆ ਪ੍ਰਣਾਲੀ ਹੈ। ਇਹ 3 ਮਈ ਨੂੰ ਹੋਈ ਸੀ, ਪਰ ਪੇਪਰ ਲੀਕ ਅਤੇ ਧਾਂਦਲੀ ਦੇ ਦੋਸ਼ਾਂ ਤੋਂ ਬਾਅਦ 12 ਮਈ ਨੂੰ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ। ਅਦਾਕਾਰ ਰਜਨੀਕਾਂਤ ਨੇ ਤਾਮਿਲਨਾਡੂ ਦੇ ਵਿੱਚ ਨਵੇਂ ਬਣੇ ਮੁੱਖ ਮੰਤਰੀ ਜੋਸਫ ਵਿਜੇ ਨੂੰ ਮੁੱਖ ਮੰਤਰੀ ਬਣਨ ਦੇ ਉੱਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਵਿਜੇ ਨੇ ਕਾਫੀ ਘੱਟ ਉਮਰ ਦੇ ਵਿੱਚ NTR ਤੋਂ ਵੀ ਜ਼ਿਆਦਾ ਤਜਰਬਾ ਹਾਸਲ ਕਰ ਲਿਆ। ਰਜਨੀਕਾਂਤ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਐਤਵਾਰ ਦੇ ਦਿਨ ਕਿਹਾ ਕਿ ਜਦੋਂ ਅਚਾਨਕ ਮੀਡੀਆ ਨੇ ਮੈਨੂੰ ਵਿਜੇ ਦੇ ਬਾਰੇ ਪੁੱਛਿਆ ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਉਹਨਾਂ ਦੇ ਲਈ ਖੁਸ਼ ਹਾਂ, ਜਲਨ ਬਿਲਕੁਲ ਨਹੀਂ ਹੈ। ਅਸਲ 'ਚ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲਾਂ ਤੁਰ ਰਹੀਆਂ ਸੀ ਕਿ ਰਜਨੀਕਾਂਤ ਨੂੰ ਵਿਜੇ ਦੀ ਜਿੱਤ ਤੋਂ ਖੁਸ਼ੀ ਨਹੀਂ ਹੋਈ। ਉਦੋਂ ਰਜਨੀਕਾਂਤ ਨੇ ਕਿਹਾ ਕਿ ਲੋਕਾਂ ਨੂੰ ਵਿਜੇ ਤੋਂ ਬਹੁਤ ਉਮੀਦਾਂ ਨੇ, ਉਮੀਦ ਮੈਨੂੰ ਵੀ ਹੈ ਔਰ ਇਹ ਵੀ ਆਸ ਹੈ ਕਿ ਉਹ ਪੂਰਾ ਕਰਨਗੇ, ਪਰ 2 ਸਾਲ ਪਹਿਲਾਂ ਸਾਨੂੰ ਉਹਨਾਂ ਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਦੇ ਫੈਨਸ ਦਾ ਧਿਆਨ ਰੱਖਣਾ ਚਾਹੀਦਾ, ਉਹਨਾਂ ਦੇ ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ। ਸਿਨੇਮਾ ਅਤੇ ਸੋਸ਼ਲ ਮੀਡੀਆ ਨੇ 60 ਸਾਲ ਦੀ ਦ੍ਰਾਵਿੜ ਰਾਜਨੀਤੀ ਤੋਂ ਬਦਲਾਵ ਲਿਆਉਣ ਦੇ ਵਿੱਚ ਬਹੁਤ ਮਦਦ ਕੀਤੀ। ਚੇਤੇ ਕਰਵਾ ਦਈਏ ਕਿ ਕੇਰਲ ਦੇ ਵਾਂਗ ਇੱਕ ਹੋਰ ਦੱਖਣੀ ਸੂਬੇ ਤਾਮਿਲਨਾਡੂ ਦੇ ਵਿੱਚ ਵੀ ਤਾਜ਼ਾ ਤਰੀਨ ਚੋਣਾਂ ਹੋ ਕੇ ਹਟੀਆਂ ਨੇ, ਜਿੱਥੇ ਤਮਿਲਗਾ ਵੇਤਰੀ ਕੜਗਮ ਯਾਨੀ ਵਿਜੇ ਦੀ ਅਗਵਾਈ ਵਾਲੀ ਇਹ ਪਾਰਟੀ TVK ਨੇ 10 ਮਈ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੱਕਦੇ ਹੋਇਆਂ ਇੱਥੇ ਹਾਲਾਂਕਿ ਬਹੁਮਤ ਹਾਸਲ ਨਹੀਂ ਸੀ ਕੀਤਾ ਪਰ ਫਿਰ ਵੀ ਸਰਕਾਰ ਬਣਾ ਲਈ ਹੈ। ਉੱਥੇ ਭਾਰਤ ਦੇ ਨਾਲ ਜੁੜੀ ਬੜੀ ਅਹਿਮ ਤਰੀਨ ਖਬਰ ਆਖਰੀ ਖਬਰ ਸਾਂਝੀ ਕਰਦੇ ਚੱਲੀਏ, ਜਿੱਥੇ ਭਾਰਤ ਸਰਕਾਰ ਨੇ ਚਾਂਦੀ ਦੀ ਇੰਪੋਰਟ ਪਾਲਿਸੀ ਦੇ ਵਿੱਚ ਸੋਧ ਕੀਤੀ ਹੈ। ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਪੈਂਦੇ ਡਾਇਰੈਕਟੋਰੇਟ ਆਫ ਫੋਰਨ ਟ੍ਰੇਡ ਨੇ ਇਸ ਦਾ ਐਲਾਨ ਕੀਤਾ। ਇਸ ਸੋਧ ਤੋਂ ਬਾਅਦ ਚਾਂਦੀ ਦੀ ਇੰਪੋਰਟ ਨੂੰ ਭਾਰਤ ਦੇ ਵਿੱਚ ਫ੍ਰੀ ਤੋਂ ਹਟਾ ਕੇ ਰਿਸਟ੍ਰਿਕਟਿਡ ਕੈਟਾਗਰੀ ਦੇ ਵਿੱਚ ਪਾ ਦਿੱਤਾ ਗਿਆ। ਯਾਨੀ ਪਹਿਲਾਂ ਚਾਂਦੀ ਇੰਪੋਰਟ ਕਰਨ ਦੇ ਲਈ ਕੇਵਲ ਡਿਊਟੀ ਦੇਣੀ ਹੁੰਦੀ ਸੀ, ਪਰ ਹੁਣ ਅਜਿਹਾ ਨਹੀਂ ਹੋ ਸਕੇਗਾ। ਚਾਂਦੀ ਦੀ ਇੰਪੋਰਟ ਪਾਲਿਸੀ ਦੇ ਵਿੱਚ ਬਦਲਾਅ ਤੋਂ ਬਾਅਦ ਹੁਣ ਚਾਂਦੀ ਇੰਪੋਰਟ ਕਰਨ ਦੇ ਲਈ ਡਾਇਰੈਕਟੋਰੇਟ ਜਰਨਲ ਆਫ ਫੋਰਨ ਟ੍ਰੇਡ ਤੋਂ ਇਸ ਦੇ ਲਈ ਪਹਿਲਾਂ ਲਾਇਸੈਂਸ ਲੈਣਾ ਹੋਏਗਾ। ਲਾਇਸੈਂਸ ਮਿਲਣ ਤੋਂ ਬਾਅਦ ਹੀ ਚਾਂਦੀ ਇੰਪੋਰਟ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇਗੀ। ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਕੋਈ ਸ਼ਰਤ ਸੋਨੇ ਦੇ ਨਾਲ ਨਹੀਂ ਰੱਖੀ ਗਈ ਹੈ, ਜੋ ਕਿ ਚਾਂਦੀ ਦੇ ਮੁਕਾਬਲੇ ਕਾਫੀ ਮਹਿੰਗਾ ਇੱਕ ਕਮੋਡਿਟੀ ਹੈ। ਸਾਰੇ ਜਾਣਦੇ ਹਾਂ ਕਿ ਅਜਿਹਾ ਕਿਉਂ ਕੀਤਾ ਗਿਆ ਹੈ, ਇਸ ਦੇ ਪਿੱਛੇ ਮਕਸਦ ਕੀ ਹੋ ਸਕਦਾ ਹੈ। ਵਿਦੇਸ਼ੀ ਮੁਦਰਾ ਬਚਾਉਣ ਦੇ ਲਈ ਪ੍ਰਧਾਨ ਮੰਤਰੀ ਮੋਦੀ ਬਾਰ ਬਾਰ ਅਪੀਲ ਕਰ ਚੁੱਕੇ ਨੇ। ਉਹਨਾਂ ਦੀ ਅਪੀਲ ਤੋਂ ਬਾਅਦ 12 ਮਈ ਨੂੰ ਸੋਨੇ ਅਤੇ ਚਾਂਦੀ ਦੇ ਵਿੱਚ ਇੰਪੋਰਟ ਡਿਊਟੀ 6% ਤੋਂ ਵਧਾ ਕੇ 15% ਵੀ ਕਰ ਦਿੱਤੀ ਗਈ ਸੀ, ਜਿਸ ਦਾ ਮਕਸਦ ਇਹ ਸੀ ਕਿ ਸੋਨਾ ਅਤੇ ਚਾਂਦੀ ਮਹਿੰਗੇ ਹੋਣ ਦੇ ਨਾਲ ਇਸ ਦੀ ਖਰੀਦਦਾਰੀ ਘੱਟ ਹੋ ਜਾਵੇ ਅਤੇ ਭਾਰਤ ਨੂੰ ਇਸ ਦੇ ਇੰਪੋਰਟ ਦੇ ਲਈ ਘੱਟ ਤੋਂ ਘੱਟ ਵਿਦੇਸ਼ੀ ਮੁਦਰਾ ਖਰਚ ਕਰਨੀ ਪਵੇ। ਡਾਇਰੈਕਟੋਰੇਟ ਆਫ ਫੋਰਨ ਟ੍ਰੇਡ ਨੇ 16 ਮਈ ਨੂੰ ਚਾਂਦੀ ਦੀ ਇੰਪੋਰਟ ਨੂੰ ਲੈ ਕੇ ਆਪਣਾ ਹੁਣ ਨਵਾਂ ਹੁਕਮ ਵੀ ਜਾਰੀ ਕਰ ਦਿੱਤਾ ਹੈ। ਯਾਨੀ ਸੋਨੇ ਚਾਂਦੀ ਦੇ ਉੱਤੇ ਇੰਪੋਰਟ ਡਿਊਟੀ ਵਧਾਉਣ ਤੋਂ ਮਹਿਜ਼ 4 ਦਿਨ ਬਾਅਦ ਇਹ ਫੈਸਲਾ ਲਿਆ ਗਿਆ ਹੈ। ਆਓ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ, ਜਿੱਥੇ ਹੁਣ ਸੋਨੇ ਚਾਂਦੀ ਦੀਆਂ ਗੱਲਾਂ ਹੋ ਹੀ ਰਹੀਆਂ ਨੇ ਅਤੇ ਬਜਟ ਦੇ ਨਾਲ ਜੁੜੀ ਖਬਰ। ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਪਿਛਲੇ ਹਫ਼ਤੇ ਕਿ ਬਜਟ ਜਿਹੜਾ ਇਸ ਵਾਰ ਫੈਡਰਲ ਬਜਟ ਜਾਂ ਮਈ ਬਜਟ ਪੇਸ਼ ਕੀਤਾ ਗਿਆ ਟ੍ਰੈਜਰ ਜਿਮ ਚਾਮਸ ਦੀ ਤਰਫ ਤੋਂ, ਉਸ ਦੇ ਕਈ ਮਹੀਨਿਆਂ ਤੱਕ ਸੇਕ ਆਉਂਦੇ ਰਹਿਣਗੇ, ਉਸ ਦੀਆਂ ਖਬਰਾਂ ਉਸ ਦੇ ਚਰਚੇ ਜਿਹੜੇ ਨੇ ਹੁੰਦੇ ਰਹਿਣਗੇ। ਇੱਕ ਬੜਾ ਹੀ ਵਿਲੱਖਣ ਕਿਸਮ ਦਾ ਬਜਟ ਸੀ ਜਿਸਨੇ ਬੜਾ ਕੁਝ ਬਦਲਿਆ ਹੈ। ਪਰ ਇਸ ਬਜਟ ਦੇ ਨਾਲ ਜੁੜੇ ਵਿਰੋਧੀ ਧਿਰ ਦੇ ਭਾਸ਼ਣ ਵੀ ਹੋ ਗਏ, ਸੱਤਾ ਧਿਰ ਦਾ ਪੱਖ ਵੀ ਸੁਣ ਲਿਆ। ਆਮ ਲੋਕਾਂ ਦੇ ਬਾਰੇ ਕੀ? ਇੱਕ ਨਿਊਜ਼ ਪੋਲ ਸਰਵੇਖਣ ਕਰਵਾਇਆ ਗਿਆ ਆਸਟ੍ਰੇਲੀਅਨ ਨਾਮ ਦੇ ਅਖਬਾਰ ਦੀ ਆਸਟ੍ਰੇਲੀਅਨ ਅਖਬਾਰ ਦੀ ਤਰਫ ਤੋਂ। ਇਸ ਸਰਵੇਖਣ ਦੇ ਵਿੱਚ ਕਰੀਬ 1252 ਆਸਟ੍ਰੇਲੀਅਨ ਵੋਟਰਸ ਤੋਂ ਅਲੱਗ ਅਲੱਗ ਸਵਾਲ ਪੁੱਛੇ ਗਏ ਸੀ ਲੰਘੇ ਵੀਰਵਾਰ ਤੋਂ ਲੈ ਕੇ ਇਸ ਐਤਵਾਰ ਦੇ ਦਰਮਿਆਨ। 52% ਲੋਕਾਂ ਨੇ ਇਹ ਮੰਨਿਆ ਹੈ ਕਿ ਇਸ ਬਜਟ ਦੇ ਨਾਲ ਉਹ ਹੋਰ ਮਾੜੇ ਹੋ ਜਾਣਗੇ, ਉਹਨਾਂ ਦੇ ਉੱਤੇ ਹੋਰ ਗਲਤ ਪ੍ਰਭਾਵ ਪੈਣਗੇ। 11% ਲੋਕਾਂ ਨੇ ਮੰਨਿਆ ਕਿ ਇਸ ਬਜਟ ਨੇ ਉਹਨਾਂ ਨੂੰ ਚੰਗਾ ਕਰ ਦੇਣਾ। 37% ਲੋਕਾਂ ਨੇ ਮੰਨਿਆ ਕਿ ਇਸ ਬਜਟ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਹਾਲਾਂਕਿ 47% ਲੋਕ ਇੱਕ ਹੋਰ ਸਵਾਲ ਦੇ ਜਵਾਬ ਦੇ ਵਿੱਚ ਇਹ ਮੰਨਦੇ ਨੇ ਕਿ ਇਸ ਬਜਟ ਨੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਦਰਮਿਆਨ ਪਾੜੇ ਨੂੰ ਵਧਾਇਆ। ਨੌਜਵਾਨਾਂ ਨੂੰ ਇਸ ਬਜਟ ਦੇ ਵਿੱਚ ਕੁਝ ਵੀ ਹਾਸਲ ਨਹੀਂ ਹੋਣਾ। ਇੰਟਰਜੈਨਰੇਸ਼ਨਲ ਇਕੁਇਟੀ ਜਿਹੜੀ ਹੈ ਉਸ ਦੇ ਨਾਲ ਹਾਊਸਿੰਗ ਕ੍ਰਾਈਸਿਸ ਵਧਣਗੇ। ਮਹਿਲਾਵਾਂ ਦੇ ਲਈ ਵੀ ਇਸ ਬਜਟ ਦੇ ਵਿੱਚ ਕੁਝ ਨਹੀਂ ਸੀ, ਇਹ ਵੀ ਦਾਅਵਾ ਅਲੱਗ ਅਲੱਗ ਸਵਾਲਾਂ ਦੇ ਜਵਾਬਾਂ ਦੇ ਆਧਾਰ ਦੇ ਉੱਤੇ ਕੀਤਾ ਗਿਆ। ਰੈਂਟਰਸ ਯਾਨੀ ਕਿ ਕਿਰਾਏ ਦੇ ਉੱਤੇ ਰਹਿਣ ਵਾਲੇ ਲੋਕ ਇਹ ਮੰਨਦੇ ਨੇ ਕਿ ਇਸ ਬਜਟ ਦੇ ਨਾਲ ਉਹਨਾਂ ਦੇ ਉੱਤੇ ਹੋਰ ਬੋਝ ਵਧੇਗਾ। ਹਾਊਸਿੰਗ ਡੈਫੀਨੇਟਲੀ ਜ਼ਾਹਰ ਜੀ ਗੱਲ ਹੈ ਕਿ ਬਹੁਤ ਵੱਡਾ ਇੱਕ ਇਸ਼ੂ ਰਿਹਾ ਹੈ ਇਸ ਬਜਟ ਦੇ ਵਿੱਚ। ਪਰ ਇਸ ਬਜਟ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਕੀ ਤੁਹਾਨੂੰ ਲੱਗਦਾ ਕਿ ਕੋਈ ਹੋਰ ਪਾਰਟੀ ਵਧੀਆ ਕਰ ਸਕਦੀ ਸੀ। 47% ਲੋਕਾਂ ਨੇ ਮੰਨਿਆ ਕਿ ਲਿਬਰਲ ਨੈਸ਼ਨਲ ਗੱਠਜੋੜ ਇੰਨਾ ਵਧੀਆ ਬਜਟ ਨਹੀਂ ਸੀ ਦੇ ਸਕਦੀ। ਹਾਲਾਂਕਿ ਵਨ ਨੇਸ਼ਨ ਪਾਰਟੀ ਦੇ ਨਾਂ ਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਰਾਏ ਵੰਡੀ ਹੋਈ ਹੈ। ਨਿਊਜ਼ ਪੋਲ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਹੁਣ ਜਦੋਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਦੂਸਰੇ ਪਾਸੇ ਐਂਗਸ ਟੇਲਰ ਜਿਹੜੇ ਕਿ ਪ੍ਰਧਾਨ ਮੰਤਰੀ ਦੇ ਇੱਕ ਵੱਡੇ ਦਾਅਵੇਦਾਰ ਵੀ ਨੇ, ਦੋਹਾਂ ਦੇ ਦਰਮਿਆਨ ਕਿਸ ਨੂੰ ਤੁਸੀਂ ਬਿਹਤਰ ਪ੍ਰਧਾਨ ਮੰਤਰੀ ਮੰਨਦੇ ਹੋ? 46% ਹਾਲੇ ਵੀ ਐਂਥਨੀ ਅਲਬਨੀਜ਼ ਨੂੰ ਬਿਹਤਰ ਮੰਨਦੇ ਨੇ, 38% ਐਂਗਸ ਟੇਲਰ ਨੂੰ ਮੰਨਦੇ ਨੇ। ਹਾਲਾਂਕਿ ਜਿਮ ਚਾਮਸ ਅਤੇ ਐਂਥਨੀ ਅਲਬਨੀਜ਼ ਨੇ ਇਸ ਦਰਮਿਆਨ ਆਸਟ੍ਰੇਲੀਆ ਭਰ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਇਸ ਬਜਟ ਦੇ ਬਾਰੇ ਜਿਹੜਾ ਉੱਥੋਂ ਦੇ ਸਥਾਨਕ ਮੀਡੀਆ ਦੇ ਨਾਲ ਚਰਚਾਵਾਂ ਕਰਨੀਆਂ ਨੇ। ਪਹਿਲਾਂ ਮੈਲਬਰਨ ਦਾ ਤੁਹਾਨੂੰ ਗੇੜਾ ਕਢਾ ਦਈਏ, ਜਿੱਥੇ ਮੈਲਬਰਨ ਦੇ ਵਿੱਚ ਪਿਛਲੇ ਹਫ਼ਤੇ, ਉਸ ਤੋਂ ਵੀ ਪਿਛਲੇ ਹਫ਼ਤੇ, ਬਲਕਿ ਪਿਛਲੇ ਕਈ ਮਹੀਨਿਆਂ ਤੋਂ ਇਹ ਖ਼ਬਰਾਂ ਤੁਹਾਨੂੰ ਦੱਸਦੇ ਆ ਰਹੇ ਹਾਂ। ਕਦੇ ਰੈਸਟੋਰੈਂਟਾਂ ਦੇ ਵਿੱਚ ਅੱਗ ਲਗਾ ਦਿੱਤੀ ਗਈ ਜਾਣ ਬੁੱਝ ਕੇ, ਛੇੜਛਾੜ ਜਾਂ ਪਰੇਸ਼ਾਨੀਆਂ, ਕਦੇ ਸਿਗਰਟ ਤੰਬਾਕੂ ਦੀਆਂ ਦੁਕਾਨਾਂ ਦੇ ਵਿੱਚ। ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਤੁਹਾਡੇ ਨਾਲ ਇਹ ਵੀ ਖ਼ਬਰਾਂ ਸਾਂਝੀਆਂ ਕੀਤੀਆਂ ਸੀ ਕਿ ਹੁਣ ਬਾਰਸ ਦੇ ਵਿੱਚ, ਪਬਸ ਜਿਹੜੇ ਕਲੱਬਸ ਨੇ, ਉਹਨਾਂ ਦੇ ਵਿੱਚ ਵੀ ਅੱਗਜ਼ਨੀ ਦੀਆਂ ਘਟਨਾਵਾਂ ਵਧੀਆਂ ਨੇ, ਭਾਵੇਂ ਸ਼ਰਾਰਤ ਦੇ ਤੌਰ 'ਤੇ ਹੋਵੇ, ਭਾਵੇਂ ਸਾਜਿਸ਼ਨ ਤੌਰ ਦੇ ਉੱਤੇ ਹੋਵੇ। ਪਰ 4 ਵੱਡੇ ਵੈਨਿਊਜ਼ ਨੂੰ ਨੁਕਸਾਨ ਪਹੁੰਚਿਆ ਹੈ। ਇੱਕ ਤਾਂ ਚੈਪਲ ਸਟਰੀਟ ਦੇ ਉੱਤੇ ਪੈਂਦਾ ਬਾਰ ਅਪ, ਇੱਕ ਸਾਊਥ ਬੈਂਕ ਦੇ ਵਿੱਚ ਸੋਹੋ, ਪ੍ਰਾਹਨ ਦੇ ਵਿੱਚ ਲਵ ਮਸ਼ੀਨ, ਅਤੇ 80 ਪਰੂਫ ਜਿਹੜਾ ਕਿ ਕੀਜ਼ ਬਰੋ ਦੇ ਵਿੱਚ ਪੈਂਦਾ। ਹਾਲਾਂਕਿ ਇਹਨਾਂ ਅੱਗਜਨੀ ਦੀਆਂ ਘਟਨਾਵਾਂ ਦੇ ਵਿੱਚ ਇਹਨਾਂ ਬਾਰਸ ਦਾ ਪੂਰੀ ਤਰ੍ਹਾਂ ਦੇ ਨਾਲ ਨੁਕਸਾਨ ਹੋ ਗਿਆ, ਸੜਕੇ ਜਲ ਕੇ ਰਾਖ ਹੋ ਗਈਆਂ ਸੀ। ਇਸ ਤੋਂ ਇਲਾਵਾ ਕੁਝ ਹੋਰ ਵੀ ਵੈਨਿਊ ਸੀ ਜਿਨ੍ਹਾਂ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਵੇਂ ਸਾਊਥ ਯਾਰਾ ਦੇ ਵਿੱਚ ਦੀ ਐਮਰਸਨ, CBD ਦੇ ਵਿੱਚ ਲਾਡੀਡਾ, ਇਸ ਤੋਂ ਇਲਾਵਾ ਬਾਰ ਬਾਂਬੀ, ਹੋਰ ਵੀ ਬਹੁਤ ਸਾਰੇ ਸੀ, ਪਰ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਅੱਗ ਨਹੀਂ ਲੱਗੀ, ਮਾਮੂਲੀ ਨੁਕਸਾਨ ਜ਼ਰੂਰ ਹੋਇਆ ਹੋਏਗਾ। ਇੰਡਸਟਰੀ ਸੋਰਸਿਸ ਨੇ ਹਰਾਲਸਨ ਅਖਬਾਰ ਦੇ ਹਵਾਲੇ ਦੇ ਨਾਲ ਹੁਣ ਇਹ ਖਬਰ ਦੱਸੀ ਹੈ ਕਿ ਲਗਭਗ 20 ਵੈਨਿਊਜ਼ ਹੋਣਗੇ, ਬਾਰਸ ਅਲੱਗ ਅਲੱਗ ਮੈਲਬਰਨ ਭਰ ਦੇ ਵਿੱਚ, ਜਿਨ੍ਹਾਂ ਨੂੰ ਸ਼ਰਾਰਤ ਦੇ ਤੌਰ 'ਤੇ ਜਾਂ ਸਾਜਿਸ਼ ਦੇ ਤੌਰ 'ਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਇਹਨਾਂ ਸਾਰਿਆਂ ਦਾ ਖਰਚਾ ਜਿਹੜਾ ਬਣ ਗਿਆ ਹੈ, ਜਿਹੜਾ ਡੈਮੇਜ ਬਿੱਲ ਹੈ, ਉਹ ਲਗਭਗ $4 ਕਰੋੜ ਬਣਦਾ ਹੈ। ਅਜਿਹੇ ਦੇ ਵਿੱਚ ਹੁਣ ਓਵਰਆਲ ਜਿਹੜੀ ਫਾਇਰ ਬੰਬਿੰਗ ਦੇ ਜਿਹੜੇ ਇੰਸੀਡੈਂਟ ਵਾਪਰ ਰਹੇ ਨੇ, ਉਹਨਾਂ ਨੂੰ ਲੈ ਕੇ ਸਵਾਲ ਵਾਰ ਵਾਰ ਉੱਠੇ ਨੇ, ਹੁਣ ਵੀ ਉੱਠਿਆ, ਅਤੇ ਇਹ ਪੁੱਛਿਆ ਜਾ ਰਿਹਾ ਹੈ ਕਿ ਆਖਿਰਕਾਰ ਇਹ ਰਿਪੇਅਰ ਜਿਹੜੀ ਹੈ, ਇਹ ਐਡਾ ਵੱਡਾ ਬਿੱਲ ਜਿਹੜਾ ਇਹਨਾਂ ਦਾ ਹੁਣ ਕੌਣ ਜ਼ਿੰਮੇਦਾਰ ਹੈ? ਪ੍ਰਸ਼ਾਸਨ, ਜੋ ਕਿ ਇਸ ਕਿਸਮ ਦੀ ਸਿਕਿਉਰਿਟੀ, ਇਸ ਕਿਸਮ ਦੀ ਸੁਰੱਖਿਆ ਮੁਹੱਈਆ ਨਹੀਂ ਕਰਵਾ ਪਾ ਰਿਹਾ, ਅਤੇ ਉਹ ਡਰ ਜਾਂ ਉਹ ਦਹਿਸ਼ਤ ਦਾ ਮਾਹੌਲ ਅਪਰਾਧੀਆਂ ਦੇ ਵਿੱਚ ਨਹੀਂ ਬਣ ਪਾ ਰਿਹਾ, ਉਹਨਾਂ ਦੇ ਹੌਸਲੇ ਹਾਲੇ ਵੀ ਬੁਲੰਦ ਨੇ, ਜਾਂ ਫਿਰ ਉਹ ਲੋਕ ਜਿਹੜੇ ਇਹਨਾਂ ਵੈਨਿਊਜ਼ ਨੂੰ ਚਲਾ ਰਹੇ ਨੇ, ਉਹਨਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਉਹ ਇਹ ਬਿਜ਼ਨਸ ਕਿਉਂ ਹੀ ਚਲਾ ਰਹੇ ਨੇ ਵਿਕਟੋਰੀਆ ਦੇ ਵਿੱਚ। ਆਸਟ੍ਰੇਲੀਆ ਦੇ ਅਲੱਗ ਅਲੱਗ ਸਕੂਲਾਂ ਦੇ ਪ੍ਰਿੰਸੀਪਲਸ ਦੇ ਹਵਾਲੇ ਦੇ ਨਾਲ ਇੱਕ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਆਸਟ੍ਰੇਲੀਆ ਦੁਨੀਆ ਦਾ ਪਹਿਲਾ ਦੇਸ਼ ਸੀ ਜਦੋਂ ਇਹ ਐਲਾਨ ਕੀਤਾ ਗਿਆ ਸੀ ਕਿ 16 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਅਲੱਗ ਅਲੱਗ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਖਾਤੇ ਬਣਾਉਣਾ ਪਾਬੰਦ ਕਰ ਦਿੱਤਾ ਗਿਆ, ਬੈਨ ਕਰ ਦਿੱਤਾ ਗਿਆ। ਉਹਨਾਂ ਦੇ ਸੋਸ਼ਲ ਮੀਡੀਆ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਸੀ। ਪਰ ਹੁਣ ਸਕੂਲਾਂ ਦੇ ਪ੍ਰਿੰਸੀਪਲ ਇਹ ਮੰਨਦੇ ਨੇ ਕਿ ਇਸ ਬੈਨ ਨੇ ਥੋੜ੍ਹਾ ਬਹੁਤ ਫਰਕ ਪਾਇਆ ਹੋਏਗਾ, ਪਰ ਸਿੱਧੇ ਤੌਰ ਦੇ ਉੱਤੇ ਕੋਈ ਇਸ ਕਿਸਮ ਦੇ ਕੋਈ ਚਮਤਕਾਰੀ ਸਿੱਟੇ, ਨਤੀਜੇ, ਰਿਜ਼ਲਟਸ ਨਿਕਲ ਕੇ ਸਾਹਮਣੇ ਨਹੀਂ ਆਏ। ਖਾਸ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾ ਰਹਿੰਦਾ ਹੈ ਬੁਲਿੰਗ ਦਾ, ਬੂਸਟਿੰਗ ਦਾ। ਬੁਲਿੰਗ ਜਿਹੜੀ ਹੈ ਉਹ ਘਟੀ ਜ਼ਰੂਰ ਹੈ ਪਰ ਖਤਮ ਨਹੀਂ ਹੋ ਗਈ ਹੈ। ਵਿਕਟੋਰੀਆ, ਨਿਊ ਸਾਊਥ ਵੇਲਸ, ਕੁਇਨਜ਼ਲੈਂਡ, ਅਲੱਗ ਅਲੱਗ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਕਹਿਣਾ ਕਿ ਨੌਜਵਾਨਾਂ ਨੇ ਇਸ ਦੇ ਬੈਕਡੋਰ ਐਂਟਰੀ ਦੇ ਤਰੀਕੇ ਵੀ ਲੱਭੇ ਨੇ, ਯਾਨੀ ਕਿ ਸੋਸ਼ਲ ਮੀਡੀਆ ਪਾਬੰਦੀਆਂ ਲੱਗੀਆਂ ਹੋਣ ਦੇ ਬਾਵਜੂਦ ਕੋਈ ਖਾਸ ਫਰਕ ਨਹੀਂ ਪਿਆ। ਆਸਟ੍ਰੇਲੀਆ ਦੇ ਪ੍ਰਮੁੱਖ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਹੁਣ ਇੱਕ ਤਾਜ਼ਾ ਤਰੀਨ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਿ ਵਨ ਨੇਸ਼ਨ ਪਾਰਟੀ ਲਿਬਰਲ ਪਾਰਟੀ ਨੂੰ ਸੱਟ ਜ਼ਰੂਰ ਮਾਰ ਰਹੀ ਹੋਏਗੀ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਲਿਬਰਲ ਪਾਰਟੀ ਦੇ ਸਾਰੇ ਪੱਕੇ ਵੋਟਰ ਵਨ ਨੇਸ਼ਨ ਦੇ ਵਿੱਚ ਚਲੇ ਗਏ ਜਾਂ ਫਿਰ ਚਲੇ ਜਾਣਗੇ। ਅਜਿਹਾ ਤਾਂ ਨਹੀਂ ਹੋ ਸਕਦਾ। ਸੋਸ਼ਲ ਮੀਡੀਆ ਦੇ ਉੱਤੇ ਜਾਂ ਆਸਟ੍ਰੇਲੀਆ ਦੇ ਬਹੁਤ ਸਾਰੇ ਦੱਖਣਪੰਥੀ ਮੀਡੀਆ ਦੀ ਤਰਫ ਤੋਂ ਕੁਝ ਅਜਿਹੀ ਹੀ ਤਸਵੀਰ ਦਿਖਾਈ ਜਾ ਰਹੀ ਹੈ, ਪ੍ਰਦਰਸ਼ਿਤ ਕੀਤੀ ਜਾ ਰਹੀ ਹੈ ਕਿ ਐਂਗਸ ਟੇਲਰ ਦੀ ਅਗਵਾਈ ਵਾਲੀ ਲਿਬਰਲ ਨੈਸ਼ਨਲ ਗੱਠਜੋੜ ਦੀ ਜਿਹੜੀ ਪਾਰਟੀਆਂ ਨੇ ਉਹ ਵਨ ਨੇਸ਼ਨ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲ ਪਾ ਰਹੀਆਂ। ਦੱਸ ਦਈਏ ਕਿ ਤਾਜ਼ਾ ਤਰੀਨ ਹੋਏ ਭਾਸ਼ਣ ਜਿਹੜੇ ਐਂਗਸ ਟੇਲਰ ਦੇ ਹੋਏ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਬਜਟ ਪੇਸ਼ ਕੀਤਾ ਗਿਆ ਸੀ ਜਿਮ ਚਾਮਸ ਦੀ ਤਰਫ ਤੋਂ, ਉਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਦੇ ਉੱਤੇ ਭਾਸ਼ਣ ਦੇ ਦਰਮਿਆਨ ਐਂਗਸ ਟੇਲਰ ਨੇ ਇਹ ਗੱਲ ਕਹੀ ਕਿ ਉਹ ਆਸਟ੍ਰੇਲੀਆ ਦੇ ਵਿੱਚ ਸਰਕਾਰ ਬਣਦਿਆਂ ਸਾਰ ਇਮੀਗ੍ਰੇਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਸੱਟ ਮਾਰਨਗੇ। ਇਸ ਤੋਂ ਇਲਾਵਾ ਉਹ ਇਹ ਵੀ ਦੇਖਣਗੇ ਕਿ ਜਿਹੜੇ ਗੈਰ ਕਾਨੂੰਨੀ ਆਸਟ੍ਰੇਲੀਆ 'ਚ ਰਹਿ ਰਹੇ ਲੋਕ ਨੇ ਉਹਨਾਂ ਨੂੰ ਇੱਥੋਂ ਕੱਢ ਦੇਣਗੇ। ਸਵਾਲ ਹੁਣ ਉਹਨਾਂ ਤੋਂ ਤਾਜ਼ਾ ਇੰਟਰਵਿਊ ਦੇ ਵਿੱਚ ਇਹ ਪੁੱਛਿਆ ਗਿਆ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਵਨ ਨੇਸ਼ਨ ਪਾਰਟੀ ਵਰਗੀਆਂ ਪੋਲਿਸੀਜ਼ ਤੁਸੀਂ ਅਪਣਾ ਕੇ ਉਹੋ ਜਿਹੀ ਇਮੇਜ ਆਪਣੀ ਦਿਖਾਉਣਾ ਚਾਹੁੰਦੇ ਹੋ, ਪੌਲਿਨ ਹੈਨਸਨ ਬਣਨਾ ਚਾਹੁੰਦੇ ਹੋ। ਇਸ ਦੇ ਜਵਾਬ ਦੇ ਵਿੱਚ ਐਂਗਸ ਟੇਲਰ ਨੇ ਕਿਹਾ ਕਿ ਮੇਰੀ ਉਹਨਾਂ ਲੋਕਾਂ ਦੇ ਪ੍ਰਤੀ ਇੱਕ ਚੰਗੀ ਰਿਸਪੈਕਟ ਹੈ, ਇੱਕ ਚੰਗਾ ਸਦਭਾਵ ਹੈ ਜਿਹੜੇ ਲੋਕ ਵਨ ਨੇਸ਼ਨ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਨੇ, ਪਰ ਇੱਥੇ ਇਹ ਮਤਲਬ ਨਹੀਂ ਹੋਏਗਾ ਕਿ ਸਾਡਾ ਆਪਣਾ ਵੋਟ ਬੈਂਕ ਜਿਹੜਾ ਉਹ ਟੁੱਟਿਆ ਹੋਏਗਾ। ਲੋਕਾਂ ਨੇ ਪਿਛਲੇ ਕੁਝ ਸਮਿਆਂ ਦੇ ਦਰਮਿਆਨ ਸਿਆਸਤਦਾਨਾਂ ਦੇ ਵਿੱਚੋਂ ਖੋਈ ਹੋਈ ਜਿਹੜੀ ਇੱਕ ਕਿਸਮ ਦੀ ਓਨੈਸਟੀ ਹੈ, ਇਮਾਨਦਾਰੀ ਹੈ, ਉਸ ਦਾ ਖਾਮਿਆਜ਼ਾ ਭੁਗਤਿਆ। ਲਿਬਰਲ ਨੈਸ਼ਨਲ ਗੱਠਜੋੜ ਦੀ ਵੀ ਕਮਜ਼ੋਰੀਆਂ ਕੁਝ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਲੋਅਰ ਹਾਊਸ ਦੇ ਵਿੱਚ ਇਸ ਵਕਤ ਲੇਬਰ ਪਾਰਟੀ 94 ਸੀਟਾਂ ਲੈ ਕੇ ਬੈਠੀ ਹੈ, ਯਾਨੀ ਕਿ ਪੂਰਨ ਬਹੁਮਤ ਦੇ ਨਾਲ ਬੈਠੀ ਹੈ। ਹਾਲਾਂਕਿ ਵਨ ਨੇਸ਼ਨ ਪਾਰਟੀ ਨੂੰ ਅਪੋਜੀਸ਼ਨ ਤਾਂ ਨਹੀਂ ਮੰਨਿਆ ਜਾ ਸਕਦਾ, ਪਰ ਅਪੋਜੀਸ਼ਨ ਦੇ ਤੌਰ ਦੇ ਉੱਤੇ ਲਿਬਰਲ ਨੈਸ਼ਨਲ ਗੱਠਜੋੜ ਉਹ ਭੂਮਿਕਾ ਵੀ ਨਹੀਂ ਨਿਭਾ ਪਾ ਰਿਹਾ। ਇਸ ਤਰੀਕੇ ਦੇ ਨਾਲ ਇਹ ਵੀ ਸਵਾਲ ਪੁੱਛਿਆ ਗਿਆ ਕਿ ਕੀ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਵੀ ਤੁਸੀਂ ਕਮਜ਼ੋਰ ਪੈ ਗਏ ਹੋ, ਜੇਕਰ ਅਜਿਹਾ ਹੈ ਤਾਂ ਸਰਕਾਰ ਬਣਾਉਣ ਦਾ ਦਾਅਵਾ ਕਿੱਦਾਂ ਪੇਸ਼ ਕੀਤਾ ਜਾਏਗਾ। ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਇਸ ਕਿਸਮ ਦੇ ਕਿਸੇ ਵੀ ਅੰਗਰੇਜ਼ੀ ਦਾ ਅੱਖਰ ਵਰਤ ਕੇ ਨੌਦੇ ਧਿਰ ਦੇ ਤੌਰ ਦੇ ਉੱਤੇ ਵੀ ਤੁਸੀਂ ਕਮਜ਼ੋਰ ਪੈ ਗਏ ਹੋ, ਜੇਕਰ ਅਜਿਹਾ ਹੈ ਤਾਂ ਸਰਕਾਰ ਬਣਾਉਣ ਦਾ ਦਾਅਵਾ ਕਿੱਦਾਂ ਪੇਸ਼ ਕੀਤਾ ਜਾਏਗਾ। ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਇਸ ਕਿਸਮ ਦੇ ਕਿਸੇ ਵੀ ਅੰਗਰੇਜ਼ੀ ਦਾ ਅੱਖਰ ਵਰਤ ਕੇ ਨੌਨਸੈਂਸ ਦੇ ਵਿੱਚ ਯਕੀਨ ਨਹੀਂ ਰੱਖਦਾ। ਇੱਕ ਸੀਟ ਵਨ ਨੇਸ਼ਨ ਨੂੰ ਮਿਲੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਅਪੋਜੀਸ਼ਨ ਬਣ ਗਏ ਨੇ। ਸਿਆਸਤ ਦੇ ਵਿੱਚ ਧਰਾਤਲ ਦੇ ਉੱਤੇ ਗੱਲ ਹੁੰਦੀ ਹੈ, ਯਾਨੀ ਕਿ ਜ਼ਮੀਨੀ ਪੱਧਰ ਦੇ ਉੱਤੇ ਗੱਲ ਹੁੰਦੀ ਹੈ। ਹਵਾ ਦੇ ਵਿੱਚ ਗੱਲਾਂ ਕਰਨ ਦੇ ਨਾਲ ਅਜਿਹੇ ਕਿਸਮ ਦੀ ਜਿਹੜੀ ਕੁਛ ਧਿਰਾਂ ਨੇ ਉਹ ਪ੍ਰਮੁੱਖ ਵਿਰੋਧੀ ਧਿਰਾਂ ਨਹੀਂ ਬਣ ਸਕਦੀਆਂ। ਸਾਡੇ ਕੁਛ ਆਪਣੇ ਮਸਲੇ ਨੇ, ਆਪਣੇ ਕੁਛ ਪੱਖ ਨੇ, ਹਾਊਸਿੰਗ ਦਾ ਮਸਲਾ ਹੋਵੇ, ਮਾਈਗ੍ਰੇਸ਼ਨ ਦਾ ਮਸਲਾ ਹੋਵੇ, ਇਸ ਦੇ ਉੱਤੇ ਅਸੀਂ ਆਪਣੇ ਪੱਖ ਬੇਬਾਕੀ ਦੇ ਨਾਲ ਰੱਖ ਦਿੱਤੇ ਨੇ। ਕੁਆਂਟਸ ਦਾ ਇੱਕ ਜਹਾਜ਼ ਮੈਲਬਨ ਤੋਂ ਅਮਰੀਕਾ ਦੇ ਲਈ ਕੱਲ੍ਹ ਦੇ ਦਿਨ ਰਵਾਨਾ ਹੋਇਆ ਸੀ। ਰਵਾਨਾ ਹੋਣ ਤੋਂ ਕੁਝ ਘੰਟੇ ਬਾਅਦ ਹਵਾ ਦੇ ਵਿੱਚ ਸੀ। ਜਹਾਜ਼ ਦੇ ਵਿੱਚ ਇੱਕ ਪੈਸੈਂਜਰ ਨੇ, ਇੱਕ ਯਾਤਰੀ ਨੇ ਜਹਾਜ਼ ਦੇ ਕਰਮਚਾਰੀ ਨੂੰ ਦੰਦੀ ਵੜ ਦਿੱਤੀ, ਜਿਸ ਤੋਂ ਬਾਅਦ ਜਹਾਜ਼ ਨੂੰ ਤਹੀਤੀ ਦੇ ਵਿੱਚ ਲੈਂਡ ਕਰਨਾ ਪਿਆ। ਇੱਥੋਂ ਰੀਫਿਊਲ ਕੀਤਾ ਗਿਆ ਅਤੇ ਫਿਰ ਬਾਅਦ ਦੇ ਵਿੱਚ ਫਿਰ ਤੋਂ ਡਾਲਾਸ ਦੇ ਲਈ, ਜਿਹੜਾ ਕਿ ਅਮਰੀਕੀ ਸ਼ਹਿਰ ਹੈ, ਉਸ ਦੇ ਲਈ ਰਵਾਨਾ ਕਰ ਦਿੱਤਾ ਗਿਆ। ਕੁਆਂਟਸ ਗਰੁੱਪ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਜਹਾਜ਼, ਜਿਸ ਦੀ ਫਲਾਈਟ ਸੰਖਿਆ QF-21 ਸੀ, 18 ਘੰਟੇ ਦੀ ਟੋਟਲ ਜਰਨੀ ਸੀ। ਸਕਰੀਨ ਦੇ ਉੱਤੇ 11 ਘੰਟੇ ਹੀ ਹਾਲੇ ਹੋਰ ਬਾਕੀ ਵੀ ਸੀ, ਜਿਸ ਦਰਮਿਆਨ ਇਸ ਪੈਸੈਂਜਰ ਨੇ ਕੁਝ ਗਲਤ ਸ਼ਬਦਾਵਲੀ ਜਿਹੜੀ ਸੀ ਜਹਾਜ਼ ਦੇ ਕਰੂ ਮੈਂਬਰਸ ਦੇ ਬਾਰੇ ਵਰਤੀ, ਜਦੋਂ ਉਹ ਉੱਠਿਆ ਬਾਥਰੂਮ ਦੇ ਲਈ ਜਾਂ ਟੋਇਲਟ ਦੇ ਲਈ। ਹਾਲਾਂਕਿ ਪੂਰੀ ਘਟਨਾ ਦਾ ਵਿਸਤਾਰ ਸਾਂਝਾ ਨਹੀਂ ਕੀਤਾ ਗਿਆ, ਪਰ ਉਸ ਵਿਅਕਤੀ ਨੂੰ ਤਹਿਤੀ ਦੇ ਵਿੱਚ ਉਤਾਰ ਕੇ ਗ੍ਰਿਫਤਾਰ ਕਰ ਦਿੱਤਾ ਗਿਆ। ਉਸ ਨੂੰ ਗਾਂਹ ਦੀ ਯਾਤਰਾ ਨਹੀਂ ਕਰਨ ਦਿੱਤੀ ਗਈ। ਆਸਟ੍ਰੇਲੀਆ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਨਕਬਾ ਡੇ ਦੇ ਤੌਰ ਦੇ ਉੱਤੇ ਪ੍ਰਦਰਸ਼ਨ ਹੋਏ ਨੇ ਇਸ

0: ਵੀਕਐਂਡ ਦੇ ਦਰਮਿਆਨ 15 ਮਈ ਨੂੰ ਹਰ ਸਾਲ ਅਰਬੀ ਭਾਸ਼ਾ ਦਾ ਸ਼ਬਦ ਨਕਬਾ ਜਿਹਦਾ ਮਤਲਬ ਹੁੰਦਾ ਹੈ ਕੈਟਾਸਟ੍ਰੋਫ ਯਾਨੀ ਕਿ ਵੱਡੇ ਪੱਧਰ ਦੇ ਉੱਤੇ ਜਿਹੜੀ ਇੱਕ ਕਿਸਮ ਦੀ ਤਬਾਹੀ ਇੱਕ ਕਿਸਮ ਦਾ ਐਸਾ ਇਵੈਂਟ ਜਿਸ ਦੇ ਨਾਲ ਆਮ ਤੌਰ ਦੇ ਉੱਤੇ ਮਹਾਂ ਤਬਾਹੀ ਜਾਂ ਇੱਕ ਕਿਸਮ ਦੀ ਅਚਾਨਕ ਹੋਈ ਪਰੇਸ਼ਾਨੀ ਅਚਾਨਕ ਹੋਈ ਨਿਰਾਸ਼ਾ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ। ਇਸ ਦਰਮਿਆਨ ਮੈਲਬਨ ਦੇ ਵਿੱਚ ਰੈਲੀ ਹੋਈ, 500 ਦੇ ਕਰੀਬ ਲੋਕਾਂ ਨੇ ਨਕਬਾ ਰੈਲੀ ਦੇ ਵਿੱਚ ਐਤਵਾਰ ਦੇ ਦਿਨ ਸ਼ਿਰਕਤ ਕੀਤੀ। ਸਟੇਟ ਲਾਇਬ੍ਰੇਰੀ ਤੋਂ ਲੈ ਕੇ ਫਲਿੰਡਰ ਸਟਰੀਟ ਸਟੇਸ਼ਨ ਤੱਕ ਇਹ ਰੈਲੀ ਗਈ। ਪੈਲੇਸਤੀਨੀਅਨ ਗੁੱਟ ਦੀ ਤਰਫ ਤੋਂ ਰੈਲੀ ਕੀਤੀ ਗਈ ਸੀ। ਸੈਨੇਟਰ ਲੀਡੀਆ ਥੋਰਪੇ ਇਸ ਰੈਲੀ ਦੇ ਵਿੱਚ ਮੌਜੂਦ ਰਹਿੰਦੇ ਨੇ ਅਤੇ ਦੱਸਦੇ ਨੇ ਕਿ ਫਲਸਤੀਨੀ ਲੋਕਾਂ ਦੇ ਨਾਲ ਆਸਟ੍ਰੇਲੀਆ ਦੇ ਐਬੋਰੀਜਨਲ ਲੋਕ ਆਪਣੀ ਪੂਰੀ ਪੂਰੀ ਹਮਾਇਤ ਜਤਾਉਂਦੇ ਨੇ। ਗ੍ਰੀਨਸ ਪਾਰਟੀ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਵੀ ਮੌਜੂਦ ਰਹੇ, ਜਿਨ੍ਹਾਂ ਨੇ ਕਿਹਾ ਕਿ ਕਈ ਵਾਰ ਐਸੇ ਮੁੱਦਿਆਂ ਦੇ ਉੱਤੇ, ਖਾਸ ਤੌਰ ਦੇ ਉੱਤੇ ਮੱਧ ਪੂਰਬ ਦੇ ਮੁੱਦਿਆਂ ਦੇ ਉੱਤੇ ਚੁੱਪੀ ਵਰਤ ਲੈਣੀ, ਸ਼ਾਂਤੀ ਵਰਤ ਲੈਣੀ ਵੀ ਇੱਕ ਬਹੁਤ ਵੱਡਾ ਗੁਨਾਹ ਹੈ। ਉਹਨਾਂ ਕਿਹਾ ਕਿ ਨਕਬਾ ਕੋਈ ਇੱਕ ਦਿਨ ਦੇ ਵਿੱਚ ਨਹੀਂ ਹੋਇਆ, ਜਦੋਂ ਇਸ ਕਿਸਮ ਦੇ ਨਾਲ ਸਾਇਲੈਂਸ ਵਰਤ ਲਈ ਜਾਂਦੀ ਹੈ ਤਾਂ ਨਕਬਾ ਕਦੇ ਵੀ ਖਤਮ ਨਹੀਂ ਹੋਏਗਾ। ਬਹੁਤ ਸਾਰੇ ਲੋਕਾਂ ਦੇ ਹੱਥਾਂ ਦੇ ਵਿੱਚ ਇਜ਼ਰਾਈਲੀ ਝੰਡੇ ਵੀ ਫੜੇ ਹੋਏ ਸੀ, ਪਰ ਜ਼ਿਆਦਾਤਰ ਪ੍ਰੋ ਪਲਸਤੀਨੀ ਰੈਲੀ ਇਹ ਜਿਹੜੀ ਸੀ ਦੇਖਣ ਨੂੰ ਮਿਲੀ। ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ, ਪਹਿਲਾਂ ਖੇਡ ਜਗਤ ਦੇ ਨਾਲ ਜੁੜੀ ਖਬਰ, ਜਿੱਥੇ ਪਰਥ ਬੀਅਰਸ, ਜੀ ਹਾਂ ਇਹ ਨਾਮ ਹੁਣ ਯਾਦ ਕਰ ਲਿਓ, NRL ਯਾਨੀ ਕਿ ਨੈਸ਼ਨਲ ਰਗਬੀ ਲੀਗ ਦੇ ਵਿੱਚ ਇਹ ਕਲੱਬ ਵੀ ਹੁਣ ਬੜੇ ਧਮਾਕੇਦਾਰ ਐਂਟਰੀ ਦੇ ਨਾਲ ਸ਼ੁਰੂਆਤ ਕਰੇਗਾ। ਤਾਜ਼ਾ ਤਰੀਨ ਕਲੱਬ ਹੋਏਗਾ ਜਿਹੜਾ ਕਿ ਆਸਟ੍ਰੇਲੀਆ ਦੀ ਸਭ ਤੋਂ ਚਹੇਤੀ ਖੇਡ ਰਗਬੀ ਦੇ ਵਿੱਚ ਇੱਕ ਐਂਟਰ ਹੋਣ ਜਾ ਰਿਹਾ। ਕਿਹਾ ਗਿਆ ਜਾਂ ਦਾਅਵਾ ਕੀਤਾ ਗਿਆ ਕਿ ਪਰਥ ਬੀਅਰਸ ਦੇ 30,000 ਤੋਂ ਜ਼ਿਆਦਾ ਮੈਂਬਰ ਅਗਲੇ ਸਾਲ ਤੱਕ ਬਣ ਜਾਣਗੇ। ਹਾਲਾਂਕਿ ਇਹਨਾਂ ਦਾ ਇੱਕ ਜਿਹੜਾ ਸੈਂਟਰ ਉਹ ਸਿਡਨੀ ਦੇ ਵਿੱਚ ਹੋਏਗਾ, ਕਿਉਂਕਿ ਪਰਥ ਬੀਅਰਸ ਨੂੰ ਉਮੀਦ ਹੈ ਕਿ 20% ਜਿਹੜੀ ਇਸ ਕਲੱਬ ਦੀ ਮੈਂਬਰਸ਼ਿਪ ਹੈ ਉਹ ਈਸਟਰਨ ਕੋਸਟ ਤੋਂ ਹੀ ਆਉਣੀ ਹੈ, ਯਾਨੀ ਪੂਰਬੀ ਤਟੀ ਇਲਾਕਿਆਂ ਤੋਂ, ਚਾਹੇ ਉਹ ਮੈਲਬਨ ਹੋ ਗਿਆ ਚਾਹੇ ਸਿਡਨੀ ਹੋ ਗਿਆ। ਉਂਝ ਮੈਂਬਰਸ਼ਿਪ ਦੇ ਮਾਮਲੇ ਦੇ ਵਿੱਚ NRL ਦਾ ਜਿਹੜਾ ਇੱਕ ਤਾਜ਼ਾ ਤਰੀਨ ਕਲੱਬ ਹੈ ਡੋਲਫਿਨਸ, ਉਹਨਾਂ ਨੇ ਦਾਅਵਾ ਕੀਤਾ ਹੈ ਕਿ 2025 ਦੇ ਅਖੀਰ ਤੱਕ ਉਹਨਾਂ ਨੇ 28,000 ਦੇ ਕਰੀਬ ਮੈਂਬਰਸ ਬਣਾ ਲਏ ਸੀ, ਪਰ NRL ਦੀ ਵੈਬਸਾਈਟ ਦੇ ਮੁਤਾਬਕ ਮੈਂਬਰਸ਼ਿਪ ਫਿਗਰਸ ਜਿਹੜੀਆਂ ਨੇ ਉਹ 7 ਕਲੱਬਸ ਦੇ ਵਿੱਚ ਮੇਜਰਲੀ ਵੱਡੀਆਂ ਹੋਈਆਂ ਨੇ। ਪੈਰਾਮੈਟਾ ਕਲੱਬ ਦੀ ਸਭ ਤੋਂ ਵੱਡੀ ਮੈਂਬਰਸ਼ਿਪ ਹੈ, 36,668 ਮੈਂਬਰ ਨੇ। ਨਿਊਕਾਸਲ ਦੇ 32,000 ਮੈਂਬਰ ਨੇ, ਮੈਲਬਨ ਦੇ 31,255, ਕੈਨਬਰਾ ਦੇ 27,397, ਸਿਡਨੀ ਰੂਸਟਰ ਦੇ 23,233 ਅਤੇ ਨੌਰਥ ਕੁਇਨਜ਼ਲੈਂਡ ਦੇ 19,469, ਕਰੋਨੂਲਾ ਦੇ 17,923। ਹਾਲਾਂਕਿ ਜਿਹੜਾ ਪਰਥ ਬੀਅਰਸ ਇਹ ਨਵਾਂ ਕਲੱਬ ਹੋਏਗਾ, ਇਹਨਾਂ ਨੇ ਆਪਣੀ $79 ਤੋਂ ਮੈਂਬਰਸ਼ਿਪ ਰੱਖਣ ਦਾ ਇੱਕ ਪਲਾਨ ਸ਼ੁਰੂ ਕੀਤਾ, ਜਿਸ ਦੇ ਵਿੱਚ ਡਿਜੀਟਲ ਵਾਲਿਟ, ਕੀ ਰਿੰਗ, ਬੰਪਰ ਸਟਿੱਕਰ, ਇਸ ਤੋਂ ਇਲਾਵਾ ਕੁਝ ਟਿਕਟਾਂ ਦੇ ਲਈ ਐਕਸੈਸ ਜਿਹੜੀ ਉਹ ਦਿੱਤੀ ਜਾਏਗੀ। ਪ੍ਰੀਮੀਅਮ ਕਲੱਬ 2027 ਦੀ ਮੈਂਬਰਸ਼ਿਪ ਵੀ ਜਲਦੀ ਸ਼ੁਰੂ ਕਰ ਦਿੱਤੀ ਜਾਏਗੀ। ਦੱਸਦੀ ਹੈ ਕਿ ਪਰਥ ਬੀਅਰਸ ਨੇ ਦਾਅਵਾ ਕੀਤਾ ਹੈ ਕਿ 2027 ਦੇ ਸੀਜ਼ਨ ਤੋਂ ਪਹਿਲਾਂ ਚੋਟੀ ਦੇ 20 ਖਿਡਾਰੀਆਂ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਣਗੇ। ਇਸ ਦੇ ਵਿੱਚ ਮੈਲਬਨ ਸਟੋਰਮ ਦੇ ਸਟਾਰ ਖਿਡਾਰੀ ਨਿਕ ਮੀਨੀ ਅਤੇ ਟਾਇਰਨ ਵਿਸ਼ਟ ਜਿਹੜੇ ਨੇ ਉਹ ਤਾਜ਼ਾ ਤਰੂਨ ਰਿਕ੍ਰਿਟ ਹੋਣਗੇ। ਇਸ ਤੋਂ ਇਲਾਵਾ ਪੈਰਾਮੈਟਾ ਦੇ ਸੀਨ ਰਸਲਸ, ਸ਼ਾਰਕ ਤੋਂ ਸਿਸੋਫੀਆ ਤਲਾਕਾਈ, ਟਾਈਗਰਸ ਦੇ ਲਿਊਕ ਲਿਓਲੀਲੀ ਅਤੇ ਪੈਨਰਿਥ ਦੇ ਲਿਆਮ ਹੈਨਰੀ ਵੀ ਪਰਥ ਬੀਅਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। IPL ਦੇ ਨਾਲ ਜੁੜੀਆਂ ਕੀ ਖਬਰਾਂ ਨੇ, ਪੰਜਾਬ ਦੀ ਹਾਰ ਦਾ ਅਫਸੋਸ ਤਾਂ ਤੁਸੀਂ ਮਨਾ ਹੀ ਲਿਆ ਹੋਣਾ, ਜਾਂ ਫਿਰ ਬੈਂਗਲੁਰੂ ਦੇ ਜੇ ਤੁਸੀਂ ਪ੍ਰਸ਼ੰਸਕ ਹੋ ਤਾਂ ਉਸਦੀ ਜਿੱਤ ਦਾ ਵੀ ਜਸ਼ਨ ਮਨਾ ਲਿਆ ਹੋਣਾ। ਪਰ ਹੋਰਨਾਂ ਦੂਜੀਆਂ ਅਪਡੇਟਸ ਦੇ ਲਈ ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਬਾਅਦ। ਜੀ ਰਣਜੋਤ ਜੀ,
1: ਸਿਡਨੀ ਦੇ ਵਿੱਚ ਇੱਕ ਵਾਪਰੀ ਘਟਨਾ ਦੀ ਤਾਜ਼ਾ ਅਪਡੇਟ ਤੋਂ ਸ਼ੁਰੂ ਕਰਦੇ ਹਾਂ। ਇੱਕ ਕੱਲ੍ਹ ਦੇ ਦਿਨ ਹਮਲਾ ਹੋਇਆ ਬੱਸ ਦੇ ਵਿੱਚ, ਜਿਹਦੇ ਵਿੱਚ ਕਿ ਇੱਕ 16 ਅਤੇ ਇੱਕ 17 ਸਾਲਾਂ ਦੀ ਕੁੜੀ, ਇਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਅਸਲ ਦੇ ਵਿੱਚ ਕੱਲ੍ਹ ਦੇ ਦਿਨੇ ਸ਼ਾਮੀ 8:15 ਘਟਨਾ ਵਾਪਰੀ ਸੀ ਸਿਡਨੀ CBD ਦੇ ਵਿੱਚ। ਇੱਕ ਸਵਾਰੀ ਨਾਲ, ਬੱਸ ਡਰਾਈਵਰ ਦੇ ਨਾਲ ਅਤੇ ਦੋ ਅਮਰੀਕੀ ਘੁੰਮਣ ਫਿਰਨ ਆਏ ਸੈਲਾਨੀਆਂ ਦੇ ਨਾਲ ਵੀ ਇਹਨਾਂ ਨੇ ਬਦਤਮੀਜ਼ੀ ਕੀਤੀ। ਘਟਨਾ ਕੁਛ ਇਸ ਤਰੀਕੇ ਦੇ ਨਾਲ ਵਾਪਰੀ ਕਿ ਕੱਲ੍ਹ ਦੇ ਦਿਨ 8:30 ਦੇ ਕਰੀਬ ਸਿਡਨੀ ਸਿਟੀ ਪੁਲਿਸ ਏਰੀਆ ਕਮਾਂਡ ਦੇ ਅਧਿਕਾਰੀਆਂ ਨੂੰ ਇਹ ਇਤਲਾਹ ਮਿਲੀ ਕਿ ਜੋਰਜ ਸਟਰੀਟ ਅਤੇ ਹੇ ਮਾਰਕੀਟ ਸਟਰੀਟ ਦੇ ਚੁਰਾਹੇ ਦੇ ਉੱਤੇ ਇੱਕ ਹਮਲਾ ਹੋਇਆ। ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਤੱਕ ਇਹ ਦੋ ਕੁੜੀਆਂ, ਜਿਨ੍ਹਾਂ ਦੀ ਕਿ ਇੱਕ ਦੀ ਉਮਰ 16 ਅਤੇ ਇੱਕ ਦੀ 17, ਇੱਕ ਇਹਨਾਂ ਦੇ ਨਾਲ ਨੌਜਵਾਨ ਵੀ ਦੱਸਿਆ ਜਾਂਦਾ ਜਿਹਦੀ ਉਮਰ 19 ਸਾਲ ਹੈ। ਹੁਣ ਤਾਜ਼ੀਆਂ ਜਿਹੜੀਆਂ ਅਪਡੇਟ ਆਈਆਂ ਨੇ ਉਹਦੇ ਵਿੱਚ ਇਹ ਪਤਾ ਲੱਗਾ ਕਿ 35 ਸਾਲਾ ਬੱਸ ਡਰਾਈਵਰ ਅਤੇ ਇੱਕ 35 ਸਾਲਾਂ ਦੀ ਹੋਰ ਸਵਾਰੀ, ਜਿਹੜੇ ਦੋਵੇਂ ਪੁਰਸ਼, ਇਹਨਾਂ ਦੋਵਾਂ ਦੇ ਨਾਲ ਇਹਨਾਂ ਕੁੜੀਆਂ ਨੇ ਬਦਤਮੀਜ਼ੀ ਕੀਤੀ, ਮਾਰਕੁੱਟ ਕੀਤੀ, ਕਾਫੀ ਹੰਗਾਮਾ ਕੀਤਾ ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਜਦੋਂ ਇਹਨਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉੱਥੇ ਵੀ ਦੱਸਦੇ ਨੇ ਗੁੱਸਾ ਇਹਨਾਂ ਦਾ ਸ਼ਾਂਤ ਨਾ ਹੋਣ ਦੇ ਕਰਕੇ ਸੜਕ ਦੇ ਉੱਤੇ ਜਾ ਰਹੀਆਂ ਦੋ ਅਮਰੀਕੀ ਮਹਿਲਾ ਸੈਲਾਨੀ, ਜਿਨ੍ਹਾਂ ਦੀ ਕਿ ਇੱਕ ਦੀ ਉਮਰ 27 ਅਤੇ ਇੱਕ ਦੀ 28 ਦੱਸੀ ਜਾ ਰਹੀ ਹੈ, ਕਥਿਤ ਹਮਲਾ ਇਹਨਾਂ ਦੇ ਉੱਤੇ ਵੀ ਕੀਤਾ ਗਿਆ। ਮੌਕੇ ਦੇ ਉੱਤੇ ਪਹੁੰਚੀ ਮੈਡੀਕਲ ਟੀਮ ਦੇ ਵੱਲੋਂ ਬੱਸ ਡਰਾਈਵਰ, ਸਵਾਰੀ ਅਤੇ ਦੋ ਇਹ ਜਿਹੜੀਆਂ ਅਮਰੀਕਨ ਕੁੜੀਆਂ ਸੀ ਇਹਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਹਾਲਾਂਕਿ ਇੱਕ ਪੁਸ਼ਟੀ ਨਹੀਂ ਕੀਤੀ ਗਈ ਕਿ ਕਿੰਨੀਆਂ ਕੁ ਗੰਭੀਰ ਸੱਟਾਂ, ਪਰ ਇਹਨਾਂ ਜ਼ਰੂਰ ਕਿਹਾ ਗਿਆ ਕਿ ਕੋਈ ਖਾਸ ਕੋਈ ਜ਼ਿਆਦਾ ਸੀਰੀਅਸ ਕੋਈ ਮੈਟਰ ਨਹੀਂ ਸੀ ਹਮਲੇ ਦੇ ਵਿੱਚ। ਪਰ ਇਹਨਾਂ ਦੋਵਾਂ ਕੁੜੀਆਂ ਨੂੰ ਮੌਕੇ ਦੇ ਉੱਤੇ ਪੁਲਿਸ ਨੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ, ਕੁੱਟਮਾਰ ਦਾ ਮਾਮਲਾ ਜਿਹੜਾ ਇਹਨਾਂ ਦੇ ਉੱਤੇ ਦਰਜ ਕਰ ਲਿਆ ਗਿਆ। ਸੋ ਫਿਲਹਾਲ ਅੱਜ ਦੇ ਦਿਨ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ, ਅੱਜ ਦੇ ਦਿਨ ਚਿਲਡਰਨ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਣਾ। ਸੋ ਪੁਲਿਸ ਨੇ ਫਿਲਹਾਲ ਇਹਨਾਂ ਕਿਹਾ ਕਿ ਉਹ ਇਹਨਾਂ ਸਾਰੀ ਵਾਪਰੀ ਘਟਨਾ ਦੀ ਫਿਲਹਾਲ ਜਾਂਚ ਕਰ ਰਹੇ ਨੇ। ਸੋ ਇਸ ਮੌਕੇ ਦੇ ਉੱਤੇ ਆਪਾਂ ਵੇਖ ਰਹੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਹੁਣ ਹੌਲੀ ਹੌਲੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਛੋਟੀ ਉਮਰ ਦੇ ਵਿੱਚ ਨੇ, ਅਤੇ ਖਾਸ ਤੌਰ ਦੇ ਉੱਤੇ ਆਪਾਂ ਕੁੜੀਆਂ ਦੇ ਵਿੱਚ ਇੱਦਾਂ ਦਾ ਰੁਝਾਨ ਮਾਰ ਕਟਾਈ ਦਾ ਵੇਖ ਕੇ ਸ਼ਾਇਦ ਇਸ ਖਬਰ ਨੂੰ ਇਸ ਟਾਈਮ ਸਿਡਨੀ ਦੀਆਂ ਖਬਰਾਂ ਦੇ ਵਿੱਚ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ। ਅੱਜ ਸਵੇਰ ਦੇ ਸਮੇਂ ਦੇ ਉੱਤੇ ਹੋਰ ਵਧੇਰੇ ਅਪਡੇਟ ਆ ਸਕਦੀਆਂ ਨੇ। ਖੇਡ ਜਗਤ ਵੱਲ ਝਾਤੀ ਮਾਰਦੇ ਹਾਂ ਅਤੇ ਅੱਜ ਦੇ ਦਿਨ ਦੀਆਂ ਕੁਛ ਖਾਸ ਅਪਡੇਟਸ ਜਿਹੜੀਆਂ ਕਿ ਵੀਕਐਂਡ ਦੇ ਨਾਲ ਜੁੜੀਆਂ ਨੇ। ਵੀਕਐਂਡ ਦੇ ਉੱਤੇ ਆਈ ਪੀ ਐੱਲ ਅਤੇ ਏ ਐੱਫ ਐੱਲ ਚਰਚਾ ਦੇ ਵਿੱਚ ਰਹੀਆਂ। ਏ ਐੱਫ ਐੱਲ ਤੋਂ ਜੇ ਸ਼ੁਰੂਆਤ ਕਰੀਏ ਤਾਂ ਆਸਟ੍ਰੇਲੀਆ ਦੇ ਨਿਯਮਾਂ ਦੇ ਮੁਤਾਬਕ ਖੇਡਿਆ ਜਾਂਦਾ ਹੈ ਫੁੱਟਬਾਲ, ਜਿਹਨੂੰ ਕਿ ਫ੍ਰੀ ਸਟਾਈਲ ਫੁੱਟਬਾਲ ਵੀ ਕਹਿ ਦਿੰਦੇ ਨੇ। ਆਸਟ੍ਰੇਲੀਅਨ ਫੁੱਟਬਾਲ ਲੀਗ 10ਵਾਂ ਇਹ ਹਫ਼ਤਾ ਸੀ, 10ਵਾਂ ਰਾਊਂਡ ਸੀ। ਐਤਵਾਰ ਦੇ ਦਿਨ ਦੇ ਨਤੀਜਿਆਂ ਦੇ ਉੱਤੇ ਇੱਕ ਝਾਤੀ ਮਾਰ ਲੈਣੇ। ਫ੍ਰੀਮੈਂਟਲ ਦੀ ਟੀਮ ਨੇ ਅਸੈਂਡਨ ਦੀ ਟੀਮ ਦੇ ਉੱਤੇ ਜਿੱਤ ਦਰਜ ਕੀਤੀ ਸੀ। ਐੱਮ ਸੀ ਜੀ ਦੇ ਮੈਦਾਨ ਦੇ ਵਿੱਚ ਇਹ ਹੋਇਆ ਮੈਚ, ਜਿਹਦੀ ਕਿ ਇਹ ਪਹਿਲੀ ਜਿੱਤ ਇਹਨਾਂ ਨੇ ਦਰਜ ਕੀਤੀ ਹੈ। ਸੋ ਸ਼ੁਰੂਆਤ ਤੋਂ ਹੀ ਕਾਫੀ ਦਬਦਬੇ ਦੇ ਨਾਲ ਖੇਡੇ ਅਤੇ 104 ਦੇ ਮੁਕਾਬਲੇ 61 ਦੇ ਨਾਲ ਇਹ ਮੈਚ ਇਹਨਾਂ ਨੇ ਜਿੱਤ ਲਿਆ। ਸੋ ਇਸਦੇ ਨਾਲ ਲਗਾਤਾਰ ਇਹ 9ਵੀਂ ਜਿੱਤ ਇਹਨਾਂ ਨੇ ਦਰਜ ਕੀਤੀ। ਉਸ ਤੋਂ ਬਾਅਦ ਦੂਸਰਾ ਮੁਕਾਬਲਾ ਜਿਹੜਾ ਉਹ ਸੇਂਟ ਕਿਲਡਾ ਅਤੇ ਰਿਚਮੰਡ ਦੇ ਦਰਮਿਆਨ ਸੀ। ਸੋ ਇਸ ਮੁਕਾਬਲੇ ਦੇ ਵਿੱਚ ਜਿਹੜੇ ਰਿਚਮੰਡ ਨੇ 109 ਦੇ ਮੁਕਾਬਲੇ 73 ਦੇ ਨਾਲ ਇਹ ਮੁਕਾਬਲਾ ਜਿਹੜਾ ਆਸਾਨੀ ਦੇ ਨਾਲ ਜਿੱਤ ਲਿਆ। ਅਤੇ ਉਸ ਤੋਂ ਬਾਅਦ ਤੀਸਰਾ ਮੈਚ ਜਿਹੜਾ ਉਹ ਵੈਸਟ ਕੋਸਟ ਅਤੇ GWS ਦੇ ਦਰਮਿਆਨ ਸੀ। ਈਗਲ ਦੀ ਟੀਮ ਜਿਹੜੀ ਆਪਣੇ ਵੈਸੇ ਘਰੇਲੂ ਮੈਦਾਨ ਦੇ ਉੱਤੇ ਖੇਡ ਕੇ ਐਡਵਾਂਟੇਜ 'ਤੇ ਜ਼ਰੂਰ ਲੈ ਗਈ। ਆਪਟਸ ਸਟੇਡੀਅਮ ਦੇ ਵਿੱਚ ਇਹ ਮੈਚ ਸੀ। ਸੋ GWS ਨੂੰ ਇਹਨਾਂ ਨੇ 88 ਦੇ ਮੁਕਾਬਲੇ 71 ਦੇ ਨਾਲ ਮਾਤ ਦਿੱਤੀ। ਹਾਲਾਂਕਿ ਕਾਫੀ ਫਸਵਾਂ ਮੈਚ ਇਹ ਹੋਰ ਨਿਬੜਿਆ। ਸੋ ਅਜਿਹੇ ਦੇ ਵਿੱਚ ਹੁਣ ਤੱਕ ਦੀ ਜੇਕਰ ਆਪਾਂ ਸਾਰਣੀ ਦੇ ਉੱਤੇ ਝਾਤੀ ਮਾਰੀਏ ਅਤੇ ਟੇਬਲ ਜਿਹੜਾ ਰੈਂਕਿੰਗ ਆ ਉਹ ਇਸ ਟਾਈਮ ਦੇ ਉੱਤੇ, ਹਾਂਜੀ, ਸੋ ਸਿਡਨੀ ਸਵਾਨਸ ਦੀ ਟੀਮ ਜਿਹੜੀ ਆ ਉਹ ਫਿਲਹਾਲ ਨੰਬਰ 1 ਦੇ ਉੱਤੇ ਹੀ ਬਣੀ ਹੋਈ ਹੈ। 10ਾਂ ਦੇ ਵਿੱਚੋਂ 9 ਮੈਚ ਜਿੱਤੇ ਨੇ। ਫਰਮੈਂਟਲ ਦੀ ਟੀਮ ਨੇ ਵੀ 10ਾਂ ਦੇ ਵਿੱਚੋਂ 9 ਮੈਚ ਜਿੱਤੇ ਨੇ, ਪਰ ਰਨ ਰੇਟ ਦੇ ਹਿਸਾਬ ਦੇ ਨਾਲ, ਮਾਫੀ ਚਾਹੁੰਦਾ, ਅੰਕਾਂ ਦੇ ਹਿਸਾਬ ਦੇ ਨਾਲ, ਗੋਲਾਂ ਦੇ ਹਿਸਾਬ ਦੇ ਨਾਲ ਇਹਨਾਂ ਦਾ ਦੂਸਰਾ ਨੰਬਰ ਹੈ। ਉਸ ਤੋਂ ਬਾਅਦ ਫਿਰ ਜਲੋਂਗ ਕੈਟਸ ਦੀ ਟੀਮ, ਜਿਨ੍ਹਾਂ ਨੇ 10ਾਂ ਦੇ ਵਿੱਚੋਂ 7 ਮੈਚ ਜਿੱਤੇ। ਚੌਥੇ ਨੰਬਰ ਦੇ ਉੱਤੇ ਗੋਲਡ ਕੋਸਟ ਸਨਸ ਦੀ ਟੀਮ ਹੈ, ਜਿਨ੍ਹਾਂ ਨੇ ਵੀ 10ਾਂ ਦੇ ਵਿੱਚੋਂ 7 ਮੈਚ ਜਿੱਤੇ। 5ਵੇਂ ਨੰਬਰ ਦੇ ਉੱਤੇ ਮੈਲਬਰਨ ਦੀ ਟੀਮ, ਇਹ ਵੀ 7 ਮੈਚ ਜਿੱਤ ਚੁੱਕੇ ਨੇ। ਅਤੇ ਫਿਰ ਆਉਂਦੀ ਆ ਹੌਥਨ ਦੀ ਵਾਰੀ। ਸੋ ਹੁਣ ਇਸ ਟਾਈਮ ਦੇ ਉੱਤੇ ਕੁਛ ਕੁ ਚੀਜ਼ਾਂ ਵੇਖਣ ਵਾਲੀਆਂ ਜਿਹੜੀਆਂ ਹੁਣ ਦੇ ਰਾਊਂਡ ਤੱਕ, ਰਿਚਮੰਡ ਅਤੇ ਸੈਂਡਨ, ਜਿਨ੍ਹਾਂ ਨੇ ਸਿਰਫ ਇੱਕ ਇੱਕ ਮੈਚ ਹੀ ਜਿੱਤਿਆ, ਇਹ ਕੋਈ ਬਹੁਤ ਵਧੀਆ ਸੀਜ਼ਨ ਇਸ ਵਾਰੀ ਇਹਨਾਂ ਦਾ ਨਹੀਂ ਜਾ ਰਿਹਾ। ਕਾਰਲਟਨ ਦੀ ਟੀਮ ਵੀ ਕੁਛ ਖਾਸ ਵਧੀਆ ਨਹੀਂ ਕਰ ਪਾਈ, 10ਾਂ ਦੇ ਵਿੱਚੋਂ ਸਿਰਫ 2 ਹੀ ਮੈਚ ਇਹਨਾਂ ਨੇ ਵੀ ਜਿੱਤੇ। ਸੋ ਹੇਠਲੇ ਦਰਜੇ ਦੀਆਂ 18 ਦੇ ਵਿੱਚੋਂ 3 ਟੀਮਾਂ ਇਹ ਨੇ। ਹੁਣ ਸਿਖਰ ਦੇ ਉੱਤੇ ਜਿਹੜੀ ਟੱਕਰ ਆ ਇਸ ਟਾਈਮ ਦੇ ਉੱਤੇ, ਉਹ ਵੇਖਣ ਵਾਲੀ ਚੀਜ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਅਤੇ ਕਿਹੜੇ ਪਾਸੇ ਨੂੰ ਹੋਣ ਨਿਬੜਦੀ ਹੈ। ਸਿਡਨੀ ਸਵਾਨਸ ਅਤੇ ਫਰਮੈਂਟਲ ਦੀ ਟੀਮ, ਜਿਨ੍ਹਾਂ ਦੇ ਕਿ 36-36 ਅੰਕ ਬਰਾਬਰ ਜ਼ਰੂਰ ਨੇ, ਪਰ ਪਰਸੈਂਟੇਜ ਜਿਹੜੀ ਆ ਉਹ ਬਰਾਬਰ ਹੈ ਸਿਡਨੀ ਦੀ, ਇਸ ਕਰਕੇ ਉਹ ਨੰਬਰ 1 ਦੇ ਉੱਤੇ ਨੇ। ਹੁਣ ਅਗਲੀ ਜਿਹੜੀ ਰੇਸ ਹੈ, ਅਗਲੀ ਦੌੜ ਆ ਹੁਣ ਅਗਲੇ ਜਾਂ ਫਿਰ ਇਸ ਹਫ਼ਤੇ ਦੇ ਲਈ, ਉਹ ਹੋਊਗੀ ਜਲੌਂਗ, ਗੋਲਡ ਕੋਸਟ ਅਤੇ ਮੈਲਬਰਨ ਦੀ, ਜਿਨ੍ਹਾਂ ਦੇ ਕਿ 3 ਦੇ 28-28 ਅੰਕ ਨੇ ਫਿਲਹਾਲ। ਇਹਨਾਂ ਦਾ ਵੀ ਜਿਹੜੀ ਪਰਸੈਂਟੇਜ ਹੈ ਉਸ ਲਿਹਾਜ਼ ਦੇ ਨਾਲ ਇਹ ਜ਼ਰੂਰ ਉੱਤੇ ਥੱਲੇ ਬੈਠੇ, ਪਰ ਅੰਕ ਇਹਨਾਂ ਦੇ ਬਿਲਕੁਲ ਬਰਾਬਰ ਨੇ। ਸੋ ਹੁਣ ਆਹ ਵਾਲਾ ਜਿਹੜਾ ਹਫ਼ਤਾ ਕਾਫੀ ਇਹਨਾਂ ਦਾ ਇੰਪੋਰਟੈਂਟ ਰਹੂਗਾ, ਕਿਹੜੀ ਟੀਮ ਕਿਹੜੇ ਪਾਸੇ ਨੂੰ ਹੋ ਗੁਜ਼ਰਦੀ ਹੈ। ਸੋ ਫਿਲਹਾਲ ਜੇ ਆਪਾਂ ਆਈ ਪੀ ਐੱਲ ਵਾਲੇ ਪਾਸੇ ਨੂੰ ਜਾਈਏ ਤਾਂ ਆਈ ਪੀ ਐੱਲ ਦੇ ਵਿੱਚ ਕੁਛ ਹੋਏ ਵੱਡੇ ਫੇਰ ਬਦਲ, ਜਿਹਦੇ ਵਿੱਚ ਕਿ ਸਭ ਤੋਂ ਪਹਿਲਾਂ ਤਾਂ ਵੱਡੀ ਅਪਡੇਟ ਇਹ ਆ ਕਿ ਆਰ ਸੀ ਬੀ ਜਿਹੜੀ ਆ ਉਹ ਹੁਣ ਕੁਆਲੀਫਾਈ ਕਰ ਚੁੱਕੀ ਆ ਪਲੇ ਆਫ ਦੇ ਲਈ। ਸੋ ਪਹਿਲੀ ਟੀਮ ਬਣੀ ਆ ਆਰ ਸੀ ਬੀ, ਕੋਹਲੀ ਦੀ ਟੀਮ ਜਿਹੜੀ ਕਿ ਕੁਆਲੀਫਾਈ ਕਰ ਗਈ ਆ, ਉਹ ਇਸ ਕਰਕੇ ਕਿਉਂਕਿ ਧਰਮਸ਼ਾਲਾ ਦੇ ਵਿੱਚ ਕੱਲ੍ਹ ਦੇ ਦਿਨ ਜਿਹੜਾ ਮੈਚ ਖੇਡਿਆ ਗਿਆ ਸੀ ਪੰਜਾਬ ਕਿੰਗਸ ਦੀ ਟੀਮ ਨੂੰ ਇਹਨਾਂ ਨੇ 23 ਦੌੜਾਂ ਦੇ ਨਾਲ ਹਰਾ ਦਿੱਤਾ।

ਅਨਰ ਰੋਇਲਸ ਆ ਜਿਹੜੀ ਕਬੱਡੀ ਦਾਅਵੇਦਾਰ ਸੀ ਇਸ ਵਾਰੀ, ਇਹਨਾਂ ਨੂੰ ਉਹਨਾਂ ਨੇ ਜਿਹੜਾ ਕੱਲ੍ਹ ਦੇ ਦਿਨ ਹਰਾਇਆ, ਅਤੇ ਇਸੇ ਵਜ੍ਹਾ ਦੇ ਕਰਕੇ ਦਿੱਲੀ ਕੈਪਟਨਸ ਦੇ ਹੁਣ ਚਾਂਸ ਹਾਲੇ ਤੱਕ ਵੀ ਬਚੇ ਨੇ। ਉਸ ਤੋਂ ਇਲਾਵਾ ਇੱਕ ਹੋਰ ਮੈਚ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਿਹਦੇ ਵਿੱਚ ਕਿ KKR ਦੀ ਟੀਮ ਨੇ ਗੁਜਰਾਤ ਟਾਈਟਨਸ ਨੂੰ ਹਰਾ ਦਿੱਤਾ ਸੀ। ਸੋ ਇਹ ਵੀ ਇੱਕ ਵੱਡਾ ਮੈਚ ਉਹ ਨਿਬੜਿਆ, ਜਿਹਦੇ ਵਿੱਚ ਕਿ ਸੁਨੀਲ ਨਰਾਇਣ ਦਾ ਬੱਲਾ ਚੱਲਿਆ ਆਖਿਰਕਾਰ। ਸੋ ਉਹਨਾਂ ਨੇ ਕਾਫੀ ਵਧੀਆ ਇਸ ਮੈਚ ਦੇ ਵਿੱਚ ਖੇਡ ਦਾ ਪ੍ਰਦਰਸ਼ਨ ਕੀਤਾ, ਜਿਹਦੀ ਵਜ੍ਹਾ ਦੇ ਕਰਕੇ ਹੁਣ ਇਹ ਟੀਮ ਜਿਹੜੀ ਆ ਫਿਲਹਾਲ ਬਾਹਰ ਤਾਂ ਨਹੀਂ ਹੋਈ, ਪਰ ਹਾਂ ਉਮੀਦਾਂ ਬੜੀਆਂ ਟੀਮਾਂ ਦੀਆਂ ਬਰਕਰਾਰ ਨੇ। ਅੱਜ ਦੇ ਦਿਨ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਦਾ ਦਿਨ ਦਾ ਮੈਚ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਰਹੂਗਾ, ਕਿਉਂਕਿ ਅੱਜ ਦੇ ਦਿਨ ਚੇਨਈ ਅਤੇ ਹੈਦਰਾਬਾਦ ਦਾ ਮੈਚ ਆ। ਜੇਕਰ ਆਪਾਂ ਟੇਬਲ ਦੇ ਉੱਤੇ ਝਾਤੀ ਮਾਰੀਏ ਤਾਂ ਚੇਨਈ ਸੁਪਰ ਕਿੰਗਜ਼ ਜਿਹੜੀ ਕਿ ਇਸ ਟਾਈਮ ਦੇ ਉੱਤੇ ਸਾਰੇ ਦੇ ਸਾਰੇ ਸਾਰਣੀ ਦੇ ਵਿੱਚ ਲਗਭਗ ਪੰਜਵੇਂ ਨੰਬਰ ਦੇ ਉੱਤੇ ਬੈਠੀ ਹੈ। ਹਾਂਜੀ, ਪੰਜਵੇਂ ਨੰਬਰ ਦੇ ਉੱਤੇ 12 ਦੇ ਵਿੱਚੋਂ 6 ਮੈਚ ਜਿੱਤ ਕੇ, ਅਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਹੈਦਰਾਬਾਦ ਦੀ ਟੀਮ ਦੀ ਤਾਂ ਉਹ ਤੀਸਰੇ ਨੰਬਰ ਦੇ ਉੱਤੇ ਨੇ। ਖੈਰ ਇਹਨਾਂ ਦੋਵਾਂ ਨੇ 12-12 ਮੈਚ ਖੇਡੇ ਨੇ, ਅਤੇ ਇਸ ਤੋਂ ਬਾਅਦ ਜਿਹੜੀ ਵੀ ਟੀਮ ਜਿੱਤਦੀ ਹੈ ਇੱਕ ਵੱਡਾ ਉਲਟ ਫੇਰ ਹੋਣ ਦੇ ਚਾਂਸ ਨੇ। ਸੋ ਫਿਲਹਾਲ IPL ਦਾ ਕੁਛ ਇਹ ਮਾਹੌਲ ਚੱਲ ਰਿਹਾ। ਉਹਨਾਂ ਨੇ ਦਿਨ ਹੁਣ ਤੈਅ ਕਰਨਗੇ ਵੀ ਕਿਹੜੇ ਪਾਸੇ ਨੂੰ ਇਹ ਟੂਰਨਾਮੈਂਟ ਜਾਂਦਾ। ਫਿਲਹਾਲ ਜੇਕਰ ਸਭ ਤੋਂ ਵੱਧ ਦੌੜਾਂ ਦੀ ਗੱਲ ਕਰੀਏ ਤਾਂ ਸਾਈ ਸੁਦਰਸ਼ਨ ਜਿਹੜੇ ਕਿ 554 ਦੌੜਾਂ ਬਣਾ ਕੇ ਇਸ ਟਾਈਮ ਔਰੇਂਜ ਕੈਪ ਲੈ ਕੇ ਬੈਠੇ ਨੇ। ਦੂਸਰੇ ਨੰਬਰ ਦੇ ਉੱਤੇ ਗੁਜਰਾਤ ਦਾ ਹੀ ਖਿਡਾਰੀ ਅਤੇ ਦੋਵੇਂ ਹੀ ਇਹ ਓਪਨਰ ਨੇ ਸ਼ੁਭਮਨ ਗਿੱਲ, ਅਤੇ ਦੌੜਾਂ ਵੀ ਸਿਰਫ ਦੋਵਾਂ ਦੇ ਫਰਕ ਦੇ ਨਾਲ ਇਹ ਕੈਪ ਇਹਨਾਂ ਨੇ ਆਪਣੇ ਕੋਲ ਰੱਖੀ ਹੈ। ਹਾਲਾਂਕਿ ਸ਼ੁਭਮਨ ਗਿੱਲ ਨੇ ਇੱਕ ਮੈਚ ਘੱਟ ਵੀ ਖੇਡਿਆ ਵਾ ਸਾਈ ਸੁਦਰਸ਼ਨ ਦੇ ਨਾਲ, ਅਤੇ ਤੀਸਰੇ ਨੰਬਰ ਦੇ ਉੱਤੇ ਹੁਣ ਕੋਹਲੀ ਫੇਰ ਦੁਬਾਰਾ ਆ ਗਏ ਨੇ 542 ਦੌੜਾਂ ਜੇ ਕੱਲ੍ਹ ਦੇ ਦਿਨ ਦੀਆਂ ਇਹਨਾਂ ਦੀਆਂ ਮਿਲਾ ਲਈਏ। ਅਤੇ ਚੌਥੇ ਨੰਬਰ ਦੇ ਉੱਤੇ KL ਰਾਹੁਲ ਜਿਹੜੇ ਕਿ ਕੱਲ੍ਹ ਦੇ ਦਿਨ ਵੀ ਹਾਫ ਸੈਂਚਰੀ ਮਾਰ ਕੇ ਗਏ ਨੇ, ਵਧੀਆ ਖੇਡੇ ਨੇ। ਅਤੇ ਉਸ ਤੋਂ ਬਾਅਦ ਫਿਰ ਕਲਾਸਨ ਦੀ ਵਾਰੀ ਆ ਜਾਂਦੀ ਹੈ, ਅਤੇ ਫਿਰ ਆ ਜਾਂਦਾ ਵਾ ਵੈਬ ਸੂਰਯਵੰਸ਼ੀ, ਅਤੇ ਉਸ ਤੋਂ ਪਿੱਛੇ ਆ ਇਸ ਟਾਈਮ ਅਭਿਸ਼ੇਕ ਸ਼ਰਮਾ। ਸੋ ਅੱਜ ਦਾ ਮੈਚ ਵੀ ਤੈਅ ਕਰੂਗਾ ਕਿ ਜੇਕਰ ਅਭਿਸ਼ੇਕ ਸ਼ਰਮਾ ਦਾ ਬੱਲਾ ਚੱਲਦਾ ਤਾਂ ਇਹ ਇਸ ਲੜੀ ਦੇ ਵਿੱਚ ਵੀ ਕਿੱਥੋਂ ਕੁ ਤੱਕ ਕਿੰਨਾ ਕੁ ਤਾਂ ਜਾ ਪਾਉਂਦੇ ਨੇ। ਸੋ ਫਿਲਹਾਲ IPL ਆਪਣੇ ਕਾਫੀ ਇੰਟਰਸਟਿੰਗ ਮੋਡ ਦੇ ਵਿੱਚ ਪਹੁੰਚਦੀ ਨਜ਼ਰ ਆ ਰਹੀ ਹੈ। ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ, ਅਤੇ ਪੋਡਕਾਸਟ ਦੇ ਉੱਤੇ ਜਾ ਕੇ ਅਤੇ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਸਮੇਤ ਇਹ ਖਬਰਾਂ ਵੀ ਤੁਸੀਂ ਹਰ ਰੋਜ਼ ਇੰਜੋਏ ਕਰ ਸਕਦੇ ਹੋ। ਅਤੇ ਇਜਾਜ਼ਤ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ?
2: ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
5: ਕੀ ਤੁਸੀਂ 5 ਘੰਟੇ ਤੋਂ ਘੱਟ ਨੀਂਦ ਲੈ ਕੇ ਗੱਡੀ ਚਲਾ ਰਹੇ ਹੋ? ਤੁਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਪਾ ਰਹੇ ਹੋ। ਜਦੋਂ ਤੁਸੀਂ ਥੱਕੇ ਹੋਏ ਹੁੰਦੇ ਹੋ ਤਾਂ ਤੁਸੀਂ ਹੌਲੀ ਪ੍ਰਤੀਕਿਰਿਆ ਕਰਦੇ ਹੋ ਅਤੇ ਤੁਹਾਡੇ ਵਾਹਨ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ 4 ਗੁਣਾ ਵੱਧ ਜਾਂਦੀ ਹੈ। ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ। ਆਪਣੀ ਯਾਤਰਾ

0: ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰੋ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ। ਸੜਕ 'ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ। TSC ਵੱਲੋਂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com।

0: ਛੁੱਟੀ ਹੋਈ ਹੈ
1: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
2: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
1: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਔਰ ਵਿਜ਼ਿਟ uvfinancial.com.au

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਪੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਰਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
4: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। Authorized by Victorian Government, Melbourne.
5: Kitchen da style dull lagda, bathroom vanity simple jya. Hun tension khatam karo. Aa gaya ZJ Stone Mason. Pade karnu banaye ekdam classy. Assi banaune ha designer stone bench tops for kitchen, stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410
6: ਪਰਮੇਸ਼ ਵਰਮਾ, ਸੋਨਲ ਚੌਹਾਨ, ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਘੇ ਕਲਾਕਾਰ।
7: Written and directed by Savio Sandhu, produced by Anmol Sahni.
8: Hun vekhna na bhullo 15 mai ton tuhade nedle cinema gharan vich.
9: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles. Trade in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 10 saal di free service. Chadston Ford, ready, set, Ford.

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਦਿਨ ਸੋਮਵਾਰ ਦਾ 18 ਤਰੀਕ ਮਈ ਦਾ ਮਹੀਨਾ ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਹੁਣ ਬੀਤੇ ਵੀਕਐਂਡ ਦੇ ਉੱਤੇ ਸਤਿੰਦਰ ਸਰਤਾਜ ਦੋ ਸ਼ੋਅ ਆਪਣੇ ਕਰ ਗਏ ਰੋਡ ਲਿਵਰ ਅਰੀਨਾ ਦੇ ਵਿੱਚ ਅਤੇ ਹੁਣ ਅਗਲਾ ਸ਼ੋਅ ਜਿਹਦੀ ਵਾਰੀ ਆ ਉਹ ਆ ਰਣਜੀਤ ਬਾਵਾ ਦਾ ਸ਼ੋਅ ਅਤੇ ਹੁਣ ਇਸ ਮਹੀਨੇ ਦੇ ਵਿੱਚ ਸਾਡੇ ਕੋਲ ਸ਼ੋਅ ਹੀ ਸ਼ੋਅ ਨੇ ਅਤੇ ਆਪਾਂ ਇਸ ਸ਼ੋਅ ਦੀ ਅਤੇ ਆਉਣ ਵਾਲੇ ਈਵੈਂਟਸ ਦੀ ਅਤੇ